0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Jo ladi war Bhagat Ravidas ji Maharaj unna de amrit bachan aapan vichar rahe khan, ਉਹ ਪਵਿੱਤਰ ਸ਼ਬਦ ਹੈ ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ, ਕਨਕ ਕਟਿਕ ਜਲ ਤਰੰਗ ਜੈਸਾ, ਜੋ ਪੈ ਹਮਨਾ ਪਾਪ ਕਰੰਤਾ, ਅਹੇ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਦਾ ਰਹਾਉ। ਇਸ ਪਵਿੱਤਰ ਬਚਨ ਤੱਕ ਆਪਾਂ ਵਿਚਾਰ ਕਰ ਚੁੱਕੇ ਹਾਂ, ਔਰ ਖਾਸ ਕਰਕੇ ਕੱਲ ਦੀ ਵਿਚਾਰ ਦਾ ਮਨਮੂਨ ਹੀ ਇਹ ਸੀ ਕਿ ਜੋ ਪੈ ਹਮਨਾ ਪਾਪ ਕਰੰਤਾ, ਜੇ ਅਸੀਂ ਪਾਪ ਨਾ ਕਰਦੇ, ਅਹੇ ਅਨੰਤਾ, ਹੇ ਅਨੰਤ ਪਾਰ ਬ੍ਰਹਮ ਪਰਮੇਸ਼ਵਰ ਜੀ, ਪਤਿਤ ਪਾਵਨ ਨਾਮ ਕੈਚੇ ਹੁੰਦਾ। ਆਪ ਜੀ ਨੂੰ ਪਤਿਤ ਪਾਵਨ ਤਾਂ ਹੀ ਕਿਹਾ ਜਾਂਦਾ ਹੈ, ਅਸੀਂ ਗੁਨਾਹ ਅਸੀਂ ਪਾਪ ਕੀਤੇ ਤੇ ਤੁਸੀਂ ਕਿਰਪਾ ਕਰਕੇ ਸਾਡੇ ਪਾਪਾਂ ਨੂੰ ਖੰਡਨ ਕਰ ਦਿੱਤਾ। ਆਓ ਇਸ ਤੋਂ ਅੱਗੇ ਜੋ ਦੋ ਤੁਕਾਂ ਨੇ ਅਗਲੇਰੀਆਂ, ਉਸ ਵਿੱਚ ਭਗਤ ਰਵਿਦਾਸ ਜੀ ਮਹਾਰਾਜ ਇੱਕ ਹੋਰ ਬਖਸ਼ਿਸ਼ ਕਰ ਰਹੇ ਨੇ। ਉਹ ਬਚਨ ਨੇ, ਤੁਮ ਜੋ ਨਾਇਕ ਆਛੋ ਅੰਤਰਜਾਮੀ, ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸਵਾਮੀ। ਆਓ ਇਸ ਪਵਿੱਤਰ ਬਚਨ ਨੂੰ ਸਤਿਗੁਰੂ ਕੀ ਕਿਰਪਾ ਨਾਲ ਆਪਾਂ ਵਿਚਾਰ ਸਕੀਏ। ਆਪ ਜਿਤਨੇ ਵੀ ਗੁਰੂ ਚਰਨਾਂ ਵਿੱਚ ਉਪਸਥਿਤ ਹੋ, ਇਕਾਗਰਤਾ ਬਖਸ਼ਦੇ ਹੋਏ ਅਸੀਸ ਬਖਸ਼ੋ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਅੰਮ੍ਰਿਤ ਬਚਨ ਨੇ, ਤੁਮ ਜੋ ਨਾਇਕ ਆਛੋ ਅੰਤਰਜਾਮੀ, ਤੁਮ ਜੋ ਦਾ ਅਰਥ ਹੈ ਤੁਸੀਂ ਜੋ ਹੋ, ਨਾਇਕ ਦਾ ਅਖਰੀ ਅਰਥ ਹੁੰਦਾ ਹੈ ਆਗੂ, ਨੇਤਾ, ਅਗਵਾਈ ਕਰਨ ਵਾਲਾ। ਆਛੋ ਇਹਦਾ ਅਰਥ ਹੈ, ਅੰਤਰਜਾਮੀ ਅੰਦਰ ਦੀਆਂ ਜਾਣਨ ਵਾਲੇ। ਤੁਮ ਜੋ ਨਾਇਕ ਆਛੋ ਅੰਤਰਜਾਮੀ, ਇਸ ਤੁਕ ਦਾ ਅਰਥ ਹੋ ਗਿਆ ਖੇ ਪ੍ਰਭੂ ਜੀ, ਤੁਸੀਂ ਹੀ ਸਾਡੇ ਆਗੂ ਹੋ, ਤੁਸੀਂ ਹੀ ਸਾਡੇ ਨੇਤਾ ਹੋ, ਤੁਸੀਂ ਹੀ ਸਾਡੀ ਅਗਵਾਈ ਕਰਨ ਵਾਲੇ ਹੋ, ਤੇ ਮੇਰੇ ਮਾਲਕ ਅਗਵਾਈ ਕਰਨ ਵਾਲੇ ਤੂੰ ਸਾਡੇ ਅੰਦਰ ਨੂੰ ਜਾਣ ਨਾ। ਇਸ ਤੁਕ ਤੇ ਆਪਾਂ ਇੱਕ ਰੁਕਣਾ ਹੈ ਵਿਚਾਰ ਕਰਨ ਲਈ। ਤੇ ਦੂਜਾ ਕਹਿ ਕਿ ਪ੍ਰਭ ਤੇ ਜਨ ਜਾਨੀ ਜੈ, ਪ੍ਰਭ ਦਾ ਅਰਥ ਪ੍ਰਭੂ ਸਵਾਮੀ ਮਾਲਕ ਤੇ ਜਨ ਦਾ ਅਰਥ ਦਾਸ ਸੇਵਕ। ਪ੍ਰਭੂ ਤੋਂ ਹੀ ਮਾਲਕ ਤੋਂ ਹੀ ਝਲਕ ਪੈਂਦੀ ਹੈ ਸੇਵਕ ਦੀ। ਪ੍ਰਭ ਤੇ ਜਨ ਜਾਣੀ ਜੈ, ਜਨ ਤੇ ਸਵਾਮੀ ਤੇ ਸੇਵਕ ਤੋਂ ਪਤਾ ਲੱਗਦਾ ਹੈ ਉਸ ਦੇ ਮਾਲਕ ਦਾ। ਇਹ ਦੋ ਪ੍ਰਕਰਨ ਨੇ ਦੋ ਤੁਕਾਂ ਵਿੱਚ, ਇਹਨੂੰ ਆਪਾਂ ਯਤਨ ਕਰਨਾ ਹੈ। ਪਹਿਲਾ ਬਚਨ, ਤੁਮ ਜੋ ਨਾਇਕ ਆਛੋ ਅੰਤਰ ਜਾਮੀ, ਅੰਦਰ ਦੀ ਜਾਣਨ ਵਾਲੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ, ਤੁਸੀਂ ਹੀ ਸਾਡੇ ਆਗੂ ਹੋ, ਅਸੀਂ ਤੁਹਾਡੀ ਹੀ ਅਗਵਾਈ ਨੂੰ ਕਬੂਲ ਦੇਖਾਂ। ਕਿਉਂਕਿ ਆਮ ਤੌਰ ਤੇ ਉਸ ਵਕਤ, ਉਸ ਦਿਨ ਵੀ ਅਰਜ਼ ਕੀਤੀ ਸੀ ਕਿ ਜਿਸ ਦੇ ਕੋਲ ਰਾਜ ਪਦਵੀ ਹੋਣੀ, ਰਾਜ ਸੱਤਾ ਹੋਣੀ, ਰਾਜ ਦੀ ਤਾਕਤ ਸ਼ਕਤੀ ਹੋਣੀ, ਤੇ ਲੋਕ ਉਸ ਨੂੰ ਭਗਵਾਨ ਦੇ ਬਰਾਬਰ, ਪਰਮਾਤਮਾ ਦੇ ਬਰਾਬਰ ਤੁਲਤਾ ਦੇ ਦਿੰਦੇ ਸਨ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤਾਂ ਨੇ, ਮਹਾਂਪੁਰਖਾਂ ਨੇ ਇਸ ਬੰਧਨ ਨੂੰ ਤੋੜ ਦਿੱਤਾ। ਉਹਨਾਂ ਨੇ ਪਰਮਾਰਥ ਦੀ ਅਗਵਾਈ ਕਰਨ ਵਾਲਾ ਨੇਤਾ, ਰਾਜਾ, ਬਾਦਸ਼ਾਹ, ਸੈਨਸ਼ਾਹ, ਪਾਤਸ਼ਾਹ ਕੇਵਲ ਇੱਕ ਪ੍ਰਭੂ ਨੂੰ ਹੀ ਕਬੂਲਿਆ। ਉਹਨਾਂ ਨੇ ਕਿਸੇ ਬਾਦਸ਼ਾਹ ਦੀ ਅਗਵਾਈ ਨੂੰ ਕਬੂਲਣ ਦੀ ਥਾਂ ਇੱਕ ਪਰਮਾਤਮਾ ਨੂੰ ਹੀ ਸਭ ਦਾ ਆਗੂ ਮੰਨਿਆ। ਅਸੀਂ ਗੁਰੂ ਗ੍ਰੰਥ ਸਾਹਿਬ ਚ ਜਦੋਂ ਪੜ੍ਹਨੇ ਹਾਂ, ਭਗਤ ਸਾਹਿਬ ਨੇ ਇੱਕ ਥਾਂ ਹੋਰ ਵੀ ਇਹ ਬਚਨ ਕੀਤਾ ਹੈ ਕਿ ਸਗਲ ਭਵਨ ਕੇ ਨਾਇਕਾ ਇੱਕ ਛਿੰਨ ਦਰਸ਼ ਦਿਖਾਏ ਜੀ। ਉੱਥੇ ਵੀ ਨਾਇਕਾ ਦਾ ਅਰਥ ਹੈ ਆਗੂ, ਅਗਵਾਈ ਕਰਨ ਵਾਲਾ। ਹਜ਼ੂਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਸੇ ਬਾਦਸ਼ਾਹ ਨੂੰ, ਕਿਸੇ ਰਾਜੇ ਨੂੰ, ਕਿਸੇ ਰਾਜ ਪਦਵੀ ਤੇ ਬੈਠੇ ਕੋਈ ਬੰਦੇ ਦੀ ਅਗਵਾਈ ਨੂੰ ਕਬੂਲਣ ਦੀ ਥਾਂ ਉਸ ਨੂੰ ਪਰਿਪੂਰਨ ਪਰਮਾਤਮਾ ਦੀ ਅਗਵਾਈ ਵਿੱਚ ਕਬੂਲਣ ਲਈ ਜਗਿਆਸੂ ਨੂੰ ਪ੍ਰੇਰਿਆ। ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਸੀਂ ਪੜ੍ਹਨੇ ਹਾਂ ਗੁਰੂ ਅਰਜਨ ਦੇਵ ਜੀ ਦੇ ਬਚਨ ਹੈ ਤਨਾਸਰੀ ਰਾਗ ਦਾ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਤਮ ਹਮਾਰੇ। ਪਿਛਲੇ ਦਿਨੀ ਥੋੜੀ ਜੀ ਸਿਰਫ ਇੱਕ ਤੁਕ ਲਈ ਸੀ ਕਿ ਸਾਡੇ ਦਾਤੇ ਵੀ ਤੁਸੀਂ ਹੋ, ਤੁਮ ਜੋ ਨਾਇਕ ਆਛੋ ਅੰਤਰਜਾਮੀ। ਤੁਮ ਦਾਤੇ ਠਾਕੁਰ ਦਾ ਅਰਥ ਸਵਾਮੀ, ਤੁਮ ਦਾਤੇ ਠਾਕੁਰ ਪ੍ਰਤਪਾਲਕ ਸਾਡੀ ਪ੍ਰਤਪਾਲਣਾ ਕਰਨ ਵਾਲੇ ਵੀ ਮਾਲਕ ਆਪ ਹੋ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਸਾਡੇ ਆਗੂ ਵੀ ਤੁਸੀਂ ਹੋ, ਖਸਮ ਹਮਾਰੇ ਤੇ ਸਾਡੇ ਮਾਲਕ ਵੀ ਤੁਸੀਂ ਹੋ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ। ਆਪ ਨਿਮਖ ਨਿਮਖ ਕਰਕੇ, ਸਵਾਸ ਸਵਾਸ ਕਰਕੇ ਸਾਡੀ ਪ੍ਰਤਪਾਲਣਾ ਕਰਦੇ ਹੋ। ਸੱਚ ਇਹ ਵੇ ਕਿ ਸਵਾਸ ਸਵਾਸ ਕਰਕੇ ਨਾ ਤਾਂ ਕੋਈ ਰਾਜਾ ਪ੍ਰਤਪਾਲਣਾ ਕਰ ਸਕਦਾ, ਨਾ ਮਾਂ ਬਾਪ ਕਰ ਸਕਦੇ ਨੇ, ਨਾ ਕੋਈ ਸੱਜਣ ਮਿੱਤਰ ਰਿਸ਼ਤੇਦਾਰ, ਕੋਈ ਨਜ਼ਦੀਕੀ ਬੰਦਾ ਕਰ ਸਕਦਾ। ਜੇ ਨਿਮਕ ਨਿਮਕ ਕਰਕੇ ਕੋਈ ਸੰਭਾਲ ਕਰ ਰਿਹਾ ਤੇ ਕੇਵਲ ਪਰਿਪੂਰਨ ਪਰਮਾਤਮਾ ਕਰ ਰਿਹਾ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਤਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ। ਹਮ ਬਾਰਿਕ ਤੁਮਰੇ ਧਾਰੇ, ਅਸੀਂ ਤੁਹਾਡੇ ਬੱਚੇ ਹਾਂ, ਤੁਹਾਡੀ ਅਗਵਾਈ ਵੀ ਚੱਲਣਾ ਹੈ। ਜੇ ਵਾਹ ਏਕ ਕਵਨ ਗੁਣ ਕਹੀ ਹੈ, ਹੇ ਮੇਰੇ ਆਗੂ ਮੈਂ ਆਪਣੀ ਇੱਕ ਜ਼ਬਾਨ ਨਾਲ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ, ਕਿਹੜੇ ਕਿਹੜੇ ਗੁਣਾਂ ਦਾ ਵਖਿਆਨ ਕਰਾਂ। ਜੇ ਵਾਹ ਏਕ ਕਵਨ ਗੁਣ ਕਹੀ ਹੈ, ਬੇਸੁਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿਨ ਹੀ ਲਈ ਹੈ। ਤੂੰ ਬੇਸੁਮਾਰ ਜੀ ਦੀ ਗਿਣਤੀ ਨਹੀਂ ਹੋ ਸਕਦੀ ਗੁਣਾਂ ਦੀ, ਬੇਅੰਤ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਬੇਸੁਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿਨ ਹੀ ਲਈ ਹੈ। ਅਗਲੇ ਬਚਨ, ਤੂੰ ਐਸਾ ਨਾਇਕ ਹੈ ਕਿ ਕੋਟ ਅਪਰਾਧ ਹਮਾਰੇ ਖੰਡੋ। ਅਸੀਂ ਕਰੋੜਾਂ ਅਪਰਾਧ ਕਰਨੇ ਆ, ਭੁੱਲਾਂ ਕਰਨੇ ਆ, ਗਲਤੀਆਂ ਕਰਨੇ ਆ, ਥਿੜਕਨੇ ਆ, ਪਰ ਤੇਰੀ ਨਜ਼ਰ ਵਿੱਚ ਇੰਨੀ ਬਖਸ਼ਿਸ਼ ਹੈ ਕਿ ਇੱਕ ਨਜ਼ਰ ਭਰ ਕੇ ਸਾਡੇ ਕਰੋੜਾਂ ਪਾਪਾਂ ਨੂੰ ਦੇਖੋ ਤੇ ਇੱਕ ਇੱਕ ਪਾਪ ਨੂੰ ਤੁਸੀਂ ਖੰਡਤ ਦਾ ਅਰਥ ਨਾਸ਼ ਕਰ ਦਿੰਦੇ। ਕੋਟ ਅਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ। ਤੁਸੀਂ ਅਨੇਕਾਂ ਤਰੀਕਿਆਂ ਨਾਲ ਸਾਨੂੰ ਜ਼ਿੰਦਗੀ ਦੀ ਅੰਦਰ ਦੀ ਸੂਝ ਬਖਸ਼ ਦੇਖੋ। ਕੋਟ ਅਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ। ਹਮ ਅਗਿਆਨ ਅਲਪ ਮਤ ਥੋਰੀ, ਸਾਨੂੰ ਸਮਝ ਕੋਈ ਨਹੀਂ, ਸਾਡੀ ਬੁੱਧੀ ਸਾਡੀ ਅਕਲ ਇਹਦੀ ਸੀਮਾ ਹੈ, ਅਲਪ ਬੁੱਧੀ ਹੈ, ਥੋੜੀ ਬੁੱਧੀ ਹੈ। ਹਮ ਅਗਿਆਨ ਅਲਪ ਮਤ ਥੋੜੀ ਤੁਮ ਆਪਣ ਬਿਰਧ ਰਖਾਵੋ, ਤੁਸੀਂ ਆਪਣੇ ਬਿਰਧ ਦੀ ਲਾਂ, ਅਸੀਂ ਤੁਹਾਡੀ ਅਗਵਾਈ ਕਬੂਲੀ ਹੈ, ਤੁਸੀਂ ਸਾਡੇ ਤੇ ਕਿਰਪਾ ਪੈ ਕਰਦੇ। ਆਓ ਥੋੜਾ ਜਿਹਾ ਹੋਰ ਬਾਣੀ ਚ ਦੇਖੀਏ, ਇਹਦੇ ਵਿੱਚੋਂ ਹੀ ਮੀਰੀ ਤੇ ਪੀਰੀ ਦਾ ਸੰਕਲਪ ਨਿਕਲਦਾ ਹੈ। ਕਿਉਂਕਿ ਠੀਕ ਹੈ ਕਿ ਜਿਸ ਕੋਲ ਰਾਜ ਸੱਤਾ ਹੁੰਦੀ ਏ, ਵਕਤੀ ਤੌਰ ਤੇ ਉਹਦੇ ਹੁਕਮ ਚੱਲਦੇ ਨੇ, ਵਕਤੀ ਤੌਰ ਤੇ ਲੋਕ ਉਹਦੇ ਸਾਹਮਣੇ ਝੁਕਦੇ ਨੇ। ਰਾਜ ਸੱਤਾ ਹੈ ਤੇ ਲੋਕ ਉਹਦੇ ਚੁਗਿਰਦੇ ਜ਼ਰੂਰ ਘੁੰਮਦੇ ਨੇ, ਪਰ ਵਕਤ ਸਦਾ ਇੱਕੋ ਜਿਹਾ ਨਹੀਂ ਰਹਿੰਦਾ, ਸਮਾਂ ਹਮੇਸ਼ਾ ਤਬਦੀਲ ਹੁੰਦਾ ਰਹਿੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਵਕਤ ਰੁੱਤਾਂ ਜਿਵੇਂ ਬਦਲਦੀਆਂ ਸਾਲ ਵਿੱਚ, ਇਸੇ ਤਰ੍ਹਾਂ ਸਾਡੇ ਮਨ ਦੀ ਅਵਸਥਾ ਵੀ ਬਦਲਦੀ ਏ ਤੇ ਸਾਡੇ ਜੀਵਨ ਦੀਆਂ ਬਾਹਰ ਦੀਆਂ ਘਟਨਾਵਾਂ ਵੀ ਚੇਂਜ ਸਾਨੂੰ ਕਰਦੀਆਂ ਰਹਿੰਦੀਆਂ। ਜੇ ਅੱਜ ਬਾਦਸ਼ਾਹ ਹੈ, ਕੱਲ ਨੂੰ ਭਿਖਾਰੀ ਵੀ ਹੋ ਸਕਦਾ ਹੈ। ਅੱਜ ਮੰਗਤਾ ਹੈ, ਆਤੁਰ ਹੈ ਇੱਕ ਇੱਕ ਵਸਤੂ ਤੋਂ, ਤੇ ਕੱਲ ਨੂੰ ਉਹ ਬੰਦਾ ਸ਼ਹਿਨ ਸ਼ਾਹ ਵੀ ਬਣ ਸਕਦਾ ਹੈ, ਜੋ ਦਾਸ ਅਰਜ਼ ਕਰਨੀ ਚਾਹੁੰਦਾ। ਨਾਇਕ ਸ਼ਬਦ ਸਿਰਫ ਆਪਾਂ ਚੁਣਿਆ ਇਸ ਤੋਕ ਚੋਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਰਾਜ ਸੱਤਾ ਨੂੰ ਆਖਰੀ ਸੱਚ ਨਹੀਂ ਮੰਨਿਆ, ਇਹਨੂੰ ਸੁਣਨਾ ਸਾਡੇ ਲਈ ਅਤ ਜ਼ਰੂਰੀ ਹੈ। ਰਾਜ ਹੋਣਾ ਬਹੁਤ ਜ਼ਰੂਰੀ ਏ, ਪਰ ਕੱਲੀ ਸਿੱਖ ਦੀ ਮੰਜ਼ਿਲ ਰਾਜ ਨਹੀਂ, ਖਿਮਾ ਕਰਿਓ। ਜੇ ਰਾਜ ਪਾ ਕੇ ਬੰਦਾ ਹੰਕਾਰੀ ਹੋ ਜਾਏ, ਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਕਹਿਣ ਲੱਗੇ, ਐਸੋ ਰਾਜ ਨਾ ਕੀਤਾ ਕਾਜ ਤਾਂ ਹਰ ਬਿਸਰਾਏ। ਉਹ ਰਾਜ ਵੀ ਕਿਸ ਕੰਮ, ਜਿਸ ਰਾਜ ਸੱਤਾ ਨੂੰ ਪ੍ਰਾਪਤ ਕਰਕੇ ਪਰਮਾਤਮਾ ਦੀ ਯਾਦ ਭੁੱਲ ਜਾਏ। ਉਹ ਰਾਜ ਨਹੀਂ। ਧੰਨ ਗੁਰੂ ਅਰਜਨ ਸਾਹਿਬ ਦਾ ਤਾਂ ਬਚਨ ਹੈ ਕਿ ਜਦੋਂ ਵੀ ਕੋਈ ਬੰਦਾ ਕਿਸੇ ਪਦਵੀ ਨੂੰ ਹਾਸਲ ਕਰਦਾ, ਜੋ ਆਸਤਕਤਾ ਕਹਿੰਦੀ ਹੈ, ਦੇਖੋ ਜੋ ਗੁਰਮਤ ਦਾ ਸਾਨੂੰ ਸਿਧਾਂਤ ਦੱਸਦਾ, ਕਿਸੇ ਬੰਦੇ ਨੂੰ ਜੇ ਸੁੱਖ ਮਿਲਦਾ, ਰਾਜ ਸੱਤਾ ਮਿਲਦੀ ਏ, ਉਹਦੇ ਪੂਰਬਲੇ ਕੀਤੇ ਹੋਏ ਕੋਈ ਕਰਮ ਨੇ, ਕੋਈ ਚੰਗੇ ਦਾਨ ਪੁੰਨ ਨੇ, ਉਹਨਾਂ ਪੂਰਬਲੇ ਦਾਨਾਂ ਪੁੰਨਾਂ ਕਰਕੇ ਉਹਨੂੰ ਮਿਲਦਾ ਰਾਜ। ਤੇ ਜਦੋਂ ਬੰਦਾ ਰਾਜ ਤੇ ਬੈਠਦਾ, ਪਦਵੀ ਰਾਜ ਪਦਵੀ ਤੇ ਬੈਠਦਾ, ਉਦੋਂ ਕਈ ਵਾਰੀ ਮਤ ਤੇ ਪਰਦਾ ਪੈ ਜਾਂਦਾ ਕਿ ਵਿਪਰੀਤ ਬੁੱਧੀ ਹੋ ਜਾਂਦੀ ਏ। ਤੇ ਜਿਹੜਾ ਬੰਦਾ ਦਾਨ ਪੁੰਨ ਕਰਕੇ, ਸ਼ੁਭ ਕਰਮ ਕਰਕੇ ਰਾਜ ਸੱਤਾ ਤੇ ਪਹੁੰਚਿਆ, ਜਦੋਂ ਮਤ ਉੱਤੇ ਪਰਦੇ ਪੈ ਗਏ, ਜ਼ੁਲਮ ਦੀ ਹਨੇਰੀ ਲਿਆ ਦਿੱਤੀ, ਉਹ ਹਰ ਬੰਦੇ ਉੱਤੇ ਜ਼ੁਲਮ ਕਰਨ ਲੱਗ ਪਿਆ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਦਾਨ ਤੋਂ ਰਾਜ ਮਿਲਿਆ, ਰਾਜ ਤੋਂ ਹੰਕਾਰ ਆਇਆ, ਹੰਕਾਰ ਨੇ ਜ਼ੁਲਮ ਕਰਾਇਆ, ਤੇ ਜ਼ੁਲਮ ਕਰਨ ਤੋਂ ਬਾਅਦ ਉਹ ਆਤਮਾ ਕਰੋੜਾਂ ਜਨਮਾਂ ਤੱਕ ਦੁੱਖ ਸਹਾਰਦੀ ਰਹਿੰਦੀ। ਸ਼ਲੋਕ ਸਹਿਸਕ੍ਰਿਤੀ ਹੈ ਕਿ ਦਾਨ ਪਰਾਪੂਰਬੇਨ ਪੁਚੰਤੇ ਮਹੀਪ ਤੇ, ਪੂਰਬਲੇ ਕੀਤੇ ਹੋਏ ਦਾਨ, ਪੂਰਬਲੇ ਕੀਤੇ ਹੋਏ ਪੁੰਨ, ਉਹਨਾਂ ਕਰਕੇ ਰਾਜ ਸੱਤਾ ਭਾਗ ਮਿਲ ਗਿਆ। ਦਾਨ ਪਰਾਪੂਰਬੇਨ ਪੁਚੰਤੇ ਮਹੀਪ ਤੇ ਵਿਪਰੀਤ ਬੁੱਧਿਅੰਗ ਮਾਰਤ ਲੋਕ ਹੈ। ਵਿਪਰੀਤ ਬੁੱਧੀ, ਅਕਲ ਮਾਰੀਗੀ, ਬੁੱਧੀ ਪ੍ਰਿਸ਼ਟ ਹੋ ਗਈ, ਲੋਕਾਂ ਤੇ ਜ਼ੁਲਮ ਕਰਨ ਲੱਗ ਪਿਆ। ਵਿਪਰੀਤ ਬੁੱਧਿਅੰਗ ਮਾਰਤ ਲੋਕ ਹੈ, ਨਾਨਕ ਚਿਰੰਕਾਲ ਦੁੱਖ ਭੋਗਦੇ। ਇਹੋ ਜਿਹੇ ਰਾਜੇ ਤਾਂ ਬਹੁਤ ਲੰਬੇਰਾ ਸਮਾਂ ਕੇਵਲ ਜਨਮ ਤੇ ਮਰਨ ਦਾ ਦੁੱਖ ਹੀ ਭੋਗਦੇ ਰਹਿੰਦੇ। ਸਿਰਫ ਇੱਕ ਬੇਨਤੀ ਹੈ, ਮਹਾਰਾਜ ਕਹਿੰਦੇ ਨੇ ਰਾਜ ਸੱਤਾ ਵੀ ਸ਼ਕਤੀ ਹੈ, ਪਰ ਪਰਮਾਰਥ ਕਮਾਉਣ ਵਾਲਾ, ਪਰਮਾਤਮਾ ਤੇ ਭਰੋਸਾ ਰੱਖਣ ਵਾਲਾ, ਉਹ ਕਿਸੇ ਰਾਜੇ ਦੀ ਸੱਤਾ ਨੂੰ ਸਵੀਕਾਰ ਕਰਨ ਦੀ ਥਾਂ ਪਰਿਪੂਰਨ ਪਰਮਾਤਮਾ ਦੀ ਸ਼ਕਤੀ ਨੂੰ ਹੀ ਸਵੀਕਾਰ ਕਰਦਾ। ਆਓ ਅਸੀਂ ਬਾਣੀ ਚ ਦੇਖੀਏ, ਅਸੀਂ ਰੋਜ਼ ਬਚਨ ਪੜ੍ਹਨੇ ਆ ਕਿ ਪਰਿਪੂਰਨ ਪਰਮਾਤਮਾ ਨੂੰ ਪਾਤਸ਼ਾਹਾਂ ਦਾ ਪਾਤਸ਼ਾਹ ਕਿਹਾ ਗਿਆ। ਇਹਦੇ ਵਿੱਚੋਂ ਇਹ ਹੀ ਵਿਚਾਰ ਨਿਕਲਦਾ ਸੀ ਕਿ ਅਧਿਆਤਮਕ ਜੀਵਨ ਵਾਲਾ ਪਰਮਾਤਮਾ ਤੋਂ ਉੱਪਰ ਕਿਸੇ ਨੂੰ ਸਮਝਦਾ ਨਹੀਂ। ਉਹਨੇ ਚਵਰ ਸ਼ਤਰ ਤਖਤ ਵੀ ਪਰਮਾਤਮਾ ਦਾ ਕਿਹਾ, ਉਹਨੇ ਬਖਸ਼ਾਂ ਵੀ ਪਰਮਾਤਮਾ ਦੀਆਂ ਕਬੂਲੀਆਂ। ਉਸ ਬਾਣੀ ਚ ਅਸੀਂ ਥੋੜੇ ਜਿਹੇ ਪ੍ਰਮਾਣ ਲੈ ਲਈਏ ਕਿ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਜਪਜੀ ਸਾਹਿਬ ਦੀ ਸੋਦਰ ਵਾਲੀ ਪੌੜੀ, ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਉਹ ਪਾਤਸ਼ਾਹ ਦਾ ਮਾਲਕ ਹੈ, ਸਾਹਿਬ ਦਾ ਅਰਥ ਹੈ ਮਾਲਕ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜ਼ਾਈ, ਉਹਦੇ ਰਜ਼ਾ ਵਿੱਚ ਰਹਿਣਾ ਹੀ ਸੁੱਖ ਹੈ, ਪਰਮਾਤਮਾ ਨੂੰ ਪਾਤਸ਼ਾਹ ਮੰਨਿਆ। ਜਦੋਂ ਹਜ਼ੂਰ ਦੇ ਬਚਨ ਪੜ੍ਹਨੇ ਆ ਕਿ ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖ਼ਤ, तुम जो नायक आछो अंतर जामी मैं ता तेनू आगू मने जिदे तख्त नू भी कोई नहीं डुला सकदा जिदी पदवी नू भी कोई नहीं खो सकदा जिदे सिर ते झुल दे कोई सदर ते चवर नू की दुनिया की ताकत खो नहीं सकती। हे मेरे मालिक तू मेरा आगू है वड्डा तेरा दरबार तेरा दरबार बहुत वड्डा है सच्चा तुद तख्त तेरा तख्त भी सच्चा है ए तख्त झूठा नहीं ए तां शब्द तख्त सच्चा वर्त्या है क्योंकि दुनिया के बादशाह तख्त ते बैठे ने अज जिथे तख्त ते बैठे सन वह खंडरा तो चुके निकले। एक उर्दू के अदीब के शब्द ने कि बरसों रहा जिनके सर पे छतरे जरी कई के साल जिन्हों के सिर ते सोने के छत्र झुलते सन बरसों रहा जिनके सर पे छतरे जरी तर तुरबत पे उनकी ना शामिया ना देखा जदो उन्हां राजियां दी मौत हुई कहने ओ देखो धुप कड़क दी कबर ते पै रही है जिदे सिर ते सोने दे छत्र झुलदे सन ओदी कबर उत्ते किसे ने शमियाना भी नहीं लाया वो तख्त चले गए वो छत्र चले गए पर परमात्मा दी सत्या ओदी शक्ति जुगो जुग अटल है। साहब ने फरमाया वड्डा तेरा दरबार सच्चा तुद तख्त फिर शाह पातशाह तुम जो नायक आछो अंतर जामी फिर शाह पातशाह कहन लगे नेचल चवर छत तेरा चवर भी नेचल ते तेरा छत्र भी नेचल। इस तो अगे बाणी च हजूर ने बेअंत प्रमाण दिते को हर समान नहीं राजा परमात्मा दे बराबर किसे कुल शक्ति है। इथे ता राजे जेड़े बड़े बड़े मुल्कां नू जित्ती बैठे ने ਉਹ ਵੀ ਮੇਰੇ ਪਰਮਾਤਮਾ ਦੇ ਦਰ ਦੇ ਭਿਖਾਰੀ। ਕਲਗੀਧਰ ਪਿਤਾ ਜੀ ਦੇ ਦੋ ਸਵਈਏ ਚਿੱਤ ਸੀ ਅੱਜ ਲੈ ਲਈਏ ਸ਼ਬਦ ਨਾਇਕ ਚੁਣ ਕੇ। ਦੇਖੋ ਜਿੰਨਾ ਮਰਜ਼ੀ ਕੋਈ ਤਾਕਤਵਰ ਜ਼ੋਰਾਵਰ ਬੰਦਾ ਹੋਵੇ ਪਰਮਾਤਮਾ ਦੀ ਤਾਕਤ ਸਾਹਮਣੇ ਉਹਦੀ ਕੋਈ ਪੇਸ਼ ਨਹੀਂ ਚੱਲੇਗੀ। ਹਜ਼ੂਰ ਦਾ ਸਵਈਆ ਹੈ ਕਿ ਵੀਰ ਅਪਾਰ ਵੱਡੇ ਬਰਿਆਰ ਅਬ ਚਾਰੇ ਸਾਰ ਕੀ ਧਾਰ ਪਛਈਆ तोरत देश मलिंद मवासन माते गजान के मान मलैया गाड़े गड़ान को तोड़न हार सो बातन की चकचार लवैया साहब श्री सबको सिर नायक तुम जो नायक साहब श्री सबको सिर नायक जाचक अनेक सो एक दवैया। सिर्फ ए अखरी अर्थ कर लिए पावे रोज असी इस सुधा सवैये पढ़ने हैं उस विच हजूर दा सवैया है वीर अपार बड़े बरियार अब चारे एड़ा अगेतर लगे बिचारे दे अब चारे बिना विचार तो अब चारे थार की धार पछैया पछैया दर्द दा खाना किन्ने ओ बहादुर सूर में जिन्ना कुल बहुत वड्डी ताकत है सामने दुश्मन आउंदा होवे ओ कदी सोच विचार दे नहीं कि एक पासे इन्नी ज्यादा गिनती विच फौज मैं इकला ओ बिना किसे विचार तो बिना के सोच तो लखा दुश्मना दे सामने सीना डा के खलो जांदे ओ सीने उत्ते तन उत्ते खांदे ने फट सार दर से लोया अब चारे सार की धार पछैया तिखे शस्त्र जेड़े लोहे दे बने ने ओना दी धार अपने मुंह ते खा जांदे ने खून ना लथ पत ने पर फिर भी उन्हां नू परवाह नहीं उन्हां दे तन कुटिया पे है उहदे टुकड़े हुंदे पए ने शस्त्रां दे नाल पर बिना परवाह कीतिआं ओ दुश्मन दे विच ढाई करके लंघदे पए ने। पर चेते रखियो कि ताकत वाले भी मेरे नायक वाहिगुरू दे दर दे मंगते वीर अपार बड़े बरियार अब चार है सार की धार पछैया तोरत देश मलिंद मवासन माते गजान के मान मलैया वड्डे वड्डे देशां नू फतेह करन वाले मस्त हाथियां दा मान मलन वाले माते के जान के मान मलैया गाड़े गड़ान को तोड़न हार सो बातन हील चकचार लवैया वड्डे वड्डे किलियां दियां दीवारां नू तोड़न वाले गल्लां नाल चों चक्कां उत्ते अपनी हकूमत कैम करन वाले बातन की चकचार लवैया। पर बाबा जी कहिंदे ने साहिब श्री साहिब दा अर्थ है मालक श्री दा अर्थ है श्रोमणी ठीक है सूरमे खोण के ताकत होवेगी साथी दी सुंड पकड़ के उन्हों समान सट देंगे पर एहो जे अनगिनत मंगते बन के मेरे मालिक दे दर ते खैर पे मंगदे ने मना जे ताकत वाले ओदे सामने झुके ने तू किसे बंदे दी ताकत नू मनन दी थां ओदी ताकत नू क्यों नहीं मंगदा ਜਿਹਦੇ ਸਾਹਮਣੇ ਸੂਰਮੇ ਵੀ ਆ ਕੇ ਚੁੱਕ ਗਏ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਇੱਕ ਦਵਈਆ ਅਨੇਕਾਂ ਇਹੋ ਜਿਹੇ ਮੰਗਤੇ ਪਰ ਦੇਣ ਵਾਲਾ ਦਾਤਾ ਇੱਕ। ਦੂਸਰਾ ਬਚਨ ਹਜ਼ੂਰ ਦੀ ਸੋਈਆਂ ਵਿੱਚੋਂ ਅੱਜ ਦਸਮ ਪਿਤਾ ਜੀ ਦੀ ਬਾਣੀ ਵਿੱਚੋਂ ਚਿੱਤ ਕੀਤਾ ਕਿ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਤੁਮ ਜੋ ਨਾਇਕ ਆਛੋ ਅੰਤਰ ਜਾਮੀ ਤੂੰ ਹੀ ਮੇਰਾ ਆਗੂ ਹੈ ਤੂੰ ਕਦੀ ਡੋਲਦਾ ਨਹੀਂ ਤੂੰ ਕਦੀ ਧੋਖਾ ਨਹੀਂ ਦਿੰਦਾ ਤੂੰ ਕਦੀ ਵੀ ਆਪਣੇ ਪਿੱਛੇ ਲੱਗਣ ਵਾਲੇ ਦੇ ਭਰੋਸੇ ਨੂੰ ਨਹੀਂ ਤੋੜਦਾ। ਪਰ ਆਮ ਤੌਰ ਤੇ ਦੁਨੀਆਂਦਾਰ ਆਗੂ ਇਹ ਤੁਹਾਡੇ ਸਾਹਮਣੇ ਵੀ ਹੈ ਪਰਮਾਤਮਾ ਕਿਸੇ ਨੂੰ ਸਮਤ ਬਖਸ਼ੇ ਨਹੀਂ ਤਾਂ ਪਿੱਛੇ ਲੱਗਣ ਵਾਲਿਆਂ ਦੀ ਕੋਈ ਸਾਰ ਵੀ ਨਹੀਂ ਲੈਂਦਾ। ਇੱਕ ਖਿੰਨ ਵਿੱਚ ਅੱਜ ਕਾਰਨ ਕੀ ਹੈ ਕਿਤੇ ਵੀ ਚਲੇ ਜਾਓ ਜਦੋਂ ਕਿਤੇ ਸਿਆਸਤ ਦੀ ਗੱਲ ਚੱਲੇਗੀ ਸੱਚ ਇਹ ਵੀ ਸਾਨੂੰ ਇਹ ਸ਼ਬਦ ਕਹਿਣੇ ਪੈਣੇ ਨੇ ਕਿ ਕਦੀ ਵੀ ਕੋਈ ਬੰਦਾ ਸਿਆਸੀ ਬੰਦੇ ਤੇ ਅੰਦਰੂਨੀ ਤੌਰ ਤੇ ਅੱਜ ਭਰੋਸਾ ਕਰਨ ਨੂੰ ਤਿਆਰ ਨਹੀਂ ਯਕੀਨ ਕਰਨ ਨੂੰ ਤਿਆਰ ਨਹੀਂ ਉਹਦੀ ਮਜਬੂਰੀ ਬਣ ਜਾਂਦੀ ਪਿੱਛੇ ਚੱਲਣਾ। ਪਰਮਾਤਮਾ ਉਹ ਆਪਣੇ ਤੇ ਭਰੋਸਾ ਰੱਖਣ ਵਾਲਿਆਂ ਨੂੰ ਤੋੜਦੇ ਨਹੀਂ ਤੇ ਜਿਹੜੇ ਵੱਡੇ ਵੱਡੇ ਮੁਲਕਾਂ ਦੇ ਆਗੂ ਸਨ ਪਰਮਾਤਮਾ ਉਸ ਦੀ ਤਾਕਤ ਦੇ ਸਾਹਮਣੇ ਇੱਕ ਦਿਨ ਉਹਨਾਂ ਨੂੰ ਝੁਕਣਾ ਪਿਆ। ਹਜ਼ੂਰ ਦੇ ਬਚਨ ਨੇ ਜੀਤ ਫਿਰੈ ਸਭ ਦੇਸ਼ ਦੀ ਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਇਹ ਵੀ ਤਾਂ ਆਗੂ ਨੇ ਨਾ। ਪਰ ਭਗਤ ਰਵਿਦਾਸ ਕਹਿੰਦੇ ਨੇ ਮੇਰੇ ਆਗੂ ਇਹ ਨਹੀਂ ਕਿ ਜਿਨ੍ਹਾਂ ਦੇ ਘਰ ਅੱਗੇ ਨਗਾਰੇ ਵੱਜਦੇ ਨੇ ਜਿਨ੍ਹਾਂ ਦੇ ਘਰ ਦੇ ਉੱਤੇ ਝੰਡੇ ਝੂਲਦੇ ਨੇ। ਜੀਤ ਫਿਰੈ ਸਭ ਦੇਸ਼ ਦੀ ਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਕਈ ਦੇਸ਼ ਦਿਸ਼ਾਂਤਰ ਉਹਨਾਂ ਜਿੱਤੇ ਉਹਨਾਂ ਦੇ ਅੱਗੇ ਅੱਗੇ ਨਗਾਰੇ ਢੋਲ ਤੂਤੀਆਂ ਵੱਜਦੀਆਂ ਵੱਜ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਆਇਆ ਹੈ ਰਾਜ ਹਜ਼ਾਰੇ ਉਹਨਾਂ ਦੇ ਘਰ ਵਿੱਚ ਖਾਤੀ ਚਿੰਗਾੜਾਂ ਪੈ ਮਾਰਦੇ ਨੇ ਅਰਬੀ ਘੋੜੇ ਜਿਹੜੇ ਨੇ ਖਿਣਕਦੇ ਪਏ ਨੇ ਇਹਨਾਂ ਉਹਨਾਂ ਕੋਲ ਐਸ਼ਵਰਜ ਸੰਪਤੀ ਹੈ ਸੰਪਦਾ ਹੈ। ਜੀਤ ਫਿਰੈ ਸਭ ਦੇਸ਼ ਦੀ ਸ਼ਾਨ ਕੋ ਵੱਜ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰ ਹੈ। ਕੋਈ ਆਗੂ ਹੈ ਰੱਬ ਦਾ ਮੁਕਾਬਲਾ ਕਰਨ ਵਾਲਾ? ਤਿੰਨ ਸ਼ਬਦ ਮਹਾਰਾਜ ਜੀ ਨੇ ਕਹੇ ਭੂਤ ਭਵਿੱਖ ਤੇ ਭਵਾਨ। ਬੀਤੇ ਹੋਏ ਰਾਜੇ ਗਿਣ ਲੋ ਕਿੱਥੇ ਚਲੇ ਗਏ ਜਿਹੜੇ ਦਮਗਜੇ ਮਾਰਦੇ ਸਨ। ਬੁੱਲੇ ਨੇ ਤਾਂ ਇੱਕ ਦਿਨ ਆਪਣੀ ਰਚਨਾ ਚ ਉਹਨਾਂ ਦਾ ਮੈਂ ਪੜ੍ਹਿਆ ਵੀ ਦੋ ਸਤਰਾਂ ਉਹ ਕਹਿੰਦਾ ਕਿੱਥੇ ਹੈ ਸੁਲਤਾਨ ਸਿਕੰਦਰ ਮੌਤ ਨਾ ਛੱਡੇ ਪੀਰ ਪੈਗੰਬਰ ਸਭ ਕਰ ਕਰ ਗਏ ਅਡੰਬਰ ਇੱਥੇ ਕੋਈ ਪਾਏਦਾਰ ਨਹੀਂ ਉੱਠ ਜਾ ਘੁਰਾੜੇ ਮਾਰ ਨਹੀਂ। ਕਿੱਥੇ ਹੈ ਦਾਅਵੇ ਕਰਨ ਵਾਲੇ ਲੋਕ? ਇਹੀ ਕਾਰਨ ਇਹਨੂੰ ਇਹ ਨਾ ਸਮਝਣਾ ਕਿ ਸ਼ਾਇਦ ਅਸੀਂ ਨਾਇਕ ਸ਼ਬਦ ਦੀ ਵਿਆਖਿਆ ਤੋਂ ਦੂਰ ਜਾ ਰਹੇ ਕਾ। ਭਗਤ ਰਵਿਦਾਸ ਸਾਹਿਬ ਜੋੜੇ ਚਮੜੇ ਦਾ ਕੰਮ ਕਰਦੇ ਨੇ ਉਹ ਕਹਿੰਦੇ ਨੇ ਮੈਂ ਇਸ ਰਾਜੇ ਦੀ ਰਾਜ ਵਿੱਚ ਰਹਿੰਦਾ ਪਰ ਸੱਚ ਇਹ ਵੇ ਮੈਂ ਆਪਣੇ ਅੰਦਰੂਨੀ ਤੌਰ ਤੇ ਆਤਮਕ ਤੌਰ ਤੇ ਤੇਰੇ ਤੋਂ ਬਿਨਾਂ ਕਿਸੇ ਨੂੰ ਆਪਣਾ ਆਗੂ ਸਵਕਾਰ ਬਾਕੀ ਨਹੀਂ ਤੂੰ ਹੀ ਮੇਰਾ ਆਗੂ ਹੈ। ਸਤਿਗੁਰੂ ਦੀ ਬਾਣੀ ਵਿੱਚ ਵੀ ਬਚਨ ਹੈ ਜੇ ਬੁੱਲੇ ਨੇ ਕਿਹਾ ਕਿਤੇ ਹੈ ਸੁਲਤਾਨ ਸਿਕੰਦਰ ਬਾਬਾ ਫਰੀਦ ਸਾਹਿਬ ਨੇ ਕਿਹਾ ਜਿਮੀ ਪੁੱਛੇ ਅਸਮਾਨ ਕਿੱਥੇ ਚਲੇ ਗਏ ਨਾਇਕ ਆਗੂ ਜ਼ਮੀਨ ਤੇ ਅਸਮਾਨ ਗੱਲਾਂ ਤਾਂ ਕਰਦੇ ਨੇ। ਆਕਾਸ਼ ਕਹਿੰਦਾ ਦੇਖ ਜ਼ਮੀਨ ਮੇਰਾ ਸੂਰਜ ਮੇਰਾ ਚੰਦਰਮਾ ਮੇਰੇ ਤਾਰੇ ਯੁੱਗਾਂ ਤੋਂ ਲੋਕਾਂ ਨੂੰ ਰੋਸ਼ਨੀ ਦੇ ਰਹੇ ਨੇ ਪਰ ਤੇਰੇ ਉੱਤੇ ਬੜੇ ਖੱਬੀ ਖਾਂ ਆਏ ਨਾਡੂ ਖਾਂ ਤੇ ਪਾਟੇ ਖਾਂ ਆਏ ਇਹ ਨਾਮ ਸੁਣਨਾ ਹੰਕਾਰੀ ਬੰਦਿਆਂ ਦੇ ਉਹ ਕਿੱਥੇ ਚਲੇ ਗਏ ਤੇ ਅੱਗੋਂ ਕਬਰ ਦਾ ਉੱਤਰ ਹੁੰਦਾ ਹੈ ਕਿ ਦਰਅਸਲ ਜਿਹੜੇ ਦਾਅਵੇ ਕਰਦੇ ਸਨ ਅੱਜ ਉਹਨਾਂ ਦੇ ਜਿਸਮ ਉਹਨਾਂ ਦੇ ਸਰੀਰ ਖਾਕ ਦੇ ਸਪੁਰਦ ਨੇ ਕੀੜੇ ਉਹਨਾਂ ਦੇ ਸਰੀਰ ਨੂੰ ਖਾ ਰਹੇ ਨੇ ਤੇ ਜਿੰਦ ਉਹਨਾਂ ਨੂੰ ਉਹਨਾਂ ਦੀ ਰੱਬ ਨੂੰ ਭੁੱਲਣ ਦੇ ਉਲਾਮੇ ਪਈ ਸਹਿੰਦੀ ਹੈ। ਜ਼ਮੀਨ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ ਨਾਇਕ ਖੇਵਟ ਦਰਸ ਮਲਾ ਆਗੂ ਕਿੱਥੇ ਚਲੇ ਗਏ ਆਗੂ ਫਰੀਦਾ ਖੇਵਟ ਕਿਨ ਗਏ ਅੱਗੋ ਉੱਤਰ ਜ਼ਮੀਨ ਦਾ ਜਾਲਣ ਗੋਰਾ ਨਾਲ ਕਬਰਾਂ ਵੀ ਸੜਦੇ ਪਏ ਨੇ ਉਲਾਮੇ ਜੀ ਸਹੇ ਤੇ ਕਿੰਨੇ ਕਬਰਾਂ ਵੀ ਸੜਦੇ ਪਏ ਨੇ ਆਖਰੋ ਆਗੂ ਸਨ। ਬਾਬਾ ਸਾਹਿਬ ਨੇ ਬਾਣੀ ਵਿੱਚ ਇੱਕ ਉਹਨਾਂ ਦਾ ਹੋਰ ਸ਼ਲੋਕ ਲੈ ਲਈਏ ਕਿ ਦਾਸ ਦੀ ਸਿਰਫ ਕੇਵਲ ਇੱਛਾ ਹੁੰਦੀ ਏ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਛਤਰ ਛਾਇਆ ਹੇਠ ਹੀ ਸ਼ਬਦ ਨੂੰ ਹੀ ਸ਼ਬਦ ਨਾਲ ਵਿਆਖਿਆ ਕੀਤੀ ਹੈ। ਬਾਣੀ ਨਾਲ ਬਾਣੀ ਦੀ ਵਿਆਖਿਆ ਹੋਵੇ ਤੇ ਉਹ ਇੱਕ ਮਹਾਂਪੁਰਖ ਕਹਿੰਦੇ ਸਨ ਕਿ ਕਥਾ ਕਰਦੇ ਹੋ पर असली कथा उदन होगी जिस दिन कथा बन जाओगे। करना ते कथा बनना, कीर्तन करना ते कीर्तन रूप हो जाना, बाणी पढ़नी ते गुरबाणी बनिए, दोनों विच अंतर है ना। पर करने ताव शायद किते बन जाइए, पढ़ते ताह शायद किते बन जाइए, गाउंदे ताह के किते कीर्तन का रूप ही हो जाइए। सतगुरु ने बाणी विच आगुआ संबंधी एक होर बचन किया। बाबा साहब ने कहा कि उलामे जिंद सहिंदी है शरीर नू खा खा गई। उन्हां दा एक श्लोक है इत सराणे भोए सवण, यह भी आगू है। जमीन ते कवर भी सुता है, अज सोने सराणे कोई तकीए नहीं रूं दे, उहदे सराणे पक्की इत रख दित्ती, उत्ते पा के कपड़ा मना मुई मिट्टी ओहदे तन ते पा दित्ती। पर किन्ने इहदी कबर ते खलो के पुछो कि तू कदी आगू सैं, अज की बनिया? ते कहने ओ ता शायद ना बोले नायक, पर असलियत इत सराणे है, जमीन ते लेते है, ते कीड़े एदे मास नू नोच नोच के खांदे ने, ते सदियां बाद एदी कबर पुट के देखियो कि जेड़े पासे घर दे दफना के गए पासे दा मतलब जे खब्बा पासा सज्जा पासा थले उत्ते है, सदियां बाद भी उसे तरह प्यार रहेगा। एदे विच ता एनी ताकत नहीं कि कीड़े लड़न ते अपना पासा ही बदल लवे। इत सराणे भोए सवण, कीड़ा लड़ियो मास, चेतड़िया जुग वापरे इकत पया, पास ओ भी आगू ने। फिर मैं बचन वल आवां कि जीत फिरे सब देश दिशान को, बाज ढोल मृदंग नगारे, गुंजत गुड़ गजान के सुंदर खिंस तय खै राज खजारे, पूत भविख भवान के भूपत कौन गने नी जात बिचारे, श्रीपत श्री भगवान भजे दिन अंत को अंत के धाम सुधारे, अंतले समय एहो जे आगू भी मौत दे घर नू चले गए, उन्हां दा कोई टिकाणा ही नहीं। पर उस महापुरख ने जिन्हां दे बचन सी विचार रहे हां, उन्हां कहा मेरा आगू केवल पार ब्रह्म परमेश्वर, जिदे हुक्म दे विच सब कुछ चलदा पिया है, जिस दा राज खंडा ब्रह्मंडा तक हर जीव तक ओदा हुक्म ते राज है। इस नू कलगीधर जी दे एक बचन होर है कि बंग के बंगाली, फिरंग के फिरंगा वाली, दिल्ली के दिलवाली तेरी आज्ञा में चलत है, एदे वर्गा कोई नायक होवेगा? कहन लगे फिरंगी आ वलायत विच रहन वाले गोरे, कहिंदे ठीक है ए अपना राज भाग दा विस्तार करी बैठे सिर्फ समझन लई, कहिंदे ए फिरंगी भी तां रब दे हुक्म विच ने, बंगाल ते राज करन वाले बंगाली भी तां उहदे हुक्म विच ने। कहन लगे जिहड़े दिल्ली विच बैठे ने दिल वाले, पुछ के देख कि ए दिल्ली वाले भी जेड़े ने परमात्मा दे हुक्म विच ही ओदे गुलाम ने। अपनी मर्जी नाल लखी बंग के बंगाली, फिरंग के फिरंगा वाली, दिल्ली के दिलवाली तेरी आज्ञा में चलत है, रो के रोके ले मांग देश के मंगेले, वीर बंग सी बदेले पाप पुंज को दलत है, गोखा गुण गावे चीन मचीन के तीस ने आवे, तिबती त्याए दोख दे को दलत है। महाराज किन देख के इथे गोरखे, इथे तिबती, इथे चीने, इथे फिरंगी, इथे मगध देश दे वसनीक, इथे दिल वाले दिल्ली दे वसनीक। कहिंदे हर एक बंदा जेड़ा राज सत्ता ते बैठा है अपनी मर्जी नहीं, इन्हां सारियां दा शहनशाह केवल परिपूर्ण परमात्मा है, ओहदे हुक्म विच ओहदे अधीन पै चलदे ने। यही कारण कि जिन्हां महापुरखां ने सिर्फ परमात्मा नूं ही आपां आगू मन्निया, कहना सौखा मैं फिर शब्द वरत्या, कथा करनी सौखी है, ओनू आगू सवकारन विच दुनिया दे आगू भी विरोध विच उठ खलोंदे। बाबा फरीद साहब उन्हां दे जीवन विच एक साखी है कि लोड़वाद आदमी एक बंदा जिसनू गर्ज सी, वो बाबा फरीद साहब दे कोल आ गया। उस वेले दा हाकम सी ग्यासुद्दीन बलबन, उन्हें आके क्या बाबा फरीद साहब नू के देखो बाबा साहब ग्यासुद्दीन बलबन बादशाह तुहाडा अदब करदा, तुहाडा सत्कार करदा, ते मेरा एक काम है, ते जेकर तुसी उस नू कह के मेरा काम करा दियो, ते सच ए दे के जेड़ा बंदगी करन वाला है मालक दे भरोसे ते जींदा है ਜਿੰਨਾ ਮਰਜ਼ੀ ਰਾਜ ਸੱਤਾ ਦੇ ਨੇੜੇ ਹੋਵੇ, ਉਹਦੀ ਆਤਮਾ ਨੂੰ ਪੁੱਛ ਕੇ ਦੇਖੋ, ਉਹ ਕਦੀ ਆਪਣੇ ਅੰਦਰੂਨੀ ਤੌਰ ਤੇ ਆਪਣੀ ਜ਼ਿੰਦਗੀ ਵਿੱਚ ਬਾਦਸ਼ਾਹ ਤੋਂ ਕੋਈ ਸਵਾਲ, ਕੋਈ ਵੀ ਉਹਦੇ ਤੋਂ ਕੰਮ ਕਰਾਉਣਾ ਨਹੀਂ ਲੋਚਦਾ। ਉਹਨੂੰ ਪਤਾ ਹੈ ਅੱਜ ਇਹਦੇ ਕੋਲੋਂ ਕੰਮ ਕਰਾਉਣਾ, ਕੱਲ ਨੂੰ ਸਾਰੀ ਜ਼ਿੰਦਗੀ ਵਾਸਤੇ ਮੈਨੂੰ ਥੱਲੇ ਲਾ ਦੇਵੇਗਾ। ਬਾਬਾ ਫਰੀਦ ਸਾਹਿਬ ਸੁਣਿਆ ਤੇ ਖਮੋਸ਼ ਹੋ ਗਏ। ਉਹਨੇ ਫਿਰ ਕਿਹਾ, ਬਾਬਾ ਸਾਹਿਬ ਕਿ ਬਲਬਨ ਆਪ ਜੀ ਦਾ ਅਦਬ ਕਰਦਾ ਹੈ। ਕਈ ਇਤਿਹਾਸਕਾਰਾਂ ਤਾਂ ਇਹ ਵੀ ਲਿਖ ਦਿੱਤਾ ਕਿ ਗਿਆਸੂਦੀਨ ਬਲਬਨ ਉਹਨਾਂ ਦੀ ਸ਼ਹਿਜਾਦੀ ਬਾਬਾ ਫਰੀਦ ਸਾਹਿਬ ਨਾਲ ਵਿਆਹੀ ਹੋਈ ਹੈ। ਬਾਦਸ਼ਾਹ ਤੇ ਦਮਾਦ ਨੇ ਬਾਬਾ ਫਰੀਦ ਸਾਹਿਬ, ਉਹਨਾਂ ਕਿਹਾ ਤੁਹਾਡਾ ਰਿਸ਼ਤਾ ਵੀ ਤੁਹਾਡੀ ਚੱਲਦੀ ਏ। ਉਹਨਾਂ ਕਿਹਾ ਮੈਂ ਅੱਜ ਤੱਕ ਉਹਨੂੰ ਕੋਈ ਸਵਾਲ ਨਹੀਂ ਪਾਇਆ, ਅੱਜ ਤੱਕ ਮੈਂ ਉਹਨੂੰ ਕੋਈ ਕੰਮ ਨਹੀਂ ਕਿਹਾ, ਪਰ ਜੇ ਤੂੰ ਮੇਰੇ ਕੋਲ ਆਇਆ ਹੈ ਲਿਆ ਮੈਂ ਚਿੱਠੀ ਲਿਖ ਦੇਣਾ। ਤੇ ਜਿਹੜੇ ਚਿੱਠੀ ਉਹਨਾਂ ਨੇ ਲਿਖੀ, ਉਹ ਚਿੱਠੀ ਦੇ ਬੋਲ ਬੜੇ ਫਕੀਰ ਦੀ ਬੇਪਰਵਾਹੀ ਦੇ ਨੇ। ਉਹਦੇ ਉੱਤੇ ਲਿਖਿਆ ਗਿਆ ਕਿ ਇੱਕ ਆਦਮੀ ਲੋੜਵੰਦ ਮੇਰੇ ਕੋਲ ਆਇਆ ਹੈ, ਇਸ ਦਾ ਕੰਮ ਆਪ ਜੀ ਦੇ ਗੋਚਰਾ ਇਹ ਕਹਿ ਰਿਹਾ ਹੈ। ਦੇਖੋ ਸੂਖਸ਼ਮਤਾਈ, ਇਹ ਕਹਿ ਰਿਹਾ ਕਿ ਕੰਮ ਤੁਹਾਡੇ ਗੋਚਰਾ ਤੁਸੀਂ ਹੀ ਕਰ ਸਕਦੇ ਹੋ, ਪਰ ਸਾਡੇ ਕੋਲ ਪਹਿਲਾਂ ਆ ਗਏ, ਅਸੀਂ ਇਹ ਕੰਮ ਅੱਲਾ ਤਾਲਾ ਨੂੰ ਸੌਂਪ ਦਿੱਤਾ ਹੈ। ਧਿਆਨ ਦਿਆ ਜੀ, ਅਸੀਂ ਇਹ ਕੰਮ ਰੱਬ ਨੂੰ ਸੌਂਪ ਦਿੱਤਾ ਤੇਰੇ ਕੋਲ ਪਹੁੰਚਣ ਤੋਂ ਪਹਿਲਾਂ, ਪਰ ਇਹ ਇਨਸਾਨ ਦੁਨਿਆਵੀ ਤੌਰ ਤੇ ਜਿੰਦਾ, ਇਹਨੂੰ ਤੁਹਾਡੇ ਤੇ ਭਰੋਸਾ ਹੈ, ਮੈਨੂੰ ਅੱਲਾ ਤੇ ਭਰੋਸਾ ਹੈ, ਅਸੀਂ ਇਹ ਕੰਮ ਅੱਲਾ ਤਾਲਾ ਨੂੰ ਸੌਂਪ ਦਿੱਤਾ ਹੈ, ਇਹ ਤੁਹਾਡੇ ਕੋਲ ਆ ਰਿਹਾ ਹੈ, ਜੇਕਰ ਇਹਦਾ ਕੰਮ ਤੁਸੀਂ ਕਰੋਗੇ, ਇਹ ਸ਼ਬਦ ਸਨ, ਤੁਸੀਂ ਭੁਲੇਖੇ ਚ ਨਾ ਰਹਿਣਾ, ਕਰਨ ਵਾਲਾ ਕੇਵਲ ਅੱਲਾ ਹੋਵੇਗਾ, ਤੁਸੀਂ ਧੰਨਵਾਦ ਦੇ ਪਾਤਰ ਹੋਵੋ, ਤੁਸੀਂ ਵਸੀਲਾ ਬਣੇ, ਕਰਨ ਵਾਲਾ ਰੱਬ ਹੋਵੇਗਾ। ਤੇ ਨਾਲ ਅਗਲੀ ਗੱਲ ਹੋਰ ਕਹਿ ਦਿੱਤੀ, ਜੇਕਰ ਤੁਸੀਂ ਇਹ ਕੰਮ ਨਹੀਂ ਕਰ ਸਕੋਗੇ, ਜੇਕਰ ਤੁਸੀਂ ਇਹ ਕੰਮ ਨਹੀਂ ਕਰ ਸਕੋਗੇ ਤੇ ਅਸੀਂ ਸਮਝਾਂਗੇ ਅੱਲਾ ਨੂੰ ਨਹੀਂ ਮਨਜ਼ੂਰ। ਪਰ ਯਾਦ ਰੱਖਿਓ, ਇੱਕ ਗੱਲ ਪ੍ਰਗਟ ਹੋ ਜਾਏਗੀ, ਤੁਸੀਂ ਸਭ ਕੁਝ ਨਹੀਂ ਕਰ ਸਕਦੇ, ਤੁਸੀਂ ਮਜਬੂਰ ਹੋ, ਤੁਹਾਡੇ ਹੱਥ ਵਿੱਚ ਇੰਨੀ ਤਾਕਤ ਨਹੀਂ ਕਿ ਤੁਸੀਂ ਹਰ ਕੰਮ ਕਰ ਸਕੋ। ਸ਼ਬਦ ਦੇਖੋ ਕਹਿ ਵੀ ਦਿੱਤਾ, ਪਰ ਬੇਪਰਵਾਹੀ ਅੰਦਰ ਦੀ ਕਿ ਅਸੀਂ ਕੰਮ ਅੱਲਾ ਤਾਲਾ ਨੂੰ ਸੌਂਪ ਦਿੱਤਾ ਹੈ, ਤੁਸੀਂ ਕਰਨ ਵਾਲੇ ਨਹੀਂ ਹੋ ਜਾਏਗਾ, ਧੰਨਵਾਦ ਦੇ ਪਾਤਰ ਤੁਸੀਂ ਹੋ। ਕਿਉਂਕਿ ਫਕੀਰ ਬੇਮੁਥਾਜ ਹੁੰਦਾ, ਫਕੀਰ ਅੰਦਰੋਂ ਅਡੋਲ ਹੁੰਦਾ ਹੈ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਪ੍ਰਭ ਕੈ ਸਿਮਰਨ ਨਿਚਲ ਆਸਨ, ਉਹ ਅਡੋਲ ਹੈ, ਉਹਨੂੰ ਕਿਸੇ ਦੀ ਪਰਵਾਹ ਨਹੀਂ। ਭਗਤ ਨਾ ਰਵਿਦਾਸ ਸਾਹਿਬ ਕਹਿੰਦੇ ਨੇ, ਤੁਮ ਜੋ ਨਾਇਕ ਆ ਛਹੋ ਅੰਤਰਜਾਮੀ, ਹੇ ਵਾਹਿਗੁਰੂ ਜੀ ਤੁਸੀਂ ਮੇਰੇ ਆਗੂ ਹੋ, ਤੁਸੀਂ ਮੇਰੇ ਮਾਲਕ ਹੋ, ਮੈਂ ਤੁਹਾਡੀ ਅਗਵਾਈ ਨੂੰ ਹੀ ਸਵੀਕਾਰਨਾ ਹਾਂ, ਤੁਹਾਡੀ ਅਗਵਾਈ ਤੋਂ ਬਿਨਾਂ ਮੈਂ ਹੋਰ ਕਿਸੇ ਦੀ ਅਗਵਾਈ ਨੂੰ ਕਬੂਲ ਦਾ ਰੱਖੀ। ਮੇਰੇ ਲਈ ਬਾਦਸ਼ਾਹ ਵੀ ਤੁਸੀਂ ਹੋ, ਮੇਰੇ ਲਈ ਪਾਤਸ਼ਾਹ ਵੀ ਤੁਸੀਂ ਹੋ। ਇਹੀ ਕਾਰਨ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਉਂਦੇ ਹਾਂ, ਹੁਕਮਨਾਮਾ ਲੈਂਦੇ ਹਾਂ ਤੇ ਇੱਕ ਬਚਨ ਅਸੀਂ ਸਾਰੇ ਮੰਗਲ ਰੂਪ ਚ ਪੜ੍ਹਦੇ ਹਾਂ, ਉਸ ਮੰਗਲ ਵਿੱਚ ਵੀ ਇਹ ਗੱਲ ਉੱਗੜ ਕੇ ਸਾਹਮਣੇ ਆਉਂਦੀ ਹੈ ਕਿ ਗੁਰੂ ਤੋਂ ਬਿਨਾਂ ਕੋਈ ਪਾਤਸ਼ਾਹ ਨਹੀਂ, ਰੱਬ ਤੋਂ ਬਿਨਾਂ ਕੋਈ ਪਾਤਸ਼ਾਹ ਨਹੀਂ। ਉਹ ਪੜ੍ਹਦੇ ਹਾਂ, ਹੋਵੇ ਸਿਫਤ ਖਤਮ ਦੀ, ਨੂਰ ਅਰਸੋਂ ਕੁਰਸੋਂ ਝੱਟੀਏ, ਭਾਵੇਂ ਇਹ ਪਵਿੱਤਰ ਤੁਕਾ ਧੰਨ ਗੁਰੂ ਅੰਗਦ ਸਾਹਿਬ ਦੀ ਸਿਫਤ ਵਿੱਚ ਨੇ, ਹੋਵੇ ਸਿਫਤ ਖਸਮ ਦੀ, ਹੇ ਸਤਿਗੁਰੂ ਤੁਹਾਡੇ ਦਰਬਾਰ ਵਿੱਚ ਕੇਵਲ ਸਿਫਤ ਹੁੰਦੀ ਹੈ ਪਰਮਾਤਮਾ ਖਸਮ ਦੀ, ਵਾਹਿਗੁਰੂ ਮਾਲਕ ਦੀ, ਨੂਰ ਅਰਸੋਂ ਕੁਰਸੋਂ ਝੱਟੀਏ, ਆਪ ਜੀ ਦੇ ਦਰਬਾਰ ਵਿੱਚ ਅਰਸਾਂ ਤੋਂ ਕੁਰਸਾਂ ਤੋਂ ਨੂਰ ਝੱਟਿਆ ਜਾਂਦੇ ਆ, ਰੂਹਾਨੀਅਤ ਦੀ ਝੜੀ ਲੱਗਦੀ ਹੈ। ਤੁਧ ਦਿੱਥੇ ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ ਕਿਹਾ, ਇਹਦਾ ਮਤਲਬ ਤੂੰ ਹੀ ਮੇਰਾ ਪਾਤਸ਼ਾਹ ਹੈ। ਤੁਧ ਦਿੱਥੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਗਏ, ਤੇਰੇ ਦਰਸ਼ਨ ਕੀਤਿਆ ਜਨਮਾਂ ਜਨਮਾਂ ਦੀ ਮੈਲ ਕੱਟੀ ਗਈ। ਨਾਲ ਇਹ ਵੀ ਬਚਨ ਰੋਜ਼ ਅਸੀਂ ਪੜ੍ਹਦੇ ਹਾਂ, ਸੱਜਣ ਸੱਚਾ ਪਾਤਸ਼ਾਹ, ਪਾਤਸ਼ਾਹ ਵੀ ਹੈ ਤੇ ਸੱਜਣ ਵੀ ਹੈ। ਚੇਤੇ ਰੱਖਿਓ, ਦੁਨੀਆਂ ਦੇ ਬਾਦਸ਼ਾਹ ਸੱਜਣ ਨਹੀਂ ਜੇ ਹੁੰਦੇ, ਉਹ ਤਾਂ ਸੱਕੇ ਜੰਮੇ ਪੁੱਤਰ ਦਾ ਲਿਹਾਜ਼।

ਸਮਾਏ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕਿਤੇ ਤੇਰੇ ਬਾਵਨ ਹਾਰੇ ਕਿਤੇ ਤੇਰੇ ਰਾਗ ਭਰੀ ਸਿਉਂ ਕਹੀਏ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਤਨੋ ਪਵਨ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਰਾਵਣ ਤੁਧਨੋਂ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਦੀ ਚਾਰੇ ਰਾਵਣ ਤੁਧਨੋਂ ਈਸ਼ਰ ਬ੍ਰਹਮਾ ਦੇਵੀ ਸੋਹੋਂ ਤੇ ਸਦਾ ਸਵਾਰੇ ਰਾਵਣ ਤੁਧਨੋਂ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦੇ ਨਾਲੇ ਰਾਵਣ ਤੁਧਨੋਂ ਸਿੱਧ ਸਮਾਧੀ ਅੰਦਰ ਰਾਵਣ ਤੁਧਨੋਂ ਸਾਧ ਦੀ ਚਾਰੇ ਰਾਵਣ ਤੁਧਨੋਂ ਜਤੀ ਸਤੀ ਸੰਤੋਖੀ ਰਾਵਣ ਤੁਧਨੋਂ ਵੀਰ ਕਰਾਰੇ ਗਾਵਨ ਤੁਧਨੋਂ ਪੰਡਿਤ ਪੜਨ ਰੱਖੀ ਸੁਰ ਜੁਗ ਜੁਗ ਵਿਦਾਂ ਨਾਲੇ ਗਾਵਨ ਤੁਧਨੋਂ ਮੋਹਣੀਆਂ ਮਨ ਮੋਹਣ ਸੁਰਗ ਵਛਤੀ ਆਲੇ ਗਾਵਨ ਤੁਧਨੋਂ ਰਤਨੋ ਪਾਏ ਤੇਰੇ ਅੱਠ ਸੱਚ ਤੀਰਥ ਨਾਲੇ।

ਕੇਤਾ ਕੇਵਲ ਕੀੜਾ ਰਹਾਓ ਸਾਭ ਸੋਤੇ ਮਿਲ ਸੁੱਤ ਕਮਾਈ ਸਾਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਾਭ ਸੱਤ ਸਭ ਤਪ ਸਭ ਕਿਵੇਂ ਆਈਆਂ ਸਿੱਧਾਂ ਪੁਰਸ਼ਾਂ ਕੀਆਂ ਵਡਿਆਈਆਂ ਸੁੱਧ ਬਿਨ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾਹੀ ਥਾਕ ਰਹਾਈਆਂ ਆਖਣ ਵਾਲਾ ਕਿਆ ਬੇਚਾਰਾ ਸਿੱਖੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤੁਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਖਾ ਮਹਿਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਊਂ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂ

ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ਼ ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ਼ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੈ ਬਡ ਭਾਗ ਬਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਲੈ ਤੇ ਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗ ਹੀ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਹ ਗੁਜ਼ਰੀ ਮਹਿਲਾ ਪੰਜਵਾਂ ਕਾਹੇ ਮਨ ਚਿੱਤ ਵੈ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤੋ ਪਾਏ ਤਾਂ ਘਰ ਵਿੱਚ ਆਗੇ ਕਰ

સોપુરખ નિરંજન હર પુરખ નિરંજન હર અગમા અગમ અપારા સબ ધ્યાવે સબ ધ્યાવે તુજ જી હર સચ્ચે સિરજનહારા સબ જી તુમારે જી તું જિયા કદ તારા હર ધ્યાવો સંતો જી સબ દુખ વિસારનહારા હર આપે ઠાકુર હર આપે સેવક જી ਕਿਆ ਨਾਨਕ ਜੰਤ ਵਿਚਾਰਾ ਤੂੰ ਘੱਟ ਘੱਟ ਅੰਤਰ ਸਰਵ ਨਿਰੰਤਰ ਜੀ ਹਰ ਇੱਕੋ ਪੁਰਖ ਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਜੋਗ ਜੀ ਲਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ।

ਸਾਈਂ ਜੋ ਤੁਹ ਭਾਵੈ ਸੋਈ ਥਿਸੀ ਜੋ ਤੂੰ ਦੇਹੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸਨੂੰ ਕਿਰਪਾ ਕਰਹੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਸੁਆਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ।

ਸੋਈ ਜਨ ਜਾਣੇ ਹਰ ਗੁਣ ਸਦ ਹੀ ਆ ਸੁਖ ਖਾਣੇ ਜਿਨ ਹਰ ਸੇਵਿਆ ਜਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਸਾ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮਤਿ ਪ੍ਰਗਟ ਹੋਏ ਅੱਛਾ ਮਹਿਲਾ ਪਹਿਲਾ ਚਿੱਤ ਸਰਵ ਗਏ ਕਈ ਲੈ ਨਿਵਾਸਾ ਪਾਣੀ ਪਾਵਕ ਨੇ ਕੀਆ ਪੰਕਜ ਮੋਹ ਪਗ ਨਹੀਂ ਚਾਲੇ ਹਮ ਦੇਖਾ ਤਹਿ ਡੁਬੀਲੇ ਮਨ ਇੱਕ ਨਾ ਚੇਤਸ ਮੂਰ ਮਨਾ ਹਰ ਵਿਸਰਤ ਤੇਰੇ ਗੁਣ ਬਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗ ਨਾ ਜਾਣੋ ਪਿਆ ਪ੍ਰਣਵਤ ਨਾਨਕ ਤਿੰਨ ਕੀ ਸ਼ਰਨਾ ਜਿੰਤੂ ਨਾਹੀ ਵਿਸਰਿਆ ਆਸਾ ਮਹਿਲਾ ਪੰਜਵਾ ਭਈ ਪ੍ਰਾਪਤ ਮਾਨਕ ਦਿਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਗ ਕੇਵਲ ਨਾਮ।

ਵਿਚਾਰੇ ਤੁਮ ਸਭ ਹੀ ਤੇ ਰਹਿਸ ਨਿਰਾਲਮ ਗਿਆਨਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਟਾਂਕਾ ਮੂੜ ਚਾਰਤ ਭੇਦਾ ਜਾਂ ਕੋ ਘੇਰ ਨਾ ਪਾਵ ਸੁਵਿਤਾ ਤਾਕੋ ਪਾਰ ਪਹਨ ਅਨੁਮਾਨਤ ਮਹਾਮੂੜ ਕਸ਼ ਭੇਦ ਨਾ ਜਾਣਤ ਮਹਾਦੇਵ ਕੋ ਕਸ਼ਟ ਸਦਾ ਸਿਵ ਨਿਰੰਕਾਰ ਕਾ ਚੀਮਤ ਨਹਿਤ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਧੂਪਾ ਅੰਡਗ ਜੇਰਗ ਸਿਤਕੀਨੀ ਉਤਪਜ ਖਾਨ ਬੋਹਰ ਰਚਦੀਨੀ ਕਹੂੰ ਕੂਲ ਰਾਜਾ ਹੈ ਬੈਠਾ ਕਹੂੰ ਸਿਮਟ ਭਯੋ ਸ਼ੰਕਰ ਕੈਠਾ ਸਗਰੀ ਸਿਸ ਦਿਖਾਏ ਅਚੰਪਵ ਆਜ ਰਾਤ ਰੂਪ ਸਿੰਪਵ ਆਵਰਸਤਾ ਮੇਰੀ ਤੁਮ ਕਰੋ ਸਿੱਖ ਵਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਸ ਤੁਤ ਪਾਤਾ ਸ਼ਕਲ ਮਲੇਸ਼ ਕਰੋ ਦਿਨ ਘਾਤਾ ਜੇ ਅਸ਼ ਤੂੰ ਤਬ ਚਰਨੀ ਪਰੈ ਤਿੰਨ ਕੇ ਦੁਸ਼ਟ ਦੁਖ ਹਵੈ ਮਰੈ ਪੁਰਖ ਜਬਨ ਪਗ ਪਰੇ ਤਿਹਾਰੇ ਤਿੰਨ ਕੇ ਤੁਮ ਸੰਕਟ ਅਵਤਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਚਟਕਾਲਾ ਕਿਰਪਾ ਦ੍ਰਿਸ਼ ਤਨ ਜਾਏ ਨ ਹਰ ਹੋ ਤਾਂ ਕਿ ਤਾਪ ਤਨ ਕਿਵੋਂ ਹਰ ਹੋ ਸਿੱਧ ਸਿੱਧ ਧਰਮੋ ਸਭ ਹੋਈ ਦੁਸ਼ਟ ਸ਼ਾਸ ਰਹਿ ਸਕੇ ਨ ਕੋਈ ਏਕ ਵਾਰ ਦਿਨ ਤੁਮੇ ਸੰਭਾਰਾ ਕਾਲ ਫਾਸ ਤੇ ਤਾਹੇ ਅਵਾਰਾ ਜਿਨ ਨਰ ਨਾਮ ਤਹਾਰੋ ਕਹਾ ਚਾਰ ਦੁਸ਼ਟ ਰੋਗ ਤੇ ਰਹਾ ਖੜ ਕੇ ਤੁਮੇ ਸ਼ਰਨ ਤਿਹਾਰੀ ਆਪ ਹੱਥ ਦੇ ਲਿਓ ਅਭਾਰੀ ਸਰਬ ਥੋਰ ਮੋਹ ਹੋ ਸਹਾਈ ਦੋਸਤ ਦੋਸਤ ਲਿਓ ਵਿਚਾਰੀ ਸੁਰੱਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਤੂੰ ਆਸ ਕਰੇ ਨਹੀਂ ਆਨਿਓ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ ਬਹੁ ਭੇਦ ਕਹੇ ਹਮ ਏਕ ਨਾ ਜਾਨਿਓ ਸ੍ਰੀ ਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਤਾਂ ਤੁਸੇ ਦਸਾਨਿਓ ਦੋਹਰਾ ਸਗਲ ਦੁਆਰ ਕੋ ਛੱਡ ਕੇ ਕਹਿਓ ਤੁਹਾਰੋ ਦੁਆਰ ਬਾਂਹ ਗਹੇ ਕੀ ਲਾਜਿਆ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀ।

ਦਿੱਤੀ। ਮਨ ਵਧੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਨ ਆਈਆਂ, ਸ਼ਬਦੋ ਤਾਂ ਗਾਵੋ ਹਰੀ ਤੇਰਾ, ਮਨ ਹਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ।

ਵਾਰਨਾ ਸਮਨਾ ਗੱਲਾਂ ਸਮਰਾ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨਕੇ ਮਨ ਵਸਿਆ ਵਾਝੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ।

ਵਾਜੇ ਪੰਜ ਸ਼ਬਦ ਘਰਸ ਭਾਗੇ, ਘਰਸ ਭਾਗੇ ਸ਼ਬਦ ਵਾਜੇ, ਕਲਾ ਜਿੱਤ ਘਰ ਧਾਰੀਆ, ਪੰਜ ਦੂਤ ਤੁਦਵਸ ਕੀਤੇ, ਕਾਲ ਕੰਠ ਤੋਂ ਮਾਰੇ।

ਅਨਹਦ ਵਾਢੇ ਆਨੰਦ ਸੁਣੋ ਬੜ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇਆ ਉਤਰੇ ਸਗਲ ਬਸੂਰੇ।

ਤੇ ਪਲੀਤ ਕਹਿ ਚੇਤ ਵਿੱਚ ਸਤਿਗੁਰ ਰਿਹਾ ਪਰ ਭੂਰੇ ਜਿਨ ਬੰਤ ਨਾਨਕ ਗੁਰ ਚਰਨ ਲਾਗੇ ਬਾਝੇ ਅਨਹਦ ਤੀਰੇ ਮੁੰਡਾਵਣੀ ਮਹਿਲਾ ਪੰਜਵਾਂ। ਸਾਲ ਵਿੱਚ ਤਿੰਨ ਵਸਤੂ ਪਈਓ ਸੱਤ ਸੰਤੋਖ ਜੀ ਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਾਇਓ ਅੰਮ੍ਰਿਤ ਨਾਮ ਠਾਕਰ ਕਾ ਪਾਇਓ ਜਿਸ ਕਾ ਸਤ ਅਧਾਰ ਜੇ ਕੋ ਖਾਵੈ ਜੇ ਕੋ ਭੁੰਚੈ ਜਿਸ ਕਾ ਹੋਏ ਉਧਾਰੋ ਇਹ ਵਸ ਅਜੀ ਨਾ ਜਾਈ ਨਿਤ ਨਿਤ ਰਖ ਉਤਾਰੋ ਤਮ ਸੰਸਾਰ ਚਰਨ ਲਗ ਕਰੀਏ ਸਭ ਨਾਨਕ ਬ੍ਰਹਮ ਪਸਾਰੋ। ਲੋਕਮ ਮਹਿਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਯੋਗ ਕਿਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ।

ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਨੂੰ ਕਿਹਾਂਗੇ ਫਿਰ ਅੰਗਦ ਗੁਰਤੇ ਅਮਰਦਾਸ ਸਰਨ ਦੱਸਣੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿੰਘ ਨੇ ਸਿੱਖਿਆ ਸ੍ਰੀ ਹਰਕ੍ਰਿਸ਼ਨ ਜੀ ਤੇ ਆਈਏ ਜੋ ਸਿੱਖਿਆ ਸਭ ਬਣਾਏ ਗੁਰ ਤੇਗ ਬਹਾਦਰ ਸਿੰਘ ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਸ਼੍ਰੀ ਅਕਾਲ ਦਸਾਂ ਪਾਤਸ਼ਾਹ ਜੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ

ਪੰਚਕਿਆ ਦੇ ਚਲਾਈ ਪੀਰ ਵਾਹੀ ਦੇਸ਼ ਕੇ ਲਿਖਿਤਾ ਬਿਨਾਂ ਪਿਆਰਾ ਸਤਿਆਰਨ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਜੀ ਨੇ ਵਾਹਿਗੁਰੂ ਬਿਨਾਂ ਸਿੰਘਾਂ ਸਿੰਘਣੀਆਂ ਨੇ ਧਰਨ ਦੇ ਸੀਸ ਉੱਤੇ ਬੰਤ ਬੰਤ ਕਟਵਾਏ ਖੋਪਰੀਆਂ ਨਹਾਈਆਂ ਚਰਸਣੀਆਂ ਤੇ ਕਰੇ ਧਨ ਆਰਾ ਨਾਲ ਚਲਾਏ ਗਏ ਗੁਰਦੁਆਰਾ ਸੇਵਾ ਦੀ ਕਰਵਾਉਣੀਆਂ ਕੀਤੀਆਂ ਧਰਨ ਲਈ ਹਾਰਿਆ ਸਿੱਖੀ ਚੇਤਨਾ ਪ੍ਰਾਪਤ ਬਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੇ ਜੀ ਵਾਹਿਗੁਰੂ ਪੰਜਾਂ ਪਾਸਾਂ ਸਵਤ ਗੁਰਦੁਆਰਾ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਸਿਰਫ ਨੇ ਸਵਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਦੋ ਖਾਲਸਾ ਜੀ ਤੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਾਰੇ ਚਿਤਾਵਨ ਦਾ ਸਤਿਕਾਰ ਸਤਿ

ਕਰ ਗਾਏ ਸੋਹਲਾ ਤੁਮ ਗਾਵੇ ਮੇਰੇ ਮਿਰਭਾਏ ਕਾ ਸੋਹਲਾ ਹੈ ਬਾਰੀ ਜਿੱਥੇ ਸੋਹਲੇ ਸਦਾ ਸੁਖ ਹੋਏ ਨਿਤ ਨਿਤ ਜੀਵੇ ਸੰਭਾਲੀਏ ਜਿੱਥੇ ਦਾ ਦੇਣ ਹਾਰ ਤੇਰੇ ਦਾਨੇ ਕੀਮਤ ਨੇ ਤੇਰੇ ਸੁਖ ਦਾਤੇ ਤੈਨੂੰ ਸੁਮਾਰ ਸੰਬਤ ਸਾਹਾ ਲਿਖਿਆ ਕਰ ਪਾਉ ਤੇਲ ਜੋ ਸਚਿਨ ਅਸੀ ਸੁਣਿਆ ਜੋ ਹੋਵੇ ਸਹਿ ਸੁਮੀਲ ਘਰ ਘਰ ਇਹੋ ਪਹੁੰਚਾ ਸਦਰੇ ਨੇ ਸੁਖਵਨ।

ਘਰ ਖੇਡ ਕੇ ਅਪਦੇਸ਼ ਜਗੇ ਇੱਕ ਦੂਤ ਜਾਕਰ ਕਰਕੇ ਕੀ ਕਹੇ ਛੋਟਾ ਗਿਆ ਸਦਭਾਈ ਸੇ ਰਹਾਓ ਦੇਖੇ ਕਹੇ ਕੰਨਾ ਸਹਰਾ ਖੁੱਤੀ ਬਾਰੀ ਨਾ ਹੋ।

ਜੇ ਵਸਨ ਸੁਹੇਲਾ ਔਦ ਕਟੇ ਤਿੰਨ ਰਹਿਣਾ ਰੇ ਮਨ ਗੁਰ ਮਿਲਕਾਰ ਸਵਾਰੇ ਰਹੋ। ਇਹ ਸੰਸਾਰ ਵਿਕਾਰ ਸੰਸੇ ਮੈਂ ਕਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਕੀ ਆਵੇ ਇਹ ਰਸ ਅਕਥ ਕਥਾ ਤਿੰਨ ਜਾਨੀ ਜਾਂ ਕੋ ਆਏ ਸੋਈ ਜਹਾਜੋ ਹਰ ਗੁੱਸੇ ਮਨੇ ਬਸੇਰਾ ਨਿਜ ਕਰ ਮਹਿਲ ਪਾਓ ਸੁਖ ਸਜ ਬਹੁ ਨਹਿ ਬਸੇਰਾ ਅੰਤਰ ਜਾਮੀ ਪੁਰਖ ਵਧਾਤੇ ਕਰਦਾ ਮਨ ਕੀ ਪੂਰ ਨਾਨਕ ਦਾਸ ਇਹ ਸੁਖ ਮੰਗੇ ਮੁਖ ਕਰ ਸੰਤਨ ਕੀ ਪੂਰ ਵਾਹਿਗੁਰੂ ਸਾਹਿਬ।

ਪਹਿਲਾ ਪ੍ਰਕਾਸ਼ ਦਿਹਾੜਾ 400 ਸਾਲਾ ਸ਼ਤਾਬਦੀ ਆ ਰਹੀ ਹੈ ਕਿ ਅੱਜ ਦਾ ਸਮਾਗਮ ਉਸ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਹੈ। ਇਹ ਅੱਜ ਦੇ ਕੀਰਤਨ ਦੇ ਦੀਵਾਨ ਦਾ ਇੱਕੋ ਮਨੋਰਥ ਹੈ ਕਿ ਜੋ 400 ਸਾਲਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਸ਼ਤਾਬਦੀ ਆ ਰਹੀ ਹੈ, ਸਾਡੀ ਭਾਵਨਾ ਬਣ ਜਾਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੌਣ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਵਾਲਾ ਵੀ ਧੰਨ ਹੈ ਲੇਕਿਨ ਪਛਾਣਨ ਵਾਲਾ ਉਸ ਤੋਂ ਵੱਡਾ ਹੈ।

ਮਹਾਂਪੁਰਸ਼ ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪਛਾਣਿਆ, ਉਹਨਾਂ ਦੇ ਅਨਮੋਲ ਬਚਨਾਂ ਵਿੱਚੋਂ 11 ਬਚਨ ਨੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਸੇਵਾ ਲੈਣ ਇੱਕ ਜੁੜੀ ਹੋਈ ਆਤਮਾ ਦੇ 11 ਬਚਨ ਸੁਣਾਉਣ ਦਾ ਕੋਈ ਹੋਰ ਮਕਸਦ ਨਹੀਂ, ਸਾਡੀ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਭਾਵਨਾ ਬਣ ਜੇ, ਸਿਰ ਤੇ ਹੱਥ ਰੱਖਣਾ, ਸੇਵਾ ਲੈਣੀ ਉਹਨਾਂ 11 ਬਚਨਾਂ ਦੀ। ਇੱਕ ਵਾਰੀ ਇਹ ਗਰੀਬ ਨਿਵਾਜ ਦਸਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਦੀਆਂ ਇਹਨਾਂ ਪੰਕਤੀਆਂ ਨੂੰ ਆਓ ਪੜ੍ਹੀਏ, ਫਿਰ ਵਾਰੀ ਵਾਰੀ ਉਹ 11 ਬਚਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਡਿਆਈਆਂ ਤੇ ਮਹਾਰਾਜ ਸੇਵਾ ਲੈਣ।

ਕਹਿੰਦੇ ਸਨ ਕਿਸੇ ਦਾ ਪਿਤਾ ਆਪਣੇ ਬੱਚਿਆਂ ਲਈ ਫਰੂਟ ਲੈ ਕੇ ਆਉਂਦਾ, ਕਿਸੇ ਦਾ ਪਿਤਾ ਆਪਣੇ ਬੱਚਿਆਂ ਲਈ ਬਸਤਰ ਲੈ ਕੇ ਆਉਂਦਾ, ਕਿਸੇ ਦਾ ਪਿਤਾ ਆਪਣੇ ਬੱਚਿਆਂ ਲਈ ਮਾਇਆ ਲੈ ਕੇ ਆਉਂਦਾ।

ਦੇ ਵਿੱਚੋਂ ਤੁਰਕੀ ਬਾਣੀ ਲੈ ਕੇ ਆਏ ਅਕ ਸਤਨਾਮ। ਉਹ ਬਾਣੀ ਜਿਹਦੀ ਫਿਰ ਗਿਣਤੀ ਨਹੀਂ ਕੀਤੀ ਕੋਈ,

ਕੁਝ ਲੈ ਜਾਣਾ ਮਹਾਂਪੁਰਸ਼ਾਂ ਦਾ ਦੂਜਾ ਬਚਨ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਵਿੱਚ ਅੱਜ ਇਸ ਬਚਨ ਦੀ ਬੜੀ ਲੋੜ ਹੈ ਸੰਭਾਲਣ ਦੀ ਧਿਆਨ ਨਾਲ ਸਰਵਣ ਕਰਨਾ ਇਹ ਦੂਸਰਾ ਬਚਨ ਕਰਦੇ ਸੀ ਜਿਹਦੀ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਪਈ ਉਹਦੀ ਕਿਧਰੋਂ ਵੀ ਪੂਰੀ ਨਹੀਂ ਪੈ ਸਕਦੀ ਜਦ ਕਿ ਆਖੋ ਸਤਨਾਮ ਆ 400 ਸਾਲਾ ਅਸਲੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ

ਕੋਈ ਦੁੱਖ 15-20 ਦਿਨ ਮਹੀਨਾ ਨਾ ਜਾਵੇ, ਇਹੋ ਜਿਹੇ ਬੂਹੇ ਖੜਕਣੇ ਸ਼ੁਰੂ ਹੋ ਜਾਂਦੇ ਨੇ ਜਿੱਥੇ ਗੁਰਬਾਣੀ ਨਾਲ ਨਹੀਂ ਜੋੜਿਆ ਜਾਂਦਾ। ਮਹਾਂਪੁਰਸ਼ਾਂ ਦਾ ਬਚਨ ਜੇ ਤੇਰੀ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਪਈ, ਕਿਧਰੋਂ ਵੀ ਨਹੀਂ ਪੈ।

ਇਹ ਮੇਰੀ ਮਰਜ਼ੀ, ਖਾਲੀ ਤੋਰ ਦਿੱਤਾ। ਸਾਧ ਸੰਗਤ ਧਿਆਨ ਦੇਣਾ, ਮਨ ਵਿੱਚ ਐਸਾ ਉਬਾਲਾ ਆਇਆ, ਅਗਲੇ ਦਿਨ ਫਿਰ ਸਕੂਟਰ ਨੂੰ ਕਿੱਕ ਮਾਰੀ ਤੇ ਆ ਗਿਆ। ਕਹਿਣ ਲੱਗਾ, ਮੇਰਾ ਮਨ ਨਹੀਂ ਖਲੋਤਾ, ਮੈਨੂੰ ਕੁੜੀ ਦੇ, ਮੈਂ ਗੱਲੇ ਚ ਰੱਖੀ, ਬਰਕਤ ਪਵੇ। ਕਹਿੰਦੇ ਫਕੀਰ ਕਹਿਣ ਲੱਗਾ, ਮੈਂ ਕੁੜੀ ਨਹੀਂ ਦੇਣੀ ਤੇ ਸਿੱਖ ਜਿਵੇਂ ਥੋੜਾ ਜਿਹਾ ਗਰਮ ਹੋਇਆ, ਕਿਉਂ ਨਹੀਂ ਦਿੰਦਾ? ਤੇ ਤਿੰਨ ਚਾਰ ਚੇਲਿਆਂ ਤੋਂ ਧੱਕੇ ਮਰਵਾ ਕੇ ਬਾਹਰ ਕੱਢ, ਇਹ ਚਲਾ ਗਿਆ। ਤੀਜੇ ਦਿਨ ਫਿਰ ਨਹੀਂ ਮਨ ਖਲੋਤਾ, ਕਿੱਕ ਮਾਰੀ ਤੇ ਫੇਰ ਆ ਗਿਆ, ਮੈਨੂੰ ਕੁੜੀ ਦੇ। ਇੱਕ ਵਾਰੀ ਗੱਜ ਕੇ ਆਖੋ ਸਤਨਾਮ, ਸੰਗਤ ਧਿਆਨ ਦੇਣਾ। ਕੋਈ ਵੀ ਗੁਰੂ ਦਾ ਸਿੱਖ ਜਦੋਂ ਕਿਸੇ ਇਹੋ ਜਿਹੇ ਬੂਹੇ ਤੇ ਪੈਰ ਧਰਦਾ ਜਿੱਥੇ ਬਾਣੀ ਨਾਲ ਨਹੀਂ ਜੋੜਿਆ ਜਾਂਦਾ ਗੁਰੂ ਪਿਆਰਿਓ, ਉਸ ਵੇਲੇ ਕਲਮੀਆਂ ਲੈਦਾ, ਸਿਰ ਨੀਵਾਂ ਕਰਾਉਂਦਾ ਹੈ। ਆਖੋ ਸਤਨਾਮ। ਇਹ ਬਾਬਾ ਜੀ ਦੇ ਬਚਨ ਜਿਹਦੀ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ, ਕਿਧਰੋਂ ਨਹੀਂ ਪੈ। ਜਦੋਂ ਤੀਜੇ ਦਿਨ ਫਿਰ ਆ ਗਿਆ, ਮੈਨੂੰ ਕੁੜੀ ਦੇ, ਫਕੀਰ ਬੜਾ ਹੈਰਾਨ, ਤੈਨੂੰ ਪਹਿਲੇ ਦਿਨ ਭੇਜਿਆ ਨਹੀਂ ਦੇਣੀ, ਫਿਰ ਆ ਗਏ, ਧੱਕੇ ਮਰਵਾਏ, ਫਿਰ ਧੱਕੇ ਖਾ ਕੇ ਵੀ ਆ ਗਏ। ਇਹਨਾਂ ਵਿਸ਼ਵਾਸ ਚ ਨੂੰ ਕੁੜੀ, ਕਹਿੰਦੇ ਫਕੀਰ ਦਾ ਨਾ ਅੰਦਰ ਇਹੋ ਜਿਹਾ ਇੱਕ ਖਿਆਲ ਬਣ ਗਿਆ, ਧੱਕੇ ਖਾ ਕੇ ਵੀ ਆ ਗਏ। ਉਹ ਸਿੱਖ ਦੀ ਬਾਂਹ ਫੜੀ ਤੇ ਪਿਛਲੇ ਕਮਰੇ ਚ ਫਕੀਰ ਲੈ ਗਿਆ ਤੇ ਕਹਿਣ ਲੱਗਾ, ਸਿੱਖਾ, ਮੈਂ ਇਸ ਗੱਲ ਤੇ ਹੈਰਾਨ ਹਾਂ ਕਿ ਧੱਕੇ ਖਾ ਕੇ ਤੂੰ ਫਿਰ ਆ ਗਈ। ਬੜੀ ਹੈਰਾਨਗੀ ਮੈਨੂੰ, ਧੱਕੇ ਖਾਣ ਦੇ ਬਾਵਜੂਦ ਫਿਰ ਆ ਗਏ। ਉਹ ਫਕੀਰ ਕਹਿਣ ਲੱਗਾ, ਐ ਸਿੱਖਾ, ਤੇਰੇ ਧੱਕੇ ਖਾਣ ਤੇ ਫਿਰ ਆਉਣ ਤੇ ਮੈਂ ਇੱਕ ਗੱਲ ਜਿਹੜੀ ਅੱਜ ਤੱਕ ਕਿਸੇ ਨੂੰ ਨਹੀਂ ਦੱਸੀ, ਤੈਨੂੰ ਦੱਸਦਾ। ਐ ਕੁੜੀ ਲੈਣੀ ਕਹਿੰਦਾ? ਹਾਂ, ਮੈਨੂੰ ਵੀ ਕੁੜੀ ਦੇ, ਮੈਂ ਗੱਲੇ ਚ ਪਾਵਾਂ, ਬਰਕਤ ਪਵੇ। ਉਹ ਫਕੀਰ ਕਹਿਣ ਲੱਗਾ, ਜਾਮਾ ਮਸਜਿਦ ਤੋਂ 1 ਕਿਲੋਮੀਟਰ ਤੇ, ਇਹ 3-4 ਸਾਲ ਪਹਿਲੀ ਬਾਤ ਹੈ, ਕਹਿਣ ਲੱਗਾ, ਉਹ ਗੁਰੂ ਕੇ ਸਿੱਖਾ, ਇਹ ਰਮਜ ਮੈਂ ਕਿਸੇ ਨੂੰ ਨਹੀਂ ਦੱਸੀ, ਪਰ ਤੈਨੂੰ ਦੱਸ ਰਿਹਾ ਕਿ ਕੁੜੀ ਵਿੱਚ ਹੋਰ ਕੁਝ ਨਹੀਂ ਹੈ। ਮੈਂ 2 ਵਜੇ ਰੋਜ਼ ਜਾਂਦਾ ਵਾਂ ਗੁਰਦੁਆਰਾ ਸੀਸ ਗੰਜ ਗੁਰੂ ਤੇਗ ਬਹਾਦਰ ਮਹਾਰਾਜ ਦੇ ਅਸਥਾਨ ਤੇ ਉੱਥੋਂ ਦੀਆਂ ਸੰਗਤਾਂ ਦੀ ਜੋੜਿਆਂ ਦੀ ਧੂੜੀ ਲੈ ਕੇ ਆਉਣਾ ਜਿਹੜੀ ਕੁੜੀਆਂ 'ਚ ਦੇਣਾ ਵਾ, ਤੇ ਕਾਰਜ ਸਵਾਰ ਦੀ ਹੈ ਗੁਰੂ ਤੇਗ ਬਹਾਦਰ ਦੀ ਸੰਗਤਾਂ ਦੀ ਚਰਨ ਧੂੜੀ। ਆਖੋ ਸਤਨਾਮ। ਤੇ ਸਿੱਖਾ, ਮੈਂ ਕੁਝ ਨਹੀਂ ਕਰ ਰਿਹਾ, ਇਹ ਕਾਰਜ ਚਰਨ ਧੂੜੀ ਗੁਰੂ ਤੇਗ ਬਹਾਦਰ ਦੇ ਦਰ ਦੀ ਸਵਾਰ ਰਹੀ ਹੈ, ਤੇ ਮੈਨੂੰ ਇੱਕ ਵਿਸ਼ਵਾਸ ਹੈ ਕਿ ਜਿੱਦਣ ਮੈਂ ਸਿੱਖ ਨੂੰ ਕੁੜੀ ਦੇਤੀ, ਗੁਰੂ ਤੇਗ ਬਹਾਦਰ ਮਹਾਰਾਜ ਨੇ ਕਹਿਣਾ ਕਿ ਜਿਹਦੇ ਤੇ ਸਾਡੀ ਮੋਹਰ ਲੱਗੀ ਉਧਰ ਵੀ ਗੱਜ ਕੇ ਆਖੋ ਸਤਨਾਮ, ਇਸ ਲਈ ਮੈਂ ਤੈਨੂੰ ਕੁੜੀ ਨਹੀਂ ਦੇ ਸਕਦਾ। ਉਹ ਸਿੱਖ ਨੂੰ ਇਤਨੀ ਸ਼ਰਮ ਆਈ ਕਿ ਮੇਰੇ ਪਿਓ ਦੇ ਦਰ ਤੋਂ ਹੀ ਦੂਜਿਆਂ ਦੀਆਂ ਝੋਲੀਆਂ ਭਰਦਾ ਪਿਆ ਤੇ ਮੈਂ ਕਿੱਧਰ ਤੁਰ ਪਿਆ। ਆਖੋ ਸਤਨਾਮ। ਇਹ ਬੜੀ ਲੋੜ ਜਿਹਾ, ਮੈਂ ਸ਼ਹਿਰ ਦਾ ਨਾਂ ਨਹੀਂ ਲੈਂਦਾ, ਆ ਥੋੜੇ ਦਿਨਾਂ ਦੀ ਬਾਤ ਹੈ, ਇੱਕ ਚੰਗਾ ਪੂਰਾ ਸਾਬ

ਇੱਕ ਦਿਨ ਮਿਲਿਆ ਤੇ ਹੱਥ ਵਿੱਚ ਪੰਜ ਮੁੰਦਰੀਆਂ ਪਾਈਆਂ ਹੋਈਆਂ। ਮੈਂ ਸੁਭਾਅ ਨਾਲ ਪੁੱਛ ਲਿਆ ਮੁੰਦਰੀਆਂ ਪਾਈਆਂ, ਮੈਨੂੰ ਕਹਿਣ ਲੱਗਾ ਵੀ ਤਿੰਨ ਚਾਰ ਮਹੀਨਿਆਂ ਤੋਂ ਗਾਹਕਾਂ ਦਾ ਮੰਦਾ ਬੜਾ ਸੀ ਤੇ ਕਿਸੇ ਨੇ ਕਿਹਾ ਤੂੰ ਇਹ ਨੀਲਮ ਪਾ ਲੈ, ਪੁਖਰਾਜ ਪਾ ਲੈ, ਫਲਾਣਾ ਚੀਜ਼ ਪਾ ਲੈ ਤੇ ਤੇਰਾ ਕੰਮ ਚੱਲ ਪਏਗਾ, ਧਿਆਨ ਦੇਣਾ। ਇਹ ਬਾਬਾ ਆਨੰਦ ਸਿੰਘ ਜੀ ਦਾ ਬਚਨ ਹਿਰਦੇ ਚ ਵਸਾਓ ਕਿ ਜੇ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਪਈ ਤੇ ਫਿਰ ਇਹ ਨੀਲਮ ਪੁਖਰਾਜ ਨਾਲ ਵੀ ਨਹੀਂ ਪੈਣੀ। ਆਖੋ ਸਤਨਾਮ। ਇੱਕ ਪੰਕਤੀ ਪੜ ਲਈਏ, ਇੱਕ ਵਾਰੀ ਸਾਰੀਆਂ ਬੀਬੀਆਂ ਪੜਿਓ, ਇੱਕ ਵਾਰੀ ਭਾਈ ਪੜਿਓ ਸਾਰੇ। ਇਹ ਬਾਣੀ ਦੇ ਲੜ ਲੱਗੀ ਹੈ ਜੇ 400 ਸਾਲਾਂ ਮਨਾ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀ ਹੈ। ਸਾਰੇ ਕਿਰਪਾ ਕਰੇ।

0: ਭੰਨੇ ਘਾਲੇ ਕਿ ਬਾਣੀ ਕਹਿ ਰਹੀ। ਕਈ ਵਾਰੀ ਅਸੀਂ ਕਹਿੰਦੇ ਹਾਂ ਮਨ ਨਹੀਂ ਜੁੜਿਆ, ਬਾਣੀ ਪੜਨ ਦਾ ਲਾਭ ਨਹੀਂ ਪਿਆਰਿਓ। ਅੱਜ ਬੜੀ ਲੋੜ ਜੇ ਪ੍ਰਚਾਰ। ਮਹਾਂਪੁਰਸ਼ ਕਹਿੰਦੇ ਸੀ ਜਿਹੜਾ ਇੰਝ ਕਹਿੰਦਾ ਨਾ ਮੈਂ ਨੇਮ ਛੱਡਦਾ ਮੇਰਾ ਮਨ ਨਹੀਂ ਜੁੜਦਾ, ਕਰਨ ਦਾ ਕੀ ਫਾਇਦਾ?
1: ਨਹੀਂ,
0: ਅਸੀਂ ਮਨ ਜੋੜਨ ਦਾ ਯਤਨ ਕਰਨਾ ਹੈ, ਜੋੜਨਾ ਉਹਨੇ। ਇਹ ਤੇ ਇੰਝ ਗੱਲ ਹੋ ਗਈ ਜਿਵੇਂ ਕਿਸੇ ਨੂੰ ਬੁਖਾਰ ਹੋਵੇ, ਖੁਦ ਡਾਕਟਰ ਕੋਲ ਜਾ ਕੇ ਦਵਾਈ ਲਿਆਵੇ ਤੇ ਦਵਾਈ ਲਿਆ ਕੇ ਕਵੇ ਕਿ ਮੈਂ ਪਹਿਲੇ ਬੁਖਾਰ ਆ ਜੀ ਹੋਵੇ ਦਵਾਈ ਤਾਂ ਖਾਣੀ ਆ,
1: ਆਪ ਸਤਨਾਮ
0: ਤਾਂ ਖਾਣੀ ਜੇ ਰਾਜੀ ਪਹਿਲੇ ਬੁਖਾਰ ਹੋਵੇ। ਨਹੀਂ, ਦਵਾਈ ਨੇ ਤੇ ਬੁਖਾਰ ਰਾਜੀ ਕਰਨਾ। ਅਸੀਂ ਕਹੀਏ ਮਨ ਜੁੜੇ ਤਾਂ ਬਾਣੀ ਪੜਨੀ ਹੈ, ਬਾਣੀ ਨੇ ਤੇ ਇੱਕ ਦਿਨ ਅਵਸਥਾ ਬਣਾਉਣੀ ਹੈ ਮਨ ਜੋੜਨ ਦੀ। ਗੱਲ ਕੀ ਆਖੋ ਸਤਨਾਮ, ਬਾਣੀ ਪੜਨੀ ਛੱਡਦੀ ਤੇ ਮਨ ਕਿਵੇਂ? ਮੈਨੂੰ ਇੱਕ ਜ਼ਿਕਰ ਯਾਦ ਆ ਗਿਆ, ਇੱਕ ਮੁਸਲਮਾਨ ਅਸੀਂ ਲੋਕ ਮਾਲਾ ਕਹਿੰਦੇ ਹਾਂ ਜਿਹਨੂੰ ਫੇਰਦੇ ਹਾਂ, ਤੇ ਮੁਸਲਮਾਨਾਂ ਵਿੱਚ ਤਸਵੀ ਕਹਿੰਦੇ ਤਸਵੀ। ਇੱਕ ਫਕੀਰ ਲੰਘਦਾ ਪਿਆ ਸੀ, ਇੱਕ ਮੁਸਲਮਾਨ ਸਰੀਰ ਜਿਹਨੇ 11 ਸਾਲ ਤਸਵੀ ਫੇਰੀ ਅੱਲਾਹ ਦੇ ਨਾਂ ਦੀ, ਧਿਆਨ ਦੇਣ ਮਾਲਾ ਤਸਵੀ, ਕਹਿੰਦੇ ਉਹਦਾ ਅੰਗੂਠਾ ਤੇ ਪਹਿਲੀ ਉਂਗਲ ਵੀ ਘੱਟ ਗਈ।

ਮੇਰੀ ਡਿਊਟੀ ਹੈ ਉਹਦੇ ਨਾਂ ਦੀ ਤਸਵੀ ਫੇਰਨੀ। ਕਰੀ ਕਹਿ ਕੇ ਆਖੋ ਸਤਨਾਮ। ਮੇਰੀ ਡਿਊਟੀ ਹੈ ਉਹਦੇ ਨਾਂ ਦੀ ਤਸਵੀ ਫੇਰਨੀ, ਦਰਗਾਹ ਪ੍ਰਮਾਣ ਕਰਨੀ ਨਾ ਕਰਨੀ ਹੈ ਉਹਦਾ ਕੰਮ ਹੈ। ਕਹਿ ਕੇ ਆਖੋ ਸਤਨਾਮ। ਮੈਂ ਆਪਣੀ ਡਿਊਟੀ, ਉਹ ਫਕੀਰ ਨੂੰ ਇੱਕ ਸਰੀਰ ਕੋਲੋਂ ਇੰਨਾ ਕੁਝ ਮਿਲਿਆ, ਕਹਿਣ ਲੱਗੇ ਤੇਰੇ ਅੰਦਰ ਏਡਾ ਵਿਸ਼ਵਾਸ ਕਿ ਮੈਂ ਆਪਣੀ ਡਿਊਟੀ ਭੁਗਤਾ ਰਿਹਾ, ਪ੍ਰਵਾਨ ਕਰਨੀ ਉਹਦੀ ਡਿਊਟੀ। ਖਾਲਸਾ ਜੀ ਧਿਆਨ ਦੇਣਾ, ਅੱਜ ਕੱਲ੍ਹ ਬੜੇ ਪ੍ਰਚਾਰਕ ਪੈਦਾ ਹੋ ਗਏ ਨੇ ਗੱਲਾਂ ਵਾਲੇ, ਜਿਹੜੇ ਕਹਿੰਦੇ ਬਾਣੀ ਬੋਧੀ ਪੜ੍ਹਨ ਦੀ ਲੋੜ ਨਹੀਂ, ਮਨ ਜੁੜਿਆ ਹੀ ਨਹੀਂ, ਬਾਣੀ ਪੜ੍ਹਨ ਦਾ ਕੀ ਲਾਭ। ਕਦੀ ਇਸ ਪਾਸੇ ਨਾ ਤੁਰ ਪੈਣਾ, ਬਾਣੀ ਪੜ੍ਹਨੀ ਨਾ ਛੱਡ ਦੇਣਾ, ਡੱਟ ਕੇ ਬਾਣੀ ਪੜ੍ਹਨੀ ਤੇ ਵੱਧ ਤੋਂ ਵੱਧ ਬਾਣੀ ਨਾਲ ਜੁੜਨਾ। ਗੁਰੂ ਪਿਆਰਿਓ ਸਾਡੀ ਡਿਊਟੀ ਹੈ ਬਾਣੀ ਪੜ੍ਹਨੀ, ਮਨ ਜੋੜਨ ਦਾ ਯਤਨ ਕਰਨਾ, ਕਿਰਪਾ ਉਹਨੇ ਕਰਨੀ। ਜਿੰਨਾ ਚਿਰ ਨਹੀਂ ਵੀ ਮਨ ਜੁੜਿਆ, ਘਾਲਣਾ ਬਿਰਥਾ ਨਹੀਂ ਗਈ। ਸੱਚੇ ਪਾਤਸ਼ਾਹ ਕਿਰਪਾ ਕਰਨ, ਬਾਬਾ ਆਨੰਦ ਸਿੰਘ ਜੀ ਦਾ ਬਚਨ ਜਿਹੜਾ ਤੋੜਦਾ ਨਹੀਂ ਜੋੜਦਾ, ਕਹਿੰਦੇ ਸੀ ਬਾਣੀ ਭਾਵੇਂ ਮਨ ਜੋੜ ਕੇ ਪੜ੍ਹ ਲਓ, ਜੇ ਨਹੀਂ ਵੀ ਮਨ ਜੁੜਿਆ ਇਹਨੇ ਤੁਹਾਡੇ ਪਾਪਾਂ ਨੂੰ ਸਾੜ ਹੀ ਲੈਣਾ। ਆਖੋ ਸਤਨਾਮ। ਗੁਰੂ ਪਿਆਰਿਓ ਸਹੀ ਮੈਣੇ ਅੰਦਰ ਸਾਡੇ ਦੋ ਤਹਿਮਾਂ ਹੁੰਦੀਆਂ, ਇੱਕ ਪਾਪਾਂ ਦੀ, ਇੱਕ ਉਹਨਾਂ ਦੀ। ਇਹ ਜਿਹੜਾ ਮਨ ਨਹੀਂ ਨਾ ਜੁੜਦਾ, ਇਹ ਪਾਪਾਂ ਦੀ ਤਹਿ ਉੱਚੀ ਹੁੰਦੀ, ਉਹਨਾਂ ਦੀ ਨੀਵੀਂ ਹੁੰਦੀ। ਤੇ ਬਾਣੀ ਪੜ੍ਹਦੇ ਰਹੋ ਪਾਪਾਂ ਦੀ ਤਹਿ ਨੀਵੀਂ ਹੁੰਦੀ ਜਾਂਦੀ ਤੇ ਉਹਨਾਂ ਦੀ ਉੱਚੀ ਹੋਈ ਜਾਂਦੀ। ਜੇ ਪੜ੍ਹਨੀ ਛੱਡਦੀ ਉਹ ਤਹਿ ਨੀਵੀਂ ਹੋਣੀ ਨਹੀਂ ਤੇ ਮਨ ਕਦੀ ਵੀ ਨਹੀਂ ਜੁੜਨਾ। ਆਪਾਂ ਸਤਨਾਮ। ਇਸ ਲਈ ਅੱਗ ਨੂੰ ਹੱਥ ਕੇ ਹੱਥ ਲਾ ਦਿਓ, ਬਾਬਾ ਜੀ ਦਾ ਬਚਨ ਰੋ ਕੇ ਲਾ ਦਿਓ, ਇਹਨੇ ਤੁਹਾਡੇ ਅੱਗ ਨੇ ਸਾੜ ਹੀ ਦੇਣਾ। ਬਾਣੀ ਯਤਨ ਕਰੋ ਮਨ ਜੋੜ ਕੇ ਪੜੋ, ਨਾ ਵੀ ਜੁੜੇ ਤੇ ਘਬਰਾਇਓ ਨਾ, ਇਹਨੇ ਪਾਪਾਂ ਨੂੰ ਸਾੜ ਹੀ ਦੇਣਾ। ਇੱਕ ਤਿਲ ਨਹੀਂ ਭੰਨੇ ਘਾਲੇ, ਆਓ ਪਿਆਰ ਨਾਲ ਪੜੋ ਇਹ ਪੰਕਤੀਆਂ ਤੇ ਬਾਕੀ ਦੇ ਅੱਠ ਬਚਨ। ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸੇਵਾ ਲੈਣ, ਇੱਕ ਵਾਰੀ ਸਾਰੇ 400 ਸਾਲਾਂ ਮਨਾ ਰਹੇ ਹੋ, ਜੁੜ ਜਾਓ ਬਾਣੀ ਨਾਲ, ਗੁਰੂ ਗ੍ਰੰਥ ਸਾਹਿਬ ਜੀ ਨਾਲ, ਤਾਂ ਹੀ ਸਾਡਾ ਸੰਗਤ ਚ ਆਇਆ ਲਾਭ ਹੈ ਭਾਈ। ਪੜੋ।

ਸਾਡੀ 400 ਸਾਲਾ ਸ਼ਤਾਬਦੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਹ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਛਾਣ ਲਈ ਕਿਸੇ ਵੀ ਗ੍ਰੰਥ ਨੂੰ ਧਰਤੀ ਤੇ ਗੁਰੂ ਪਦਵੀ ਨਹੀਂ ਮਿਲੀ। ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਨ੍ਹਾਂ ਨੂੰ ਗੁਰੂ ਪਦਵੀ ਮਿਲੀ ਹੈ ਪਛਾਣ ਲਈ। ਆਪ ਇੱਕ ਪ੍ਰਕਰਣ ਸਰਵਣ ਕਰ ਰਹੇ ਹੋ ਕਿ ਪਛਾਣਨ ਤੱਕ ਪਹੁੰਚ ਸਕੀਏ, ਸ਼ਰਧਾ ਚ ਵਾਧਾ ਹੋ ਜਾਏ। ਬਾਬਾ ਨੰਦ ਸਿੰਘ ਜੀ ਮਹਾਂਪੁਰਸ਼ ਜਿਨ੍ਹਾਂ ਨੇ ਸੰਸਾਰ ਦੇ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਿਕਾਰ ਦੀ ਮਰਿਆਦਾ ਗੁਰੂ ਪਿਆਰਿਓ ਬਹੁਤ ਜਗ੍ਹਾ ਜਿਹੜੀ ਛਿਪ ਗਈ ਸੀ ਪ੍ਰਗਟ ਕੀਤੀ। ਲੋਕ ਅਲਮਾਰੀਆਂ ਚ ਬੰਦ ਕਰਨ ਲੱਗ ਪਏ ਸਨ, ਸੋਝੀ ਦਿੱਤੀ ਪਲੰਗ ਤੇ ਬਿਰਾਜਮਾਨ ਹਾਜ਼ਰ ਨਾਜ਼ਰ ਜਾਣਨ ਦੀ। ਉਹਨਾਂ ਦੇ 11 ਬਚਨ ਜੋ ਲੜੀਵਾਰ ਪ੍ਰਕਰਣ ਸਤਿਗੁਰੂ ਸੇਵਾ ਲੈ ਰਹੇ ਨੇ, 3 ਬਚਨ ਸਾਂਝੇ ਹੋ ਚੁੱਕੇ ਨੇ, 4th ਬਚਨ ਮਹਾਰਾਜ ਸੇਵਾ ਲੈਣ

ਬਾਬਾ ਜੀ ਕਹਿੰਦੇ ਸੀ ਕੋਈ ਕਾਗਜ਼ ਕਹਿੰਦਾ, ਗੁਰੂ ਗ੍ਰੰਥ ਸਾਹਿਬ ਨੂੰ ਕੋਈ ਕਾਗਜ਼ ਕਹਿੰਦਾ, ਕੋਈ ਸ਼ਾਹੀ ਕਹਿੰਦਾ, ਕੋਈ ਜਲਦ ਕਹਿੰਦਾ। ਦੇਖੋ ਮਹਾਂਪੁਰਸ਼ਾਂ ਦੀ ਨਿਮਰਤਾ ਕਿੰਨੀ ਹੈ। ਇਹ ਨਹੀਂ ਕਿਹਾ ਜਿਹੜਾ ਕਹਿੰਦਾ ਉਹਦੀ ਰਸਨਾ ਸੜ ਜੇ, ਆਪਣੇ ਆਪ ਨੂੰ ਕਿਹਾ। ਬੜੀ ਭਾਰੀ ਭਾਰ। ਕਹਿੰਦੇ ਕੋਈ ਕਾਗਜ਼ ਕਹਿੰਦਾ, ਕੋਈ ਸ਼ਾਹੀ ਕਹਿੰਦਾ, ਕੋਈ ਜਲਦ ਕਹਿੰਦਾ। ਇਹ ਨਹੀਂ ਕਿਹਾ ਜਿਹੜਾ ਕਹਿੰਦਾ ਉਹਦੀ ਰਸਨਾ ਸੜ ਜੇ। ਕਹਿੰਦੇ ਕੋਈ ਕਾਗਜ਼ ਕਹਿੰਦਾ, ਕੋਈ ਸ਼ਾਹੀ ਕਹਿੰਦਾ, ਕੋਈ ਜਲਦ ਕਹਿੰਦਾ। ਮੇਰੀ ਰਸਨਾ ਛੱਡ ਜੇ ਜੇ ਮੈਂ ਕਾਗਜ਼ ਸ਼ਾਹੀ ਜਲਦ ਕਵਾਂ। ਆਖੋ ਸਤਨਾਮ। ਆਪਣੇ ਤੇ ਗੱਲ ਕਹੀ, ਮੇਰੀ ਰਸਨਾ ਸੜ ਜੇ, ਮੇਰੀ ਰਸਨਾ ਸੜ ਜੇ ਮੈਂ ਕਾਗਜ਼ ਸ਼ਾਹੀ ਜਲਦ ਕਵਾਂ। ਬਾਬਾ ਜੀ ਕਹਿੰਦੇ ਕੋਈ ਪਿਆਰ ਦੀ ਨਜ਼ਰ ਨਾਲ ਵੇਖੇ, ਇੱਕ ਇੱਕ ਅੱਖਰ ਗੁਰੂ ਨਾਨਕ ਦਾ ਨੇਤਰ ਹੈ। ਗੱਜ ਕੇ ਆਖੋ ਸਤਨਾਮ। ਹਾਜ਼ਰ ਨਾ ਇੱਕ ਭਾਈ ਵੀਰ ਸਿੰਘ ਸਦਨ ਵੱਲੋਂ ਪੱਤਰਕਾਰ ਨਿਕਲਦੀ ਹੈ ਖਾਲਸਾ ਸਮਾਚਾਰ। ਇਹ ਦਾਸ ਨੇ 5-6 ਸਾਲ ਪਹਿਲਾਂ ਉਹ ਪੱਤਰਕਾਰ ਚ ਬਚਨ ਪੜਿਆ।

ਪੁੱਛਿਆ ਤੈਨੂੰ ਕਿਤਨੇ ਕੁ ਸ਼ਬਦ ਜ਼ਬਾਨੀ ਆਉਂਦੇ। ਉਹਨੇ ਆਖਿਆ ਜੀ 125 ਆਉਂਦਾ ਜ਼ਬਾਨੀ। ਉਹ ਮਹਾਂਪੁਰਸ਼ਾਂ ਨੇ ਵੀ ਕੁਝ ਸ਼ਬਦ ਬੋਲਣੇ ਸ਼ੁਰੂ ਕੀਤੇ ਇੱਕ ਪ੍ਰਕਰਣ ਤੇ ਕੀਰਤਨੀਆਂ ਕਹਿੰਦਾ ਅੱਗੋਂ ਤੁਹਾਨੂੰ ਵੀ ਬੜੀ ਬਾਣੀ ਕੰਠ ਹੈ, ਇੰਜ ਲੱਗਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਬਹਿ ਕੇ 3-4 ਘੰਟੇ ਰੋਜ਼ ਸਹਿਜ ਪਾਠ ਕਰਦੇ ਹੋ। ਆਪੋ ਸਤਨਾਮ ਕੀਰਤਨੀਆਂ ਕਹਿੰਦੇ। ਉਹ ਮਹਾਂਪੁਰਸ਼ਾਂ ਦੇ ਅੱਖਾਂ 'ਚ ਅੱਥਰੂ ਆ ਗਏ। ਇਹ ਖਾਲਸਾ ਸਮਾਚਾਰ ਛਪਿਆ। ਉਹ ਮਹਾਂਪੁਰਸ਼ਾਂ ਦੇ ਅੱਖਾਂ 'ਚ ਅੱਥਰੂ ਆ ਗਏ ਤੇ ਕਹਿਣ ਲੱਗੇ ਮੇਰੀ ਜ਼ਿੰਦਗੀ 'ਚ ਇੱਕ ਬੜਾ ਵੱਡਾ ਘਾਟਾ, ਮੈਂ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਨਹੀਂ ਬਹਿ ਸਕਦਾ। ਗਾਇ ਕੇ ਆਖੋ ਸਤਨਾਮ। ਉਹ ਕੀਰਤਨੀਆਂ ਹੈਰਾਨ ਹੋ ਗਿਆ, ਕਹਿੰਦਾ ਮਹਾਂਪੁਰਸ਼ੋ ਤਾਬਿਆਂ ਕਿਉਂ ਨਹੀਂ ਬਹਿ ਸਕਦੇ? ਜਿਹੜਾ ਮਰਜ਼ੀ ਬਹਿ ਜਾ, ਕਿਹੜਾ ਔਖਾ? ਗੁਰੂ ਸਾਹਿਬ ਇਹ ਥੋੜੀ ਕਹਿੰਦੇ ਵੀ ਤਾਬਿਆਂ ਨਹੀਂ ਪੈਣਾ। ਤੁਸੀਂ ਇਹ ਕਿਵੇਂ ਕਹਿਤਾ ਮੈਂ ਤਾਬਿਆਂ ਨਹੀਂ ਬਹਿ ਸਕਦਾ? ਉਹ ਮਹਾਂਪੁਰਸ਼ਾਂ ਨੇ ਗੁਰੂ ਪਿਆਰਿਓ ਆਪਣਾ 15 ਸਾਲ ਪਹਿਲਾ ਬਚਨ ਸੁਣਾਇਆ, ਮੈਂ ਤਾਬਿਆਂ ਕਿਉਂ ਨਹੀਂ ਬਹਿ ਸਕਦਾ? ਕੀ ਬਚਨ ਸੁਣਾਇਆ ਕਿ 15 ਸਾਲ ਪਹਿਲਾਂ ਮੈਂ ਇੱਕ ਪਾਠੀ ਸਾਂ। ਦੇਖੋ ਇੱਕ ਪਿੰਡ ਵਿੱਚ ਕਿਸੇ ਦੇ ਘਰ ਰਹਿੰਦਾ ਸਾਂ, ਕੋਈ ਪਿੰਡ ਵਿੱਚ ਅਖੰਡ ਪਾਠ ਆਉਣਾ ਤੇ ਕਰਨਾ, ਤੇ ਜਿਹਦੇ ਘਰ ਰਹਿੰਦਾ ਵਾ ਉਹਨਾਂ ਦੇ ਬੱਚੇ ਦਾ ਰਿਸ਼ਤਾ ਹੋਇਆ ਤੇ 10 ਦਿਨ ਨੂੰ ਵਿਆਹ, ਇੱਕਦਮ 10 ਦਿਨ ਬਾਅਦ ਵਿਆਹ ਮਿਸ ਲਿਆ। ਮੈਨੂੰ ਉਹਨਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਰੱਖ ਕੇ ਭੋਗ ਪਾਉਣਾ ਤੇ 10ਵੇਂ ਦਿਨ ਵਿਆਹ ਏ, 2 ਦਿਨ ਪਹਿਲਾਂ ਭੋਗ ਪਾਉਣਾ, 8 ਦਿਨਾਂ 'ਚ ਭੋਗ ਪਾਉਣਾ, ਸਹਿਜ ਪਾਠ ਰੱਖ ਲਓ ਤੇ ਜਿਹੜੇ 1-2 ਪਾਠੀ ਲਾਣੇ ਲਾ ਲਓ। ਕਹਿੰਦੇ ਮੈਨੂੰ ਲਾਲਚ ਆ ਗਿਆ ਕਿ ਮੈਂ ਇਕੱਲਾ ਹੀ ਕਰਨਾ, ਨਾਲ ਨਾ ਲਾਵਾਂ ਤੇ ਸਾਰੀ ਭੇਟਾ ਮੈਨੂੰ ਮਿਲੇਗੀ। ਇਹ ਮਹਾਂਪੁਰਸ਼ ਆਪਣੇ ਪਾਠੀ ਦੇ ਜੀਵਨ ਦੀ ਗੱਲ ਸੁਣਾ ਰਹੇ। ਕਹਿਣ ਲੱਗੇ 7ਵਾਂ ਦਿਨ ਸੀ, ਰਾਤ ਦੇ 10 ਵਜੇ ਸੀ ਤੇ ਪਰਿਵਾਰ ਵਾਲੇ ਪੁੱਛਦੇ ਵੀ ਭਾਈ ਸਾਹਿਬ ਜੀ ਸਹਿਜ ਪਾਠ ਪੂਰਾ ਹੋ ਗਿਆ, ਸਵੇਰੇ ਭੋਗ ਪਾਉਣਾ 8ਵੇਂ ਦਿਨ? ਤੇ ਮੈਂ ਉਹਨਾਂ ਨੂੰ ਕੀ ਆਖਿਆ, ਹਾਂਜੀ ਪੂਰਾ ਹੋ ਗਿਆ। ਆਪਣੀ ਗੱਲ ਸੁਣਾ ਰਹੇ, ਬੜੀ ਔਖੀ ਹੈ ਸੁਣਾਉਣੀ, ਆਪਣੀ ਵੀਕਨੈਸ ਕਮਜ਼ੋਰੀ। ਤੇ ਕਹਿਣ ਲੱਗੇ ਹੋਇਆ ਕਿ ਮੈਂ ਲਾਲਚ ਕੀਤਾ ਇਕੱਲਾ ਕਰਨਾ ਤੇ 400 ਅੰਗ ਅਜੇ ਰਹਿੰਦਾ, ਤੇ ਮੈਂ ਕੀ ਕੀਤਾ 400 ਅੰਗ ਬਿਨਾਂ ਪੜ੍ਹੇ ਤੋਂ ਹੱਥਾਂ ਨਾਲ ਪਲਟ ਦਿੱਤਾ। ਆਖੋ ਸਤਨਾਮ। ਬਿਨਾਂ ਪੜ੍ਹੇ ਤੋਂ ਪਲਟਦਾ ਤੇ ਕਿਹੜਾ ਕੋਈ ਵੇਖਦਾ? ਸਵੇਰੇ ਭੋਗ ਪਾਤਾ, ਅਰਦਾਸ ਕਰਤਾ। ਇਹ ਧਿਆਨ ਦੇਣਾ ਗੁਰੂ ਪਿਆਰਿਓ, ਇਹ ਮਹਾਂਪੁਰਸ਼ ਆਪਣੀ 15 ਸਾਲ ਪਹਿਲੀ ਗੱਲ ਸੁਣਾ ਰਹੇ ਕਿ ਮੈਂ ਆਖਿਆ ਕਿਹੜਾ ਕੋਈ ਵੇਖਦਾ ਪਿਆ, 400 ਅੰਗ ਬਿਨਾਂ ਪੜ੍ਹੇ ਤੋਂ ਪਲਟਦਾ। ਪਰ ਮੈਨੂੰ ਉਦੋਂ ਪਤਾ ਲੱਗਾ, 1 ਮਹੀਨੇ ਬਾਅਦ ਮੇਰੇ ਹੱਥਾਂ ਨੂੰ ਕੌੜ ਹੋ ਗਿਆ। ਕਹਿ ਕੇ ਆਖੋ ਸਤਨਾਮ। 1 ਮਹੀਨੇ ਬਾਅਦ ਕੌੜ ਹੋ ਗਿਆ ਹੱਥਾਂ ਤੇ। ਤੇ ਕਹਿੰਦੇ ਹੁਣ ਜਿਹੜਾ ਵੇਖੇ ਮੈਨੂੰ ਕਵੇ ਤੁਹਾਡੇ ਹੱਥਾਂ ਨੂੰ ਕੌੜ ਹੋ ਗਿਆ, ਬੜਾ ਤੁਹਾਡੇ ਨਾਲ ਮਾੜਾ ਸਮਾਂ। ਕਹਿੰਦੇ ਮੈਨੂੰ ਅੰਦਰੋਂ ਚਾਨਣਾ ਕਿ ਕਿਉਂ ਕੌੜ ਹੋਇਆ, ਮੈਂ 400 ਅੰਗ ਬਿਨਾਂ ਪੜ੍ਹੇ ਤੋਂ ਪਲਟੇ। ਸੰਗਤ ਧਿਆਨ ਦੇਣਾ, ਇਹ ਆਪਣੇ ਪਹਿਲਾ ਪਾਠੀ ਦਾ ਜੀਵਨ ਸੁਣਾ ਰਹੇ ਨੇ ਮਹਾਂਪੁਰਸ਼, ਕਿ ਮੈਂ ਵੀ ਕਿਸੇ ਮਹਾਂਪੁਰਸ਼ ਦੀ ਸੰਗਤ ਕਰਦਾ ਸੀ, ਮੈਂ ਉਹਨਾਂ ਕੋਲ ਗਿਆ ਤੇ ਉਹਨਾਂ ਕੋਲ ਉਹਨਾਂ ਛੁਪਾਇਆ। ਮੈਂ ਕਹਿਤਾ ਮਹਾਂਪੁਰਸ਼ ਹੱਥਾਂ ਤੇ ਕੌੜ ਹੋਇਆ ਤੇ ਮੇਰੇ ਕੋਲੋਂ ਇਹ ਗਲਤੀ ਹੋਈ ਹੈ, ਮਹੀਨਾ ਪਹਿਲੇ ਮੈਂ 400 ਅੰਗ ਬਿਨਾਂ ਪੜ੍ਹੇ ਤੋਂ ਪਲਟਿਆ। ਇਹ ਪਾਠੀ ਦਾ ਜੀਵਨ ਦੀ ਗੱਲ ਸੁਣਾ ਰਿਹਾ। ਕਹਿੰਦੇ ਮੈਂ ਜਿਹੜੇ ਮਹਾਂਪੁਰਸ਼ਾਂ ਨੂੰ ਕਿਹਾ ਬਿਨਾਂ ਪੜ੍ਹਿਆ ਪਲਟਿਆ, ਵੀਰ ਰਸ ਚ ਆ ਗਏ ਤੇ ਤੂੰ ਏਡਾ ਨੀਵਾਂ ਕੰਮ ਕੀਤਾ? ਕਹਿੰਦੇ ਮੈਂ ਬੜਾ ਡਾਢਾ ਰੋਇਆ ਕੁਰਲਾਇਆ ਵੀ ਮੇਰਾ ਕੋਈ ਹੱਲ ਕੱਢੋ, ਹੱਥਾਂ ਤੇ ਕੌੜ ਹੋ ਗਿਆ। ਤੇ ਕਹਿੰਦੇ ਮੈਨੂੰ ਉਹਨਾਂ ਨੇ ਕਿਹਾ 5 ਪਾਠ ਸੁਖਮਨੀ ਸਾਹਿਬ ਰੋਜ਼ ਕਰ 40 ਦਿਨ, ਇਹ ਕੋਟ ਤੇ ਚੱਲ ਜਾਏਗਾ, ਪਰ ਤੂੰ ਜ਼ਿੰਦਗੀ 'ਚ ਕਦੀ ਤਾਬਿਆਂ ਨਹੀਂ ਪੈਣਾ ਕਿ ਤੈਨੂੰ ਯਾਦ ਰਵੇ ਮੈਂ ਐਡੀ ਭਾਰੀ ਗਲਤੀ ਕੀਤੀ। ਆਖੋ ਸਤਨਾਮ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਤੁਹਾਡੇ ਘਰ ਕੋਈ ਕਿਤਾਬ ਹੋਵੇ, ਗੁਟਕਾ ਹੋਵੇ,
ਜਿੱਥੋਂ ਮਰਜ਼ੀ ਪੜ੍ਹੋ, ਜਿੱਥੋਂ ਮਰਜ਼ੀ ਛੱਡ ਦਿਓ। ਸਤੋ ਸਤਨਾਮ, ਕਿਤਾਬ ਵਿੱਚੋਂ ਪੜ੍ਹ ਲਓ, ਸਾਈਡ ਤੋਂ ਪੜ੍ਹ ਲਓ, ਕਿੱਧਰੋਂ ਪੜ੍ਹ ਲਓ। ਜੇ ਗੁਰੂ ਗ੍ਰੰਥ ਸਾਹਿਬ ਕਾਗਜ਼ ਹੋਣ, ਸ਼ਾਹੀ ਹੋਣ, ਜਿਲਦ ਹੋਵੇ, ਕਿਤਾਬ ਹੋਵੇ, ਤੇ ਖਾਲਸਾ ਜੀ ਕਦੀ ਹੱਥਾਂ ਤੇ ਕੋੜ ਨਾ ਹੁੰਦਾ। ਇਹ ਹਾਜ਼ਰ ਨਾਜ਼ਰ ਜੋਤ ਹੈ। ਆਪੋ ਸਤਨਾਮ। ਜੇ ਕਿਸੇ ਨੇ ਬਿਨਾਂ ਪੜ੍ਹੇ ਤੋਂ ਅੰਗ ਪਲਟੇ ਨੇ ਤੇ ਪਰਚਾ ਪੈ ਜਾਂਦਾ, ਕਿਉਂ? ਇਹ ਕਿਤਾਬ ਨਹੀਂ ਹੈ। ਆਪੋ ਸਤਨਾਮ। ਗੁਰੂ ਪਿਆਰਿਓ, ਇਹ ਬਾਬਾ ਅਨੰਦ ਸਿੰਘ ਜੀ ਦਾ ਚੌਥਾ ਵਚਨ। ਕੋਈ ਸ਼ਾਹੀ ਸਮਝਦਾ, ਕੋਈ ਕਾਗਜ਼, ਕੋਈ ਜਲਦ। ਮੇਰੀ ਰਸਨਾ ਸੜ ਜੇ ਮੈਂ ਇਹ ਕਹਾਂ, ਮੈਂ ਤੇ ਇਹ ਕਹਿਣਾ।

ਤੁਸੀਂ ਕਦੀ ਮਹਾਂਪੁਰਸ਼ ਬਾਬਾ ਈਸ਼ਵਰ ਸਿੰਘ ਜੀ ਦੀਆਂ ਟੇਪਾਂ ਸੁਣੋ। ਅਖੀਰ ਤੇ ਇੱਕ ਬਚਨ ਕਰਦੇ ਨੇ, ਗੁਰੂਆਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ, ਸੰਗਤ ਉਹਨਾਂ ਦੀ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜ। ਇਹ ਦਾਸ ਕਈ ਸਾਲ ਸੁਣਦਾ ਰਿਹਾ ਪਰ ਨਹੀਂ ਸਮਝਿਆ ਬਚਨ। ਆ ਸਾਲ ਹੋਇਆ ਗੱਲ ਖੁੱਲੀ, ਤੁਹਾਡੇ ਅੱਗੇ ਖੋਲਣ ਲੱਗਾ। ਇਹ ਬਚਨ ਚ ਬੜੀ ਵੱਡੀ ਗਹਿਰਾਈ ਹੈ। ਬਚਨ ਕੀ ਹੈ? ਗੁਰੂਆਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧਿਆਨ ਦੇਣਾ। ਬਾਬਾ ਜੀ ਕਿੰਨਾ ਸਤਿਕਾਰ ਕਰਦੇ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ, ਇਹ ਲਫ਼ਜ਼ ਵਰਤਣੇ, ਗੁਰੂਆਂ ਦੇ ਗੁਰੂ, ਧਿਆਨ ਦੇਣਾ। ਕੀ ਭਾਵ? ਇੱਕ ਤੇ ਹੈ ਕਿਤਾਬ ਸਮਝਣੀ, ਇੱਕ ਹੈ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਮਝਣਾ, ਇੱਕ ਗੁਰੂਆਂ ਦੇ ਗੁਰੂ। ਇਹ ਹੋਰ ਸਤਿਕਾਰ ਵੱਧ ਗਿਆ, ਮੈਨੂੰ ਨਹੀਂ ਸੀ ਸਮਝ, ਸਾਲ ਹੋ ਗਿਆ ਪਤਾ ਲੱਗਾ। ਗੁਰੂਆਂ ਦੇ ਗੁਰੂ ਕੀ? ਬਾਬਾ ਜੀ ਕਹਿੰਦੇ ਸਾਡੇ ਗੁਰੂ ਕਲਗੀਧਰ, ਜਾਹੀ ਕਿਹਾ ਕੋ ਸਤਨਾਮ। ਗੁਰੂ ਗ੍ਰੰਥ ਸਾਹਿਬ ਗੁਰੂਆਂ ਦੇ ਗੁਰੂ ਕਿਉਂ? ਕਿ ਕਲਗੀਧਰ ਨੇ ਆਪ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ, ਆਖੋ ਸਤਨਾਮ, ਆਪ ਨਮਸਕਾਰ ਕੀਤੀ, ਤੇ ਗੁਰੂ ਗ੍ਰੰਥ ਸਾਹਿਬ ਗੁਰੂਆਂ ਦੇ ਗੁਰੂ ਹੋ ਗਏ। ਦੇਖੋ ਕਿੱਡਾ ਆਦਰ ਕੀਤਾ ਹੈ ਗੁਰੂਆਂ ਦੇ ਗੁਰੂ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਆਓ ਪਿਆਰਿਓ ਪਛਾਣੋ। ਇੱਕ ਦਸਵੇਂ ਪਾਤਸ਼ਾਹ ਦੀਆਂ ਪੰਕਤੀਆਂ, ਜਿਹੜਾ ਪਿਆਰ ਨਾਲ ਪੜ੍ਹਿਓ ਸਾਰੇ ਜੀ।

ਪਛਾਣ ਲਈ ਹੈ। ਪੰਜਵਾਂ ਬਚਨ ਗੁਰੂਆਂ ਦੇ ਗੁਰੂ ਆਹਾ ਸਾਡੇ ਗੁਰੂ ਗੁਰੂ ਨਾਨਕ ਸਾਡੇ ਗੁਰੂ ਦਸੇ ਪਾਤਸ਼ਾਹੀਆਂ।

ਤੇ ਗੁਰੂਆਂ ਦੇ ਗੁਰੂ ਛੇਵਾਂ ਬਚਨ ਧਿਆਨ ਦੇ ਬਾਬਾ ਆਨੰਦ ਸਿੰਘ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਥਾਏ। ਬਾਬਾ ਜੀ ਕਹਿੰਦੇ ਸੀ ਸਾਡੇ ਘਰ ਤਿੰਨ ਤਰ੍ਹਾਂ ਦੇ ਪ੍ਰਾਹੁਣੇ ਆਉਂਦੇ ਨੇ, ਧਿਆਨ ਦੇ ਅਸੀਂ ਮਾਲੀ ਰੱਖਿਆ ਹੋਵੇ, ਚੌਂਕੀਦਾਰ ਰੱਖਿਆ ਹੋਵੇ। ਕਈ ਵਾਰੀ ਉਹ ਕਹਿੰਦਾ ਮੇਰਾ ਭਰਾ ਆ ਰਿਹਾ, ਮੇਰਾ ਚਾਚਾ ਆ ਰਿਹਾ। ਅਸੀਂ ਕੀ ਕਹਿੰਦੇ ਹਾਂ ਵੀ ਜਿਹੜੇ ਕੁਆਟਰ ਚ ਤੂੰ ਲੇਟਦਾ ਸੁਣਨਾ ਉੱਥੇ ਨਾਲ ਲੰਮੇ ਪਾ ਲਈ, ਉੱਥੇ ਨਾਲ ਸੁਣਾ ਲਈ। ਬਾਬਾ ਜੀ ਕਹਿੰਦੇ ਇੱਕ ਦੂਜੀ ਤਰ੍ਹਾਂ ਦੇ ਪ੍ਰਾਹੁਣੇ ਆਉਂਦੇ ਨੇ ਜਿਨ੍ਹਾਂ ਦੇ ਆਉਣ ਦਾ ਸਾਨੂੰ ਬਹੁਤਾ ਫਿਕਰ ਨਹੀਂ ਹੁੰਦਾ। ਜੋ ਘਰ ਬਣਾਇਆ ਉਸੇ ਤਰ੍ਹਾਂ ਉਹ ਨਾਲ ਛੱਕ ਲੈਂਦੇ ਨੇ, ਜਿਵੇਂ ਅਸੀਂ ਲੇਟਦੇ ਹਾਂ ਸੋਨੇ ਹਾਂ ਤਿਵੇਂ ਨਾਲ ਉਹਨਾਂ ਨੂੰ ਪ੍ਰਬੰਧ ਕਰ ਦਈਦਾ। ਬਾਬਾ ਜੀ ਕਹਿੰਦੇ ਕਿ ਸਾਡੇ ਘਰ ਤੀਜੀ ਤਰ੍ਹਾਂ ਦੇ ਪ੍ਰਾਹੁਣੇ ਆਉਂਦੇ ਨੇ ਕਿ ਕਈ ਵਾਰੀ ਉਹ ਜਦੋਂ ਟਾਈਮ ਦਿੰਦੇ ਆ ਨਾ ਤੁਹਾਡੇ ਘਰ ਆ ਰਹੇ ਆ ਤੇ ਦੋ ਦੋ ਦਿਨ ਪਹਿਲਾਂ ਤਿਆਰੀ ਸ਼ੁਰੂ ਹੋ ਜਾਂਦੀ ਹੈ। ਆਪੋ ਸਤਨਾਮ ਸਫਾਈਆਂ ਕਰੋ, ਕਲੀਆਂ ਕਰਾਓ, ਚਾਦਰ ਸੁੱਚੀ ਵਿਛਾਓ ਤੇ ਸੰਤ ਮਹਾਤਮਾ ਮਹਾਂਪੁਰਸ਼ ਆਵੇ ਘਰ ਉਸ ਰੂਪ ਚ ਜਾਂ ਕੋਈ ਹੋਰ ਖਾਸ ਪ੍ਰਾਹੁਣਾ। ਆਮ ਅਸੀਂ ਇੱਕ ਸਬਜ਼ੀ ਖਾਂਦੇ ਹਾਂ, ਦੋ ਖਾਂਦੇ ਹਾਂ, ਉਸ ਦਿਨ ਅਸੀਂ ਪੰਜ ਪੰਜ ਛੇ ਛੇ ਬਣਾਉਂਦੇ ਹਾਂ ਵਿਸ਼ੇਸ਼ ਭੰਡਾਰ। ਤਿੰਨ ਤਰ੍ਹਾਂ ਦੇ ਪ੍ਰਾਹੁਣੇ ਸਾਡੇ ਘਰ ਆ ਤੇ ਬਾਬਾ ਜੀ ਇਸ ਗੱਲ ਨੂੰ ਲੈ ਕੇ ਕਹਿੰਦੇ ਸਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਈਆਂ ਨੇ ਘਰਾਂ 'ਚ ਰੱਖਿਆ, ਪਰ ਤਿੰਨ ਤਰ੍ਹਾਂ ਦੀ ਲੋਕ ਸੇਵਾ ਕਰਦੇ ਆ। ਧਿਆਨ ਦੇਣ, ਕਈ ਸੇਵਾ ਕਰਦੇ ਆ ਵੀ ਜਿਹੋ ਜਿਹੇ ਕਮਰੇ 'ਚ ਆਪ ਉਸ ਤੋਂ ਵੀ ਸੁੰਦਰ ਕਮਰਾ ਸਤਿਗੁਰ ਦਾ ਹੁੰਦਾ। ਆਖੋ ਸਤਨਾਮ, ਇਹਨੂੰ ਉੱਤਮ ਸੇਵਾ। ਪਲੰਗ ਤੇ ਵਿਰਾਜਮਾਨ, ਤਿੰਨੇ ਵੇਲੇ ਭੋਗ ਲਵਾਉਣਾ, ਸਮੇਂ ਸਿਰ ਪ੍ਰਕਾਸ਼, ਸਰਦੀਆਂ 'ਚ ਗਰਮ ਰੁਮਾਲੇ, ਗਰਮੀਆਂ 'ਚ ਠੰਡੇ ਰੁਮਾਲੇ, ਪੱਖੇ ਦਾ ਏਸੀ ਦਾ ਪ੍ਰਬੰਧ, ਭਾਵਨਾ ਨੂੰ ਭਾਗ ਰੱਖ ਆਪਣੇ ਤੋਂ ਜ਼ਿਆਦਾ ਸਤਿਕਾਰ। ਤੇ ਕਹਿੰਦੇ ਸਨ ਮਹਾਂਪੁਰਸ਼ ਇਹਨੂੰ ਕਹਿੰਦੇ ਨੇ ਉੱਤਮ ਸੇਵਾ। ਉਸ ਉੱਚੇ ਪ੍ਰਾਹੁਣੇ ਵਾਂਗ ਭੈ ਚ ਰਹਿ ਕੇ ਬਾਬਾ ਜੀ ਕਹਿੰਦੇ ਕਈ ਜਿਵੇਂ ਮੱਧਮ ਪ੍ਰਾਹੁਣੇ ਆਉਂਦੇ ਨੇ ਇਸ ਤਰ੍ਹਾਂ ਮੱਧਮ ਸਤਿਕਾਰ ਕਰਦੇ ਨੇ ਵੀ ਜਿਸ ਤਰ੍ਹਾਂ ਦਾ ਆਪਣਾ ਕਮਰਾ ਉਸ ਤਰ੍ਹਾਂ ਦਾ ਸਤਿਗੁਰ ਦਾ, ਜਿਸ ਤਰ੍ਹਾਂ ਦਾ ਆਪਣਾ ਮਾਹੌਲ ਉਸ ਤਰ੍ਹਾਂ ਦਾ ਸਾਰਾ ਸਤਿਗੁਰ ਦੇ ਕਮਰੇ। ਤੇ ਬਾਬਾ ਜੀ ਕਹਿੰਦੇ ਇੱਕ ਤੀਜੀ ਸੇਵਾ ਹੁੰਦੀ ਹੈ ਕਨਿਸ਼ਠ ਸੇਵਾ। ਆਪ ਏਸੀ ਕਮਰੇ 'ਚ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਾਸਤੇ ਪ੍ਰਛੱਤੀ ਰਹਿ ਗਈ। ਆਪ ਸਤਨਾਮ ਮਾਲੀ ਵਾਲਾ ਕਮਰਾ ਚੌਂਕੀਦਾਰ, ਧਿਆਨ ਦੇਣਾ। ਮੈਨੂੰ ਵਚਨ ਯਾਦ ਆ ਗਿਆ ਸਾਡੇ ਅੰਮ੍ਰਿਤਸਰ 'ਚ ਈਸਟ ਮੋਹਨ ਨਗਰ, ਮੈਂ ਉਹਨਾਂ ਦੇ ਘਰ ਗਿਆ ਸਾਧ ਸੰਗਤ 300 ਗਜ਼ ਦੀ ਕੋਠੀ, ਤੇ ਮੈਂ ਕੁਦਰਤੀ ਪੁੱਛਿਆ, ਮੈਂ ਕਿਹਾ ਮਾਤਾ ਜੀ ਕਿੰਨੇ ਕਮਰੇ, ਬਜ਼ੁਰਗ ਮਾਤਾ ਸੀ, ਕਹਿੰਦੀ 17 ਕਮਰੇ। ਮੈਂ ਕਿਹਾ ਮਾਤਾ ਪਰ ਸਤਿਗੁਰ ਦਾ ਪ੍ਰਕਾਸ਼ ਵੀ ਤੁਹਾਡੇ ਘਰ, ਬੜੇ ਮਾਣ ਨਾਲ ਕਿਹਾ ਉਹਨੇ। ਕਹਿੰਦੀ ਹਾਂ, ਅਸੀਂ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਵੀ ਰੱਖੇ ਨੇ, ਇਹ ਨਹੀਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਬਖਸ਼ੇ ਘਰ 'ਚ ਅਸੀਂ ਵੀ ਰਹਿੰਦੇ ਹਾਂ। ਸਤਨਾਮ, ਅਸੀਂ ਗੁਰੂ ਨੂੰ ਕਿਸੇ 'ਚ ਰੱਖਿਆ, ਗੁਰੂ ਦੇ ਘਰ 'ਚ ਅਸੀਂ ਨਹੀਂ ਰਹਿ ਰਹੇ।

ਚੌਥੀ ਮੰਜ਼ਿਲ ਤੇ ਧਿਆਨ ਦੇਣਾ, ਗਰਮੀਆਂ ਜਦੋਂ ਅੱਤ ਹੋਣ ਤੇ ਚੌਥੀ ਮੰਜ਼ਿਲ ਤੇ ਜਿਹੜਾ ਕਮਰਾ ਹੋਵੇ ਉਹਦੇ ਵਿੱਚ ਪੰਜ ਮਿੰਟ ਵੀ ਨਹੀਂ ਖਲੋਤਾ ਜਾਂਦਾ। ਹੈਂਜੀ, ਕਹਿੰਦੀ ਚੌਥੀ ਮੰਜ਼ਿਲ ਤੇ। ਮੈਂ ਉਸ ਮਾਤਾ ਨੂੰ ਕੁਦਰਤੀ ਪੁੱਛ ਲਿਆ, ਮੈਂ ਕਿਹਾ ਮਾਤਾ ਰੋਜ਼ ਪ੍ਰਕਾਸ਼ ਤੇ ਸੁਖ ਆਸਣ ਤੁਹਾਡੀਆਂ ਨੂੰਹਾਂ ਕਰਨ ਜਾਂਦੀਆਂ? ਕਹਿੰਦੀ ਨਹੀਂ ਕਾਕਾ, ਛੋਟੇ ਬੱਚਿਆਂ ਕਰਕੇ ਉਹਨਾਂ ਕੋਲ ਕਿੱਥੇ ਸਮਾਂ ਧਿਆਨ ਦੇਣ। ਮੈਂ ਕਿਹਾ ਮਾਤਾ ਜੀ ਤੁਹਾਡੇ ਪੁੱਤਰ ਕਰਨ ਜਾਂਦੇ ਪ੍ਰਕਾਸ਼ ਸੁਖਾਸਨ ਸੇਵਾ? ਕਹਿੰਦੀ 9 ਵਜੇ ਰਾਤੀ ਆਉਂਦੇ ਨੇ, ਥੱਕੇ ਟੁੱਟੇ ਹੁੰਦੇ ਨੇ, ਸਵੇਰੇ 8 ਵਜੇ ਸੁੱਤੇ ਉੱਠਦੇ ਨੇ, 9 ਵਜੇ ਦੁਕਾਨਾਂ ਨੂੰ ਭੱਜਦੇ ਨੇ, ਪੁੱਤਰ ਉਹਨਾਂ ਕੋਲ ਕਿੱਥੇ ਸਮਾਂ ਹੈ? ਮੈਂ ਕਿਹਾ ਮਾਤਾ ਜੀ ਨੂੰਹਾਂ ਕੋਲ ਬੱਚਿਆਂ ਨਾਲ ਸਮਾਂ ਨਹੀਂ, ਪੁੱਤਰਾਂ ਕੋਲ ਕਾਰੋਬਾਰ ਕਰਕੇ ਸਮਾਂ ਨਹੀਂ, ਫਿਰ ਤੁਸੀਂ ਕਰਦੇ ਹੋ ਪ੍ਰਕਾਸ਼ ਸੁਖਾਸਨ? ਕਹਿੰਦੀ ਮੇਰੇ ਦੇ ਗੋਡਿਆਂ 'ਚ ਦਰਦ ਰਹਿੰਦਾ, ਮੈਂ ਕਿੱਥੇ ਚੌਥੀ ਮੰਜ਼ਿਲ ਜਾਵਾਂ? ਆਪੋ ਸਤਨਾਮ, ਮੈਂ ਬੜਾ ਆਰਾਮ ਹੋ ਗਿਆ। ਮੈਂ ਕਿਹਾ ਮਾਤਾ ਜੀ ਤੁਹਾਡੇ ਗੋਡੇ ਦਰਦ, ਨੂੰਹਾਂ ਕੋਲ ਟਾਈਮ ਨਹੀਂ ਬੱਚਿਆਂ ਕਰਕੇ, ਪੁੱਤਰਾਂ ਕੋਲ ਕਾਰੋਬਾਰ ਕੇ ਟਾਈਮ ਨਹੀਂ, ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖਿਆ ਸੇਵਾ ਕੌਣ ਕਰਦਾ? ਤੇ ਮੈਨੂੰ ਕਹਿੰਦੇ ਅਸੀਂ ਪਾਠੀ ਰੱਖਿਆ, ਆਪੇ ਹੀ ਪ੍ਰਕਾਸ਼ ਕਰ ਜਾਂਦਾ, ਆਪੇ ਹੀ ਸੁਖ ਆਸਣ ਕਰ ਜਾਂਦਾ, ਅਸੀਂ ਮਹੀਨੇ ਬਾਅਦ ਸੰਗਰਾਂਦ ਦੇ ਦਿਨ ਸਾਰੇ ਉੱਤੇ ਜਾ ਕੇ ਮੱਥਾ ਟੇਕ ਆਉਂਦੇ ਹਾਂ। ਆਖੋ ਸਤਨਾਮ, ਇਹਨੂੰ ਕੀ ਕਹੋਗੇ ਕਿ ਗੁਰੂ ਗ੍ਰੰਥ ਸਾਹਿਬ ਘਰ ਰੱਖੇ ਨੇ ਜ਼ਰੂਰ, ਪਰ ਕਨਿਸ਼ਠ ਸੇਵਾ ਹੋ ਰਹੀ, ਕਨਿਸ਼ਠ ਸੇਵਾ। ਇਹ ਮਹਾਂਪੁਰਸ਼ਾਂ ਦਾ ਬਚਨ ਹੈ, 3 ਤਰ੍ਹਾਂ ਦੀ ਸੇਵਾ, ਕਨਿਸ਼ਠ, ਮੱਧਮ ਤੇ ਉੱਤਮ। ਅਗਰ ਘਰ ਸਤਿਗੁਰੂ ਜੀ ਦਾ ਸਰੂਪ ਰੱਖਣਾ ਤੇ ਜੇ ਉੱਤਮ ਨਾ ਹੋ ਸਕੇ ਤੇ ਮੱਧਮ ਸੇਵਾ ਜ਼ਰੂਰ ਹੋਵੇ। ਆਖੋ ਸਤਨਾਮ।

ਗੁਰੂ ਪਿਆਰਿਓ, ਜਿਨ੍ਹਾਂ ਦਾ ਸਮਾਂ ਲੰਘ ਗਿਆ ਹੋਵੇ ਉਹ ਆਪਣੀਆਂ ਨੂੰਹਾਂ ਲਈ, ਬੱਚੀਆਂ ਲਈ, ਜਿਨ੍ਹਾਂ ਦਾ ਸਮਾਂ ਆਉਣਾ ਹੋਵੇ ਆਪਣੇ ਲਈ। ਇਹ ਬਾਬਾ ਆਨੰਦ ਸਿੰਘ ਜੀ ਦਾ ਬਚਨ ਜੇ, ਇਹ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਚ ਇੰਨੀ ਤਾਕਤ ਹੈ। ਬਾਬਾ ਜੀ ਕਹਿੰਦੇ ਬੱਚਾ ਜਨਮ ਲਵੇ ਆਪਣੇ ਲਈ, ਆਪਣੀਆਂ ਨੂੰਹਾਂ ਧੀਆਂ ਲਈ ਇਹ ਬਚਨ ਪੱਲੇ ਬਣੇ ਹੋ। ਬਾਬਾ ਜੀ ਕਹਿੰਦੇ ਸੀ ਬੱਚਾ ਜਨਮ ਲਵੇ ਭਾਵੇਂ ਉਹਦੀ ਦਾਦੀ, ਭਾਵੇਂ ਉਹਦਾ ਦਾਦਾ, ਭਾਵੇਂ ਮਾਤਾ, ਭਾਵੇਂ ਪਿਤਾ, ਪਰਿਵਾਰ ਦਾ ਕੋਈ ਮੈਂਬਰ, ਬੱਚਾ ਖੇਡਦਾ ਹੋਵੇ, ਭਾਵੇਂ ਸੁੱਤਾ ਹੋਵੇ, ਭਾਵੇਂ ਦੁੱਧ ਪੀਂਦਾ ਹੋਵੇ, ਧਿਆਨ ਦੇਣਾ। ਇੱਕ ਪਾਠ ਸੁਖਮਨੀ ਸਾਹਿਬ ਦਾ ਬੱਚੇ ਨੂੰ ਬੋਲ ਕੇ ਸਰਵਣ ਕਰਾਉਣਾ, ਆਖੋ ਸਤਨਾਮ ਇੱਕ ਸਾਥ। ਇਹ ਬਾਬਾ ਜੀ ਦਾ ਬਚਨ ਵੱਡੇ ਕਿ ਬੱਚਾ ਜਨਮ ਲਵੇ ਭਾਵੇਂ ਉਹਦੀ ਦਾਦੀ ਡਿਊਟੀ ਸੰਭਾਲੇ, ਦਾਦਾ ਜਾਂ ਪਿਤਾ ਜਾਂ ਮਾਤਾ, ਬੱਚੇ ਨੂੰ ਖੇਡਦੇ ਨੂੰ, ਸੁੱਤੇ ਨੂੰ, ਭਾਵੇਂ ਦੁੱਧ ਪੀਂਦੇ ਨੂੰ, ਇੱਕ ਪਾਠ ਸੁਖਮਨੀ ਸਾਹਿਬ ਰੋਜ਼ ਸਰਵਣ ਕਰਾਉਣਾ ਇੱਕ ਸਾਲ। ਬਾਬਾ ਜੀ ਕਹਿੰਦੇ ਸੁਖਮਨੀ ਸਾਹਿਬ ਚ ਇੰਨੀ ਤਾਕਤ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇੰਨੀ ਤਾਕਤ ਹੈ, ਅਗਰ ਮਾਂ ਪਿਓ ਬੱਚੇ ਦੇ ਜਨਮ ਤੋਂ ਬਾਅਦ ਇੱਕ ਸਾਲ ਰੋਜ਼ ਇੱਕ ਪਾਠ ਸੁਖਮਨੀ ਸਾਹਿਬ ਨੂੰ ਬੋਲ ਕੇ ਬਾਕੀ ਨੇਮ ਤੋਂ ਇਲਾਵਾ ਸਰਵਣ ਕਰਾਉਣ, ਕਹਿੰਦੇ ਉਹ ਬੱਚਾ ਜ਼ਿੰਦਗੀ ਚ ਕਦੀ ਮਨਮੁਖ ਨਹੀਂ ਨਿਕਲ ਸਕਦਾ। ਆਖੋ ਸਤਨਾਮ।

ਕਈ ਕਹਿੰਦੇ ਜੀ ਸਾਡੇ ਘਰ ਕਿਸੇ ਨੇ ਟੂਣਾ ਕਰਤਾ, ਕਈ ਕਹਿੰਦੇ ਜੀ ਸਾਡਾ ਕਿਸੇ ਨੇ ਵਰ ਬਣਤਾ, ਕਈ ਕਹਿੰਦੇ ਸਾਡਾ ਕਿਸੇ ਨੇ ਰਿਜਕ ਬਣਤਾ। ਇਹ ਬਾਬਾ

ਸਵਾਦ ਡੱਬੇ ਦੀ ਵੀ ਜਗ੍ਹਾ ਨੀ ਲੱਭਦੀ ਉਸ ਘਰ ਵਿੱਚ। ਆਖੋ ਸਤਨਾਮ। ਗੁਰੂ ਪਿਆਰਿਓ, ਆਪਣੇ ਦਿਨ ਦੀ ਸ਼ੁਰੂਆਤ ਬਾਣੀ ਤੋਂ ਕਰੋ। ਇਹ ਨੀ, ਇਹ ਚੀਜ਼ਾਂ ਹੈ ਨਹੀਂ। ਕਈ ਕੋਟ ਭੂਤ ਪ੍ਰੇਤ ਠੁਕਰ ਮਿਰਗਾਰ ਹੋਣਗੀਆਂ, ਲੇਕਿਨ ਤੁਹਾਡੇ ਘਰ ਸਵਾਦ ਦੇ ਡੱਬੇ ਚ ਵੀ ਇਹਨਾਂ ਚੀਜ਼ਾਂ ਨੂੰ ਜਗ੍ਹਾ ਨਹੀਂ ਲੱਭੇਗੀ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੇ ਹੋ। ਆਖੋ ਸਤਨਾਮ।

ਹਾਜ਼ਰ ਨਾਜ਼ਰ ਜਾਣ ਕੇ ਹੁੰਦੀ ਏ, ਧਿਆਨ ਦੇਣਾ। ਤੇ ਮਹਾਂਪੁਰਸ਼ ਕਹਿੰਦੇ ਸੀ ਜਿਸ ਘਰ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਸੇਵਾ ਹਾਜ਼ਰ ਨਾਜ਼ਰ ਜਾਣ ਕੇ ਹੁੰਦੀ ਏ, ਉਸ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਵਿੱਚ ਸ਼ਹੀਦ ਸਿੰਘਾਂ ਦਾ ਪਹਿਰਾ ਹੁੰਦਾ ਹੈ। ਆਖੋ ਸਤਨਾਮ ਗੁਰੂ ਪਿਆਰਿਓ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਉਹਨਾਂ ਦੀ ਸੇਵਾ, ਉੱਥੇ ਸ਼ਹੀਦ ਸਿੰਘ ਹਾਜ਼ਰ। ਤੇ ਜਿਹੜੇ ਘਰ 'ਚ ਸ਼ਹੀਦ ਸਿੰਘ ਹਾਜ਼ਰ ਨੇ, ਉੱਥੇ ਕੋਈ

ਸਿੱਖ ਦੇ ਢੈਣ ਵਿੱਚ ਦੇਰੀ ਏ, ਗੁਰੂ ਗ੍ਰੰਥ ਸਾਹਿਬ ਦੇ ਬਖਸ਼ਣ ਵਿੱਚ ਦੇਰੀ ਸੀ। ਗੱਜ ਕੇ ਆਖੋ ਸਤਨਾਮ। ਮੈਨੂੰ ਬਚਨ ਯਾਦ ਆ ਗਿਆ, ਇੱਕ ਬੜੇ ਰੰਗੇ ਗੁਰਸਿੱਖ ਹੋਏ ਨੇ, ਸੋਨੇ ਦੀ ਚਿੜੀ ਦੇ ਨਾਂ ਨਾਲ ਵੀ ਉਹਨਾਂ ਨੂੰ ਮਾਣ ਮਿਲਿਆ। ਅਖੰਡ ਕੀਰਤਨੀ ਜਥੇ ਦੇ ਮੁਖੀ ਰੰਗੀ ਹੋਈ ਰੂਹ ਭਾਈ ਰਣਧੀਰ ਸਿੰਘ, ਇੱਕ ਪਿੰਡ ਵਿੱਚ ਇਹਨਾਂ ਨੇ ਸਾਧ ਸੰਗਤ ਦੇ ਮਾਣ ਰੱਖੇ, 5-7 ਦਿਨ ਦਾ ਸਮਾਂ ਬਖਿਆ। ਤੀਸਰਾ ਕੁ ਦਿਨ ਸੀ ਦੀਵਾਨ ਦਾ, ਇਹ ਭਾਈ ਸਾਹਿਬ ਦੀ ਕਿਤਾਬ ਹੈ ਅਣਡਿੱਠੀ ਦੁਨੀਆ, ਉਹਦੇ ਚ ਬਚਨ ਪੜ੍ਹ ਸਕਦੇ। ਸਕੂਲ ਚ ਦੀਵਾਨ ਸਨ ਤੇ ਸਕੂਲ ਦੇ ਪ੍ਰਿੰਸੀਪਲ ਨੇ ਕੀ ਸੁਨੇਹਾ ਦਿੱਤਾ ਇੱਕ ਸਿੰਘ ਨੂੰ, ਭਾਈ ਰਣਧੀਰ ਸਿੰਘ ਜੀ ਦੇ ਸਾਥੀਆਂ ਚ, ਬੜੀ ਕਿਰਪਾ ਹੋਈ ਹੈ, 60 ਬੱਚਿਆਂ ਦੇ ਨਾਂ ਆ ਗਏ ਨੇ ਅੰਮ੍ਰਿਤ ਛਕਣ ਵਾਲਿਆਂ ਦੇ। ਗੱਲ ਕੇ ਆਖੋ ਸਤਨਾਮ। ਉਹ ਸਿੰਘ ਨੇ ਆ ਕੇ ਦੱਸਿਆ, ਭਾਈ ਰਣਧੀਰ ਸਿੰਘ ਜੀ 60 ਬੱਚੇ ਅੰਮ੍ਰਿਤ ਛਕਣ ਵਾਲਿਆਂ ਦੇ ਨਾਂ ਆ ਗਏ ਨੇ, ਤੇ ਪ੍ਰਿੰਸੀਪਲ ਨੇ ਇੱਕ ਗੱਲ ਕਹੀ ਹੈ ਕਿ ਮਨ ਬਦਲਣਾ ਜਾਵੇ, ਮਨ ਬਦਲਣਾ ਜਾਵੇ ਤੇ ਅੱਜ ਹੀ 10 ਵਜੇ ਅੰਮ੍ਰਿਤ ਸੰਚਾਰ ਰੱਖ ਦਿਓ। ਭਾਈ ਸਾਹਿਬ ਕਹਿੰਦੇ ਰੱਖ ਦਿਓ, ਬਾਕੀ ਮਨ ਬਦਲਣ ਦਾ ਡਰ, ਚੰਗਾ ਕੰਮ ਕਰ ਲੈਣਾ ਚਾਹੀਦਾ। ਜਿਹੜੇ ਸਿੰਘ ਨੇ ਸੁਣਿਆ ਦਿੱਤਾ, ਕਹਿਣ ਲੱਗਾ ਇੱਕ ਗੱਲ ਏ ਭਾਈ ਸਾਹਿਬ ਜੀ, ਉਹ ਕੀ? ਕਹਿਣ ਲੱਗੇ ਛਕਣ ਵਾਲੇ ਤੇ 60 ਨੇ, ਪਰ ਇੱਕ ਮੁਸ਼ਕਲ ਏ, ਅਸੀਂ ਛਕਾਣ ਵਾਲੇ 4 ਹਾਂ, ਸਤਨਾਮ। ਪੰਜਵਾਂ ਸਿੰਘ ਨਹੀਂ ਹੈ ਇਹ। ਉਦੋਂ ਦਾ ਮੈਂ ਬਚਨ ਸੁਣਾ ਰਿਹਾ ਜਦੋਂ ਗੱਡੀਆਂ ਗੁੱਡੀਆਂ ਬਹੁਤ ਘੱਟ ਸੀ। ਇਹ ਮੇਨ ਰੋਡ ਤੋਂ ਜਗ੍ਹਾ ਇੰਨੀ ਦੂਰ ਸੀ ਕਿ ਕੋਈ ਸਿੰਘ ਨੂੰ ਲਿਆਉਣ ਵਾਸਤੇ ਵੀ 3-4 ਘੰਟੇ ਚਾਹੀਦੇ, ਤੇ ਚਾਹੀਦਾ ਵੀ ਕਮਾਈ ਵਾਲਾ, ਬੰਦਗੀ ਵਾਲਾ, ਜਿਹਨੇ 5 ਪਿਆਰਿਆਂ ਦੀ ਡਿਊਟੀ ਨਿਭਾਉਣੀ। ਉਹ ਮਾਇਆ ਦਾ ਪਿਆਰਾ ਨਾ ਹੋਵੇ, ਪਦਾਰਥਾਂ ਦਾ ਪਿਆਰਾ ਨਾ ਹੋਵੇ, ਗੁਰੂ ਦਾ ਪਿਆਰਾ ਹੋਵੇ। ਆਖੋ ਸਤਨਾਮ। ਸਾਧ ਸੰਗਤ ਧਿਆਨ ਦੇਣਾ, ਜਦੋਂ ਉਹਨੇ ਕਿਹਾ ਨੀ ਜੀ ਇੱਕ ਮੁਸ਼ਕਲ ਏ, ਪਿੰਡ ਜਗ੍ਹਾ ਸ਼ਹਿਰ ਪਹੁੰਚਦਿਆਂ 4 ਘੰਟੇ 3 ਘੰਟੇ ਦਾ ਰਾਹ ਏ, ਛਕਾਉਣ ਵਾਲੇ 4। ਦੇਖੋ ਭਾਈ ਰਣਧੀਰ ਸਿੰਘ ਜੀ ਦਾ ਵਿਸ਼ਵਾਸ ਕਿੰਨਾ ਗੁਰੂ ਗ੍ਰੰਥ ਸਾਹਿਬ। ਜਦੋਂ ਨੇ ਕਿਹਾ ਛਕਾਉਣ ਵਾਲੇ 4 ਹਾਂ, ਤੇ ਭਾਈ ਰਣਧੀਰ ਸਿੰਘ ਕਹਿੰਦੇ ਫੇਰ ਕੀ ਹੋਇਆ? ਆਓ ਆਪਣੇ ਪਿਓ ਅੱਗੇ ਢਹਿਨੇ ਆ, ਢਹਿਣ ਚ ਦੇਰੀ ਏ, ਆਓ ਆਪਣੇ ਪਿਤਾ ਅੱਗੇ ਅਰਦਾਸ ਕਰਦੇ, ਆਪੇ 5ਵਾਂ ਭੇਜਣਗੇ। ਆਪੋ ਸਤਨਾਮ। ਇਹ ਅਣਡਿੱਠੀ ਦੁਨੀਆ ਕਿਤਾਬ ਪੜ੍ਹਿਓ, ਜਪਜੀ ਸਾਹਿਬ ਦਾ ਪਾਠ ਕੀਤਾ, ਪ੍ਰਸ਼ਾਦ ਰੱਖਿਆ, ਤੇ ਗੱਲ ਚ ਪੱਲਾ ਪਾ ਕੇ ਭਾਈ ਰਣਧੀਰ ਸਿੰਘ ਅਰਦਾਸ ਕਰਦੇ ਪਏ, ਸਤਿਗੁਰੂ ਤੂੰ ਕਿਰਪਾ ਕੀਤੀ ਏ, 60 ਬੱਚਿਆਂ ਦਾ ਮਨ ਬਦਲਾਇਆ, ਅੰਮ੍ਰਿਤ ਛਕਣ ਲਈ ਪ੍ਰੇਰਿਆ, ਛਕਾਉਣ ਵਾਲੇ 4 ਅਰਦਾਸ ਕਰਦੇ ਪਏ, ਦੇਖੋ ਕਿੰਨਾ ਭਰੋਸਾ।

ਕਿਰਪਾ ਕਰੋ ਪੰਜਵਾਂ ਭੇਜੋ। ਸਾਧ ਸੰਗਤ ਗੱਲ ਚ ਪੱਲਾ ਪਾਇਆ ਤੇ ਜਦੋਂ ਕਹਿ ਰਹੇ ਨਾ ਪੰਜਵਾਂ ਭੇਜੋ, ਸਤਿਗੁਰੂ ਕਿਰਪਾ ਕਰੋ ਵਿਧ ਬਣਾਓ ਤੇ ਪਿੱਠ ਵਾਲੇ ਬੰਨਿਓ, ਇੱਕ ਸਿੰਘ ਆਵਾਜ਼ ਦਿੰਦਾ ਕੀ ਕਹਿੰਦਾ ਪੰਜਵਾਂ ਗੁਰੂ ਨੇ ਭੇਜ ਦਿੱਤਾ ਹੈ। ਆਪੋ ਸਤਨਾਮ। ਇਹ ਪੰਜਵਾਂ ਕੌਣ ਸੀ? ਪੜਿਓ ਕਿਤਾਬ। ਸੰਤ ਵਰਿਆਮ ਸਿੰਘ ਜੀ ਰਤਵਾੜੇ ਵਾਲਿਆਂ ਉਹਨਾਂ ਦੀ ਧਰਮ ਪਤਨੀ ਦੇ ਪਿਤਾ ਜੀ ਬੜੀ ਨਾਮ ਕਮਾਈ ਹੈ। ਆਪੋ ਸਤਨਾਮ। ਬੜੀ ਨਾਮ ਕਮਾਈ ਹੈ।

0: ਫਿਰ ਅਰਦਾਸ ਬੋਲਿਆ ਕਿ ਪੰਜਵਾਂ ਭੇਜ ਦਿੱਤਾ। ਭਾਈ ਰਣਧੀਰ ਸਿੰਘ ਜੀ ਦਾ ਅਰਦਾਸ ਹੀ ਵੈਰਾਗ ਫੁੱਟ ਗਿਆ। ਵੈਰਾਗ ਕੌਣ ਕਹਿੰਦਾ? ਕਾਗਜ਼
1: ਤੱਕ ਸਤਨਾਮ
0: ਕੌਣ ਕਹਿੰਦਾ? ਸ਼ਾਹੀਏ ਕੌਣ ਕਹਿੰਦਾ? ਜਲਦੇ ਹਾਜ਼ਰ ਨਾਜ਼ਰ ਗੁਰੂ ਨਾਨਕ ਆਪੇ ਕਲਗੀਆਂ ਨਾਲ ਆਪੇ ਸਾਡੇ ਢੈਣ ਚ ਦੇ ਰਹੀ ਏ, ਉਹਦੇ ਬਖਸ਼ਣ ਚ ਦੇਰੀ ਨਹੀਂ। ਦਾੜਾ ਗਿੱਲਾ ਹੋ ਗਿਆ ਵੈਰਾਗ। ਅਰਦਾਸ ਮੁਕਾਈ। ਸੰਤ ਵਰਿਆਮ ਸਿੰਘ ਜੀ ਰਤਵਾੜੇ ਵਾਲਿਆਂ ਦੇ ਧਰਮ ਪਤਨੀ ਦੇ ਪਿਤਾ ਜੀ, ਇਹਨਾਂ ਦੇ ਮਿੱਤਰ ਸਨ ਭਾਈ ਰਣਜੀਤ। ਜਦੋਂ ਉਹਨਾਂ ਨੂੰ ਜੱਫੀ 'ਚ ਲਿਆ, ਫਤਿਹ ਬੁਲਾਈ ਤੇ ਪੁੱਛਿਆ ਤੁਸੀਂ ਕਿਵੇਂ ਆ ਗਏ? ਤੇ ਕਹਿੰਦੇ ਮੈਂ ਤੇ ਲੰਘਦਾ ਪਿਆ ਸਾਂ, ਕੋਈ ਸਾਈਕਲ ਤੇ ਆਇਆ। ਉਹਨੇ ਮੈਨੂੰ ਦੱਸਿਆ ਵੀ ਤੁਹਾਡੇ ਦੀਵਾਨ ਚੱਲਦੇ ਪਏ ਤੇ ਮੈਂ ਕਿਹਾ ਮੇਲਾ ਵਾਂ, ਹੁਣ ਸਮਝ ਲੈਣਾ ਸਾਈਕਲ ਤੇ ਕੌਣ ਆਇਆ। ਆਖੋ ਸਤਨਾਮ, ਉਹਨੂੰ ਕਿਹੜਾ ਫਿਕਰ।

ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਸ ਗੁਣਾ ਅਦਬ ਤੇਰਾ ਦੁਨੀਆਂ ਦੇ ਉੱਤੇ ਉਸ ਤੋਂ ਜ਼ਿਆਦਾ ਹੋਏਗਾ। ਆਖੋ ਸਤਨਾਮ ਧਿਆਨ ਦੇਣਾ, ਇਹ ਗਿਆਰਵਾਂ ਬਚਨ, ਜਿੰਨਾ ਤੂੰ ਅਦਬ ਕਰੇਗਾ ਦਸ ਗੁਣਾ ਅਦਬ ਤੇਰਾ ਦੁਨੀਆਂ ਜ਼ਿਆਦਾ ਕਰੇਗੀ ਜਿੰਨਾ ਤੂੰ ਗੁਰੂ ਗ੍ਰੰਥ ਸਾਹਿਬ ਦਾ ਅਦਬ ਕਰੇ। ਗੁਰੂ ਪਿਆਰਿਓ ਪਛਾਣੋ, ਅਸੀਂ ਚੰਡੀਗੜ੍ਹ ਸਾਂ, ਤਿੰਨ ਦਿਨ ਦੇ ਸਮਾਗਮ ਸੀ ਤੇ ਜਿਹਨਾਂ ਘਰ ਰੁਕੇ ਸਨ ਮੈਨੂੰ ਕਹਿੰਦੇ ਵੀ ਸਾਡੇ ਘਰ ਗੁਰੂ ਗ੍ਰੰਥ ਸਾਹਿਬ ਦਾ ਕਮਰਾ, ਆਓ ਵਿਖਾਈਏ ਇੱਕ ਮੰਜ਼ਿਲ ਚੜ੍ਹ ਕੇ। ਮੈਂ ਕਿਹਾ ਆਓ ਬਜ਼ੁਰਗੋ, ਬਜ਼ੁਰਗ ਸਨ ਉਹ ਅੱਗੇ ਅੱਗੇ ਦਾਸ ਪਿੱਛੇ ਪਿੱਛੇ ਤੇ ਪੌੜੀ ਮੁੱਕਦੇ ਸਾਹਮਣੇ ਕਮਰਾ ਸੀ, ਬੂਹਾ ਸੀ ਕਮਰੇ ਦਾ, ਧਿਆਨ ਦੇਣਾ। ਉਹ ਬਜ਼ੁਰਗਾਂ ਨੇ ਕਮਰੇ ਦਾ ਬੂਹਾ ਖੋਲਿਆ ਤੇ ਅੰਦਰ ਚਲੇ ਗਏ, ਅਸੀਂ ਚਾਰ ਪੰਜ ਸਰੀਰ ਪਿੱਛੇ ਸਨ, ਮੈਂ ਕਮਰੇ ਦੇ ਬਾਹਰ ਖਲੋ ਗਿਆ। ਮੈਨੂੰ ਉਹ ਬਜ਼ੁਰਗ ਕਮਰੇ ਦੇ ਅੰਦਰੋਂ ਆਵਾਜ਼ ਦਿੰਦੇ, ਕਹਿੰਦੇ ਆ ਜਾਓ ਇਹੋ ਕਮਰਾ ਗੁਰੂ ਸਾਹਿਬ ਦਾ। ਦਾਸ ਨੇ ਬਜ਼ੁਰਗਾਂ ਨੂੰ ਆਵਾਜ਼ ਦਿੱਤੀ ਤੁਸੀਂ ਬਾਹਰ ਆਓ, ਮੈਨੂੰ ਕਹਿੰਦੇ ਤੁਸੀਂ ਅੰਦਰ ਆਓ ਮੈਂ ਕਮਰਾ ਵਿਖਾਣਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦਾ, ਮੈਂ ਉਹਨਾਂ ਨੂੰ ਬਾਹਰੋਂ ਕਹਾਂ ਤੁਸੀਂ ਬਾਹਰ ਆਓ। ਉਹ ਵਿਚਾਰੇ ਬਾਹਰ ਆਏ, ਮੈਨੂੰ ਕਹਿੰਦੇ ਅੰਦਰ ਨਹੀਂ ਆਉਂਦੇ। ਮੈਂ ਕਿਹਾ ਬਜ਼ੁਰਗੋ ਗੁਰੂ ਗ੍ਰੰਥ ਸਾਹਿਬ ਦਾ ਕਮਰਾ ਵਿਖਾਣਾ, ਕਹਿੰਦੇ ਹਾਂਜੀ। ਮੈਂ ਕਿਹਾ ਇੱਕ ਬੇਨਤੀ ਕਰਾਂ, ਕਹਿੰਦੇ ਕੀ? ਮੈਂ ਕਿਹਾ ਪਹਿਲਾਂ ਕਮਰੇ 'ਚ ਜਾਣ ਦੀ ਜਾਚ ਦੇਖ ਲਓ। ਆਪਕੋ ਸਤਨਾਮ, ਗਿਆਰਵਾਂ ਬਚਨ, ਜਿੰਨਾ ਤੂੰ ਅਦਬ ਕਰੇਗਾ ਦਸ ਗੁਣਾ ਅਦਬ ਤੇਰਾ ਦੁਨੀਆਂ ਜ਼ਿਆਦਾ ਕਰੇਗੀ। ਉਹ ਬਜ਼ੁਰਗ ਹੈਰਾਨ ਹੋ ਗਏ, ਪ੍ਰਚਾਰ ਦੀ ਕਿੰਨੀ ਲੋੜ, ਮਹਾਂਪੁਰਸ਼ਾਂ ਦੇ ਬਚਨ ਪਹੁੰਚਾਉਣ ਦੀ ਕਿੰਨੀ ਲੋੜ। ਦਾਸ ਟੀ ਸੀਰੀ ਕੰਪਨੀ ਨੂੰ ਵਧਾਈਆਂ ਦਿੰਦਾ ਤੇ ਧੰਨ ਕਹਿੰਦਾ ਜਿਨ੍ਹਾਂ ਦੇ ਮੀਡੀਏ ਰਾਹੀਂ ਲੱਖਾਂ ਲੋਕਾਂ ਤੱਕ ਪ੍ਰਚਾਰ ਅੱਜ ਪਹੁੰਚ ਰਿਹਾ। ਉਹ ਬਜ਼ੁਰਗ ਹੈਰਾਨ ਹੋ ਗਏ, ਮੈਨੂੰ ਕਹਿੰਦੇ ਵੀ ਕਮਰੇ 'ਚ ਜਾਣ ਦੀ ਕੀ ਜਾਂਚ ਹੁੰਦੀ, ਦੇਖੋ ਇਹ ਵੀ ਅਦਬ ਹੈ। ਫਿਰ ਬਾਬਾ ਜੀ ਦਾ ਜਿਹੜਾ ਵਚਨ, ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਦੇ ਕਮਰੇ 'ਚ ਕਦੀ ਇੱਕ ਦਮ ਬੂਹਾ ਖੋਲ ਕੇ ਨਹੀਂ ਜਾਣਾ। ਬਾਬਾ ਜੀ ਕਹਿੰਦੇ ਸੀ ਪਹਿਲੇ ਬਾਹਰੋਂ ਆਵਾਜ਼ ਦੇਣੀ ਹੈ ਸਤਨਾਮ ਸ੍ਰੀ, ਆਵਾਜ਼ਾਂ ਦੇਣਾ। ਮੈਂ ਕਿਹਾ ਕਿਸੇ ਆਪਣੇ ਬੱਚੇ ਦੇ ਪ੍ਰਿੰਸੀਪਲ, ਕਿਸੇ ਅਫਸਰ ਦੇ ਵੀ ਤੁਸੀਂ ਕਮਰੇ 'ਚ ਇੰਝ ਵੜ ਜਾਓ ਨਾ।

ਕੇ ਜਾਣਾ। ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ। ਜਦੋਂ ਅੰਦਰ ਗਏ ਤੇ ਦਾਸ ਨੂੰ ਯਾਦ ਹੈ ਸੰਗਰਾਂਦ ਸੀ। ਉਹ ਬਜ਼ੁਰਗ ਮੈਨੂੰ ਕਹਿੰਦੇ ਆ ਮਹੀਨਾ ਸੁਣਾ ਦਿਓ, ਮਹੀਨੇ ਦਾ ਬਾਅਦ ਸੁਣਾ ਦਿਓ। ਸੰਗਤ ਧਿਆਨ ਦੇਣਾ, ਜਦੋਂ ਮੈਂ ਤਾਬਿਆਂ ਬੈਠਾ ਰੁਮਾਲਾ ਲਾਇਆ ਮੇਰਾ ਮਨ ਰੋ ਪਿਆ। ਕਿਉਂ? ਗੁਰੂ ਗ੍ਰੰਥ ਸਾਹਿਬ ਦੇ ਤਿੰਨ ਜਗ੍ਹਾ ਤੇ, ਇੱਕ ਜਗ੍ਹਾ ਗੱਤਾ ਦਿੱਤਾ ਹੋਇਆ, ਇੱਕ ਜਗ੍ਹਾ ਮੋਰ ਦਾ ਖੰਭ ਵਾੜਿਆ ਹੋਇਆ, ਇੱਕ ਜਗ੍ਹਾ ਜਿਹੜਾ 12 ਮਹੀਨੇ ਦਾ ਨਿਕਲੇ ਗਏ ਕਾਰਡ ਛਪਦੇ ਆ ਉਹ ਵਾੜਿਆ ਹੋਇਆ। ਮੈਂ ਬਜ਼ੁਰਗਾਂ ਨੂੰ ਕਿਹਾ ਬਜ਼ੁਰਗੋ, ਮੈਂ ਕਿਹਾ ਤਿੰਨ ਸਹਿਜ ਪਾਠ ਚੱਲਦੇ ਵਧਾਈਏ, ਪਰ ਕਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੱਤਾ ਕਾਗਜ਼ ਨਿਸ਼ਾਨੀ ਲਈ ਨਹੀਂ ਰੱਖੀਦਾ, ਕਾਪੀ ਤੇ ਲਿਖੀਦਾ ਕਿਹੜਾ ਅੰਤ ਚੱਲਦਾ ਪਿਆ। ਆਖੋ ਸਤਨਾਮ। ਇਹ ਵੀ ਬੜੀ ਭਾਰੀ ਬੇਦਬੀ, ਇਹ ਕੋਈ ਸੁਮਤ ਲੈਣਾ ਭਾਈ। ਬਾਬਾ ਆਨੰਦ ਸਿੰਘ ਜੀ ਦੇ ਬਚਨ, ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਦਬ ਕਰੇਗਾ, ਦਸ ਗੁਣਾ ਅਦਬ ਦੁਨੀਆਂ

ਮਨਾਣੀ, ਇਹ ਕਿਸੇ ਹੋਰ ਢੰਗ ਨਾਲ ਨਹੀਂ ਮਨਾਣੀ, ਇਹ ਕਿਵੇਂ ਮਨਾਣੀ ਹੈ? ਜਿਹਨਾਂ ਦੇ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੇ, ਉਹ ਆਪਣੇ ਮਨਾਂ 'ਚ ਪ੍ਰਣ ਕਰੋ 1 ਸਤੰਬਰ 2004 ਤੱਕ ਕਿੰਨੇ ਸਹਿਜ ਪਾਠ ਕਰੋਗੇ ਆਪਾਂ ਸਤਨਾਮ। ਜਿਹਨਾਂ ਦੇ ਘਰਾਂ 'ਚ ਪ੍ਰਕਾਸ਼ ਨਹੀਂ ਨੇ, ਉਹ ਆਪਣੇ ਘਰਾਂ ਵਿੱਚ ਸੈਂਚੀਆਂ ਲੈ ਆਓ, ਦੋ ਭਾਵ ਨਾਲ ਰੇਲ। ਇਹ ਸਾਡੀ ਨਿਮਾਣੀ ਦੀ ਸਭਾ ਮਾਤਾ ਕੌਲਾਂ ਜੀ ਅੰਮ੍ਰਿਤਸਰ, ਸੰਪਰਕ ਕਰ ਲੈਣਾ। ਰੇਲ ਸੈਂਚੀ ਹਰ ਸ਼ਹਿਰ ਵਿੱਚ ਸਤਿਗੁਰੂ ਨੇ ਯੂਨਿਟ ਨੇ, ਆਪ ਜੀ ਤੱਕ ਪਹੁੰਚ ਜਾਏਗੀ। ਜਿਹਨਾਂ ਦੇ ਘਰਾਂ 'ਚ ਪ੍ਰਕਾਸ਼ ਨਹੀਂ ਨੇ, ਉਹ ਗੁਰੂ ਪਿਆਰਿਓ ਸੈਂਚੀਆਂ ਤੇ ਸਹਿਜ ਪਾਠ ਕਰੋ, ਤੇ ਕੋਈ 5 ਕਰੇ, 4 ਕਰੇ, 3 ਕਰੇ, 7 ਕਰੇ, ਇਹ 400 ਸਾਲਾਂ ਇੰਜ ਮਨਾਉਣਾ ਗੁਰਬਾਣੀ ਦੇ ਲੜ ਲੱਗ ਕੇ, ਸਹਿਜ ਪਾਠਾਂ ਰਾਹੀਂ ਗੁਰਬਾਣੀ ਦੇ ਲੜ ਲੱਗ ਕੇ। ਇਹ 400 ਸਾਲਾਂ ਦੇ ਸੰਬੰਧ ਵਿੱਚ ਅੱਜ ਦੀਵਾਨ ਸਜੇ ਨੇ, ਤੇ ਅੱਜ ਤੋਂ ਕਿਰਪਾ ਕਰਨੀ ਇਹ ਅੱਜ ਦੇ ਦੀਵਾਨਾਂ ਦਾ ਕੋਈ ਲਾਭ ਹੋਵੇ। ਧੰਨ ਗੁਰੂ।

0: केवोदी रंगीली धरती दे वसनीक श्रोतियो, तुसीं इह प्रोग्राम FM रेडियो CISK 94.3 तों सुन रहे हो। यह प्रोग्राम गुरुद्वारा साहिब वैष्णव सिंह सभा विलियम्स लेक तों प्रसारित किया जा रहा है। उम्मीद रखते हां कि इस प्रोग्राम नूं होर भी खोज भरपूर बनाउण लई तुसीं सानूं सुझाव दिंदे रहोगे।
1: साडे स्टूडियो दे टेलीफोन नंबर तां आप जी नूं पता ही है, जे नहीं तां ओह भी लिख लो जी। एरिया कोड 250-392-3374 अते फैक्स नंबर एरिया कोड 250-392-3375।
2: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
3: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call
4: 250-392-3874. Satnam Shri Vaheguru Jiyo. Tandi vandas main koi na ditha, tu naan kumana paana, kol kumai, tis mitr ਸਤਨਾਮ ਸ਼੍ਰੀ ਵਾਹਿਗੁਰੂ ਜੀ। ਮਾਝ ਮਹੱਲਾ ਤੀਜਾ। ਮਾਇਆ ਮੋਹ ਜਗਤ ਸਵਾਇਆ, ਗ੍ਰਹਿ ਗੁਣ ਦੀ ਸਹਿ ਮੋਹੇ ਮਾਇਆ। ਪਾਤਸ਼ਾਹ ਕਿਰਪਾ ਕਰਦੇ ਹਨ ਕਿ ਜਿਤਨਾ ਵੀ ਸੰਸਾਰ ਆ, ਇਹ ਮਾਇਆ ਦਾ ਮੋਹ ਸਾਰਿਆਂ ਦੇ ਅੰਦਰ ਆ ਰਿਹਾ। ਇਹ ਤਿੰਨਾਂ ਗੁਣਾਂ ਵਾਲੇ ਜਿਹੜੇ ਜੀਵ ਆ, ਮਾਇਆ ਦੇ ਮੋਹੇ ਹੋਏ ਦ੍ਰਿਸ਼ਟੀ ਵਿੱਚ ਆ ਰਹੇ ਹਨ। ਗੁਰਪ੍ਰਸਾਦੀ ਕੋ ਬਿਰਲਾ ਬੁਝੈ, ਚੌਥੇ ਪਗ ਨੇ ਵਿਲਾ ਬਣਿਆ। ਇਹ ਜਿਹੜਾ ਐਸਾ ਗੁਪਤ ਭੇਦ ਆ, ਸਤਿਗੁਰੂ ਦੀ ਕਿਰਪਾ ਨਾਲ ਕੋਈ ਬਿਰਲਾ ਹੀ ਇਸ ਗੱਲ ਨੂੰ ਸਮਝਦਾ। ਜਿਹਦੀ ਸਮਝ ਵਿੱਚ ਇਹ ਗੱਲ ਪੈ ਜਾਂਦੀ ਹੈ, ਉਹ ਫਿਰ ਚੌਥੇ ਤੁਰੀਆ ਪਦ ਦੇ ਵਿੱਚ ਆਪਣੀ ਬਿਰਤੀ ਨੂੰ ਲਾਉਂਦਾ ਹੈ, ਭਾਵ ਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਉਹ ਵਾਰੀ ਜੋ ਵਾਰੀ ਮਾਇਆ ਮੋਹ ਸਭ ਦੇ ਜਲਾ ਬਣੇ, ਅਸੀਂ ਮਨਬਾਣੀ ਸਰੀਰ ਕਰਕੇ ਉਹਨਾਂ ਤੋਂ ਵਾਰ ਨਹੀਂ ਵਿਹਾਰ ਨਹੀਂ ਜਾਂਦੇ। ਜਿਨ੍ਹਾਂ ਨੇ ਸਤਿਗੁਰਾਂ ਦੇ ਸ਼ਬਦ ਦੁਆਰਾ ਇਹ ਮਾਇਆ ਦਾ ਜਿਹੜਾ ਮੋਹ ਇਹਨੂੰ ਜਲਾ ਬਣੇ ਸਾੜ ਦਿੱਤਾ ਹੈ। ਮਾਇਆ ਮੋਹ ਜਲਾਏ ਸੋ ਹਰ ਕਿਉਂ ਚਿੱਤ ਲਾਏ, ਹਰ ਦਰ ਮਹਿਲੀ ਸੋਭਾ ਪਾਵਣਿਆਂ ਰਹਾਉ। ਜਿਹੜੇ ਮਾਇਆ ਦੇ ਮੋਹ ਨੂੰ ਜਲਾ ਦਿੰਦੇ, ਸਾੜ ਦਿੰਦੇ, ਪਰਮਾਤਮਾ ਦੇ ਨਾਮ ਨਾਲ ਚਿੱਤ ਲਾਉਂਦੇ, ਫਿਰ ਉਹ ਮਹਿਲੀ ਮੈਨੇ ਜਿਹੜੇ ਜਗਿਆਸੂ ਆ, ਉਹ ਸੱਚੇ ਦੇ ਦਰਬਾਰ ਵਿੱਚ ਸੋਭਾ ਪ੍ਰਾਪਤ ਕਰਦੇ ਹਨ। ਦੇਵੀ ਦੇਵਾ ਮੂਲ ਹੈ ਮਾਇਆ, ਸਿਮਰਤ ਸਾਸਤ ਜਿਨੋਂ ਪਾਇਆ। ਜਿਤਨੇ ਵੀ ਦੇਵੀ ਦੇਵਤੇ ਆ, ਸਾਰਿਆਂ ਦਾ ਮੂਲ ਮੁੰਡ ਕੀ ਹੈ, ਕਾਰਨ ਕੀ ਹੈ? ਮਾਇਆ। ਔਰ ਕਹਿੰਦੇ ਜਿਨ੍ਹਾਂ ਨੇ ਰੀਕੀ ਹੈ, ਔਰ ਉਹਨਾਂ ਰੀਕੀਆਂ ਨੇ ਸਿਮਰਤੀਆਂ ਸ਼ਾਸਤਰਾਂ ਨੂੰ ਪੈਦਾ ਕੀਤਾ, ਉਹਨਾਂ ਦਾ ਜਿਹੜਾ ਮੁੱਢ ਮੂਲ ਹੈ ਉਹ ਵੀ ਮਾਇਆ ਹੀ ਹੈ। ਕੰਮ ਕ੍ਰੋਧ ਪਸਰਿਆ ਸੰਸਾਰੇ, ਆਏ ਜਾਏ ਦੁੱਖ ਪਾਵਣਿਆ। ਇਹ ਕਾਮ ਕ੍ਰੋਧ ਅਹੰਕਾਰ, ਇਹ ਮਾਇਆ ਦਾ ਜਾਲ ਸਾਰੇ ਸੰਸਾਰ 'ਤੇ ਫੈਲ ਰਿਹਾ। ਇਸ ਵਾਸਤੇ ਜਿਹੜਾ ਜੀਵ ਆ, ਆਉਣ ਜਾਣ ਵਿੱਚ ਅਨੇਕ ਦੁੱਖਾਂ ਨੂੰ ਪਾਉਂਦਾ ਹੈ। ਇਸ ਵਿੱਚ ਗਿਆਨ ਰਤਨ ਇੱਕ ਪਾਇਆ, ਗੁਰਪ੍ਰਸਾਦੀ ਮਨ ਵਸਾਇਆ। ਇਸ ਸੰਸਾਰ ਦੇ ਵਿੱਚ ਇੱਕ ਰਤਨ ਰੂਪੀ ਕਿਆ ਵਸਤੂ ਆ, ਕਹਿੰਦੇ ਗਿਆਨ ਪੈਦਾ ਕੀਤਾ। ਲੇਕਿਨ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਜਿਨ੍ਹਾਂ 'ਤੇ ਹੋਈ ਹੈ, ਕਿਰਪਾ ਵਾਲੇ ਆ, ਉਹਨਾਂ ਨੇ ਇਹ ਰਤਨ ਰੂਪੀ ਗਿਆਨ ਜਿਹੜਾ ਇਹਨੂੰ ਮਨ ਦੇ ਵਿੱਚ ਵਸਾਇਆ ਹੈ। ਜਦ ਤੱਕ ਸੰਜਮ ਸੱਚ ਕਮਾਵੈ, ਗੁਰਪੂਰੈ ਨਾਮ ਧਿਆ ਬਣਿਆ। ਜਤ ਕੇ ਸਤ ਸੰਜਮ ਸੱਚ, ਇਹ ਚਾਰ ਚੀਜ਼ਾਂ ਜਿਹੜਾ ਇਹਨਾਂ ਨੂੰ ਕਮਾਉਂਦਾ ਹੈ, ਔਰ ਪੂਰੇ ਸਤਿਗੁਰਾਂ ਪਾਸੋਂ ਬਖਸ਼ੇ ਹੋਏ ਨਾਮ ਨੂੰ ਲੈ ਕੇ ਉਹ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕਰੇ, ਫਿਰ ਉਸ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਅਤੇ ਜਿਹੜਾ ਤਨ ਭਰਮ ਫਲਾਣੀ, ਦੂਜਾ ਲਾਗੀ ਫਿਰ ਪਛੋਤਾਣੀ, ਇਹ ਜੀਵ ਰੂਪੀ ਜਿਹੜੀ ਇਸਤਰੀ ਹੈ, ਮਾਤ ਲੋਕ ਜਿਹੜਾ ਸੰਸਾਰ ਹੈ, ਇਹਨੂੰ ਪੇਕਾ ਕਰਕੇ ਕਿ ਸੰਸਾਰ ਇੱਕ ਸਕੂਲ ਹੈ, ਜਿਹੜਾ ਇੱਥੋਂ ਪਾਸ ਹੋ ਕੇ ਜਾਂਦਾ ਦਰਗਾਹ 'ਚ ਉਹੀ ਪਹੁੰਚਦਾ, ਜਿਹੜਾ ਇੱਥੇ ਫੇਲ ਹੋ ਗਿਆ ਉਹ ਮੁੜ ਮੁੜ ਜੰਮੀ ਜਾਂਦਾ ਮਰੀ ਜਾਂਦਾ। ਇਸ ਘਰ ਵਿੱਚ ਇਹ ਭਰਮਾਂ 'ਚ ਭੁੱਲੀ ਹੈ ਜੀਵਾਤਮਾ, ਫਿਰ ਉਹ ਦਵੈਸ਼ ਭਾਵ ਵਿੱਚ ਲੱਗੀ ਹੋਣ ਦੇ ਕਾਰਨ ਇਹ ਸਿਮਰਨ ਕੀਤਾ ਨਹੀਂ, ਬਾਅਦ ਵਿੱਚ ਪਾਸ਼ਚਾਤਾਪ ਕਰਦੀ ਹੈ। ਪਲਦ ਪਲਦ ਦੋਵੇਂ ਗਾਵ ਆਏ ਸੁਪਨੇ ਸੁਪਨ ਪਾਵਣੇ, ਬਸ ਮਾਇਆ ਪਦਾਰਥਾਂ 'ਚ ਲੱਗ ਕੇ ਪਲਦ ਪਲ ਲੋਕ ਪਰ ਲੋਕ ਦੋਵੇਂ ਜਿਹੜੇ ਸੀ ਇਹਨਾਂ ਦੇ ਸੁੱਖਾਂ ਨੂੰ ਗਵਾ ਲਿਆ। ਇਹ ਸੰਸਾਰ ਹੈਗਾ ਸੁਪਨੇ ਦੀ ਨਿਆਈ ਸੀ, ਵਿੱਚ ਸੁਪਨੇ ਮਾਤਰ ਥੋੜ੍ਹਾ ਪੱਤ ਵੀ ਸੁੱਖ ਨਹੀਂ ਪ੍ਰਾਪਤ ਕੀਤਾ। ਕਈ ਜਿਹੜਾ ਤਨ ਕੰਤ ਸੰਭਾਲੇ ਗੁਰਪ੍ਰਸਾਦੀ ਦੇਖਿਆ ਨਾਲੇ, ਜਿਹੜੀ ਜੀਵ ਰੂਪੀ ਇਸਤਰੀ ਇਹ ਮਾਤਰੂਪ ਸੰਸਾਰ ਰੂਪੀ ਪੇਕੇ ਘਰ 'ਚ ਜਦੋਂ ਰਹਿਣ ਦਾ ਸਮਾਂ ਮਿਲਿਆ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਦੀ ਹੈ, ਸੰਭਾਲਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਨਾਲ ਉਹ ਫਿਰ ਜੀਵਾਤਮਾ ਪਰਮਾਤਮਾ ਨੂੰ ਆਪਣੇ ਨਾਲ ਹੀ ਵੇਖ ਲਈ। ਫਿਰ ਕਹਿ ਸਹਿਜ ਰੰਗ ਰਾਤੀ ਸਭ ਦਾ ਸ਼ਿੰਗਾਰ ਬਿਨਾ ਬਣਿਆ, ਕਿਉਂਕਿ ਫਿਰ ਨਿਰੰਕਾਰ ਪਰਮੇਸ਼ਰ ਦੇ ਰੰਗ ਆਨੰਦ ਵਿੱਚ ਸਹਿਜ ਸੁਤੇ ਸਦੋ ਰੱਤੀ ਰਹਿੰਦੀ। ਇਸ ਕਰਕੇ ਕਹਿੰਦੇ ਆ ਜਿਹਨਾਂ ਨੇ ਸਤਿਗੁਰਾਂ ਦੇ ਉਪਦੇਸ਼ ਨੂੰ ਗੁਰੂ ਦੇ ਬਚਨਾਂ ਨੂੰ ਆਪਣਾ ਸ਼ਿੰਗਾਰ ਬਣਾਉਣਾ ਕੀਤਾ ਹੈ। ਸਫਲ ਜਨ ਜਿਹਨਾਂ ਸਤਿਗੁਰ ਪਾਇਆ, ਦੂਜਾ ਭਾਵ ਗੁਰ ਸ਼ਬਦ ਜਲਾਇਆ, ਉਹਨਾਂ ਗੁਰੂ ਪਿਆਰਿਆਂ ਦਾ ਇਹ ਮਨੁੱਖ ਜਨਮ ਸਫਲ ਹੈ ਜਿਹਨਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਪ੍ਰਾਪਤ ਕਰ ਲਿਆ। ਦੂਜਾ ਭਾਵ ਜਿਹੜਾ ਦਵੈਸ ਰਾਗ ਦੇਸ਼ ਵਿਅਕਤੀ ਸੀ ਇਹਨੂੰ ਜਲਾਇਆ, ਮੈਨੇ ਕਾੜ ਦਿੱਤਾ। ਇੱਕੋ ਰਬ ਰਹਿਆ ਘੱਟ ਅੰਤਰ ਮਿਲ ਸਤਸੰਗ ਹਰ ਗੁਣ ਗਾਵਣੇ, ਕਿਉਂਕਿ ਜਦੋਂ ਇਹ ਦ੍ਰਿਸ਼ਟੀ ਮਿਲ ਗਈ ਫਿਰ ਪਰਮਾਤਮਾ ਸਾਰੇ ਘਟਾਂ 'ਚ ਰਵ ਰਿਹਾ, ਮਿਲ ਰਿਹਾ, ਵਿਆਪਕ ਹੋ ਰਿਹਾ। ਗੁਰੂ ਕੀ ਸਾਧ ਸੰਗਤ ਨਾਲ ਮਿਲ ਕੇ ਉਹਦੀ ਪ੍ਰਾਪਤੀ ਵਾਸਤੇ ਉਹਦੇ ਪਵਿੱਤਰ ਗੁਣਾਂ ਨੂੰ ਗਾਉਣਾ ਕੀਤਾ ਉਹਨਾਂ ਗੁਰਮੁਖ ਪਿਆਰਿਆਂ ਨੇ। ਸਤਿਗੁਰ ਨਾਲ ਸੇਵੇ ਸੋ ਕਾਹੇ ਜਾ ਗਿਆ, ਤ੍ਰਿਗ ਜੀਵਨ ਵਿਵਸਥਾ ਜਨਮ ਗਵਾਇਆ। ਜਿਹਨਾਂ ਨੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ ਉਹ ਕਹਿੰਦੇ ਕਾਹਦੇ ਲਈ ਆਏ ਸੰਸਾਰ, ਉਹਨਾਂ ਦੇ ਜੀਵਨ ਨੂੰ ਤ੍ਰਿਹ ਗਿਆ, ਉਹਨੇ ਆਪਣਾ ਜਿਹੜਾ ਜਨਮ ਸੀ ਵਿਅਰਥ ਫਜ਼ੂਲ ਗਵਾ ਲਿਆ। ਮਨੁੱਖ ਨਾਮ ਯਤਨ ਆਵੈ ਬਿਨ ਨਾਵੈ ਬਦ ਪਾਵਣ, ਮਨਮੁਖਾਂ ਦੇ ਮਨ ਦੇ ਅੰਦਰ ਪਰਮਾਤਮਾ ਦਾ ਯਾਦ ਹੀ ਨਹੀਂ ਹੁੰਦਾ, ਨਾਮ ਤੋਂ ਬਿਨਾਂ ਫਿਰ ਬਹੁਤ ਦੁੱਖ ਪਾਉਂਦੇ ਹਨ। ਜਿਨ ਸਿਸਤਾ ਜੀ ਸੋਈ ਜਾਣਾ, ਆਪੇ ਮੇਲਾ ਸਬਦ ਪਛਾਣਾ। ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਬਣਾਈ ਹੈ ਇਹਦੀ ਰਚਨਾ ਦੇ ਭੇਤ ਨੂੰ ਆਪੇ ਜਾਣਦਾ ਕਿਵੇਂ ਬਣਾਈ ਹੈ, ਬਾਕੀ ਤਾਂ ਅਸਲ ਦੇ ਘੋੜੇ ਲੜਾਈ ਜਾਂਦੇ। ਉਹ ਸਤਿਗੁਰੂ ਦੇ ਉਪਦੇਸ਼ ਨੂੰ ਪਛਾਣਦੇ ਆ, ਅਤੇ ਜਿਹਨਾਂ ਨੇ ਉਪਦੇਸ਼ ਨੂੰ ਸਮਝ ਲਿਆ ਕਿ ਇਹਦੀ ਕੀ ਵਡਿਆਈ ਹੈ, ਉਹਨਾਂ ਨੂੰ ਪਰਮਾਤਮਾ ਆਪਣੇ ਨਾਲ ਮਿਲਾ ਲੈਂਦੇ। ਨਾਨਕ ਨਾਮ ਮਿਲਿਆ ਤਿੰਨ ਜਨ ਕੋ, ਜਿਹਨੂੰ ਪਰਮਸਤਕ ਲੇਖ ਲਿਖਾ ਬਣਿਆ। ਪਾਤਸ਼ਾਹ ਕਹਿੰਦੇ ਉਹ ਜਿਹੜੇ ਗੁਰਮੁਖ ਪਿਆਰੇ ਉਹਨਾਂ ਨੂੰ ਸਤਿਗੁਰਾਂ ਪਾਸੋਂ ਪਰਮਾਤਮਾ ਦਾ ਨਾਮ ਮਿਲਿਆ, ਪਰ ਕਿਹਨਾਂ ਨੂੰ, ਜਿਨ੍ਹਾਂ ਦੇ ਮੱਥੇ 'ਤੇ ਧੁਰੋਂ ਹੀ ਪਵਿੱਤਰ ਲੇਖ ਲਿਖਿਆ ਹੋਇਆ ਹੈ। ਮਾਝ ਮਹੱਲਾ ਚੌਥਾ ਆਦਿ ਪੁਰ ਪਰੰਪਰੇ, ਆਪੇ ਆਪੇ ਥਾਪੇ ਥਾਪੋ ਥਾਪੇ। ਕਹਿੰਦੇ ਸਾਰਿਆਂ ਪੁਰਖਾਂ ਦੀ ਆਦਿ ਮੁੰਡ ਕੌਣ ਹੈ, ਉਹ ਨਿਰੰਕਾਰ ਹੀ ਹੈ। ਆਪੇ ਕਹਿੰਦੇ ਅਪਰੰ, ਇਹ ਸੰਸਾਰ ਤੋਂ ਪਰਾਰੂਪੀ ਆਪੇ ਹੀ ਹੈ। ਆਪੇ ਸੰਸਾਰ ਨੂੰ ਥਾਪੇ ਮੈਨੇ ਪੈਦਾ ਕਰਦਾ, ਆਪੇ ਆਪ ਮੈਨੇ ਪਾਲਣ ਕਰਦਾ, ਆਪੇ ਅਥਾਪੇ ਮੈਨੇ ਇਸ ਸੰਸਾਰ ਦਾ ਨਾਸ ਕਰਦਾ। ਸਮੇਂ ਵਰਤਾ ਇੱਕੋ ਸੋਈ ਗੁਰੂ ਸੋਭਾ ਪਾਵਣ, ਸਾਰਿਆਂ 'ਚ ਇੱਕੋ ਇੱਕ ਪਰਮੇਸ਼ਰ ਦਾ ਹੁਕਮ ਵਰਤ ਰਿਹਾ। ਇਸ ਵਚਨ ਨੂੰ ਜਾਣਨ ਵਾਲੇ ਜਿਹੜੇ ਗੁਰਮੁਖ ਪਿਆਰੇ ਆ ਉਹ ਦਰਗਾਹ 'ਚ ਸੋਭਾ ਪਾਉਂਦੇ ਹਨ। ਹੋਂ ਵਾਰੀ ਜੋ ਵਾਰੀ ਨਿਰੰਕਾਰੀ ਨਾਮ ਧਿਆ ਬਣੇ, ਅਸੀਂ ਮਨਵਾਣੀ ਕਰੀਦ ਕਰਕੇ ਉਸ ਤੋਂ ਵਾਰ ਵਿਲਹਾਰ ਜਾਂਦੇ ਹਾਂ ਜਿਹੜੇ ਨਿਰੰਕਾਰ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ। ਇਸ ਰੂਪ ਨਾਲ ਇੱਥੇ ਗੜਗੜ ਦੇ ਕਿਹਾ ਗੁਰਮੁਖ ਅਲੱਖ ਲਖਾ ਬਣਿਆ ਰਹੋ, ਉਸ ਪਰਮਾਤਮਾ ਦਾ ਨਾ ਤਾਂ ਕੋਈ ਰੂਪ ਹੀ ਹੈ, ਨਾ ਕੋਈ ਮਛਕਾਛ ਆਦਿ ਕਰੇ ਖਾਈ। ਉਹ ਪ੍ਰੇਮੀ ਜਨਾਂ ਨੇ ਉਸ ਅਲੱਖ ਸਰੂਪੀ ਪਰਮਾਤਮਾ ਨੂੰ ਘਟਾਂ ਘਟਾਂ ਸਾਰੇ ਹਿਰਦਿਆਂ 'ਚ ਆਪ ਵੀ ਦੇਖਿਆ, ਹੋਰਨਾਂ ਨੂੰ ਵੀ ਦਿਖਾਉਣਾ ਕੀਤਾ, ਜੁਣਾਉਣਾ ਕੀਤਾ। ਤੂੰ ਦਇਆਲ ਕਿਰਪਾਲ ਪ੍ਰਭ ਕੋਈ, ਤੁਧ ਬਿਨ ਦੂਜਾ ਵਰਨਾ ਕੋਈ। ਇਹ ਨਿਰੰਕਾਰ ਪਰਮੇਸ਼ਰ ਜੀਓ, ਤੁਸੀਂ ਪਿੱਛੇ ਵੀ ਦਿਆਲੂ ਸੀ, ਹੁਣ ਵੀ ਕਿਰਪਾਲੂ ਸੁਭਾਅ ਵਾਲੇ ਹੈ। ਆਪ ਤੋਂ ਬਿਨਾਂ ਤਾਂ ਹੋਰ ਦੂਜਾ ਕੋਈ ਕਿਰਪਾਲੂ ਹੋ ਹੀ ਨਹੀਂ ਸਕਦਾ। ਗੁਰਪ੍ਰਸਾਦ ਕਰੇ ਨਾਮ ਦੇਵੈ ਨਾਮੇ ਨਾਮ ਸਮਾਵਣ, ਸਤਿਗੁਰ ਕਿਰਪਾ ਕਰਕੇ ਨਾਮ ਦੀ ਦਾਤ ਦਿੱਤੇ ਹੈ ਕਿ ਜਿੰਨੇ ਜੀਵਿਆ ਜੇ ਤਾਂ ਉਹਦੇ ਹੁਕਮ ਚਾਹ ਜਾਂ ਨਾਮ ਜਪ ਕੇ ਨਾਮੀ ਪਰਮਾਤਮਾ ਵਿੱਚ ਸਮਾਵਣ ਸਮਾ ਜਾਂਦੇ ਆ, ਭੇਦ ਹੋ ਜਾਂਦੇ ਆ। ਸਮਾਪੇ ਸੱਚਾ ਸਿਰਜਣਹਾਰਾ ਭਗਤੀ ਪਰੇ ਤੇਰੇ ਭੰਡਾਰਾ, ਕਿ ਸੱਚੇ ਪਾਤਸ਼ਾਹ ਸਮਾਪੇ ਸਾਰਿਆਂ ਦੀ ਰਚਨਾ ਕਰਨੇ ਵਾਲਾ ਤੇਰੇ ਭਗਤੀ ਦੇ ਭੰਡਾਰੇ ਭਰੇ ਹੋਏ ਆ। ਜਿਹੜੇ ਵੇਦ ਸ਼ਾਸਤਰ ਆ ਜਾਂ ਮਹਾਤਮਾ ਦੇ ਅੰਤ ਚ ਕਰਨੇ ਆ, ਉਹ ਤੇਰੀ ਭਗਤੀ ਦੇ ਭੰਡਾਰਿਆਂ ਨਾਲ ਭਰੇ ਪਏ ਆ। ਗੁਰਮੁਖ ਨਾਮ ਮਿਲੇ ਮਨ ਭੀਜੇ ਸਹਿਜ ਸਮਾਧ ਲਗਾ ਬਣਿਆ, ਕਿਉਂਕਿ ਗੁਰਮੁਖਾਂ ਨੂੰ ਜਦੋਂ ਨਾਮ ਮਿਲ ਗਿਆ ਉਹਨਾਂ ਦਾ ਮਨ ਨਾਮ ਜਪ ਕੇ ਇਹਦੇ ਵਿੱਚ ਭਿੱਜ ਜਾਂਦਾ। ਭਾਵ ਨਾਮ ਜਪਦੇ ਜਪਦੇ ਨਾਮ ਪਰਮਾਤਮਾ 'ਚ ਲੀਨ ਹੋ ਜਾਂਦੇ ਆ, ਅਤੇ ਸਹਿਜ ਸੁਤੇ ਸਿੱਧੀ ਸਮਾਧ ਲਗਾ ਬਣਿਆ। ਉਹਨਾਂ ਨੂੰ ਬਹੁਤਾ ਯਤਨ ਨਹੀਂ ਕਰਨਾ ਪੈਂਦਾ, ਕਿਉਂਕਿ ਫੁਰਨੇ ਸਾਰੇ ਖਤਮ ਹੋ ਗਏ ਅਤੇ ਉਹਨਾਂ ਦੀ ਸੁਤੇ ਸਿੱਧੇ ਸਮਾਧੀ ਲੱਗ ਜਾਂਦੀ। ਅੰਦਰ ਗੁਣ ਗਾਵਾਂ ਪ੍ਰਭ ਤੇਰੇ, ਤੁਲਸਾਲਾ ਹੀ ਪ੍ਰੀਤਮ ਮੇਰੇ, ਇਹ ਨਿਰੰਕਾਰ ਪਰਮੇਸ਼ਰ ਅਸੀਂ ਆਂਦਨ ਦਿਨ ਰਾਤ ਤੇਰੇ ਗੁਣ ਗਾਉਂਦੇ ਹਾਂ। ਇਹ ਪਿਆਰਿਆ ਹਰ ਵੇਲੇ ਤੇਰੀ ਹੀ ਸਲੋਤਾ ਸਿਫਤ ਕਰਦੇ ਹਾਂ। ਤੁਦੇ ਨੇ ਅਵਰਨ ਕੋਈ ਜਾਚਾਂ ਗੁਰਪੁਰ ਸਾਜੀ ਤੋਂ ਪਾਵਣ ਆ। ਇਹ ਨਿਰੰਕਾਰ ਪਰਮੇਸ਼ਰ ਅਸੀਂ ਆਪ ਜੀ ਤੋਂ ਅਵਰ ਮੈਨੇ ਹੋਰ ਕਿਸੇ ਤੋਂ ਕੋਈ ਪਦਾਰਥ ਦੀ ਜਾਚਾ ਜਾਚਨਾ ਨਹੀਂ ਕਰਦੇ ਮੰਗਦੇ ਨੇ। ਤੁਹਾਡੀ ਪ੍ਰਸਾਦ ਕਿਰਪਾ ਨਾਲ ਹੀ ਸਾਰਾ ਕੁਛ ਪ੍ਰਾਪਤ ਹੁੰਦਾ। ਆਦਮ ਗੋਚਰ ਮਿਤ ਨਹੀਂ ਪਾਈ, ਆਪਣੀ ਕਿਰਪਾ ਕਰਹਿ ਤੂੰ ਲਹਿ ਮਿਲਾਈ। ਤੁਸੀਂ ਮਨ ਕਰਕੇ ਅਗਾਮਿਆਂ ਇੰਦਰੀਆਂ ਕਰਕੇ ਗੋਚਰ ਆ। ਇਹ ਨਿਰੰਕਾਰ ਪਰਮੇਸ਼ਰ ਆਪ ਦੀ ਜਿਹੜੀ ਮਰਿਆਦਾ ਨਹੀਂ ਪਾਈ ਜਾਂਦੀ, ਇਹਦੀ ਕੀਮਤ ਨਹੀਂ ਪਾਈ ਜਾਂਦੀ, ਅਤੇ ਜੇ ਤੇ ਕਿਰਪਾ ਕਰਦਾ ਉਹਨੂੰ ਆਪਣੇ ਨਾਲ ਮਿਲਾ ਲੈਂਦਾ। ਪੂਰੇ ਗੁਰ ਕਾ ਸਬਦ ਤੇ ਆਈ ਆ, ਸਬਦ ਸਿਰ ਤੋਂ ਪਾਵਣ ਆ, ਪੂਰੇ ਸਤਿਗੁਰ ਸੱਚੇ ਪਾਤਸ਼ਾਹ ਉਪਦੇਸ਼ ਕਰਕੇ ਤੂੰ ਧਿਆਇਆ ਜਾਂਦਾ। ਔਰ ਜਿਹਨਾਂ ਗੁਰਾਂ ਪਿਆਰਿਆਂ ਨੇ ਗੁਰੂ ਸ਼ਬਦ ਨੂੰ ਸੇਵ ਮੈਨੇ ਧਾਰ ਲਿਆ, ਉਹਨੇ ਫਿਰ ਸੁੱਖ ਨੂੰ ਪ੍ਰਾਪਤ ਕੀਤਾ। ਰਸਨੋ ਗੁਣਵੰਤੀ ਗੁਣ ਗਾਵੈ ਨਾਮ ਸਲਾਹੇ ਸੱਚੇ ਭਾਵੈ, ਉਹਨਾਂ ਗੁਰੂ ਫਿਰ ਰਸਨਾ ਗੁਣਾਂ ਵਾਲੀ ਹੈ, ਕਿਉਂ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੀ। ਜਿਹੜੇ ਉਹਦੇ ਨਾਮ ਨੂੰ ਸਲਾਉਂਦੇ ਆ ਉਹ ਗੁਰੂ ਪਿਆਰੇ ਸੱਚੇ ਪਰਮਾਤਮਾ ਨੂੰ ਭਾ ਜਾਂਦੇ, ਮਨਜ਼ੂਰ ਹੋ ਜਾਂਦੇ ਹਨ। ਗੁਰਮੁਖ ਸਦਾ ਰਹਿ ਰੰਗ ਰਾਤੀ ਮਿਲ ਸੱਚੇ ਸੁਭਾਅ ਪਾਵਣ, ਉਹ ਗੁਰਮੁਖ ਜਿਹੜੇ ਆ ਸਦਾ ਪਰਮਾਤਮਾ ਦੇ ਰੰਗ ਪ੍ਰੇਮ 'ਚ ਰੰਗੇ ਰਹਿੰਦੇ ਔਰ ਸੱਚੇ ਨਾਲ ਮਿਲ ਕੇ ਸੱਚੀ ਸੁਭਾਅ ਨੂੰ ਪਾ ਲੈਂਦੇ। ਮਨ ਕਰਮ ਕਰੇ ਅਹੰਕਾਰੀ ਜੁਆ ਜਨਮ ਸੰਭਾਜੀ ਹਾਰੀ, ਜਿਹੜੇ ਮਨ ਮੁੱਖੇ ਆ ਕਰਮ ਕਰਦੇ ਆ ਵੀ ਪਰ ਅਹੰਕਾਰ ਦੇ ਕੰਮ ਕਰਮਾਂ ਨੂੰ ਕਰਦੇ ਆ, ਉਹਨਾਂ ਨੇ ਇਹ ਜੀਵਨ ਦੀ ਬਾਜੀ ਸੰਸਾਰ ਵਿੱਚ ਜੂਏ ਵਾਂਗੂ ਅਤੇ ਮਨੁੱਖ ਜਨਮ ਦੀ ਬਾਜੀ ਨੂੰ ਹਾਰ ਦਿੱਤਾ। ਹੁਣ ਤਾਂ ਲੋਕ ਮਹਾਂਗੁਬਾਰਾ ਫਿਰ ਕਰਿਆ ਬਣ ਜਾ ਬਣਿਆ, ਕਿਉਂਕਿ ਉਹਨਾਂ ਦੇ ਅੰਦਰ ਲੋਭ ਰੁਚੀ ਬੜਾ ਗੁਬਾਰਾ ਗਾੜਾ ਹਨੇਰਾ, ਇਸ ਵਾਸਤੇ ਮੁੜ ਮੁੜ ਕੇ ਆਉਂਦੇ ਆ ਜਾਂਦੇ ਆ ਜਾਂਦੇ ਆ ਮਰਦੇ। ਇਸੇ ਤਰ੍ਹਾਂ 84 ਲੱਖ ਜੀ ਉਹਨਾਂ ਦੀ ਘੁੰਮੀ ਜਾਂਦੇ ਆ। ਆਪੇ ਕਰਤਾ ਦੇ ਵਡਿਆਈ ਜਿਨ ਕੋ ਆਪ ਲਿਖ ਪੁਰ ਪਾਈ, ਉਹ ਕਰਤਾ ਗੁਣ ਨਿਰੰਕਾਰ ਪਰਮੇਸ਼ਰ ਕਿਰਪਾ ਕਰਕੇ ਨਾਮ ਦੀ ਵਡਿਆਈ ਦਿੰਦਾ ਗੁਰਮੁਖਾਂ ਨੂੰ, ਕਿਉਂਕਿ ਜਿਹਨਾਂ ਨੂੰ ਪਰਮੇਸ਼ਰ ਨੇ ਮੁੱਢ ਤੋਂ ਚੰਗੇ ਜਿਹੜੇ ਸ੍ਰੇਸ਼ਟ ਕਰਮਾਂ ਦੀ ਲਿਖ ਕੇ ਪਾਈ ਹੋਈ ਹੈ, ਤੁਰੋਂ ਮੈਂ ਦਰਗਾਹੋਂ ਚੰਗੇ ਕਰਮਾਂ ਦੀ ਲਿਖਤ ਪਾਈ ਹੈ, ਉਹ ਹੀ ਤਾਂ ਤੁਰਦੇ ਆ, ਨਹੀਂ ਤਾਂ ਜਿੰਨਾ ਮਰਜ਼ੀ ਕੋਲ ਤੁਰਦੇ ਹੀ ਨਹੀਂ। ਨਾਨਕ ਨਾਮ ਮਿਲੇ ਵਡਿਆਈ ਪਾਉ ਭੰਜਨ ਗੁਰ ਸਭ ਦੀ ਸੁਖ ਪਾਵਣ ਆ। ਨਾਨਕ ਨਾਮ ਮਿਲੇ ਪਾਉ ਭੰਜਨ ਗੁਰ ਸਭ ਦੀ ਸੁਖ ਪਾਵਣ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਆ, ਸਤਿਗੁਰ ਸੱਚੇ ਪਾਤਸ਼ਾਹ ਦਾ ਜਿਹੜਾ ਉਪਦੇਸ਼ ਉਹ ਦੁਆਰਾ ਪਾਉ ਭੰਜਨ, ਅਤੇ ਉਹਨਾਂ ਨੂੰ ਫਿਰ ਪਾਉ ਭੰਜਨ ਕੌਣ ਪਰਮੇਸ਼ਰ ਦਾ ਨਾਮ ਮਿਲਿਆ, ਕਿਉਂਕਿ ਉਹ ਹੀ ਭਾਅ ਦਾ ਨਾਸ ਕਰਨ ਵਾਲਾ, ਉਹ ਫਿਰ ਜਿਹੜੇ ਗੁਰੂ ਦੇ ਸ਼ਬਦ ਦੀ ਕਮਾਈ ਵਾਲੇ ਆ ਉਹ ਸੁਖ ਪ੍ਰਾਪਤ ਕਰਨਾ ਕਰਦੇ ਆ। ਮਾਜ ਮਹਲਾ ਪੰਜਵਾਂ ਘਰ ਪਹਿਲਾ, ਅੰਤਰ ਅਲੱਖ ਨਾ ਜਾਈ ਲੱਗਿਆ, ਨਾਮ ਰਤਨ ਲੈ ਬੁਝਾ ਰੱਖਿਆ। ਉਹ ਜਿਹੜਾ ਅਲੱਖ ਪਰਮੇਸ਼ਰ ਪਰਮਾਤਮਾ ਉਹ ਹਿਰਦੇ ਵਿੱਚ ਹੀ ਆ, ਲੇਕਿਨ ਆਪਣੇ ਆਪ ਤੋਂ ਜਾਣਿਆ ਨਹੀਂ ਜਾਂਦਾ। ਉਸ ਪਰਮਾਤਮਾ ਨੇ ਰਤਨ ਰੂਪੀ ਜਿਹੜਾ ਨਾਮ ਆ ਇਹਨੂੰ ਬੁਝਿਆ ਮੈਨੇ ਛੁਪਾ ਕੇ ਰੱਖਿਆ ਹੈ। ਉਹ ਨਿਰੰਕਾਰ ਪਰਮੇਸ਼ਰ ਆਪਣਾ ਆਪ ਸਾਰੇ ਜੀਵਾਂ ਦੇ ਅੰਦਰ ਬੁਝਾ ਰੱਖਿਆ ਅਤੇ ਛੁਪਾ ਕੇ ਰੱਖਦਾ, ਕਿ ਕਿਵੇਂ ਜਾਣਿਆ ਜਾਏ? ਕਹਿੰਦੇ ਸਤਿਗੁਰਾਂ ਤੋਂ ਨਾਮ ਰਤਨ ਲੈ ਕੇ ਕਮਾਈ ਕਰੇ ਫਿਰ ਉਹ ਪ੍ਰਗਟ ਹੁੰਦਾ ਹੈ। ਆਗਮ ਗੋਚਰ ਸਭ ਤੇ ਉੱਚਾ ਗੁਰਕਾ ਸਭ ਦੇ ਲਿਖਾਵਣਿਆ। ਉਹ ਮਨ ਵਾਣੀ ਸਰੀਰ ਕਰਕੇ ਇੰਦਰੀਆਂ ਕਰਕੇ ਆਗਮ ਗੋਚਰਿਆ, ਸਾਰਿਆਂ ਤੋਂ ਉੱਚਾ ਸੁੱਚਾ ਆ। ਪਰਮਾਤਮਾ ਕਿਵੇਂ ਜਾਣਿਆ ਜਾਏ? ਕਹਿੰਦੇ ਸਤਿਗੁਰਾਂ ਦੇ ਉਪਦੇਸ਼ ਕਰਕੇ ਜਾਣਿਆ ਜਾਂਦਾ ਹੈ। ਉਹ ਵਾਰੀ ਜੋ ਵਾਰੀ ਕਲਮੇ ਨਾਮ ਸੁਣਾ ਬਣਿਆ। ਕਹਿੰਦੇ ਕੋਈ ਪਰਮੇਸ਼ਰ ਦਾ ਨਾਮ ਜਿਸ ਦਾ ਨਾਮ ਦਾ ਮਹਾਤਮ ਕਲਯੁਗ ਸਤਿਗੁਰਾਂ ਨੇ ਸੁਣਾਇਆ। ਕਹਿੰਦੇ ਉਸ ਪਰਮਾਤਮਾ ਤੋਂ ਅਸੀਂ ਮਨਵਾਣੀ ਸ਼ੀਲ ਕਰਕੇ ਬਲਿਹਾਰ ਜਾਂਦੇ ਹਾਂ। ਅੰਤ ਪਿਆਰੇ ਸੱਚਾ ਧਾਰੇ ਵਡਭਾਗੀ ਦਰਸ਼ਨ ਪਾ ਬਣਿਆ ਰਹਾਓ। ਜਿਹੜੇ ਸੰਤ

ਉੱਚੋ ਮੁੱਚਾ ਤੁਹਾਡਾ ਵੱਡੇ ਤੋਂ ਵੱਡਾ ਫੈਲਾਅ ਹੈ, ਤੁਹਾਡਾ ਵਿਸਥਾਰ ਤੋਂ ਵਿਸਥਾਰ ਬਹੁਤ ਵੱਡਾ ਹੈ। ਔਂਕਰ ਬਾਣੀ ਤੇਰੇ ਵਹੀਆਂ ਨਾਨਕ ਦਾਸ ਦਿਸਾ ਬਣਿਆ। ਸੱਚੇ ਪਾਤਸ਼ਾਹ ਕਹਿੰਦੇ ਅਸੀਂ ਆਪ ਤੋਂ ਬਲਿਹਾਰ ਵਹੀਆਂ ਦੇ ਬਲਿਹਾਰ ਜਾਂਦੇ ਹਾਂ, ਅਸੀਂ ਆਪ ਜੀ ਦੇ ਦਾਸਾਂ ਦੇ ਨਾਲ। ਇਹ ਜਿਹੜੀਆਂ ਸ਼ਬਦੀਆਂ ਪਹਿਲੀਆਂ ਚਾਰ ਪੌੜੀਆਂ ਜਗਿਆਸੂ ਵੱਲੋਂ ਔਰ ਗੁਰੂ ਸਾਹਿਬ ਸੱਚੇ ਪਾਤਸ਼ਾਹ 24 ਪ੍ਰਸ਼ਨ ਜਿਹੜੇ ਆ ਕੀ ਸ਼ਰਵਣ ਕਰਾਉਂਦੇ, ਉਹਨਾਂ ਤੋਂ ਅਗਲੀਆਂ ਚਾਰ ਪੌੜੀਆਂ 'ਚ ਉੱਤਰ ਦਿੰਦੇ ਆ। ਬਾਜ ਮਹੱਲਾ ਪੰਜਵਾਂ, ਕੌਣ ਸੋ ਮੁਕਤਾ ਕੌਣ ਸੋ ਜੋਗਤਾ। ਪਹਿਲਾ ਸੰਸਾਰ 'ਚ ਕਹਿੰਦੇ ਮੁਕਤ ਰੂਪ ਕੌਣ ਆ, ਦੂਜਾ ਪਰਮਾਤਮਾ ਨਾਲ ਯੋਗਤਾ ਮੈਨੇ ਜੁੜਿਆ ਆ ਕੌਣ, ਕੌਣ ਸੋ ਗਿਆਨੀ ਕੌਣ ਸੋ ਜੋਗਤਾ। ਤੀਜਾ ਕਹਿੰਦੇ ਚੰਗੇ ਗਿਆਨ ਵਾਲਾ ਕੌਣ ਆ। ਚੌਥਾ ਬਗਤਾ, ਹਾਂਜੀ ਚੰਗਾ ਬਗਤਾ ਪਰਮੇਸ਼ਰ ਦਾ ਜਸ ਕਥਨ ਕਰਨ ਵਾਲਾ ਕੌਣ ਹੈ। ਕੌਣ ਸੋ ਗਿਰਹੀ ਕੌਣ ਦਾਸੀ, ਹਾਂਜੀ ਧੰਨਤਾ ਯੋਗ ਸ੍ਰੇਸ਼ਟ ਗ੍ਰਿਸਤੀ ਕੌਣ ਹੈ ਔਰ ਕੌਣ ਉਦਾਸੀ, ਔਰ ਧੰਨਤਾ ਯੋਗ ਉਦਾਸੀ ਮੈਨੇ ਸਾਧੂ ਕੌਣ ਹੈ, ਕੌਣ ਸੋ ਕੀਮਤ ਪਾਏ ਜੀਓ। ਔਰ ਸੱਤਵਾਂ ਹੈ ਕਿ ਆਪ ਜੀ ਦੀ ਪ੍ਰਾਪਤੀ ਦੀ ਕੀਮਤ ਨੂੰ ਕੌਣ ਪ੍ਰਾਪਤ ਕਰਦਾ ਹੈ, ਕਿਨਵਿਧ ਵਾਧਾ, ਇਹ ਸੰਸਾਰ ਕਿਹੜੇ ਕਾਰਨਾਂ ਕਰਕੇ ਵੱਧ ਜਾਂਦਾ, ਕਿਨਵਿਧ ਛੂਟਾ, ਉਹ ਕਿਹੜਾ ਢੰਗ ਰੰਗਿਆ ਜਿਹਨਾਂ ਬੰਧਨਾਂ ਤੋਂ ਛੁਟਕਾਰਾ ਪਾਉਂਦਾ, ਕਿਨਵਿਧ ਆਵਣ ਜਾਵਣ ਟੂਟਾ। ਦਸਵਾਂ ਨੌਵਾਂ ਸੀ ਬੰਧਨਾਂ ਤੋਂ ਛੁਟਕਾਰਾ ਕਿਵੇਂ ਪਾਉਂਦਾ, ਦਸਵਾਂ ਕਿਸ ਤਰ੍ਹਾਂ ਜੀਵ ਦਾ ਆਉਣਾ ਜਾਣਾ ਜੰਮਣਾ ਮਰਨਾ ਟੁੱਟਦਾ। ਗਿਆਰਵਾਂ ਕੌਣ ਕਰਮ ਕੌਣ ਨਿਹ ਕਰਮ, ਕੌਣ ਸੋ ਕਹੇ ਕਹਾਏ ਜੀਓ, ਚੰਗੇ ਕਰਮਾਂ ਨੂੰ ਕੌਣ ਕਰਦਾ ਹੈ। ਗਿਆਰਵਾਂ ਹੋ ਗਿਆ ਬਾਰਵਾਂ ਕਰਮਾਂ ਤੋਂ ਰਹਿਤ ਕੌਣ ਹੈ, ਔਰ ਉਹ ਕਿਹੜਾ ਪੁਰਸ਼ ਹੈ ਜਿਹੜਾ ਪਰਮਾਤਮਾ ਦੇ ਜਸ ਨੂੰ ਆਪ ਕਹਿੰਦਾ ਅਤੇ ਹੋਰਨਾਂ ਨੂੰ ਕਹਾਉਂਦਾ ਹੈ। ਤੇਰਵਾਂ ਕੌਣ ਸੋ ਸੁਖੀ ਆ ਕੌਣ ਸੋ ਦੁਖੀ ਆ, ਕੌਣ ਸੋ ਸਨਮੁਖ ਕੌਣ ਬੇਮੁਖੀ ਆ। ਚੌਦਵਾਂ ਸੰਸਾਰ 'ਚ ਸੁਖੀ ਕੌਣ ਹੈ, ਔਰ ਪੰਦਰਵਾਂ ਸੰਸਾਰ ਦੁਖੀ ਕੌਣ ਆ, ਫਿਰ ਸੋਲਵਾਂ ਪਰਮਾਤਮਾ ਦੇ ਸਨਮੁਖ ਕੌਣ ਹੈ, ਸਤਾਰਵਾਂ ਪਰਮਾਤਮਾ ਤੋਂ ਬੇਮੁਖ ਕੌਣ ਆ, ਕਿਨਵਿਧ ਮਿਲੀ ਹੈ ਕਿਨਵਿਧ ਵਿਛਰਿਆ ਹੈ, ਇਹ ਵਿਧ ਕੌਣ ਪ੍ਰਗਟਾਇਆ ਜੀ, ਅਠਾਰਵਾਂ ਕਿਹੜੀ ਵਿਧੀ ਨਾਲ ਪਰਮਾਤਮਾ ਨਾਲ ਮਿਲੀ ਹੈ ਔਰ ਕਿਹੜੀ ਵਿਧੀ ਹੈ ਜਿਹਦੇ ਨਾਲ ਉਹ ਤੋਂ ਵਿਛੜ ਜਾਂਦਾ। ਇਹ 19ਵਾਂ ਹੋ ਗਿਆ, 20ਵਾਂ ਇਹ ਵਿਧ ਕੌਣ ਪ੍ਰਗਟਾਇਆ ਜੀ, ਇਸ ਵਿਧੀ ਨੂੰ ਕੌਣ ਦੁਨੀਆਂ ਦੇ ਪ੍ਰਗਟ ਕਰਦਾ, ਕੌਣ ਸੋ ਅੱਖਰ ਜੇ ਧਾਵਤ ਰਹਿਤਾ, ਕੌਣ ਉਪਦੇਸ਼ ਜਿੱਤ ਦੁੱਖ ਸੁੱਖ ਸਮਤਹਿਤਾ। 21ਵਾਂ ਉਹ ਕਿਹੜਾ ਅੱਖਰ ਆ ਜਿਹਦੇ ਜਾਪ ਕਰਕੇ ਦੌੜਦਾ ਮਨ ਟਿਕ ਜਾਂਦਾ, ਧਾਵਤ ਮੈਨੇ ਦੌੜਨ ਤੋਂ ਰਹਿਤ ਹੋ ਜਾਂਦਾ, ਔਰ ਕੌਣ ਉਪਦੇਸ਼ ਜਿੱਤ ਦੁੱਖ ਸੁੱਖ ਸਮਝਾਤਾ, ਉਹ ਕਿਹੜਾ ਉਪਦੇਸ਼ ਹੈ ਜਿਹਦੇ ਕਰਕੇ ਦੁੱਖ ਅਤੇ ਸੁੱਖ ਨੂੰ ਇੱਕੋ ਜਿਹਾ ਕਰਕੇ ਸਹਿਤਾ ਮੈਨੇ ਸਹਾਰ ਲੈਂਦਾ। ਇਹ 22ਵਾਂ ਹੋ ਗਿਆ, ਕੌਣ ਸੋ ਚਾਲ ਜਦ ਪਾਰਵਣ ਕਿਆਏ, ਕਿਨਵਿਧ ਕੀਰਤਨ ਗਾਏ ਜੀ। 23ਵਾਂ ਉਹ ਕਿਹੜੀ ਚੰਗੀ ਚਾਲ ਹੈ ਜਿਹਦੇ ਕਰਕੇ ਪਰਮਾਤਮਾ ਨੂੰ ਧਿਆਉਂਦਾ, ਉਹ ਕਿਹੜੀ ਵਿਧੀ ਹੈ। 24ਵਾਂ ਕਿ ਕੀਰਤਨ ਗਾਏ ਜੀ, ਉਹਦੇ ਕੀਰਤਨ ਜਸ ਨੂੰ ਗਾਉਂਦਾ। ਜਿੱਥੇ ਨੇ ਜਗਿਆਸੂ ਵੱਲੋਂ 24 ਜਿਹੜੇ ਪ੍ਰਸ਼ਨ ਆ ਗਏ ਆ, ਅੱਗੇ ਮਹਾਰਾਜ ਉੱਤਰ ਦਿੰਦੇ। ਗੁਰਮੁਖ ਮੁਕਤਾ, ਅੱਖਾਂ ਖੁੱਲ੍ਹ ਕੇ ਬੈਠਿਆ ਕਰੋ, ਸਾਵਧਾਨ ਹੋ ਕੇ ਬੈਠਿਆ ਕਰੋ। ਗੁਰਮੁਖਤਾ ਗੁਰਮੁਖ ਯੋਗਤਾ, ਸੰਸਾਰ ਜਿਹੜੇ ਗੁਰਮੁਖ ਮੁਕਤ ਆ, ਪਹਿਲਾ ਹੋ ਗਿਆ, ਦੂਜਾ ਗੁਰਮੁਖ ਗਿਆਨੀ ਗੁਰਮੁਖ ਭਗਤਾ, ਗੁਰਮੁਖ ਪਰਮਾਤਮਾ ਦੇ ਨਾਲ ਯੋਗਤਾ ਮੈਨੇ ਜੁੜਿਆ ਹੋਇਆ ਆ। ਹਾਂਜੀ ਦੂਸਰਾ ਹੋ ਗਿਆ ਗੁਰਮੁਖ ਗਿਆਨੀ ਗੁਰਮੁਖ ਭਗਤਾ, ਜਿਹੜਾ ਗੁਰਮੁਖ ਪੁਰਖ ਆ ਉਹ ਹੀ ਚੰਗਾ ਗਿਆਨਵਾਨ ਆ, ਔਰ ਗੁਰਮੁਖ ਭਗਤ ਆ ਜਿਹੜਾ ਗੁਰਮੁਖ ਹੈ ਉਹ ਹੀ ਸ੍ਰੇਸ਼ਟ ਪਰਮਾਤਮਾ ਦਾ ਜਸ ਉਚਾਰਨ ਕਰਨ ਵਾਲਾ। ਇਹ ਹੋ ਗਿਆ ਚਾਰ, ਧੰਨ ਗਿਰਹੀ ਉਹ ਦਾਸੀ ਗੁਰਮੁਖ, ਗੁਰਮੁਖ ਕੀਮਤ ਪਾਏ ਜੀ, ਜਿਹੜਾ ਗੁਰਮੁਖਤਾ ਹੀ ਧਾਰਨ ਵਾਲਾ ਉਹੀ ਗ੍ਰਿਸਤੀ ਧੰਨਤਾ ਦੇ ਯੋਗ ਆ। ਪੰਜਵਾਂ ਛੇਵਾਂ ਗੁਰਮੁਖ ਜਿਹੜਾ ਮਹਾਤਮਾ ਉਹੀ ਧੰਨਤਾ ਯੋਗ ਆ, ਔਰ ਸੱਤਵਾਂ ਗੁਰਮੁਖ ਹੀ ਪਰਮਾਤਮਾ ਦੀ ਪ੍ਰਾਪਤੀ ਰੂਪੀ ਕੀਮਤ ਨੂੰ ਪਾ ਸਕਦਾ ਹੈ, ਉਹ ਹੀ ਪਾਉਂਦਾ ਹੈ।
ਹੋਮੇ ਵਾਧਾ ਗੁਰਮੁਖ ਟੂਟਾ ਗੁਰਮੁਖ ਆਵਣ ਜਾਵਣ ਟੂਟਾ ਅੱਠਵਾਂ ਪ੍ਰਸ਼ਨ ਇਹਨੂੰ ਵੱਜ ਕਿਵੇਂ ਜਾਂਦਾ? ਕਹਿੰਦੇ ਹੰਗ ਤਾਂ ਮਮਤਾ ਕਰਕੇ ਵੱਜ ਜਾਂਦਾ। ਨੌਵਾਂ ਜਿਹੜੇ ਗੁਰਮੁਖ ਪਿਆਰੇ ਹੈ ਉਹ ਬੰਧਨਾਂ ਤੋਂ ਛੁਟਕਾਰਾ ਪਾ ਜਾਂਦੇ, ਉਹਨਾਂ ਦਾ ਆਉਣਾ ਜਾਣਾ ਟੁੱਟ ਜਾਂਦਾ, ਖਤਮ ਹੋ ਜਾਂਦਾ। ਔਰ ਗੁਰਮੁਖ ਆਵਣ ਜਾਣਾ ਤੋਂ ਗੁਰਮੁਖ ਹੋਮੇ ਕਰਕੇ ਵੱਜਦਾ ਆ ਅਤੇ ਗੁਰਮੁਖਤਾਈ ਕਰਕੇ ਬੰਧਨਾਂ ਤੋਂ ਛੁੱਟਦਾ ਆ ਨੌਵਾਂ, ਅਤੇ ਗੁਰਮੁਖ ਆਵਣ ਜਾਣਾ ਟੁੱਟਦਾ, ਜਿਹੜੇ ਗੁਰਮੁਖਤਾ ਕਰਕੇ ਜੀਵਨ ਦਾ ਆਉਣਾ ਜਾਣਾ ਜੰਮਣਾ ਮਰਨਾ ਟੁੱਟ ਜਾਂਦਾ। ਗੁਰਮੁਖ ਕਰਮ ਗੁਰਮੁਖ ਨਿਕਰਮ ਗੁਰਮੁਖ ਕਰੈ ਸੋ ਸੋ ਭਾਏ ਜੀਓ। ਔਰ ਜਿਹੜਾ ਗੁਰਮੁਖ ਆ ਗੁਰਮੁਖ ਕਰਮ ਗੁਰਮੁਖ ਨਿਕਰਮ ਗੁਰਮੁਖ ਕਰੇ ਸੋ ਉੱਥੋਂ ਪੋਥੀ ਸਾਹਿਬ ਲਿਆ ਤਾਂ ਬਈ ਪਹਿਲਾ ਭਾਗ ਕਿਉਂਕਿ ਜਿਹੜੀ ਹੰਗਤਾ ਆ ਉਹ ਉਹਦੇ ਕਰਕੇ ਹੰਗਤਾ ਅਤੇ ਮਮਤਾ ਦੋ ਚੀਜ਼ਾਂ ਨਾ, ਜਿਹੜੀ ਮੇਰੇ ਪਦਾਰਥ ਆ ਉਹਨਾਂ 'ਤੇ ਹੰਗਤਾ ਕਰਦਾ ਹੈ ਮੇਰੇ ਪਦਾਰਥ, ਬਸ ਇਹਦੇ ਕਰਕੇ ਵੱਧ ਜਾਂਦਾ। ਅਤੇ ਜਦੋਂ ਫਿਰ ਅੰਗਤਾ ਮਮਤਾ ਛੱਡ ਕੇ ਗੁਰਮੁਖ ਵਾਲਾ ਸੁਭਾਅ ਧਾਰ ਲੈਂਦਾ ਫਿਰ ਬੰਧਨਾਂ ਤੋਂ ਇਹਦਾ ਛੁਟਕਾਰਾ ਹੋ ਜਾਂਦਾ ਹੈ। ਗੁਰਮੁਖ ਆਵਣ ਜਾਣਵਣ ਟੂਟਾ, ਜਿਹੜੇ ਗੁਰਮੁਖ ਪਿਆਰੇ 131 ਅੰਗ ਆ, ਗੁਰਮੁਖ ਜਿਹੜੇ ਇਹਨਾਂ ਦਾ ਆਉਣਾ ਜਾਣਾ ਜਿਹੜਾ ਟੁੱਟ ਜਾਂਦਾ ਹੈ, ਕੋਈ ਛੁਟਕਾਰਾ ਪ੍ਰਾਪਤ ਕਰ ਲੈਂਦਾ ਹੈ। ਗੁਰਮੁਖ ਆਵਣ ਜਾਵਣ ਟੂਟਾ, ਗੁਰਮੁਖ ਜਿਹੜੇ ਆ ਆਉਣ ਜਾਣ ਦੇ ਬੰਧਨਾਂ ਤੋਂ ਛੁਟਕਾਰਾ ਪ੍ਰਾਪਤ ਕਰ ਲੈਂਦੇ ਆ। ਔਰ ਗੁਰਮੁਖ ਜਿਹੜੇ ਜੀਵ ਆ ਇਹਨਾਂ ਦਾ ਆਵਣ ਜਾਵਣ ਟੂਟਾ, ਇਹ ਦਸਵਾਂ ਗੁਰਮੁਖਤਾਈ ਕਰਕੇ ਜੀਵ ਦਾ ਜਿਹੜਾ ਆਉਣਾ ਜਾਣਾ ਇਹ ਜੰਮਣਾ ਮਰਨਾ ਇਹ ਟੁੱਟ ਜਾਂਦਾ, ਕਿਉਂਕਿ ਗੁਰਮੁਖਤਾਈ ਗ੍ਰਹਿਣ ਕਰਨ ਹੀ ਅਵਸਥਾ ਪ੍ਰਾਪਤ ਹੁੰਦੀ ਹੈ। ਗੁਰਮੁਖ ਕਰਮ ਗੁਰਮੁਖ ਨਿਕਰਮ, ਗੁਰਮੁਖ ਪਿਆਰੇ ਜਿਹੜੇ ਆ ਉਹ ਸ੍ਰੇਸ਼ਟ ਪਵਿੱਤਰ ਕਰਮਾਂ ਨੂੰ ਕਰਦੇ ਆ। ਔਰ ਗੁਰਮੁਖ 131 ਅੰਗ ਕੱਢ

ਗੁਰਮੁਖ ਕਰਮ ਗੁਰਮੁਖ ਨੇ ਕਰਮ ਆ ਜਿਹੜੇ ਗੁਰਮੁਖ ਪਿਆਰੇ ਆ ਉਹ ਸ੍ਰੇਸ਼ਟ ਕਰਮਾਂ ਨੂੰ ਕਰਦੇ ਆ ਤੇ ਫਿਰ ਜਿਹੜੇ ਗੁਰਮੁਖ ਪਿਆਰੇ ਆ ਉਹ ਸਕਾਮ ਕਰਮ ਜਿਹੜੇ ਨਾ ਤੂੰ ਨਿਰਮੇ ਨੇ ਨਿਕਰਮਾਂ ਮੈਨੇ ਨਿਰਮੇ ਨੇ ਰਹਿਤ ਹੋ ਜਾਂਦੇ ਆ ਤੇ ਨਾ ਮਾੜੇ ਕੰਮਾਂ ਕਰਦੇ ਆ ਤੇ ਨਾ ਪੁੰਨ ਪਾਪ ਰੂਪੀ ਕਰਮਾਂ ਤੋਂ ਰਹਿਤ ਹੋ ਜਾਂਦੇ ਨਿਸ਼ਕਾਮ ਹੋ ਜਾਂਦੇ ਆ ਕਿਸੇ ਕਰਮ ਦੀ ਕਾਮਨਾ ਨਹੀਂ ਕਰਦੇ ਇੱਧਰ ਪ੍ਰਾਪਤ

0: ਗੁਰਮੁਖ ਕਰਮ ਗੁਰੁ ਨੇ ਕਰਮ ਗੁਰੁ ਕਰੇ ਸੋ ਸੁ ਪਾਏ ਜੀਉ। ਗੁਰਮੁਖ ਕਰੇ ਸੋ ਸੁ ਪਾਏ ਜੀਉ। ਜਿਹੜੇ ਗੁਰਮੁਖ ਪਿਆਰੇ ਆ ਉਹ ਆਪ ਹੀ ਸੁਭਾਏ ਮੈਨੇ ਸ੍ਰੇਸ਼ ਪ੍ਰੇਮ ਨਾਲ ਪਰਮਾਤਮਾ ਦੇ ਜਸ ਨੂੰ, ਸੋ ਮੈਨੇ ਵਿਸ਼ੇਸ਼ ਕਰਕੇ ਆਪ ਕਰਦੇ ਆ, ਉਹਨਾਂ ਪਾਸੋਂ ਕਰਾਉਂਦੇ ਆ। ਗੁਰਮੁਖ ਸੁਖੀ ਆ, ਮਨਮੁਖ ਦੁਖੀ ਆ। ਹੁਣ ਚੌਦਵਾਂ ਕੀ ਆ? ਗੁਰਮੁਖ ਪਿਆਰੇ ਸੁਖੀ ਆ, ਮਨਮੁਖ ਜਿਹੜੇ ਦੁਖੀ ਹੁੰਦੇ। ਗੁਰਮੁਖ ਸਨਮੁਖ, ਮਨਮੁਖ ਬੇਮੁਖੀ ਆ। ਜਿਹੜੇ ਗੁਰਮੁਖ ਪਰਮੇਸ਼ਰ ਦੇ ਸਨਮੁਖ ਆ, ਜਿਹੜੇ ਮਨਮੁਖ ਆ ਉਹ ਪਰਮਾਤਮਾ ਤੋਂ ਬੇਮੁਖ ਆ। ਕਿੱਥੇ ਤੀ ਹੋ ਗਿਆ? ਸਤਾਰਵਾਂ ਹੋ ਗਿਆ ਹੈ ਗੁਰਮੁਖ ਪਰਮੇਸ਼ਰ ਦੇ ਸਨਮੁਖ ਆ। ਸੋਲਵਾਂ ਮਨਮੁਖ ਪਰਮੇਸ਼ਰ ਤੋਂ ਬੇਮੁਖ ਆ। ਸਤਾਰਵਾਂ ਗੁਰਮੁਖ ਮਿਲੀ ਜਾਏ, ਮਨਮੁਖ ਵਿਚਰਿਆ, ਗੁਰਮੁਖ ਦਾ ਪ੍ਰਗਟਾਇਆ ਜੀ। ਅਠਾਰਵਾਂ ਗੁਰਮੁਖਤਾ ਹੀ ਕਰਕੇ ਇਹਦਾ ਪਰਮੇਸ਼ਰ ਨਾਲ ਮਿਲਾਪ ਹੁੰਦਾ, ਪਰ ਉਹਨੂੰ ਮੈਂ ਮਨਮੁਖਤਾ ਕਰਕੇ ਪਰਮੇਸ਼ਰ ਤੋਂ ਵਿਛੜਦਾ। ਗੁਰਮੁਖ ਦਾ ਪ੍ਰਗਟਾਇਆ ਜੀ। ਇਸ ਤਰੀਕੇ ਵਿਧੀ ਨਾਲ ਵਿਧੀ ਨੂੰ ਗੁਰਮੁਖ ਜਿਹੜੇ ਪ੍ਰਗਟ ਕਰਦੇ। ਇਹ ਬੀਮਾ ਹੋ ਗਿਆ ਗੁਰਮੁਖ ਅੱਖਰ ਜੇ ਧਾਵਤ ਰਹਿਤਾ, ਗੁਰਮੁਖ ਉਪਦੇਸ਼ ਦੁੱਖ ਸੁੱਖ ਸਮ ਸਹਿਤਾ। ਜਿਹੜੇ ਗੁਰਮੁਖੀ ਅੱਖਰ ਆ ਅਥਵਾ ਗੁਰਮੁਖਤਾ ਰੂਪੀ ਅੱਖਰ ਆ, ਜਿਨ੍ਹਾਂ ਕਰਕੇ ਦੌੜਦਾ ਹੋਇਆ ਮਨ ਫਿਰ ਧਾਵਤ, ਜਿਹਨੇ ਦੌੜਦਾ ਹੋਇਆ ਰਹਿਤਾ ਰਹਿਤ ਹੋ ਜਾਂਦਾ, ਦੌੜਨ ਤਾਂ ਫਿਰ ਹੋ ਜਾਂਦਾ, ਫਿਰ ਹੋ ਕੇ ਰਹਿੰਦਾ। ਕੱਚਾ ਪਾਰਾ ਭਜਦਾ, ਬੂਟੀ ਪੈ ਜਾ ਉੱਥੇ ਟਿਕ ਜਾਂਦਾ ਹੈ। ਗੁਰਮੁਖ ਉਪਦੇਸ਼ ਦੁੱਖ ਸੁੱਖ ਸਮ ਸਹਿਤਾ। ਇਹ ਬਾਈਵਾਂ ਮੁਖੀ ਗੁਰਾਂ ਦਾ ਜਿਹੜਾ ਉਪਦੇਸ਼ ਆ, ਇਹਨੂੰ ਸੁਣ ਕਰਕੇ, ਗ੍ਰਹਿਣ ਕਰਕੇ, ਧਾਰਨ ਕਰਕੇ ਫਿਰ ਇਹ ਦੁੱਖਾਂ ਸੁੱਖਾਂ ਨੂੰ ਸਮਝਣ ਕੇ ਸਹਾਰ ਲੈਂਦਾ, ਇਹ ਦੁੱਖ ਸੁੱਖ ਦੀ ਇਹ ਪਰਵਾਹ ਨਹੀਂ ਕਰਦਾ। ਗੁਰਮੁਖ ਚਾਲ ਚਤਪਾਰ ਮੁਖਿਆਏ, ਗੁਰਮੁਖ ਕੀਰਤਨ ਗਾਏ ਜੀ। ਤੇਈ ਮਾਂ ਇਹ ਗੁਰਮੁਖਾਂ ਗੁਰਮੁਖੀ ਚਾਲ ਹੈ ਜਿਹਦੇ ਕਰਕੇ ਉਹ ਪਰਮਾਤਮਾ ਨੂੰ ਧਿਆਉਂਦੇ ਆ। ਅਤੇ ਚੌਵੀਵਾਂ ਗੁਰਮੁਖ ਜਿਹੜੇ ਪੁਰਸ਼ ਆ ਉਹ ਗੁਰਮੁਖਤਾਈ ਦੁਆਰਾ ਉਹਦੇ ਕੀਰਤਨ ਨੂੰ ਗਾਉਂਦੇ। ਜਿੱਥੋਂ ਤੁਸੀਂ 24 ਪ੍ਰਸ਼ਨਾਂ ਦੇ ਇਹ ਉੱਤਰ ਆ ਚੁੱਕੇ ਆ। ਸਗਲੀ ਬਣਤ ਆਪ ਬਣਾਈ, ਆਪੇ ਆਪੇ ਕਰੇ ਕਰਾਏ ਥਾਪੇ। ਗੁਰਮੁਖਾਂ ਦੇ ਮਨੁੱਖਾਂ ਦੀ ਜਿੰਨੀ ਬਣਾਵਟ ਆ, ਬਣਤਵੇਂ ਨੇ ਬਣਾਵਟ, ਉਹਨੂੰ ਪਰਮਾਤਮਾ ਨੇ ਆਪੇ ਬਣਾਈ। ਆਪੇ ਜੀਵਾਂ ਨੂੰ ਪੈਦਾ ਕਰਦਾ, ਆਪੇ ਜੀਵਾਂ ਤੋਂ ਕਰਮ ਕਰਾਉਂਦਾ, ਆਪੇ ਜੀਵਾਂ ਨੂੰ ਥਾਪੇ ਮੈਨੇ ਇਸਤ ਕਰਦਾ, ਆਪੇ ਕਰੇ ਕਰਾਏ ਥਾਪੇ। ਇੱਕ ਇਸਤੇ ਹੋਇਓ ਅਨੰਤਾ ਨਾਨਕ ਇੱਕ ਸਮਾਏ ਸਮਾਏ ਜੀਓ। ਇੱਕ ਪਰਮਾਤਮਾ ਤੋਂ ਇਹ ਅਨੰਤਾ ਮੈਨੇ ਬੇਅੰਤ ਪ੍ਰਕਾਰ ਦਾ ਸੰਸਾਰ ਹੋਇਆ, ਅੰਤ ਨੂੰ ਇੱਕ ਦੇ ਵਿੱਚ ਇਹ ਸਮਾ ਜਾਂਦਾ, ਉਹਦੇ 'ਚ ਇਹਨੂੰ ਸਮਾ ਜਾਣਾ। ਜਿਸ ਇੱਕ ਪਰਮਾਤਮਾ ਤੋਂ ਇਹ ਬੇਅੰਤ ਸੰਸਾਰ ਹੋਇਆ ਉਹ ਇੱਕ ਦੇ ਨਾਮ ਵਿੱਚ ਹੀ ਸਮਾਉਣਾ ਕਰੇ। ਜਿਵੇਂ ਹੁਣ ਬੋਰਡ ਦਾ ਛੋਟਾ ਜਿਹਾ ਬੀਜ ਆ, ਅਤੇ ਜਦੋਂ ਬੀਜੋ ਵਿੱਚੋਂ ਜੜ੍ਹਾਂ ਨਿਕਲੀਆਂ ਅਤੇ ਵਿੱਚੋਂ ਤਾਣਾ ਨਿਕਲਿਆ, ਹੋਰ ਫਿਰ ਟਾਹਣੀਆਂ ਫੁੱਲਿਆ, ਪੱਤੇ ਕੀ ਕੁਛ ਨਿਕਲਦਾ ਦਰੱਖਤਾਂ ਵਿੱਚੋਂ, ਫਿਰ ਉਹ ਬੀਜ ਪੈਦਾ ਹੋ ਜਾਂਦਾ। ਉਹ ਬੀਜ ਉਹ ਫਿਰ ਬਰਿਕਸ਼ ਹੋ ਜਾਂਦਾ, ਬਿਰਖ ਤੋਂ ਬੀਜ ਹੈ। ਇਸ ਤਰ੍ਹਾਂ ਹੈ ਛੋਟਾ ਜਿਹਾ ਬੀਜ ਸੀ, ਕਿੰਨਾ ਵਿਸਤਾਰ ਹੋ ਗਿਆ। ਇਸ ਤਰ੍ਹਾਂ ਉਹ ਪਰਮਾਤਮਾ ਜਿਹੜਾ ਆਪੇ ਸੂਖਮ ਰੂਪ ਹੈ, ਆਪੇ ਸਥੂਲ ਰੂਪ ਹੈ। ਮਾਝ ਮਹਲਾ ਪੰਜਵਾਂ ਪ੍ਰਭ ਅਵਨਾਸ਼ੀ ਤਾਂ ਕਿਆ ਕਾੜਾ, ਹਰ ਭਗਵੰਤਾ ਤਾਂ ਜਨ ਸਰਾ ਸੁਖਾਲਾ। ਅਵਨਾਸ਼ੀ ਮੈਨੇ ਜਿਹੜਾ ਨਾਸ ਤੋਂ ਰਹਿਤ ਪਰਮੇਸ਼ਰ ਹੈ, ਆਪ ਬੜੇ ਮਿਹਰਬਾਨ ਨੇ। ਜਦੋਂ ਤੁਸੀਂ ਦਿਆਲੂ ਮੈਨੂੰ ਕਾਹਦਾ ਕਾੜਾ, ਮੈਨੂੰ ਕਾਹਦਾ ਝੋਰਾ ਹੋਣਾ। ਹਾਏ ਹਰ ਭਗਵੰਤਾ, ਹੇ ਹਰੀ ਭਗਵਾਨ ਨਿਰੰਕਾਰ ਪਰਮੇਸ਼ਰ, ਤਾਂ ਜਨ ਕਰਾ ਸੁਖਾਲਾ। ਤੂੰ ਸਾਰਿਆਂ ਦੇ ਦੁੱਖਿਆਂ ਨੂੰ ਹਰੀ ਮੈਨੇ ਹਰਨੇ ਵਾਲਾ, ਨਾਸ ਕਰਨੇ ਵਾਲਾ। ਤਾਂ ਕਹਿੰਦੇ ਇਸ ਕਰਕੇ ਮੈਂ ਸੇਵਕ ਜਿਹੜਾ ਖਰਾ ਸੁਖਾਲਾ ਚੰਗਾ ਬਹੁਤ ਸੁਖੀ ਹਾਂ। ਜੀ ਪ੍ਰਾਣ ਮਨ ਤੋਂ ਦਾਤਾ ਤੂੰ ਕਰਹਿ ਸੋਈ ਸੁਖ ਪਾਵਣ ਆ। ਜੀ ਪ੍ਰਾਣ ਮਨ ਸੁਖ ਦਾਤਾ ਤੂੰ, ਜੀ ਪ੍ਰਾਣ ਮਨ ਸੁਖ ਦਾਤਾ ਤੂੰ ਕਰਹਿ ਸੋਈ ਸੁਖ ਪਾਵਣ ਆ। ਹੇ ਨਿਰੰਕਾਰ, ਤੂੰ ਹੀ ਜੀਵਾਂ ਨੂੰ ਪ੍ਰਾਣ ਮਾਨ ਅਤੇ ਸੁੱਖਾਂ ਨੂੰ ਦਿੰਦਾ ਹੈ, ਅਤੇ ਜੋ ਤੂੰ ਕਰਦਾ ਦਾਸ ਉਸੇ ਨੂੰ ਸੁੱਖ ਸਰੂਪ ਜਾਣ ਕੇ ਉਹਨਾਂ ਨੂੰ ਪ੍ਰਾਪਤ ਕਰਨਾ ਕਰਦੇ ਹਨ। ਓਂ ਵਾਰੀ ਜਿਉਂ ਵਾਰੀ ਗੁਰਮੁਖ ਮਨ ਤੁਹਾਨੂੰ ਭਾਵਣਿਆ। ਜੀਆਂ ਨੂੰ ਜਿੰਨੇ ਪ੍ਰਾਣ ਮਾਨ ਸੁਖਦਾਤਾ ਇਸ ਕਰੇ ਪ੍ਰਾਣ ਵੀ ਤੇਰੇ ਦਿੱਤੇ ਆ, ਮਾਨ ਵੀ ਸੁੱਖਾਂ ਦਾ ਦਾਤਾ ਵੀ ਤੂੰ ਹੀ ਜੀ, ਪ੍ਰਾਣ ਮਾਨ ਸੁਖਦਾਤਾ ਤੂੰ ਕਰ ਹੈ, ਜੋ ਤੂੰ ਕਰਦਾ ਸੋਈ ਸੁੱਖ ਪਾਵਣ, ਜੋ ਤੂੰ ਕਰਦਾ ਦਾਸ ਉਸੇ ਨੂੰ ਉਹਦੇ 'ਚ ਸੁੱਖ ਪ੍ਰਾਪਤ ਕਰਦੇ ਹਨ। ਉਹ ਵਾਰੀ ਜੋ ਵਾਰੀ ਗੁਰਮੁਖ ਮਨ ਤਨ ਭਾਵਣ ਆ, ਅਸੀਂ ਮਨ ਬਾਣੀ ਸ਼ਰੀਰ ਕਰਕੇ ਮਲਿਹਾਰ ਜਾਂਦੇ ਹਾਂ, ਜਿਹਨਾਂ ਗੁਰਮੁਖਾਂ ਦੇ ਮਨ ਤਨ ਵਿੱਚ ਇੱਕ ਨਿਰਾਂਕਾਰ ਹੀ ਭਾਉਂਦਾ ਚੰਗਾ ਲੱਗਦਾ। ਤੂੰ ਮੇਰਾ ਪਰਬਤ, ਤੂੰ ਮੇਰਾ ਓਲਾ, ਤੁਮ ਸੰਗ ਲਵੇ ਨਾ ਲਾਵਣਿਆ ਰਹੋ, ਤੂੰ ਹੀ ਮੇਰਾ ਪਰਬਤ ਮੂੰਹ ਆਸਰਾ ਰੂਪ, ਤੂੰ ਹੀ ਮੇਰਾ ਓਲਾ ਆਸਰਾ ਰੂਪ, ਔਰ ਤੂੰ ਹੀ ਮੇਰਾ ਸੁਮੇਰ ਪਰਬਤ ਦੀ ਓਲਾ ਮੈਨੇ ਆਸ, ਤੁਮ ਸੰਗ ਤੇਰੇ ਨਾਲ ਕੋਈ ਵੀ ਲਵੈ ਬਰਾਬਰ ਹੀ ਨਹੀਂ ਲਾ ਸਕਦਾ, ਤੇਰੇ ਬਰਾਬਰ ਰੱਬ ਦੇ ਬਰਾਬਰ ਕੋਈ ਹੋਰ ਰੱਬ ਆ, ਅਥਵਾ ਤੇਰੇ ਲਵੇ ਸਰਦਾਰ ਸ਼ਕੀਨ ਲਾਈਏ, ਕਿਉਂਕਿ ਤੇਰੇ ਨਾਲ ਤਾਂ ਕੋਈ ਲੱਗਦਾ ਹੀ ਨਹੀਂ, ਤੇਰੀ ਬਰਾਬਰੀ ਕੋਈ ਕਰ ਹੀ ਨਹੀਂ ਸਕਦਾ। ਤੇਰਾ ਕੀਤਾ ਜਿਸ ਲਾਗੈ ਮਿੱਠਾ, ਘੱਟ ਘੱਟ ਪਾਰ ਬਣਾਉਣ ਤਿੰਨ ਜਨ ਬੀਠਾ, ਜਿਨਰਾਂਕਾਰ ਪਰਮੇਸ਼ਰ ਜਿਹਨਾਂ ਨੂੰ ਤੇਰਾ ਨਾਮ ਮਿੱਠਾ ਲੱਗਦਾ, ਕਹਿੰਦੇ ਉਹਨਾਂ ਪੁਰਸ਼ਾਂ ਨੇ ਜਿਨਰਾਂਕਾਰ ਪਰਮੇਸ਼ਰ ਤੈਨੂੰ ਸਾਰਿਆਂ ਘਟਾਂ ਘਟਾਂ ਹਿਰਦਿਆਂ ਵਿੱਚ ਵਿਆਪਕ ਬੀਠਾ ਮੈਨੇ ਦੇਖਿਆ ਹੈ, ਥਾਨਥਨਾ ਤਾਂ ਤੂੰ ਹੈ, ਤੂੰ ਹੈ ਇੱਕੋ ਇੱਕ ਵਰਤਾ ਬਣਿਆ, ਥਾਨਾਂ ਦੇ ਅੰਤਰ ਥਾਨਾਂ ਵਿੱਚ ਵੀ ਇੱਕ ਤੂੰ ਹੀ ਤੂੰ ਹੈ, ਔਰ ਇੱਕ ਤੂੰ ਹੀ ਇਹਨਾਂ ਸਾਰਿਆਂ 'ਚ ਆਪਣਾ ਹੁਕਮ ਜਿਹੜਾ ਵਰਤਾ ਬਣਿਆ ਵਰਤਾ ਰਿਹਾ ਹੈ। ਸਗਨ ਮੁਰ ਤੂੰ ਦੇਵਨਹਾਰਾ, ਭਗਤੀ ਭਾਏ ਭਰੇ ਭੰਡਾਰਾ, ਸਾਰਿਆਂ ਮਨੋਰਥ ਮੈਨੇ ਮਨ ਨੂੰ ਚੰਗੇ ਲੱਗਣ ਵਾਲੇ ਪਦਾਰਥਾਂ ਨੂੰ ਦੇਣ ਵਾਲਾ, ਔਰ ਮਹਾਤਮਾ ਦੇ ਅੰਤਸ਼ਕਰਨ ਵਿੱਚ ਤੂੰ ਆਪ ਹੀ ਪ੍ਰੇਮਾ ਭਗਤੀ ਦੇ ਭੰਡਾਰੇ ਭਰੇ ਹੋਏ ਹਨ। ਦਇਆ ਧਰ ਰੱਖੇ ਪ੍ਰਭ, ਦਇਆ ਧਰ ਰੱਖੇ ਤੁਧ ਸੇਈ, ਪੂਰਾ ਕਰਨ ਤੁਮਾ ਬਣੇ, ਜਿਨ੍ਹਾਂ ਦੇ ਦਇਆ ਧਰ ਕਿਰਪਾ ਧਾਰ ਕੇ ਤੁਸੀਂ ਸੰਸਾਰ ਦੀ ਇਹ ਮਾਇਆ ਦੀ ਅੱਗ ਤੋਂ ਬਚਾ ਲਿਆ, ਉਹ ਪੂਰੇ ਕਰਮਾਂ ਵਾਲੇ ਹੈ, ਤੇਰੇ ਵਿੱਚ ਸਮਾਏ ਹੋਏ। ਅੰਧਕੂਪ ਤੇ ਕੰਢੇ ਚਾੜੇ ਕਰ ਕਿਰਪਾ ਦਾ ਨਜ਼ਰ ਨਿਹਾਲੇ, ਜਿਨ੍ਹਾਂ ਦਾਸਾਂ ਨੂੰ ਤੁਸੀਂ ਕਿਰਪਾ ਦੀ ਦ੍ਰਿਸ਼ਟੀ ਨਾਲ ਨਿਹਾਲੇ ਮੈਨੇ ਵੇਖਿਆ, ਉਹ ਜਿਹੜੇ ਦਾਸਾਂ ਨੂੰ ਤੂੰ ਸੰਸਾਰ ਰੂਪੀ ਜਿਹੜਾ ਅੰਨਾ ਖੂਹ ਆ ਇਹ ਤੋਂ ਸਤਸੰਗ ਰੂਪੀ ਕੰਢੇ ਕਿਨਾਰੇ 'ਤੇ ਚਾੜਿਆ ਹੈ। ਗੁਣ ਗਾਵੈ ਪੂਰਨ ਅਵਨਾਸੀ, ਕਹਿ ਸੰਤੋਖ ਨਾ ਬਣਿਆ, ਇਹ ਪੂਰਨ ਆਸੁਰ ਹੈ ਪਰਮੇਸ਼ਰ ਤੇਰੇ ਗੁਣਾਂ ਨੂੰ ਗਾਉਂਦੇ ਆ, ਮੂੰਹ ਤੋਂ ਵੀ ਉਚਾਰਨ ਕਰਦੇ ਹਾਂ, ਕੰਨਾਂ ਨਾਲ ਵੀ ਸੁਣਦੇ ਹਾਂ, ਪਰ ਸਾਤੋਂ ਕਿੰਨਾ ਵੀ ਕਰ ਲਏ ਤੇਰੇ ਗੁਣਾਂ ਦਾ ਤੋੜ ਘਾਟਾ ਨਹੀਂ ਹੁੰਦਾ, ਅਥਵਾ ਅੰਤ ਨਹੀਂ ਆ ਸਕਦਾ, ਮੁੱਕਦੇ ਹੀ ਨਹੀਂ ਹੈ। ਇੱਥੇ ਇੱਥੇ ਤੂੰ ਹੈ ਰਖਵਾਲਾ, ਮਾਤ ਕਰ ਮੈਂ ਤੂੰ ਹੀ ਪਾਲਾਂ, ਇੱਥੇ ਉਹ ਤਾਂ ਲੋਕ ਕੋਲੋਂ ਆਪ ਹੀ ਰੱਖਿਆ ਕਰਨਾ, ਔਰ ਮਾਤਾ ਦੇ ਉਦਰ ਵਿੱਚ ਵੀ ਤੁਸੀਂ ਸਾਰਿਆਂ ਦੀ ਪਾਲਣਾ ਕਰਨ ਵਾਲੇ, ਉੱਥੇ ਵੀ ਤੁਸੀਂ ਪਾਲਿਆ। ਮਾਇਆ ਗੰਨਾ ਪੋਹੈ ਤਿੰਨ ਕੋ ਰੰਗ ਰਤੇ ਗੁਣ ਗਾ ਬਣਿਆ, ਉਹਨਾਂ ਨੂੰ ਮਾਇਆ ਰੂਪੀ ਜਿਹੜੀ ਆ ਗਿਆ ਪਾਉਂਦੀ ਨਹੀਂ, ਤਿੰਨ ਕੋ ਉਹਨਾਂ ਪੁਰਸ਼ ਨੂੰ ਰੰਗ ਰਤੇ ਗੁਣ ਜਿਹੜੇ ਤੇਰੇ ਪ੍ਰੇਮ ਵਿੱਚ ਰੰਗੇ ਹੋਏ ਆ, ਔਰ ਪ੍ਰੇਮ ਦੇ ਵਿੱਚ ਮਿਲੇ ਹੋਏ ਗੁਣ ਗਾਉਂਦੇ ਆ, ਉਹਨਾਂ ਨੂੰ ਮਾਇਆ ਰੂਪੀ ਅੱਗ ਦਾ ਜਿਹੜਾ ਸੇਕ ਆ ਇਹ ਨਹੀਂ ਪਾਉਂਦਾ, ਇਹ ਨਹੀਂ ਲੱਗਦਾ। ਕਿਆ ਗੁਣ ਤੇਰੇ ਆਖ ਸੰਭਾਲੀ, ਮੰਤਨ ਅੰਤਰ ਤੁਧ ਨਜ਼ਰ ਨਿਹਾਲੀ, ਇਹ ਪਾਤਸ਼ਾਹ ਕਿਹੜੇ ਕਿਹੜੇ ਗੁਣ ਸੰਭਾਲ ਕੇ ਕਹਿਣਾ ਕਰੀਏ, ਇਹ ਨਜ਼ਰ ਕਰਨ ਵਾਲੇ ਦ੍ਰਿਸ਼ਟੀ ਕਰਨ ਵਾਲੇ ਪਰਮਾਤਮਾ ਮਨ ਕਰਕੇ ਤਨ ਕਰਕੇ ਆਪ ਜੀ ਨੂੰ ਨਿਹਾਲੀ ਮੈਨੇ ਦੇਖ ਰਹੇ ਹਾਂ। ਤੂੰ ਮੇਰਾ ਮੀਤ ਸਾਜਨ, ਮੇਰਾ ਸੁਮੀ ਤੁਧ ਬਿਨਾ ਬਣਾ ਜਾਣਨ, ਇਸ ਲੋਕ ਦਾ ਵੀ ਮਿੱਤਰ ਅਤੇ ਪਰਲੋਕ ਦਾ ਸੱਜਣ ਤੂੰ ਹੀ ਹੈ ਸੁਆਮੀ ਮਾਲਕ, ਤੇਰੇ ਬਿਨਾਂ ਅਸੀਂ ਨਹੀਂ ਹੋਰ ਕਿਸੇ ਨੂੰ ਨਹੀਂ ਜਾਣਦੇ। ਜਿਸ ਕੋਲ ਤੂੰ ਪ੍ਰਭਾ ਸਹਾਈ, ਇਸ ਤੱਤੀ ਵਾਹ ਨੂੰ ਲੱਗਿਆ ਕਾਈ, ਇਹ ਪਰਮਾਤਮਾ ਜਿਨ੍ਹਾਂ ਦਾ ਤੂੰ ਸਹਾਈ ਸਹਾਇਕ ਸਹਾਇਤਾ ਕਰਨ ਵਾਲਾ ਹੋ ਗਿਆ, ਉਹਨਾਂ ਨੂੰ ਕਾਈ ਕਿਸੇ ਤਰ੍ਹਾਂ ਦੀ ਤੱਤੀ ਵਾਹ ਨਹੀਂ ਲੱਗਦੀ, ਕੋਈ ਦੁੱਖ ਨਹੀਂ ਲੱਗਦਾ। ਨਰਕਾਂ ਰੂਪੀ ਜਿਹੜੀ ਪ੍ਰਸੂਤ ਰੂਪੀ ਪਾਉਣ ਆ, ਇਹ ਤੱਤੀ ਹਵਾ ਨਹੀਂ ਲੱਗਦੀ। ਤੂੰ ਸਾਹਿਬ ਸਰਨ ਤੋਂ ਹਦਾਤਾ, ਸਤਸੰਗ ਜਾਂ ਪ੍ਰਗਟਾ ਬਣਿਆ, ਕਿ ਸੱਚੇ ਸਾਹਿਬ ਜਿਹੜੇ ਤੇਰੀ ਸ਼ਰਨ ਪੈ ਸੁੱਖ ਦੇਣ ਵਾਲਾ, ਜਿਨ੍ਹਾਂ ਨੇ ਸਤਸੰਗਤ ਵਿੱਚ ਆ ਕੇ ਬੈਠ ਕੇ ਨਾਮ ਜਪਿਆ, ਉਹਨਾਂ ਨੂੰ ਪਰਮਾਤਮਾ ਤੂੰ ਪ੍ਰਗਟ ਹੋ ਗਿਆ। ਤੂੰ ਪੂਜਾ ਸਾਹਿਬ ਅਪਾਰ ਅਮੋਲਾ, ਤੂੰ ਸਾਚਾ ਸਾਹਿਬ ਦਾਸਰਾ ਬੋਲਾ, ਤੂੰ ਸਾਰਿਆਂ ਤੋਂ ਉੱਚਾ ਅਥਾ ਅਪਾਰ ਅਮੋਲ, ਸਾਰਿਆਂ ਦਾ ਸੱਚਾ ਮਾਲਕ ਹੈ ਕਿ ਅਸੀਂ ਆਪਦੇ ਦਾਸ ਹਾਂ, ਅਸੀਂ ਆਪ ਜੀ ਦੇ ਗੋਲੇ ਗੁਲਾਮ ਦਾਸ, ਮੈਂ ਤੇਰੇ ਦਾਸਾਂ ਦਾ ਦਾਸ, ਤੇਰਾ ਗੋਲਾ ਦਾਸ, ਤੂੰ ਮੀਰਾਂ ਸਾਚੀ ਠਗਰਾਈ ਨਾਨਕ ਬਲਬਲ ਜਾ ਬਣਿਆ, ਸੱਚੇ ਵਾਹ ਤੂੰ ਮੀਰਾਂ ਮੇਰੇ ਪਾਤਸ਼ਾਹ, ਤੇਰੀ ਠਗਰਾਈ ਜਿਹੜੀ ਰਾਜਧਾਨੀ ਪਾਤਸ਼ਾਹ ਵੀ ਸੱਚੀ ਹੈ, ਅਸੀਂ ਆਪ ਜੀ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਬਾਜ ਮਹੱਲਾ ਪੰਜਵਾਂ, ਘਰ ਦੂਜਾ, ਨਿਤਨਿਤ ਦਈਓ ਸੰਭਾਲੀ ਹੈ, ਮੂਲ ਮਨੋ ਵਿਸਾਰੀ ਰਾਹ ਨਿਤ ਰੂਪ ਪਾਉਣਿਆ ਪਰਮੇਸ਼ੁਰ, ਸਾਰਿਆਂ ਦਾ ਦਈਓ ਮੈਨੇ ਪਰੇ ਰੱਖਿਆ, ਉਹਨੂੰ ਅਸੀਂ ਹਮੇਸ਼ਾ, ਹਾਂਜੀ ਹਮੇਸ਼ਾ ਯਾਦ ਕਰਦੇ ਰਹੀਏ। ਮੂਲ ਮੈਨੇ ਕਦਾਚਿਤ ਕਦੇ ਵੀ ਮਨ ਤੋਂ ਭੁਲਾਉਣਾ ਨਾ ਕਰੀਏ। ਰਾਹ ਸੰਤਾਂ ਸੰਗਤ ਪਾਈਏ, ਜੇ ਜੰਮ ਕੇ ਪੰਥ ਨਾ ਜਾਈਏ, ਸੰਤਾਂ ਮਹਾਤਮਾ ਜੀ ਸੰਗਤ ਜੋ ਪ੍ਰਾਪਤ ਹੁੰਦਾ, ਜਿਹਦੇ ਕਰਕੇ ਫਿਰ ਜਮਾਂ ਦੀ ਪੰਥ ਰਾਸਤੇ ਉੱਤੇ ਜਾਣਾ ਨਹੀਂ ਹੋਵੇਗਾ। ਤੋਸਾ ਹਰ ਕਾ ਨਾਮ ਲੈ ਤੇਰੇ ਕੋਲ ਹੈ ਨਾ ਲਾਗੈ ਗੱਲ ਜੀਓ, ਇਹ ਗੁਰੂ ਪਿਆਰੋ ਪਰਮੇਸ਼ਰ ਤੋਸਾ ਮੈਨੇ ਖਰਚਾ ਬੁੱਧੀ ਰੂਪ ਪੱਲੇ 'ਚ ਬੰਨ ਲਓ, ਤਾਂ ਤੇਰੀ ਕੁੱਲ ਨੂੰ ਕੋਈ ਗਾਲ ਦੇ ਨਹੀਂ ਕਲੰਕ ਨਹੀਂ ਲੱਗੇਗਾ। ਜੋ ਸਿਮਰਨ ਦੇ ਸਾਈ ਹੈ ਨਰਕ ਨਾ ਸਹੀ ਪਾਈ ਹੈ, ਜਿਹੜੇ ਪੁਰਖ ਸਾਈ ਹੈ ਸਾਈ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ, ਉਹ ਨਰਕਾਂ 'ਚ ਨਹੀਂ ਪਾਏ ਜਾਂਦੇ। ਸੱਤੀ ਵਾ ਉਹਨਾਂ ਲੱਗੇ ਜਨਮਨ ਬੁੱਠਾ ਆਏ ਜੀਓ, ਜਿਹਨਾਂ ਦੇ ਮਨ 'ਚ ਆ ਕੇ ਪਰਮਾਤਮਾ ਬੁੱਠਾ ਵੱਸ ਗਿਆ, ਉਹਨਾਂ ਨੂੰ ਪ੍ਰਤੂਤ ਪਾਉਣ ਨਰਕ ਰੂਪੀ ਅੱਗ ਜਿਹੜੀ ਹੈ ਤੱਤੀ ਹਵਾ ਨਹੀਂ ਲੱਗਦੀ। ਤੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਜਿਹੜੇ ਸਾਧ ਸੰਗ ਬੈਠਦੇ ਆ ਉਹ ਸੋਹਣਿਆਂ ਤੋਂ ਸੋਹਣੇ ਆ, ਪਵਿੱਤਰਾਂ ਤੋਂ ਪਵਿੱਤਰ ਆ। ਅਰਥਨ ਜਿਨੀ ਸੰਜਿਆ ਸਹੀ ਗੰਭੀਰ ਅਪਾਰ ਜੀਓ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਸੰਜਿਆ ਇਕੱਠਾ ਕੀਤਾ, ਉਹ ਜੀਵ ਅਪਾਰ ਗੰਭੀਰਤਾ ਵਾਲੇ ਆ। ਹਰ ਅਮਿਓ ਰਸਾਇਣ ਕੀ ਵੀ ਹੈ, ਮੁਖੇ ਜਿੱਠਾ ਜਨਕਾ ਜੀ ਵੀ ਹੈ, ਰਸਾਇਣ ਕੀ ਰਸਾਂ ਦਾ ਘਰ ਪਰਮਾਤਮਾ, ਕਿ ਜਿਹੜੇ ਮਨੁੱਖ ਉਹਦੇ ਨਾਮ ਰੂਪੀ ਅੰਮ੍ਰਿਤ ਨੂੰ ਪੀਂਦੇ ਆ, ਉਹਨਾਂ ਗੁਰੂ ਪਿਆਰੇ ਦੇ ਮੁਖੜੇ ਨੂੰ ਦੇਖ ਕੇ ਦਰਸ਼ਨ ਕਰਕੇ ਅਸੀਂ ਜਿਉਂਦੇ ਹਾਂ। ਕਾਰਜ ਸਭ ਸਵਾਰ ਲੈਣ ਪੂਜਾ ਗੁਰ ਕੇ ਪਾਪ ਜੀਓ, ਕਹਿੰਦੇ ਹੇ ਜੀਵੋ ਹਮੇਸ਼ਾ ਸਤਿਗੁਰਾਂ ਦੇ ਪਾਪ ਚਰਨਾਂ ਦੀ ਪੂਜਾ ਕਰੋ, ਔਰ ਸਾਰਿਆਂ ਕੰਮਾਂ ਨੂੰ ਸਵਾਰ ਲੈਣਾ ਕਰੋ। ਜੋ ਹਰ ਕੀਤਾ ਆਪਣਾ ਕਿਨੇ ਗੁਸਾਈ ਜਾਪਣਾ, ਜਿਹਨਾਂ ਨੂੰ ਪਰਮਾਤਮਾ ਨੇ ਆਪਣਾ ਦਾਸ ਬਣਾ ਲਿਆ, ਉਹਨਾਂ ਨੇ ਗੁਸਾਈ ਪਰਮਾਤਮਾ ਨੂੰ ਜਾਪਣਾ ਕੀਤਾ। ਸੋ ਸੂਰਾ ਪ੍ਰਧਾਨ ਸੋ ਮਸਤਕ ਜਿਹਦੇ ਭਾਗ ਦਿਓ, ਉਹੀ ਸੂਰਮਾ ਆ, ਉਹ ਸਾਰਿਆਂ ਦਾ ਪ੍ਰਧਾਨ ਮੈਨੇ ਮੁਖੀ ਸ਼੍ਰੋਮਣੀ ਹੈ, ਔਰ ਜਿਹਦੇ ਮੱਥੇ ਦੇ ਭਾਗਾਂ ਦਾ ਚੰਗਾ ਲੇਖ ਲਿਖਿਆ ਹੋਇਆ। ਮਨ ਮੰਦੇ ਪ੍ਰਭ ਅਵਗਾਹੀ ਆ, ਇਹ ਰਸ ਭੋਗਨ ਪਾਤਸ਼ਾਹੀ ਆ। ਮੰਨਦੇ ਮੰਨਦੇ ਮੈਂ ਜਿਹੜਾ ਪਰਮਾਤਮਾ ਦਾ ਅਵਗਾਹੀ ਆ ਮੈਨੇ ਵਿਚਾਰਨਾ, ਇਹ ਪਾਤਸ਼ਾਹੀ ਦੇ ਰਸਾਂ ਦਾ ਭੋਗਣਾ। ਮੰਦਾ ਮੂਲਣਾ ਉਪਜੋ ਤਰੇ ਸੱਚੀ ਕਾਰ ਹੈ ਲਾਗ ਜੀਓ, ਉਹਨਾਂ ਦੇ ਮਨ 'ਚ ਭੈੜਾ ਸੰਕਲਪ ਕਦੇ ਪੈਦਾ ਨਹੀਂ ਹੋਇਆ, ਉਹਨਾਂ ਦਾ ਕਦੇ ਵੀ ਮੰਦਾ ਬੁਰਾ ਨਹੀਂ ਹੋਇਆ। ਉਹ ਸੱਚੀ ਭਗਤੀ ਰੁਕਾਰ ਲਾ ਕੇ ਸੰਸਾਰ ਨੂੰ ਤਰ ਗਏ, ਕਰਤਾ ਮਨ ਵਸਾਇਆ ਜਨਮੇ ਦਾ ਫਲ ਪਾਇਆ। ਉਹਨਾਂ ਨੇ ਕਰਤੇ ਪੁਰਖ ਪਰਮੇਸ਼ਰ ਨੂੰ ਮਨ 'ਚ ਵਸਾ ਲਿਆ, ਉਹਨਾਂ ਨੇ ਮਨੁੱਖ ਜਨਮ ਦੀ ਪ੍ਰਾਪਤੀ ਦਾ ਫਲ ਪਾ ਲਿਆ, ਕਿਉਂਕਿ ਮਨੁੱਖ ਜਨਮ ਮਿਲਿਆ ਹੀ ਬੰਦਗੀ ਕਰਕੇ ਉਹਨੂੰ ਮਿਲਣ ਵਾਸਤੇ। ਮਨ ਭਵਨ ਦਾ ਕੰਤ ਹਰ ਤੇਰਾ, ਮਨ ਭਵਨ ਦਾ ਕੰਤ ਹਰ ਤੇਰਾ, ਸਿਰ ਹੋਆ ਸੁਹਾਗ ਜੀਓ। ਕਹਿੰਦੇ ਇਹ ਜੀਵ ਜਦ ਤੂੰ ਹਰੀ ਪਰਮਾਤਮਾ ਦੇ ਮਨ 'ਚ ਪਾ ਜਾਏਗਾ, ਤਾਂ ਤੇਰਾ ਸੁਹਾਗ ਜਿਹੜਾ ਆਨੰਦ ਕੀ ਹੈ ਉਹ ਸਥਿਰ ਹੋ ਜਾਏਗਾ। ਅਟਲ ਪਦਾਰਥ ਪਾਇਆ ਪੈ ਭੰਜਨ ਕੀਰਤਨ ਆਇਆ, ਅਸੀਂ ਸਤਿਗੁਰਾਂ ਦਾ ਨਾਮ ਰੂਪੀ ਅਟਲ ਪਦਾਰਥ ਨੂੰ ਪਾ ਲਿਆ, ਔਰ ਭੈ ਦੇ ਨਾਸ ਕਰਨ ਵਾਲਾ ਪਰਮੇਸ਼ਰ ਪੂਰੀ ਸ਼ਰਨ ਵਿੱਚ ਅਸੀਂ ਆਉਣਾ ਕੀਤਾ। ਲਾਇ ਅੰਤਰ ਨਾਨਕ ਸਾਰਿਆਂ ਨੂੰ ਦਿੱਤਾ ਜਨਮ ਅਪਾਰ ਜੀਵ, ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਗੁਰੂ ਰਾਮਦਾਸ ਜੀ ਨੇ ਸਾਨੂੰ ਇਹ ਨਾਮ ਰੂਪੀ ਪੱਲੇ ਨਾਲ ਲਾ ਕੇ ਧਾਰਤਾ, ਔਰ ਕਹਿੰਦੇ ਅਸੀਂ ਅਪਾਰ ਜਿਹੜਾ ਮੁਲਕ ਜਨਮਿਆ ਇਹਨੂੰ ਜਿੱਤ ਲਿਆ, ਅਤੇ ਗੁਰੂ ਦੀ ਕਿਰਪਾ ਨਾ ਅਤੇ ਜਨਮ ਨੂੰ ਜਿੱਤ ਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250 392 3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਗੁਰੂ ਸਾਹਿਬਾਂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਰਚਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ੀ ਫਤਿਹ ਦੀ ਸਾਂਝ ਕਰੋ ਤੇ ਸਾਰੇ ਗੱਜ ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਰ ਬਾਦਸ਼ਾਹ ਦੀ ਕਰੜੀ ਕੈਦ ਅੰਦਰ ਗੁਰੂ ਨਾਨਕ ਨੇ ਪੀਸੀਆਂ ਚੱਕੀਆਂ ਸਨ ਤੱਤੀ ਤਵੀ ਤੇ ਬੈਠ ਕੇ ਗੁਰੂ ਅਰਜਨ ਨੀਹਾਂ ਕੌਮ ਦੀਆਂ ਕੀਤੀਆਂ ਪੱਕੀਆਂ ਸਨ ਨੀਰੀ ਸਿਰੀ ਦੇ ਮਾਲਕ ਪਾਤਸ਼ਾਹ ਨੇ ਜ਼ੁਲਮ ਰਾਜ ਦੀਆਂ ਉਡਾਈਆਂ ਪੱਕੀਆਂ ਸਨ ਤੇ ਬਹਾਦਰ ਹਿੰਦ ਦੀ ਬਣ ਚਾਦਰ ਪੱਤਾਂ ਲੰਘਦੀਆਂ ਅਨੇਕਾਂ ਢੱਕੀਆਂ ਸਨ ਜਦੋਂ ਸਾਰਿਆਂ ਹੀਲਿਆਂ ਤੋਂ ਗੱਲ ਲੰਘੀ ਤੇ ਗੰਗ ਗੁਰੂ ਗੋਬਿੰਦ ਨੇ ਚੱਕੀਆਂ ਸਨ ਪ੍ਰਸਿੱਧ ਇਤਿਹਾਸਕਾਰ ਡਾਕਟਰ ਮੁਹੰਮਦ ਲਤੀਫ ਲਿਖਦਾ ਹੈ The death of Guru Arjan is a great turning point in the history of the Sikh. Pav Guru Arjan Dev Ji di shahadat Sikh itihas vich bada vadda mod sabit hoi. Pancham Patshah Guru Arjan Dev Ji di shahadat to baad 11 saal di umar chardi jawani seve Patshah Guru Hargobind Ji Mahal Maharaj Guru Gaddi utte baithe. Bhai Gurdas Ji likhde han ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋ ਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਬੜ ਯੋਧਾ ਬਹੁ ਪਾਰ ਪਕਾਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਯੋਧਿਓ ਚੰਗੇ ਸ਼ਸਤਰ ਘੋੜੇ ਅਤੇ ਜਵਾਨੀਆਂ ਭੇਟ ਕਰੋ ਅੰਮ੍ਰਿਤਸਰ ਸਾਹਿਬ ਇਲਾਹੀ ਸਾਜੀ ਛਾਉਣੀ ਵਿੱਚ ਬਦਲ ਗਿਆ 1609 ਈਸਵੀ ਵਿੱਚ ਗੁਰੂ ਪਾਤਸ਼ਾਹ ਨੇ ਅਕਾਲ ਤਖ਼ਤ ਦੀ ਸਿਰਜਣਾ ਕੀਤੀ ਸਾਹਿਬਾਂ ਨੇ ਕਿਹਾ ਇੱਕ ਢਾਡੀ ਜਥਾ ਮੰਗਵਾਇਆ ਜਾਵੇ ਭਾਈ ਬਿਧੀ ਚੰਦ ਜੀ ਨੱਥੇ ਅਤੇ ਅਬਦੁੱਲੇ ਦੇ ਢਾਡੀ ਜਥੇ ਨੂੰ ਲੈ ਕੇ ਆਏ ਜਦੋਂ ਨੱਥੇ ਨੇ ਸੇਰਿਆ ਸੰਗੀ ਤੇ ਗਜ ਤੇ ਅਬਦੁੱਲੇ ਨੇ ਮਾਰਿਆ ਢੱਡ ਤੇ ਹੱਥ ਤਾਂ ਸੂਰਮਿਆਂ ਦੇ ਦੌਰੇ ਸਰਕਲ ਲਾ ਦਿੱਤੇ ਫਿਰ ਜਦੋਂ ਲੱਗੀਆਂ ਧੋਸਿਆਂ ਤੇ ਚੋਟਾਂ ਤਾਂ ਪੰਜਾਬ ਦੀ ਸਰ ਜ਼ਮੀਨ ਗੂੰਜ ਉੱਠੀ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਨੀਰੀ ਤੇ ਪੀਰੀ ਭਗਤੀ ਤੇ ਰਾਜ ਸ਼ਕਤੀ ਮਾਲਾ ਤੇ ਠੰਡਾ ਜੋਰ ਤੇ ਹੋਸ਼ ਸ਼ਾਂਤੀ ਤੇ ਕ੍ਰਾਂਤੀ ਬਾਣੀ ਤੇ ਕੁਰਬਾਨੀ ਸਭ ਇੱਕ ਪਲੇਟਫਾਰਮ ਤੇ ਇਕੱਠੀਆਂ ਸਭ

ਮੇਰੇ ਪਿੰਡ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਸਿੱਖਾਂ ਨੂੰ ਸੰਤ ਤੇ ਸਿਪਾਹੀ ਦਾ ਸੰਕਲਪ ਦੇ ਦਿੱਤਾ ਤਾਂ ਇਸ ਇਨਕਲਾਬ ਨੂੰ ਦੇਖ ਕੇ ਸਮੇਂ ਦੀ ਸਰਕਾਰ ਤਿਲਮਿਲਾ ਉੱਠੀ। ਜਹਾਂਗੀਰ ਮਰ ਗਿਆ, ਗੱਦੀ ਤੇ ਬੈਠਾ ਸ਼ਾਹਜਹਾਂ। ਇਸ ਨੇ ਗੁਰੂ ਪਾਤਸ਼ਾਹ ਦੇ ਨਾਲ ਚਾਰ ਜੰਗ ਲੜੇ। ਪਹਿਲਾ ਜੰਗ ਅੰਮ੍ਰਿਤਸਰ ਵਿੱਚ ਲੜਿਆ ਗਿਆ, ਦੂਜਾ ਹਰਗੋਬਿੰਦਪੁਰੇ ਤੇ ਤੀਜਾ ਜੰਗ ਮਹਿਰਾਜ ਮਾਲਵੇ ਵਿੱਚ ਲੜਿਆ ਗਿਆ। ਲੱਲਾ ਦੇਗ ਦੀ ਤੀਸਰੀ ਲੜਾਈ ਜਿੱਤ ਕੇ ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਆ ਗਏ। ਪੈਂਦੇ ਖਾਂ ਵੀ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਣ ਹਾਜ਼ਰ ਹੋਇਆ। ਪੈਂਦੇ ਖਾਂ ਪਿੰਡ ਆਲਮ ਦਾ ਗਿਲਜਈ ਪਠਾਨ ਸੀ। ਉਹ ਛੋਟੀ ਉਮਰ ਵਿੱਚ ਹੀ ਗੁਰੂ ਜੀ ਦੀ ਚਰਨ ਆ ਗਿਆ। ਗੁਰੂ ਪਾਤਸ਼ਾਹ ਨੇ ਉਸ ਨੂੰ ਪਾਲਿਆ, ਪੋਸਿਆ, ਵਿਆਹਿਆ ਤੇ ਸ਼ਸਤਰ ਵਿਦਿਆ ਵਿੱਚ ਨਿਪੁੰਨ ਕੀਤਾ। ਉਸ ਨੂੰ ਆਪਣੀ ਬਹਾਦਰੀ ਦਾ ਹੰਕਾਰ ਹੋ ਗਿਆ। ਮਹਾਰਾਜ ਨੇ ਉਸ ਦਾ ਹੰਕਾਰ ਤੋੜਨ ਲਈ ਤੀਸਰੀ ਜੰਗ ਵਿੱਚ ਉਸ ਨੂੰ ਨਹੀਂ ਸੱਦਿਆ, ਜਿਸ ਦਾ ਪੈਂਦੇ ਖਾਂ ਨੂੰ ਬੜਾ ਗਿਲਾ ਸੀ। ਪਾਤਸ਼ਾਹ ਦੇ ਦਰਬਾਰ ਵਿੱਚ ਇੱਕ ਦਿਨ ਇੱਕ ਸੌਦਾਗਰ ਨੇ 500 ਮੋਹਰਾਂ, ਚਿੱਟਾ ਬਾਜ, ਘੋੜਾ, ਖੰਡਾ ਤੇ ਪੋਸ਼ਾਕ ਚੜਾਏ। ਗੁਰੂ ਜੀ ਨੇ ਮੋਹਰਾਂ ਖਜ਼ਾਨੇ ਵਿੱਚ ਭੇਜ ਦਿੱਤੀਆਂ। ਬਾਜ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤਾ ਤੇ ਬਾਕੀ ਸਾਰੀਆਂ ਵਸਤਾਂ ਪੈਂਦੇ ਖਾਂ ਨੂੰ ਬਖਸ਼ ਦਿੱਤੀਆਂ ਤੇ ਨਾਲ ਹੀ ਹਜ਼ੂਰ ਨੇ ਉਸਨੇ ਹੁਕਮ ਦਿੱਤਾ ਕਿ ਪੈਂਦੇ ਖਾਂ ਹਮੇਸ਼ਾ ਇਹ ਚੀਜ਼ਾਂ ਪਹਿਨ ਕੇ ਤੇ ਇਸ ਘੋੜੇ ਤੇ ਸਵਾਰ ਹੋ ਕੇ ਦਰਬਾਰ ਵਿੱਚ ਹਾਜ਼ਰ ਹੋਣਾ ਹੈ। ਮੋਹ ਵੱਖ ਹੋ ਕੇ ਪੈਂਦੇ ਖਾਂ ਨੇ ਗੁਰੂ ਮਹਾਰਾਜ ਦੀਆਂ ਬਖਸ਼ੀਆਂ ਸਾਰੀਆਂ ਚੀਜ਼ਾਂ ਆਪਣੇ ਜਵਾਈ ਉਸਮਾਨ ਖਾਂ ਨੂੰ ਦੇ ਦਿੱਤੀਆਂ। ਉਧਰ ਭਾਈ ਗੁਰਦਿੱਤਾ ਜੀ ਜੰਗਲ ਵਿੱਚ ਸ਼ਿਕਾਰ ਖੇਡ ਰਹੇ ਸਨ। ਉਸਮਾਨ ਖਾਂ ਨੇ ਭਾਈ ਗੁਰਦਿੱਤਾ ਜੀ ਦਾ ਬਾਜ ਵੀ ਚੋਰੀ ਕਰ ਲਿਆ ਤੇ ਮੰਗਣ ਤੇ ਵੀ ਨਹੀਂ ਦਿੱਤਾ। ਅਗਲੇ ਦਿਨ ਗੁਰੂ ਜੀ ਨੇ ਸੇਵਾਦਾਰ ਭੇਜ ਕੇ ਪੈਂਦੇ ਖਾਂ ਨੂੰ ਸੱਦਿਆ। ਉਹ ਹਾਜ਼ਰ ਹੋਇਆ ਤਾਂ ਗੁਰੂ ਸਾਹਿਬ ਨੇ ਪੁੱਛਿਆ, ਪੈਂਦੇ ਖਾਂ ਸਾਡੀ ਬਖਸ਼ਿਸ਼ ਅਗਾਂਹ ਦੇ ਬੈਠਾ ਹੈ, ਉਹ ਪੋਸ਼ਾਕ ਤੇ ਹਥਿਆਰ ਪਹਿਨ ਕੇ ਕਿਉਂ ਨਹੀਂ ਆਇਆ ਤੇ ਨਾ ਹੀ ਤੇਰੇ ਕੋਲ ਘੋੜਾ ਹੈ। ਪੈਂਦੇ ਖਾਂ ਦੀ ਮੱਤ ਤੇ ਪਰਦਾ ਪੈ ਗਿਆ। ਕਹਿਣ ਲੱਗਾ, ਮਹਾਰਾਜ ਸਾਰੀਆਂ ਚੀਜ਼ਾਂ ਮੇਰੇ ਕੋਲ ਘਰ ਪਈਆਂ ਨੇ। ਮਹਾਰਾਜ ਨੇ ਬਾਜ ਬਾਰੇ ਪੁੱਛਿਆ ਤਾਂ ਪੈਂਦੇ ਖਾਂ ਸਿਰ ਝੂਠ ਬੋਲ ਗਿਆ। ਕਹਿਣ ਲੱਗਾ, ਨਾ ਮੈਂ ਤੇ ਨਾ ਮੇਰੇ ਜਵਾਈ ਨੇ ਹੀ ਕੋਈ ਬਾਜ ਦੇਖਿਆ ਹੈ। ਮਹਾਰਾਜ ਨੇ ਬਹੁਤ ਸਮਝਾਇਆ, ਪੈਂਦੇ ਖਾਂ ਕੋਈ ਗੱਲ ਨਹੀਂ, ਜੇ ਭੁੱਲ ਹੋ ਗਈ ਹੈ ਤਾਂ ਪਾਉਣ ਦੀ ਲੋੜ ਨਹੀਂ, ਸੰਗਤ ਕੋਲੋਂ ਮਾਫ਼ੀ ਮੰਗ ਲੈ। ਜਦੋਂ ਪੈਂਦੇ ਖਾਂ ਆਪਣੀ ਗੱਲ ਤੇ ਅੜਿਆ ਰਿਹਾ ਤਾਂ ਗੁਰੂ ਜੀ ਨੇ ਭਾਈ ਬਿਧੀ ਚੰਦ ਜੀ ਨੂੰ ਭੇਜ ਕੇ ਬਾਜ ਸਮੇਤ ਸਾਰੀਆਂ ਚੀਜ਼ਾਂ ਪੈਂਦੇ ਖਾਂ ਦੇ ਘਰੋਂ ਮੰਗਵਾ ਲਈਆਂ। ਤਰੋੜ ਦਾ ਭਰਿਆ ਪੈਂਦੇ ਖਾਂ ਘਰ ਵਾਪਸ ਪਰਤ ਆਇਆ। ਉਸਮਾਨ ਖਾਂ ਨੇ ਉਸ ਨੂੰ ਹੋਰ ਭੜਕਾ ਦਿੱਤਾ ਤੇ ਫਿਰ ਉਹ ਦੋਵੇਂ ਜਲੰਧਰ ਦੇ ਸੂਬੇਦਾਰ ਕੁਤਬ ਖਾਂ ਕੋਲ ਜਾ ਪਹੁੰਚੇ। ਕੁਤਬ ਖਾਂ ਨੇ ਕਿਹਾ, ਪੈਂਦੇ ਖਾਂ ਤੂੰ ਤੇ ਮੈਂ ਇਕੱਲੇ ਗੁਰੂ ਸਾਹਿਬ ਨੂੰ ਜਿੱਤ ਨਹੀਂ ਸਕਦੇ, ਸਾਨੂੰ ਬਾਦਸ਼ਾਹ ਕੋਲੋਂ ਮਦਦ ਲੈਣੀ ਚਾਹੀਦੀ ਹੈ। ਤੇ ਤਿੰਨੇ ਲਾਹੌਰ ਬਾਦਸ਼ਾਹ ਸ਼ਾਹਜਹਾਂ ਪਾਸ ਪਹੁੰਚੇ ਤੇ ਜਾ ਕੇ ਪੈਂਦੇ ਖਾਂ ਨੇ ਬਾਦਸ਼ਾਹ ਦੇ ਅੱਗੇ ਜੋ ਫਰਿਆਦ ਕੀਤੀ ਉਹਨਾਂ ਬੋਲਾਂ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਵਿਦਿਆਰਥਣਾਂ ਦਾ ਢਾਡੀ ਜਥਾ ਦੀ ਸੇਵਾ ਵਿੱਚ ਫਿਰ ਕਿਉਂ ਰੱਖਿਆ।

ਠੰਡੇ ਖਾਣੇ ਕਿਹਾ ਸੈਂ ਸਲਾਮਤ ਮੈਂ ਗੁਰੂ ਕੋਲ ਨੌਕਰ ਸਾਂ ਮੇਰੀ 6 ਮਹੀਨੇ ਦੀ ਤਨਖਾਹ ਰਹਿੰਦੀ ਸੀ ਜਦੋਂ ਮੈਂ ਤਨਖਾਹ ਮੰਗੀ ਤਾਂ ਗੁਰਾਂ ਨੇ ਮੈਨੂੰ ਕੋਰਾ ਜਵਾਬ ਦੇ ਦਿੱਤਾ ਮੈਂ ਬਾਦਸ਼ਾਹ ਸਲਾਮਤ ਕੋਲ ਫਰਿਆਦ ਕਰਨ ਬਾਰੇ ਕਿਹਾ ਤਾਂ ਮੇਰੀ ਬੇਇੱਜ਼ਤੀ ਕਰਕੇ ਮਾਰ ਕੁੱਟ ਕੇ ਦਰਬਾਰ ਵਿੱਚੋਂ ਧੱਕੇ ਦੇ ਕੇ ਕੱਢ ਦਿੱਤਾ ਗੁਰੂ ਨੇ ਗੁੱਸੇ ਵਿੱਚ ਆ ਕੇ ਜੋ ਕੁਝ ਹਜ਼ੂਰ ਦੀ ਸ਼ਾਨ ਦੇ ਖਿਲਾਫ ਆ ਮੇਰੀ ਜ਼ੁਬਾਨ ਬਿਆਨ ਨਹੀਂ ਕਰ ਸਕਦੀ ਸ਼ਹਿਨਸ਼ਾਹ ਉਹ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਤੇ ਹਜ਼ੂਰ ਨੂੰ ਝੂਠਾ ਬਾਦਸ਼ਾਹ ਕਹਿੰਦੇ ਜਿੰਨਾ ਵੀ ਹੋ ਸਕਿਆ ਕਹਿੰਦੇ ਖਾਨੇ ਗੁਰੂ ਜੀ ਦੇ ਵਿਰੁੱਧ ਕਿਹਾ ਬਾਦਸ਼ਾਹ ਦੇ ਦਿਲ ਵਿੱਚ ਪਹਿਲਾਂ ਹੀ ਗੁਰੂ ਸਾਹਿਬ ਵਾਸਤੇ ਸਾੜਾ ਸੀ ਉਹ ਕਹਿੰਦੇ ਖਾਨ ਦੀਆਂ ਗੱਲਾਂ ਸੁਣ ਕੇ ਭੜਕ ਉੱਠਿਆ ਤੇ ਉਸ ਨੇ ਆਪਣੇ ਜਰਨੈਲ ਕਾਲੇ ਖਾਨ ਨੂੰ ਬੁਲਾ ਕੇ ਗੁਰੂ ਸਾਹਿਬ ਤੇ ਹਮਲਾ ਕਰਨ ਦਾ ਹੁਕਮ

ਖਾਨ ਦੇ ਨਾਲ ਕੁਤਬ ਖਾਨ, ਪੈਂਦੇ ਖਾਨ, ਉਸਮਾਨ ਖਾਨ ਤੇ ਖਵਾਜ਼ਾ ਅਨਵਰ ਖਾਨ ਚੜ ਪਏ। ਇਹ ਸਾਰੇ ਮਾਰੋ ਮਾਰ ਕਰਦੇ ਜਲੰਧਰ ਜਾ ਪੁੱਜੇ। 50,000 ਫੌਜ ਲਾਹੌਰੋਂ ਚੜੀ ਸੀ ਤੇ ਕੁਝ ਦੁਆਬੇ ਵਿੱਚੋਂ ਇਕੱਠੀ ਕਰ ਲਈ ਗਈ। ਇਧਰ ਵੈਰੀ ਹਮਲਾ ਕਰਨ ਦੀਆਂ ਸਲਾਹਾਂ ਕਰ ਰਹੇ ਸਨ, ਉਧਰ ਗੁਰੂ ਸਾਹਿਬ ਵੀ ਅਵੇਸਲੇ ਨਹੀਂ ਸਨ ਬੈਠੇ। ਸਿੱਖ ਫੌਜ ਭਾਵੇਂ 1800 ਹੀ ਸੀ ਪਰ ਕੀ ਸਾਰੀ ਸ਼ੇਰਾਂ ਦਾ ਦਲ। ਉਧਰ ਧੀਰ ਮੱਲ ਨੇ ਪੈਂਦੇ ਖਾਨ ਨੂੰ ਚਿੱਠੀ ਲਿਖ ਭੇਜੀ ਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਹਮਲਾ ਰਾਤ ਹੀ ਕੀਤਾ ਜਾਵੇ। ਨਾਲ ਹੀ ਉਸਨੇ ਪੈਂਦੇ ਖਾਨ ਨੂੰ ਮਦਦ ਕਰਨ ਦਾ ਵੀ ਭਰੋਸਾ ਦਵਾਇਆ। ਚਿੱਠੀ ਪੜ੍ਹ ਕੇ ਵੈਰੀ ਬੜੇ ਖੁਸ਼ ਹੋਏ। ਉਹਨਾਂ ਸੋਚਿਆ ਗੁਰੂ ਜੀ ਦਾ ਘਰ ਪਾਟ ਗਿਆ ਹੈ, ਹੁਣ ਸਾਡੀ ਜਿੱਤ ਯਕੀਨੀ ਹੈ। ਸੋ ਰਾਤੋ ਰਾਤ ਹੀ ਕਾਲੇ ਖਾਨ ਨੇ ਮੁਗਲ ਫੌਜਾਂ ਨੂੰ ਹੱਲਾ ਕਰਨ ਦਾ ਹੁਕਮ ਦੇ ਦਿੱਤਾ। ਜਦੋਂ ਵੈਰੀ ਅੱਗੇ ਵਧੇ ਤਾਂ ਗੁਰੂ ਪਾਤਸ਼ਾਹ ਦੀਆਂ ਫੌਜਾਂ ਵੀ ਮੈਦਾਨੇ ਜੰਗ ਵਿੱਚ ਆਣ ਡਟੀਆਂ। ਵੈਰੀ ਨੂੰ ਇਸ ਗੱਲ ਦਾ ਪਤਾ ਸੀ ਕਿ ਗੁਰੂ ਜੀ ਪਾਸ ਕੇਵਲ 1800 ਹੀ ਫੌਜ ਹੈ। ਉਹ ਮਾਣ ਵਿੱਚ ਫੁੱਲੇ ਨਹੀਂ ਸਨ ਸਮਾਉਂਦੇ। ਉਹਨਾਂ ਦਾ ਖਿਆਲ ਸੀ ਕਿ 75,000 ਦਾ ਟਾਕਰਾ 1800 ਕਿੰਨਾ ਕੁ ਚਿਰ ਕਰ ਸਕਣਗੇ। ਉਹਨਾਂ ਨੂੰ ਸੁਪਨੇ ਵਿੱਚ ਵੀ ਇਹ ਚਿੱਤ ਚੇਤਾ ਨਹੀਂ ਸੀ ਕਿ ਇਹ ਘੋੜ ਸਾਧਾਰਨ ਬੰਦਿਆਂ ਨਾਲ ਨਹੀਂ

ਆਪਣੇ ਮਿਸਾਲਤੀ ਮਾਰੇ ਗਏ ਚੁਫੇਰੇ ਕਾਲ ਵਰਗਾ ਹਨੇਰਾ ਛਾ ਗਿਆ ਹਨੇਰੇ ਵਿੱਚ ਕਈ ਆਪਸ ਵਿੱਚ ਕੱਟ ਕੇ ਮਰ ਗਏ ਇਧਰ ਜਿਹੜਾ ਵੀ ਸਿੰਘਾਂ ਦੇ ਮੂਹਰੇ ਆਉਂਦਾ ਸਿੰਘਾਂ ਦੇ ਹੱਥੋਂ ਮਾਰਿਆ ਜਾਂਦਾ ਵੈਰੀ ਦਲ ਵਿੱਚ ਭੱਜਣਾ ਹੈ

ਅਗਲੀ ਸਵੇਰ ਮੁਗਲ ਜਰਨੈਲਾਂ ਨੇ ਜਦੋਂ ਆਪਣੀ ਫੌਜ ਦਾ ਕਾਂਡ ਹੋਇਆ ਵੇਖਿਆ ਤਾਂ ਹੋਰ ਵੀ ਗੁੱਸੇ ਵਿੱਚ ਆ ਗਏ। ਇਧਰ ਗੁਰੂ ਸਾਹਿਬ ਦੀਆਂ ਫੌਜਾਂ ਭਾਈ ਬੀਬੀ ਚੰਦ ਜੀ ਦੀ ਅਗਵਾਈ ਹੇਠ ਮੈਦਾਨੇ ਜੰਗ ਵਿੱਚ ਨਿਤਰ ਪਈਆਂ। ਇਹ ਵੇਖ ਕੇ ਖਵਾਜਾ ਅਨਵਰ ਖਾਨ ਨੂੰ ਗੁੱਸਾ ਆ ਗਿਆ। ਉਹ 10 ਗੁਣਾ ਵਧੇਰੇ ਫੌਜ ਲੈ ਕੇ ਅੱਗੇ ਵਧਿਆ। ਦੋਹਾਂ ਜਰਨੈਲਾਂ ਨੇ ਫੌਜਾਂ ਮੈਦਾਨੇ ਜੰਗ ਵਿੱਚ ਝੋਕ ਦਿੱਤੀਆਂ। ਲੋਹੇ ਨਾਲ ਲੋਹਾ ਭਿੜਨ ਲੱਗਾ। ਇਸ ਖੇ ਖੱਟ ਦੀ ਲੜਾਈ ਵਿੱਚ ਅਨਵਰ ਖਾਂ ਮਾਰਿਆ ਗਿਆ। ਉਹਦੀ ਬਚੀ ਕੁਚੀ ਫੌਜ ਫਿਰ ਛੱਡ ਕੇ ਭੱਜ ਸੀ। ਮੁਸਲਮਾਨ ਜਰਨੈਲ ਹੈਰਾਨ ਸਨ ਕਿ ਕਿਵੇਂ ਮੁੱਠੀ ਭਰ ਸਿੱਖ ਹਜ਼ਾਰਾਂ ਫੌਜਾਂ ਦੇ ਧਾਨ ਲਾ ਰਹੇ ਨੇ। ਉਧਰ ਮੀਰੀ ਚਿਰੀ ਦੇ ਮਾਲਕ ਯੋਧੇ ਗੁਰੂ ਆਪਣੇ ਸਿੱਖ ਜਰਨੈਲਾਂ ਨੂੰ ਸ਼ਾਬਾਸ਼ ਦੇ ਰਹੇ ਸਨ ਸਿੱਖਾਂ ਨੂੰ ਹੋਰ ਹੱਲਾਸ਼ੇਰੀ ਦੇਣ ਵਾਸਤੇ ਤੇ ਬੇਰੀਆਂ ਦੇ ਹੌਸਲੇ ਭੰਗ ਕਰਨ ਲਈ। ਗੁਰੂ ਪਾਤਸ਼ਾਹ ਦਿਲਬਾਗ ਘੋੜੇ ਤੇ ਸਵਾਰ ਹੋ ਕੇ ਆਪ ਮੈਦਾਨੇ ਜੰਗ ਵਿੱਚ ਜਿਸ ਤਰ੍ਹਾਂ ਆਣ ਨਿਕਲੇ ਨੇ ਉਸ ਅਨੋਖੇ ਦ੍ਰਿਸ਼ ਨੂੰ ਢਾਜੀ ਜਥਾ ਆਪ ਜੀ ਦੀ ਸੇਵਾ ਵਿੱਚ ਹੇ

Don't

0: ਵਜ਼ੀਰ ਨੇ ਕਿਹਾ, ਪੈਂਦੇ ਖਾਨ ਤੇਰੇ ਨਾਲ ਸਾਡਾ ਕੋਈ ਵੈਰ ਨਹੀਂ, ਜੇ ਤੈਨੂੰ ਕੋਈ ਗੁੱਸਾ ਹੈ ਤਾਂ ਪਹਿਲਾਂ ਤੂੰ ਵਾਰ ਕਰ ਲੈ। ਪੈਂਦੇ ਖਾਨ ਦੀ ਆਤਮਾ ਮਰ ਚੁੱਕੀ ਸੀ, ਨਹੀਂ ਤਾਂ ਉਹ ਆਪਣੇ ਪਾਲਣਹਾਰੇ ਦੇ ਟਾਕਰੇ ਤੇ ਲੜਨ ਵਾਸਤੇ ਕਦੇ ਨਾ ਆਉਂਦਾ। ਉਹਨੇ ਸਭ ਅਹਿਸਾਨ ਭੁਲਾ ਕੇ ਗੁਰੂ ਮਹਾਰਾਜ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਪਹਿਲੀ ਤਲਵਾਰ ਹਜ਼ੂਰ ਦੀ ਰਕਾਬ ਤੇ ਆਉਣ ਲੱਗੀ। ਪੈਂਦੇ ਖਾਨ ਨੇ ਦੂਜਾ ਵਾਰ ਕੀਤਾ ਤਾਂ ਗੁਰੂ ਸਾਹਿਬ ਨੇ ਉਹ ਵੀ ਅੱਗੋਂ ਢਾਲ ਕਰਕੇ ਰੋਕ ਲਿਆ ਤੇ ਤੀਸਰੇ ਵਾਰ ਨਾਲ ਪੈਂਦੇ ਖਾਨ ਦੀ ਤਲਵਾਰ ਅੱਧ ਵਿੱਚੋਂ ਟੁੱਟ ਗਈ। ਮਹਾਰਾਜ ਨੇ ਉਸ ਸਮੇਂ ਤੋਂ ਨਾਜਾਇਜ਼ ਫਾਇਦਾ ਨਹੀਂ ਉਠਾਇਆ। ਪੈਂਦੇ ਖਾਨ ਨੇ ਚਾਹਿਆ ਕਿ ਜੱਫਾ ਮਾਰ ਕੇ ਗੁਰੂ ਜੀ ਨੂੰ ਚੁੱਕ ਲਵਾਂ। ਘੋੜਿਓ ਉੱਤਰ ਕੇ ਉਸ ਨੇ ਗੁਰੂ ਜੀ ਦੇ ਘੋੜੇ ਨੂੰ ਜੱਫਾ ਮਾਰ ਕੇ ਖੜਾ ਕਰ ਲਿਆ। ਘੋੜਾ ਹਵਾ ਹੋ ਜਾਣ ਵਾਲਾ ਸੀ ਪਰ ਪੈਂਦੇ ਖਾਨ ਨੇ ਹਿੱਲਣ ਨਾ ਦਿੱਤਾ। ਗੁਰੂ ਜੀ ਨੇ ਢਾਲ ਸੰਭਾਲੀ ਤੇ ਪੈਂਦੇ ਖਾਨ ਦੇ ਸਿਰ ਤੇ ਦੇ ਮਾਰੀ। ਪੈਂਦੇ ਖਾਨ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ। ਸਿਆਣਿਆਂ ਦਾ ਕਥਨ ਹੈ ਕਿ ਗੁਰੂ ਤੋਂ ਬੇਮੁਖ ਹੋ ਕੇ ਕੋਈ ਵੀ ਸੁੱਖ ਨਹੀਂ ਪਾ ਸਕਦਾ।
1: ਸੁੱਖ ਨਹੀਂ ਪਾਉਂਦਾ।

¡Suscríbete al canal!

अपने को अंदर बुलाता कोई बेल मुझे

Hey, baby.

ਇਹ ਦੇਖ ਕੇ ਹਜ਼ੂਰ ਮਿਹਰਾਂ ਦੇ ਘਰ ਆ ਗਏ। ਘੋੜੇ ਤੋਂ ਉਤਰੇ ਤੇ ਢਾਲ ਨਾਲ ਪੈਂਦੇ ਖਾਂ ਦੇ ਚਿਹਰੇ ਤੇ ਛਾਂ ਕਰ ਦਿੱਤੀ ਤੇ ਕਹਿਣ ਲੱਗੇ, ਪੈਂਦੇ ਖਾਂ, ਤੇਰਾ ਜਨਮ ਮੁਸਲਮਾਨ ਦਾ ਹੈ, ਹੁਣ ਤੇਰਾ ਆਖਰੀ ਸਮਾਂ ਆ ਗਿਆ ਹੈ, ਪਰ ਕਲਮਾ। ਪੈਂਦੇ ਖਾਂ ਦੀਆਂ ਅੱਖਾਂ ਵਿੱਚ ਨੀਰ ਭਰ ਆਇਆ, ਹੱਥ ਜੁੜ ਗਏ ਤੇ ਬੁੱਲਾਂ ਵਿੱਚੋਂ ਮੱਧਮ ਜਿਹੀ ਆਵਾਜ਼ ਆਈ, ਸੱਚੇ ਪਾਤਸ਼ਾਹ, ਹਜ਼ੂਰ ਦੀ ਤਲਵਾਰ, ਮੇਰਾ ਕਲਮਾ। ਇੰਨਾ ਕਹਿੰਦੇ ਪੈਂਦੇ ਖਾਂ ਦੀਆਂ ਅੱਖਾਂ ਮਿਟ ਗਈਆਂ। ਫਿਰ ਕੀਤੀ ਗੁਰੂ ਸਾਹਿਬ ਦੀ ਇਲਾਹੀ ਮੂਰਤ ਪੈਂਦੇ ਖਾਂ ਦੇ ਹਿਰਦੇ ਵਿੱਚ ਵਸ ਗਈ। ਪਸ਼ਚਾਤਾਪ ਨੇ ਉਸ ਦੇ ਸਾਰੇ ਪਾਪ ਧੋ ਦਿੱਤੇ। ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਨਾਲ ਉਹਦੇ ਲਈ ਬਹਿਸ਼ਤਾਂ ਦੇ ਦਰਵਾਜ਼ੇ ਖੁੱਲ ਗਏ। ਇਹ ਸੀ ਗੁਰੂ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ। ਧੰਨ ਧੰਨ ਛੇਵੇਂ ਪਾਤਸ਼ਾਹ ਨੀਰੇ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਮਹਾਰਾਜ, ਜਿਨ੍ਹਾਂ ਨੇ ਸਾਡੇ ਉੱਤੇ ਅਨੇਕਾਂ ਹੀ ਪਰਉਪਕਾਰ ਕੀਤੇ। ਅੱਜ ਗੁਰੂ ਮਹਾਰਾਜ ਦੀ ਮਹਿਮਾ ਸਾਰੀ ਮਨੁੱਖਤਾ ਹੈ।

0: ਕੇਬੂਦੀਰਨ ਗਿੱਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Seek Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib Western Singh Sabha, Williams Lake. Any comments and suggestions, please call
3: 250-392-3874.

ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਹੁਕਮ ਹੋਇਆ ਨੀਹਾਂ ਵਿੱਚ ਚਿੰਨ ਕੇ ਸ਼ਹੀਦ ਕੀਤਾ ਜਾਵੇ। ਬਾਬਾ ਫਤਿਹ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਖਿਲਾਰ ਲੈ ਗਏ। ਬਾਬਾ ਜ਼ੋਰਾਵਰ ਸਿੰਘ ਦੇ ਨੇਤਰਾਂ ਚੋਂ ਜਲ ਆ ਗਿਆ। ਬਾਬਾ ਫਤਿਹ ਸਿੰਘ ਜੀ ਕਹਿੰਦੇ, ਵੀਰ ਜੀ ਡੋਲ ਗਏ ਹੋ, ਅੱਖਾਂ ਚੋਂ ਪਾਣੀ, ਕੀ ਗੱਲ? ਜ਼ੋਰਾਵਰ ਸਿੰਘ ਨੇ ਜਵਾਬ ਦਿੱਤਾ, ਫਤਿਹ ਸਿੰਘ ਮੈਂ ਡੋਲਿਆ ਨਹੀਂ, ਮੈਂ ਵੇਖ ਰਿਹਾ ਤੂੰ ਕਿੰਨੇ ਭਾਗਾਂ ਵਾਲਾ ਆਇਆ, ਮੇਰੇ ਤੋਂ ਪਿੱਛੋਂ ਹੈ ਦੁਨੀਆ ਚ, ਦਾਦਾ ਪਿਤਾ ਦੀ ਗੋਦ ਚ ਪਹਿਲਾਂ ਜਾਏਗਾ, ਕਿਉਂਕਿ ਤੂੰ ਛੋਟਾ, ਤੂੰ ਪਹਿਲਾਂ ਚਿਣਿਆ ਜਾਣਾ ਨੀਂਹ ਵਿੱਚ। ਉਮਰਾਂ ਹੀ ਨਿਆਣੀਆਂ ਸੀ ਪਿਆਰੇ, ਹੌਸਲੇ ਬੜੇ ਵੱਡੇ ਸੀ, ਉਮਰਾਂ ਨਾਲ ਕੋਈ ਵੱਡਾ ਨਹੀਂ ਹੁੰਦਾ। ਇੱਥੇ ਕਈ ਨਿੱਕੇ ਨਿੱਕੇ ਅੰਮ੍ਰਿਤ ਛਕੀ ਫਿਰਦੇ ਨੇ, ਦਾਦੇ ਰੋਜ਼ ਕੂਆ ਭਾਲਦੇ ਨੇ, ਵੱਡਾ ਕੌਣ ਹੈ ਫਿਰ, ਦਾਦਾ ਕਿ ਪੋਤਰਾ? ਗੁਰੂ ਦੀਆਂ ਨਜ਼ਰਾਂ ਚ ਪੋਤਾ ਹੀ ਵੱਡਾ, ਉਹ 80 ਸਾਲ ਦਾ ਕੂਆ ਭਾਲਦਾ, ਉਹ ਨਹੀਂ ਵੱਡਾ ਹੋ ਸਕਦਾ।

ਬਾਬਾ ਜ਼ੋਰਾਵਰ ਸਿੰਘ ਕਹਿਣ ਲੱਗੇ, ਮੈਂ ਵੱਡਾ, ਤੂੰ ਪਹਿਲਾਂ ਚਿਣਿਆ ਗਿਆ। ਦੋ ਇੱਟਾਂ ਥੱਲੇ ਰਖਾ ਲਈਆਂ ਬਾਬਾ ਫਤਿਹ ਸਿੰਘ ਨੇ, ਕਿਹੜੇ ਹੁਣ ਤੇ ਬਰਾਬਰ ਹੋ ਗਏ, ਇਕੱਠੇ ਹੀ ਚੱਲਾਂਗੇ।

0: ਸੀ।
1: ਅਡੋਲ ਖਰੋਤੇ ਰਹਿ ਜਲਾਲ ਨੀਹਾਂ ਚਿਣਦੇ ਗਏ, ਗੋਡਿਆਂ ਤੱਕ ਕੰਧ ਆਈ ਲੱਗਿਆ ਜਲਾਲ ਦਿੱਤ ਭੰਨਣ। ਕਹਿੰਦੇ ਭੰਨੀ ਇੱਟ ਨਾ ਲਾਈ, ਸਿੱਖੀ ਦੀ ਕੰਧ ਉਸਾਰ ਲਿਆ ਉਸਾਰ ਰਿਹਾ। ਕਹਿੰਦੇ ਕੰਧ ਤੇ ਫਿਰ ਇੱਟ ਤੇ ਭੰਨਣੀ ਪਏਗੀ, ਤੁਹਾਡੀਆਂ ਚੱਪਣੀਆਂ ਆ ਗਈਆਂ ਨੇ। ਕਹਿੰਦੇ ਚੱਪਣੀਆਂ ਲਾ ਦੇ ਇਹਦੇ ਵਿੱਚ, ਭੱਜੀ ਇੱਟ ਨਾ ਲਾਈ, ਚੱਪਣੀਆਂ ਉਤਾਰ ਦਿੱਤੀਆਂ ਗਈਆਂ। ਚਿਣਦੇ ਚਿਣਦੇ ਸਾਤੀਆਂ ਤੱਕ ਆ ਗਏ, ਧਰਤੀ ਡੋਲ ਗਈ। ਗੁਰੂ ਕੇ ਲਾਲ ਨਹੀਂ ਡੋਲੇ ਤੇਰੇ ਪਿਆਰੇ, ਸਿਦਕੋ ਨਾ ਡੋਲਦੇ ਧਰਤੀ ਪਿਛਕ ਡੋਲ।

ਕਹਿੰਦੇ ਹੋਸ਼ ਵਿੱਚ ਲਿਆਓ ਹੁਣ ਮੰਨਣਗੇ। ਫਿਰ ਹੋਸ਼ ਵਿੱਚ ਲਿਆਉਣ ਦਾ ਯਤਨ ਕੀਤਾ ਗਿਆ, ਨੇੜੇ ਗਿਆ, ਕਾਜੀ ਵਜੀਦਾ ਵੀ ਨੇੜੇ ਗਿਆ। ਕਹਿੰਦੇ ਬੱਚੇ ਉਹ ਤੁਹਾਨੂੰ ਹੁਣੇ ਇਲਾਜ ਕਰਾ ਲੈਂਦੇ ਹਾਂ, ਤੁਹਾਡਾ ਵੈਦ ਸੱਦ ਕੇ ਇੱਕ ਵਾਰੀ ਕਹਿ ਦਿਓ ਸਿੱਖੀ ਛੱਡੀ, ਇਸਲਾਮ ਕਬੂਲ ਕਰ ਲਓ, ਹੁਣੇ ਠੀਕ ਵੀ ਕਰਾ ਦਿਆਂਗੇ। ਦੱਸੋ ਸਭ ਜਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਆਵਾਜ਼ ਨਹੀਂ ਨਿਕਲ ਸਕੀ, ਡਲ ਰੁਕ ਗਿਆ। ਫਿਰ ਹਿਲਾ ਕੇ ਕਹਿ ਦਿੱਤਾ ਸਿੱਖੀ ਨਹੀਂ ਛੱਡੀ, ਫਿਰ ਹਿਲਾ ਕੇ ਜਵਾਬ ਦੇ ਦਿੱਤਾ।

ਫਿਰ ਗੁਰਮੁਖੋ ਹੁਕਮ ਹੋਇਆ, ਕਹਿੰਦੇ ਕੋਈ ਉੱਠੇ ਇਹਨਾਂ ਬੱਚਿਆਂ ਨੂੰ ਖਤਮ ਕਰ ਦੇਵੇ, ਸ਼ਾਹ ਤੱਕ ਵੱਢ ਦਿਓ। ਅਲੱਗ ਅਲੱਗ ਰਹਿਆਂ ਨੇ ਇਤਿਹਾਸਕਾਰਾਂ ਦੀਆਂ, ਕੁਛ ਕੁ ਨੇ ਸਿੰਘ ਧੜ ਤੋਂ ਜੁਦਾ ਹੋਣ ਦੀ ਗੱਲ ਕੀਤੀ ਹੈ, ਕੁਛ ਕੁ ਨੇ ਸ਼ਾਹ ਤੱਕ ਵੱਢਣ ਦੀ ਗੱਲ ਕੀਤੀ ਹੈ। ਸ਼ਾਹ ਤੱਕ ਵੱਢ ਦਿੱਤੀ ਜਾਵੇ ਜਾਨ ਨਿਕਲ ਜਾਂਦੀ ਹੈ। ਸਮਾਣੇ ਦੇ ਰਹਿਣ ਵਾਲੇ ਜਲਾਦ ਸਨ, ਉਹ ਉੱਠੇ, ਉਹਨਾਂ ਨੇ ਸਾਹਿਬਜ਼ਾਦਿਆਂ ਦੀਆਂ ਛਾਤੀਆਂ ਤੇ ਬਹਿ ਕੇ ਸ਼ਹਾਦਤਾਂ ਵੱਢ ਦਿੱਤੀਆਂ। ਸ਼ਹੀਦੀਆਂ ਪ੍ਰਾਪਤ ਕਰਕੇ ਗੁਰੂ ਕੇ ਲਾਲ ਡੋਲੇ ਨਹੀਂ, ਪਰ ਜਿੰਨਾ ਚਿਰ ਸਾਹਿਬਜ਼ਾਦੇ ਆਪਣਾ ਖੂਨ ਨਾ ਪਾਉਂਦੇ ਉਹਨਾਂ ਚਿਰ ਸਿੱਖੀ ਦੀ ਨੀਂਹ ਪੱਕੀ ਹੋਈ ਨਹੀਂ ਸੀ ਹੋਣੀ। ਨੀਹਾਂ ਖਾਲਸੇ ਪੰਥ ਦੀਆਂ ਪੱਕੀਆਂ, ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਇਆ ਕੰਮ। ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਹੀਦੀ ਪ੍ਰਾਪਤ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਅੱਜ ਬਾਬਾ ਫਤਿਹ ਸਿੰਘ, ਉਸੇ ਗੁਰੂ ਅਰਜਨ ਦੇਵ ਮਹਾਰਾਜ ਦੇ ਕੁੱਲ ਵਿੱਚੋਂ ਸਭ ਤੋਂ ਛੋਟੀ ਉਮਰ ਪਰਿਵਾਰ ਚੋਂ, ਜਿਵੇਂ ਕੋਈ ਲਾਸਟ ਬਨੇਰਾ ਬਣਾ ਕੇ ਮਿਸਤਰੀ ਕਹਿੰਦਾ ਨਾ ਵੀ ਮੁਕੰਮਲ ਹੋ ਗਿਆ ਮਕਾਨ, ਪਾਤਾ ਲੈਂਟਰ ਛੱਤ ਪੈ ਗਈ, ਅੱਜ ਮੁਕੰਮਲ ਹੋ ਗਿਆ। ਬਾਬਾ ਫਤਿਹ ਸਿੰਘ ਜੀ ਨੇ

ਅਮਰ ਸਿੰਘ ਔਰ ਧੰਨ ਬਾਬਾ ਫਤਿਹ ਸਿੰਘ ਜੀ ਦੇ ਸਰੀਰ ਫਿਰ ਇਸੇ ਜਗ੍ਹਾ ਤੇ ਪਏ ਹੋਏ ਸਨ। ਹਿੰਮਤ ਨਹੀਂ ਸੀ ਕਰਦਾ ਕੋਈ ਚੁੱਕਣ ਦੀ ਤੇ ਸੇਠ ਟੋਡਰਮੱਲ ਨੇ ਫਿਰ ਜਗ੍ਹਾ ਮੁੱਲ ਖਰੀਦੀ ਤੇ ਮੈਂ ਆਪ ਜੀ ਦੇ ਚਰਨਾਂ ਵਿੱਚ ਬੜੀ ਵਾਰੀ ਇਹ ਅਰਜ਼ ਕੀਤੀ ਹੈ ਕਿ ਅਮਰੀਕਾ ਵਾਲਿਆਂ ਨੇ ਖੋਜ ਕੀਤੀ ਸੀ ਦੁਨੀਆ ਵਿੱਚ ਪਤਾ ਕਰੋ ਸਭ ਤੋਂ ਮਹਿੰਗੀ ਜਗ੍ਹਾ ਕਿਹੜੀ ਵਿਕੀ ਅੱਜ ਤੱਕ ਤੇ ਨਤੀਜਾ ਇਹ ਨਿਕਲਿਆ ਸੀ ਕਹਿੰਦੇ ਉਹ ਜਗ੍ਹਾ ਪੰਜਾਬ ਵਿੱਚ ਹੈ ਫਤਿਹਗੜ੍ਹ ਸਾਹਿਬ ਵਿੱਚ ਜੋਤੀ ਸਰੂਪ ਸਾਹਿਬ ਆ ਤੁਹਾਡੇ ਇੱਥੇ ਨੇੜੇ ਹੀ ਆਪਾਂ ਦਰਸ਼ਨ ਕਰਨੇ ਆ ਸਾਧ ਸੰਗਤ ਜੀ ਕਹਿੰਦੇ ਉਹ ਜਗ੍ਹਾ ਜਿੱਥੇ ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਕੀਤਾ ਗਿਆ ਸੋਨੇ ਦੀਆਂ ਮੋਹਰਾਂ ਵਿਛਾ ਕੇ ਨਾ ਅੱਜ ਤੱਕ ਕਿਸੇ ਨੇ ਜਗ੍ਹਾ ਵੇਚੀ ਹੈ ਤੇ ਨਾ ਕਿਸੇ ਨੇ ਖਰੀਦੀ ਹੈ ਸਭ ਨਾਲੋਂ ਮਹਿੰਗੀ ਜਗ੍ਹਾ ਇਹ ਸੇਠ ਟੋਡਰਮੱਲ ਨੇ ਇਹ ਜਗ੍ਹਾ ਖਰੀਦ ਕੇ ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਕੀਤਾ ਉਹ ਸਭ ਨਾਲੋਂ ਮਹਿੰਗੀ ਜਗ੍ਹਾ ਉੱਤੇ ਅੱਜ ਪ੍ਰਕਾਸ਼ ਕੀਤਾ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਾਨੂੰ ਮਾਣ ਹੋਣਾ ਚਾਹੀਦਾ ਆਪਣੇ ਗੁਰੂ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਕੁਰਬਾਨੀਆਂ ਉਹਨਾਂ ਦੇ ਪਰ ਉਪਕਾਰ ਮਾਤਾ ਗੁਜਰ ਕੌਰ ਜੀ ਨੂੰ ਪਤਾ ਲੱਗਾ ਬਹੁਤ ਇਤਿਹਾਸਕਾਰਾਂ ਨੇ ਇਹ ਵੀ ਕਹਿਤਾ ਉਹਨਾਂ ਨੇ ਠੰਡੇ ਬੁਰਜ ਤੋਂ ਛਾਲ ਮਾਰੀ ਤੇ ਜਾਨ ਨਿਕਲ ਗਈ ਆਤਮ ਹੱਤਿਆ ਕਰ ਲਈ ਨਹੀਂ ਜਦੋਂ ਪਤਾ ਲੱਗਾ ਸਾਹਿਬਜ਼ਾਦੇ ਸ਼ਹੀਦ ਉਪਜੀ ਦੀਆਂ ਪ੍ਰਾਪਤ ਕਰ ਗਏ ਨੇ ਮਾਤਾ ਗੁਜਰ ਕੌਰ ਜੀ ਨੇ ਨੇਤਰ ਬੰਦ ਕੀਤੇ ਦਸਵੇਂ ਦੁਆਰ ਰਾਹੀਂ ਸਰੀਰ ਦਸਵੇਂ ਦੁਆਰ ਰਾਹੀਂ ਸਵਾਸ ਕੱਢ ਕੇ ਸਾਧ ਸੰਗਤ ਜੀ ਉਹਨਾਂ ਨੇ ਪੰਜ ਭੂਤਕ ਸਰੀਰ ਦਾ ਪਰਿਤਿਆਗ ਕੀਤਾ ਸਾਧ ਸੰਗਤ ਸਰੀਰ ਸਨ ਤਿੰਨ ਤਿੰਨ ਸਰੀਰ ਚੁੱਕਣ ਵਾਸਤੇ ਬਾਰਾਂ ਜਣਿਆਂ ਦੀ ਲੋੜ ਸੀ ਉੱਥੇ ਫਿਰ ਸਾਧ ਸੰਗਤ ਜੀ ਬਾਬਾ ਜੋਰਾਵਰ ਸਿੰਘ ਜੀ ਦਾ ਸਰੀਰ ਸੇਠ ਟੋਡਰਮੱਲ ਨੇ ਚੁੱਕਿਆ ਬਾਬਾ ਫਤਿਹ ਸਿੰਘ ਜੀ ਦਾ ਸਰੀਰ ਉਹਦੇ ਘਰ ਵਾਲੀ ਬੀਬੀ ਨੇ ਚੁੱਕਿਆ ਮੋਤੀ ਰਾਮ ਮਹਿਰਾ ਜਿਹਨੇ ਦੁੱਧ ਪਿਆਉਣ ਦੀ ਸੇਵਾ ਕੀਤੀ ਸੀ ਉਹਨੇ ਵੀ ਨਾਲ ਕਹਿੰਦੇ ਨੇ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਉਹਨੇ ਵੀ ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਕਰਨ ਵਿੱਚ ਸਾਥ ਦਿੱਤਾ ਸਾਰਾ ਟੱਬਰ ਉਹਦਾ ਬਾਅਦ ਵਿੱਚ ਕੋਲੂ ਪੀੜ ਦਿੱਤਾ ਗਿਆ ਸੀ ਪਰ ਉਹਨੇ ਡਟ ਕੇ ਸੇਵਾ ਗੁਰੂ ਕੀਆਂ ਲਾਲਾਂ ਦੀ ਕੀਤੀ ਸਾਧ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਲਾਲਾਂ ਨੇ ਆਖਿਆ ਸੀ ਆਏਗਾ ਸਮਾਂ ਇੱਥੇ ਕੇਸਰੀ ਨਿਸ਼ਾਨ ਚੁੱਲਣਗੇ ਉਹ ਵਜੀਦਾ ਜਿਹਨੂੰ ਤਖ਼ਤ ਤੇ ਬਹਿ ਕੇ ਰੱਬ ਭੁੱਲ ਗਿਆ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਏ ਨੇ ਬਾਰਾਂ ਮੀਲ ਦੂਰ ਸੀ ਚੱਪਲ ਚੱਪੜ ਚਿੜੀ ਦਾ ਜਿੱਥੇ ਉੱਥੇ ਮੈਦਾਨ ਵਿੱਚ ਚੱਪੜ ਚਿੜੀ ਦੇ ਮੈਦਾਨ ਵਿੱਚ ਜੰਗ ਹੋਇਆ ਉੱਥੋਂ ਵਜੀਦੇ ਨੂੰ ਬਲਦਾਂ ਦੇ ਪਿੱਛੇ ਪਾ ਕੇ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਲੈ ਕੇ ਆਏ ਸੀ ਇੱਥੇ ਤਖ਼ਤ ਤੇ ਬਹਿ ਕੇ ਕਹਿੰਦਾ ਹੁੰਦਾ ਸੀ ਮੇਰਾ ਹੀ ਰਾਜ ਹੈ ਬਸ ਹੁਣ ਹੋਰ ਰੱਬ ਯਾਦ ਨਹੀਂ ਸੀ ਉਹਨੂੰ ਉੱਥੋਂ ਬਲਦਾਂ ਪਿੱਛੇ ਪਾ ਕੇ ਸਰਹੰਦ ਲੈ ਕੇ ਆਏ ਸਰਹੰਦ ਦੇ ਆਲੇ ਦੁਆਲੇ ਗੇੜਾ ਕਢਵਾਇਆ ਫਿਰ ਅੱਗ ਵਿੱਚ ਸਾੜਿਆ ਮਰਿਆ ਨਹੀਂ ਸੀ ਅਜੇ ਪੁੱਠਾ ਲਟਕਾ ਤਾ ਰਸ ਪੈਰ ਨਾਲ ਲੱਤ ਨਾਲ ਰੱਸਾ ਬੰਨ੍ਹ ਕੇ ਉਹਨੂੰ ਦਰਖਤ ਦੇ ਨਾਲ ਟੰਗਿਆ ਸੀ ਉਹਨਾਂ ਦੇ ਨਾਲ ਬਾਬਾ ਦੀਪ ਸਿੰਘ ਜੀ ਵੀ ਸਨ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਾਥ ਦਿੱਤਾ ਸੀ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਹੜੇ ਹੋਏ ਨੇ ਬਾਅਦ ਵਿੱਚ ਉਸ ਵੇਲੇ ਉਹਨਾਂ ਨੇ ਵੀ ਸਾਥ ਦਿੱਤਾ ਸੀ ਦਮਦਮਾ ਸਾਹਿਬ ਤੋਂ ਜਥਾ ਲੈ ਕੇ ਨਾਲ ਆ ਕੇ ਰਲੇ ਸੀ ਤੇ ਉਹਨਾਂ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਇੱਥੇ ਮਿਲਿਆ ਸੀ ਪਹਿਲਾਂ ਹੀ ਉਹ ਕਹਿਣ ਲੱਗੇ ਬਾਬਾ ਜੀ ਇੰਨੇ ਜੋਸ਼ ਨਾਲ ਤੁਸੀਂ ਲੜਦੇ ਹੋ ਖੰਡਾ ਵਾਹੁੰਦੇ ਹੋ ਬਾਬਾ ਦੀਪ ਸਿੰਘ ਕਹਿਣ ਲੱਗੇ ਮੈਂ ਸਾਹਿਬਜ਼ਾਦਿਆਂ ਨੂੰ ਗੋਦ ਵਿੱਚ ਖਡਾਉਂਦਾ ਰਿਹਾ ਮੈਂ ਉਹਨਾਂ ਨੂੰ ਗੋਦੀ ਚੁੱਕਦਾ ਰਿਹਾ ਮੈਨੂੰ ਪਤਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਿਹੋ ਜਿਹੇ ਸਨ ਇਹਨਾਂ ਜ਼ਾਲਮਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਇਸੇ ਕਰਕੇ ਮੇਰੇ ਵਿੱਚ ਇੰਨਾ ਜੋਸ਼ ਹੈ ਸੋ ਪਿਆਰਿਓ ਪਾਪ ਕਦੇ ਨਹੀਂ ਰਹਿੰਦਾ ਝੂਠ ਦੇ ਪੈਰ ਨਹੀਂ ਹੁੰਦੇ ਜੇ ਨਾਮ ਰਹਿੰਦਾ ਤੇ ਜਿਨ੍ਹਾਂ ਦੇ ਪੱਲੇ ਸੱਚ ਹੈ ਉਹਨਾਂ ਦਾ ਰਹਿੰਦਾ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਸੋ ਸਾਡਾ ਸਭ ਦਾ ਫਰਜ਼ ਬਣਦਾ ਹੈ ਅੱਜ ਲੋਕ ਹੈਰਾਨ ਹੁੰਦੇ ਨੇ ਜਦੋਂ ਪੜ੍ਹਦੇ ਨੇ ਸਿੱਖ ਇਤਿਹਾਸ ਤੇ ਉਹ ਕਹਿੰਦੇ ਨੇ ਤੁਹਾਡੇ ਚ ਇੰਨੀਆਂ ਕੁਰਬਾਨੀਆਂ ਇੰਨੇ ਸੂਰਬੀਰ ਯੋਧੇ ਸਿੱਖ ਧਰਮ ਵਿੱਚ ਹੋਏ ਨੇ ਤੇ ਸਾਨੂੰ ਤੇ ਇਕੱਲੇ ਇਕੱਲੇ ਨੂੰ ਪ੍ਰਚਾਰਕ ਬਣਨਾ ਚਾਹੀਦਾ ਸੀ ਮੈਂ ਇੱਥੇ ਆਈ ਸਾਰੀ ਸੰਗਤ ਨੂੰ ਅੱਜ ਇੱਕ ਬੇਨਤੀ ਕਰਾਂਗਾ
ਤੁਸੀਂ ਸਭ ਨੇ ਬੜਾ ਸਰੀਰਕ ਦੁੱਖ ਝੱਲਿਆ, ਲੰਬਾ ਸਫ਼ਰ ਤੁਸੀਂ ਪੈਦਲ ਤੈਅ ਕਰਕੇ ਆਏ ਹੋ, ਜਿਹੜੇ ਗੱਡੀਆਂ ਬੱਸਾਂ ਵਿੱਚ ਵੀ ਆਏ ਨੇ 10 ਘੰਟੇ ਲਗਾਤਾਰ ਗੱਡੀ 'ਚ ਬੈਠ ਕੇ ਆਉਣਾ ਥਕਾਵਟ ਹੁੰਦੀ ਆ, ਫਿਰ ਆਪਾਂ ਇੱਥੇ ਆਏ ਵੀ ਹਾਂ, ਨਤਮਸਤਕ ਹੋਏ ਹਾਂ, ਆਪਣੀ ਆਪਣੀ ਭਾਵਨਾ ਮੁਤਾਬਕ ਭੇਟਾ ਇੱਥੇ ਗੋਲਕ ਵਿੱਚ ਪਾਈ ਆ, ਮੱਥਾ ਟੇਕਿਆ। ਸੰਗਤ ਜੀ, ਸਭ ਤੋਂ ਵੱਡੀ ਗੱਲ ਤਾਂ ਹੈ, ਜੇ ਅੱਜ ਅਸੀਂ ਇਹ ਪ੍ਰਣ ਕਰਕੇ ਜਾਈਏ, ਜਿੰਨੇ ਅਸੀਂ ਅੱਜ ਇੱਥੇ ਬੈਠੇ ਹਾਂ, ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ, ਕਿਸੇ ਨੇ ਅੱਜ ਤੱਕ ਉਹ ਵੀ ਇੱਥੇ ਵਿੱਚ ਬੈਠੇ ਆ ਜਿਨ੍ਹਾਂ ਨੇ ਇਕੱਲੇ ਇਕੱਲੇ ਨੇ 25-25 ਸੌ ਪ੍ਰਾਣੀ ਨੂੰ ਅੰਮ੍ਰਿਤ ਛਕਾਇਆ, ਕਿਸੇ ਨੇ 2000 ਨੂੰ, ਕਿਸੇ ਨੇ 1500 ਨੂੰ, ਕਿਸੇ ਨੇ 500 ਨੂੰ, ਮੈਨੂੰ ਦੱਸਣਗੇ ਮੇਰਾ 100 ਹੋ ਗਿਆ, ਕੋਈ ਕਹਿੰਦਾ ਜੀ ਮੈਂ 50 ਪਹੁੰਚ ਗਿਆ, ਕੋਈ ਕਹਿੰਦਾ ਮੈਂ 20 ਤੱਕ ਪਹੁੰਚਿਆ, ਕੋਈ ਕਹਿੰਦਾ ਮੈਂ 2 ਨੂੰ ਛਕਾ ਦਿੱਤਾ। ਅੱਜ ਅਰਜ਼ ਕਰਾਂਗਾ ਕਿ ਅੱਜ ਇਹ ਯਾਦ ਵੀ ਰੱਖਣਾ, ਇਸ ਗੱਲ ਨੂੰ ਭੁੱਲਣਾ ਨਹੀਂ ਕਦੇ, ਅੱਜ ਇਹ ਇੱਥੇ ਜ਼ਰੂਰ ਪ੍ਰਣ ਕਰਕੇ ਜਾਇਓ ਵੀ ਆਪਣੀ ਜ਼ਿੰਦਗੀ 'ਚ ਪ੍ਰੇਰਣਾ ਦੇ ਕੇ ਕਕਾਰ ਦੇਣੇ ਪੈਣ, ਕਿਰਾਇਆ ਲਾਉਣਾ ਪਵੇ, ਅਸੀਂ 5-5 ਨੂੰ ਜ਼ਰੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਬਣਾਵਾਂਗੇ ਹੀ ਬਣਾਵਾਂਗੇ। ਸਾਡਾ ਇੱਥੇ ਆਉਣਾ ਸਫਲ ਹੋਵੇ, ਸਿੱਖੀ ਤਾਂ ਹੀ ਪ੍ਰਫੁੱਲਤ ਹੋਏਗੀ। ਕੋਈ ਕਹਿੰਦਾ ਜੀ ਬਾਬੇ ਪ੍ਰਚਾਰ ਨਹੀਂ ਕਰਦੇ, ਕੋਈ ਕਹਿੰਦਾ ਰਾਗੀ ਨਹੀਂ ਕਰਦੇ, ਕੋਈ ਕਹਿੰਦਾ ਢਾਡੀ ਨਹੀਂ ਕਰਦੇ, ਕੋਈ ਕਹਿੰਦੇ ਸ਼੍ਰੋਮਣੀ ਕਮੇਟੀ ਪ੍ਰਚਾਰ ਨਹੀਂ ਕਰਦੀ। ਠੀਕ ਆ, ਸਾਰਿਆਂ ਦੀਆਂ ਡਿਊਟੀਆਂ ਨੇ, ਪਰ ਜਿੱਥੇ ਸਾਡਾ ਬੱਚਿਆਂ ਪ੍ਰਤੀ ਫਰਜ਼ ਹੈ, ਸਾਡਾ ਪਰਿਵਾਰ ਪ੍ਰਤੀ, ਰਿਸ਼ਤੇਦਾਰਾਂ ਪ੍ਰਤੀ, ਮਾਤਾ ਪਿਤਾ ਪ੍ਰਤੀ, ਘਰਵਾਲੀ ਪ੍ਰਤੀ ਕੋਈ ਫਰਜ਼ ਹੈ, ਉੱਥੇ ਧਰਮ ਪ੍ਰਤੀ ਵੀ ਤੇ ਸਾਡਾ ਕੋਈ ਫਰਜ਼ ਹੈ। ਧੰਨ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਖੁਦ ਬਣੋ, ਸਾਰੇ ਹੀ ਬਣੇ ਹੋਏ ਨੇ। ਮੈਨੂੰ ਪਤਾ ਹੈ, ਜਿਵੇਂ ਪੰਜੌਲੀ ਜੀ ਗੱਲ ਕਰਦੇ ਸੀ ਨਾ ਕਿ ਮੜੀਆਂ ਮਸਾਣੀਆਂ ਤੇ ਮੱਥਾ ਨਾ ਟੇਕਿਆ ਕਰੋ, ਸਿਰ ਨਾ ਝੁਕਾਇਆ ਕਰੋ, ਮੈਂ ਪੰਜੌਲੀ ਜੀ ਨੂੰ ਦੱਸਣਾ ਚਾਹਾਂਗਾ, ਆਹ ਜਿੰਨੀ ਸੰਗਤ ਬੈਠੀ ਆ, ਮੈਨੂੰ ਇਹਨਾਂ ਦਾ ਪਤਾ ਵੀ ਇਹਨਾਂ 'ਚ ਮੜੀਆਂ ਤੇ ਮੱਥਾ ਟੇਕਣ ਵਾਲਾ ਕੋਈ ਨਹੀਂ। ਮੈਂ ਪਰਸਨਲ ਇਹਨਾਂ ਨੂੰ ਸਾਰਿਆਂ ਨੂੰ ਜਾਣਨਾ ਵਾ, ਮੈਂ ਇਕੱਲੇ ਇਕੱਲੇ ਘਰ ਵਿੱਚ ਜਾਂਦਾ, ਮੈਨੂੰ ਪਤਾ ਇਹਨਾਂ 'ਚ ਉਹ ਵੀ ਬੈਠੇ ਨੇ ਜਿਨ੍ਹਾਂ ਦੇ ਸੱਸ ਸਹੁਰਾ ਰੁੱਸਦੇ ਨੇ, ਰੁੱਸ ਗਏ, ਬੀਬੀ ਨੇ ਮੱਥਾ ਨਹੀਂ ਟੇਕਣਾ, ਮੜੀਆਂ ਮਸਾਣੀਆਂ ਤੇ ਮੱਥਾ ਟੇਕਣ ਵਾਲੇ ਨਹੀਂ, ਇਹਨਾਂ 'ਤੇ ਕਿਰਪਾ ਹੈ। ਤੇ ਮੈਂ ਆਪ ਜੀ ਨੂੰ ਬੜੀ ਬੇਨਤੀ ਕਰਾਂਗਾ, ਜਿਹੜੀ ਵਿੱਚ ਮਾੜੀ ਮੋਟੀ ਵੀ ਅੱਜ ਕਾਂਗਿਆਰੀ ਹੈ ਉਹ ਵੀ ਕੱਢ ਦਿਓ, ਤੇ ਹੋਰਾਂ ਨੂੰ ਪ੍ਰੇਰੋ, ਪਿਆਰਿਓ, ਪ੍ਰਚਾਰਕ ਬਣੋ, ਘਰ ਘਰ ਹੋਕਾ ਲਾਓ, ਅੰਮ੍ਰਿਤ ਛਕੋ ਤੇ ਹੋਰਨਾਂ ਨੂੰ ਛਕਾਓ। ਮੈਂ ਹਮੇਸ਼ਾ ਆਪ ਸਾਰਿਆਂ ਦੇ ਚਰਨਾਂ ਵਿੱਚ ਇਹ ਬੇਨਤੀਆਂ ਕਰਦਾ ਰਿਹਾ ਕਿ ਸਿੰਘ ਸਜੀਏ, ਮੜੀਆਂ ਮਸਾਣੀਆਂ ਤੇ ਸਿਰ ਝੁਕਾਉਣੇ ਛੱਡੀਏ, ਅਸੀਂ ਨਸ਼ਿਆਂ ਦਾ ਤਿਆਗ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲਗੀਏ, ਸਾਡਾ ਆਉਣਾ ਸਫਲ ਹੋ ਜਾ ਦੁਨੀਆਂ ਵਿੱਚ। ਚਲੇ ਇੱਕ ਦਿਨ ਸਾਰਿਆਂ ਨੇ ਜਾਣਾ ਪਿਆਰਿਓ, ਇਹੋ ਤਨ ਹੋਏ ਕੋ ਭਸਮ ਕੀ ਢੇਰੀ, ਆ ਸਰੀਰ ਨੇ ਰਾਖ ਬਣ ਜਾਣਾ, ਮਿੱਟੀ ਦੀ ਢੇਰੀ ਬਣ ਜਾਣਾ ਇੱਕ ਦਿਨ, ਤੇ ਇਹਦੇ ਤੋਂ ਜਿੰਨਾ ਕੰਮ ਲਿਆ ਜਾ ਸਕਦਾ ਕੰਮ ਲਈਏ, ਖਤਮ ਹੋ ਜਾਣਾ ਇਹਨੇ। ਡਾਕਟਰ ਵੀ ਕਹਿੰਦੇ ਨੇ ਜਿੰਨਾ ਇਹਨੂੰ ਵਰਤੋਗੇ ਇਹ ਓਨੀ ਕੋਈ, ਜਿਹੜਾ ਬੰਦਾ ਕਵੇ ਵੀ ਮੈਂ ਇਹਨੂੰ ਵਰਤਣਾ ਨਹੀਂ, ਮੈਂ ਤੇ ਬੈੱਡ ਤੇ ਬੈਠੇ ਰਹਿਣਾ, ਤੇ ਉਹ ਤੇ ਸਾਲ ਨਹੀਂ ਕੱਟਣਾ, ਉਹਦਾ ਸਰੀਰ ਜੁੜ ਜਾਣਾ ਸਾਰਾ। ਜਿੰਨਾ ਇਹਦੇ ਤੋਂ ਕੰਮ ਲਿਆ ਜਾ ਸਕਦਾ ਭੱਜ ਭੱਜ ਕੇ, ਓਨਾ ਹੀ ਇਹ ਤੋਂ ਕੰਮ ਲਓ, ਓਨਾ ਹੀ ਠੀਕ ਰਵਾਂਗੇ, ਓਨੀ ਉਮਰ ਲੰਬੀ ਹੋਏਗੀ। ਤੇ ਸਤਸੰਗ ਜੀ, ਆਪਣੀ ਜ਼ਿੰਦਗੀ ਵਿੱਚ 5-5 ਨੂੰ ਅੰਮ੍ਰਿਤ ਛਕਾਉਣਾ, ਇਹ ਸਾਰਿਆਂ ਨੇ ਲਓ ਇੱਕ ਜਕਾਰਾ ਲਾਈਏ, ਤੇ ਬਾਹਾਂ ਖੜੀਆਂ ਕਰਕੇ ਸਬੂਤ ਦਿਓ ਵੀ ਤੁਸੀਂ ਪ੍ਰਵਾਨਗੀ ਦੇ ਰਹੇ ਹੋ। ਭਾਵੇਂ ਮੈਨੂੰ ਇੰਗਲੈਂਡ ਤੋਂ ਪੂਰੀ ਬੱਸ ਭਰ ਕੇ ਸੰਗਤ ਦੀ ਆਈ ਹੋਈ ਹੈ, ਅਮੈਰੀਕਾ ਤੋਂ ਤੁਹਾਡੇ 'ਚ ਬਹੁਤ ਸੰਗਤ ਬੈਠੀ ਹੈ, ਆਸਟ੍ਰੇਲੀਆ ਤੋਂ ਬੈਠੇ ਨੇ ਸੰਗਤ ਜੀ, ਕਨੇਡਾ ਤੋਂ ਬਹੁਤ ਸੰਗਤ ਹੈ, ਇਟਲੀ ਤੋਂ ਸੰਗਤ ਆਈ ਹੋਈ ਹੈ, ਬਹੁਤ ਸੰਗਤ ਪਿਆਰ ਵਿੱਚ ਦੂਰੋਂ ਦੂਰੋਂ ਪਹੁੰਚ ਕੇ ਲਾਹਾ ਲੈ ਰਹੀ ਹੈ। ਤੇ ਮੈਂ ਸਭ ਨੂੰ ਬੇਨਤੀ ਕਰਾਂਗਾ, ਦੇਸ਼ ਵਾਲਿਆਂ ਨੂੰ, ਵਿਦੇਸ਼ ਵਿੱਚੋਂ ਆਇਆਂ ਨੂੰ, ਸਭ ਨੂੰ ਕਿ ਸਾਰੇ ਹੀ ਬਾਹਾਂ ਖੜੀਆਂ ਕਰਿਓ ਵੀ ਅਸੀਂ 5-5 ਨੂੰ ਜ਼ਰੂਰ ਅੰਮ੍ਰਿਤ ਛਕਾਉਣਾ ਹੈ, ਤੇ ਇੱਥੇ ਆ ਕੇ ਜਦੋਂ 5 ਪੂਰੇ ਹੋ ਗਏ ਤੇ ਅਰਦਾਸ ਕਰਨੀ ਹੈ, ਭਾਵੇਂ ਸਾਲ ਬਾਅਦ ਆਓ ਭਾਵੇਂ 2 ਸਾਲ ਬਾਅਦ, ਕਹਿ ਸਾਹਿਬ ਜਾਦੇ ਹੋ ਅਸੀਂ ਤੁਹਾਡੇ ਸਥਾਨ ਤੇ ਪ੍ਰਣ ਕਰਕੇ ਗਏ ਸਾਂ, ਤੇ ਅਸੀਂ 5 ਨੂੰ ਤੁਹਾਡੇ ਅੰਮ੍ਰਿਤ ਦੀ ਦਾਤ, ਗੁਰੂ ਗੋਬਿੰਦ ਸਿੰਘ ਪਿਤਾ ਦੀ ਦਿੱਤੀ ਹੋਈ ਅੰਮ੍ਰਿਤ ਦੀ ਦਾਤ, ਅਸੀਂ ਉਹਨਾਂ ਨੂੰ ਪ੍ਰੇਰਣਾ ਦੇ ਕੇ ਅੰਮ੍ਰਿਤ ਛਕਾਇਆ, ਤੇ ਬਣਾਉਣੇ ਵੀ ਪੱਕੇ ਨੇ, ਧੱਕਾ ਨਹੀਂ ਕਰਨਾ, ਪ੍ਰੇਮ ਨਾਲ ਜਦੋਂ ਪੂਰਾ ਮਨ ਮੰਨ ਜਾਵੇ ਅਗਲੇ ਦਾ, ਫਿਰ ਅੰਮ੍ਰਿਤ ਛਕਾਉਣਾ। ਲਓ ਸਾਰੇ ਕਿਰਪਾ ਕਰਿਓ, ਜ਼ਰੂਰ ਬਾਹਾਂ ਖੜੀਆਂ ਕਰਿਓ ਸਾਰੇ, ਤੇ ਪ੍ਰਵਾਨਗੀ ਦਿਓ।

ਜਿਹਾ ਨਾਮ ਗੋਬਿੰਦ ਦਾ ਐਸੀ ਸੋਚ ਸਮਾਦੇ ਉਹ ਕਰ ਆਰਾਮ ਨਹੀਂ ਪੈਂਦੇ ਜਿਨ੍ਹਾਂ ਦੇ ਅੰਦਰ ਪ੍ਰੇਮ ਹੋਵੇ ਜਿਨ੍ਹਾਂ ਨੂੰ ਲੱਗੀ ਹੋਵੇ ਜਿਨ੍ਹਾਂ ਨੇ ਕਮਰ ਕੱਸੇ ਕੀਤੇ ਹੋਏ ਨੇ ਜਿਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਹੀ ਇਹ ਹੈ ਕਿ ਅਸੀਂ ਟੁੱਟਿਆਂ ਨੂੰ ਗੁਰੂ ਘਰ ਨਾਲ ਜੋੜਨਾ ਭਾਗਾਂ ਵਾਲੇ ਗੁਰਮੁਖ ਨੇ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਵੀ ਉਹਨਾਂ ਉੱਤੇ ਹੀ ਹੋਣੀ ਹੈ ਸਤਿਗੁਰ ਦੀ ਰਹਿਮਤ ਤੇ ਪਾਤਰ ਵੀ ਉਹਨਾਂ ਨੇ ਬਣਨਾ ਹੈ

ਸਾਰਾ ਜੀਵਨ ਸਤਿਗੁਰ ਦੇ ਪਿਆਰ ਵਿੱਚ ਲੰਘਾਉਣਾ, ਨਿਤਨੇਮ ਕਰਦਿਆਂ ਭਜਨ ਕਰਦਿਆਂ ਅੰਮ੍ਰਿਤਧਾਰੀ ਹੋ ਕੇ ਜੀਵ ਜਿਉਣਾ ਤੇ ਹੋਰਾਂ ਨੂੰ ਅੰਮ੍ਰਿਤ ਛਕਣ ਦੀ ਪ੍ਰੇਰਣਾ ਦੇਣੀ, ਤੇ ਏਦਾਂ ਹੀ ਜੀਵਨ ਸਾਰਾ ਬਤੀਤ ਹੋ ਜਾਵੇ, ਆਖਰੀ ਸਾਹ ਹੋਵੇ ਉਦਣ ਵੀ ਸਤਿਗੁਰ ਦੀ ਯਾਦ ਸਾਡੇ ਕੋਲ ਹੋਵੇ, ਉਦਣ ਵੀ ਮੁੱਖ ਵਿੱਚ ਵਾਹਿਗੁਰੂ ਹੋਵੇ ਤੇ ਸਤਿਗੁਰੂ ਸਾਨੂੰ ਜ਼ਰੂਰ ਆਪਣੀ ਬੁੱਕਲ ਵਿੱਚ ਲੈ ਲੈਣਗੇ। ਦਸ਼ਮੇਸ਼ ਪਿਤਾ ਸਾਡੇ ਤੋਂ ਦੂਰ ਨਹੀਂ, ਹਮੇਸ਼ਾ ਆਪਣੇ ਖਾਲਸੇ ਦੇ ਅੰਗ ਸੰਗ ਨੇ। ਦੁਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰਗ ਬੇਕੂਤੇ। ਸੋ ਸਾਧ ਸੰਗਤ ਚੜ੍ਹਦੀ ਕਲਾ ਵਿੱਚ ਰਵੋ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਨਿਤਨੇਮ ਨਹੀਂ ਕਰਦੇ ਤੇ ਨਿਤਨੇਮ ਵਿੱਚ ਪਰਪੱਕ ਹੋਵੋ, ਨਿਤਨੇਮ ਨਾ ਟੁੱਟਣ ਦਿਓ। ਭਜਨ ਕਰਨਾ ਸ਼ੁਰੂ ਕਰੋ, ਸਵੇਰੇ ਕੁਝ ਸਮਾਂ ਸਿਮਰਨ ਤੇ ਜ਼ਰੂਰ ਲਾਓ, ਨਿਤਨੇਮ ਕਰੋ ਰੋਜ਼। ਜਿੱਥੇ ਕਿਤੇ ਸਮਾਂ ਸੇਵਾ ਕਰਨ ਦਾ ਮਿਲੇ ਉਹ ਮੌਕਾ ਖੰਝਾਓ ਨਾ, ਵੱਧ ਚੜ ਕੇ ਪਹੁੰਚ ਕੇ ਸੇਵਾ ਵਿੱਚ ਹਿੱਸਾ ਲਵੋ ਤੇ ਪ੍ਰੇਰਣਾ ਦਿੰਦੇ

ਭਾਈ ਜੁੜੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਆ ਜਿਹੜੇ ਸਰਸੇ ਵਾਲੇ ਦਾ ਬਹੁਤਾ ਫੈਲਾਅ ਹੋਣ ਦਾ ਕਾਰਨ ਇਹੀ ਹੈ, ਅਸੀਂ ਢਿੱਲੇ ਪੈ ਰਹਿੰਦੇ ਹਾਂ, ਅਸੀਂ ਵੇਖਦੇ ਰਹਿੰਦੇ ਹਾਂ ਲੋਕ ਪ੍ਰਚਾਰ ਕਰਨਗੇ। ਇਹਨਾਂ ਦਾ ਇੱਕ ਇੱਕ ਬੰਦਾ ਜੇ ਕਿਤੇ ਨਾਮ ਲੈ ਆਵੇ, ਉਹਨੂੰ ਉਨਾ ਚਿਰ ਚੈਨ ਨਹੀਂ ਆਉਂਦੀ ਜਿੰਨਾ ਚਿਰ ਵੀਰ ਨੂੰ ਹੋਰ ਨਾ ਡੇਰੇ ਨਾਲ ਜੋੜ ਲਵੇ। ਅਸਲ ਸ਼ਾਂਤੀ ਉਹਨੂੰ ਉਦਣ ਆਉਂਦੀ ਹੈ ਜਿੱਦਣ ਹਫ਼ਤੇ ਬਾਅਦ ਸੰਗਤ ਲੱਗਣੀ ਸ਼ੁਰੂ ਹੋ ਜਾਏ ਪਿੰਡਾਂ 'ਚ, ਘਰ ਘਰ ਸੰਗਤ ਲੱਗਣੀ ਸ਼ੁਰੂ ਹੁੰਦੀ ਹੈ। ਫਿਰ ਇਹਨਾਂ ਨੂੰ ਜਾ ਕੇ ਸੁੱਖ ਦਾ ਸਾਹ ਆਉਂਦਾ ਅਤੇ ਸਾਡਾ ਵੀ ਫਰਜ਼ ਬਣਦਾ। ਸਾਡੇ 'ਤੇ ਗੁਰਦੁਆਰੇ ਇੱਕ ਇੱਕ ਪਿੰਡ 'ਚ ਚਾਰ ਚਾਰ ਬਣਾਏ ਹੋਏ, ਇਹਨਾਂ ਦਾ ਡੇਰਾ ਤਾਂ ਕਿਤੇ ਆਉਂਦਾ ਨਾ, 10 ਕਿਲੋਮੀਟਰ ਬਾਅਦ, 20 ਕਿਲੋਮੀਟਰ ਬਾਅਦ, 50 ਕਿਲੋਮੀਟਰ ਬਾਅਦ। ਸਾਡਾ ਤਾਂ ਹਰ ਪਿੰਡ 'ਚ ਦੋ ਦੋ ਤਿੰਨ ਤਿੰਨ ਗੁਰਦੁਆਰੇ ਨੇ, ਥਾਂ ਹੈ ਬਹਿਣ ਵਾਸਤੇ। ਅਸੀਂ ਇਕੱਠੇ ਹੋ ਕੇ ਗੁਰੂ ਦਾ ਜਸ ਕਰੀਏ, ਹਰ ਜਸ ਕਰੀਏ। ਸਾਜ ਗੁਰਦੁਆਰਿਆਂ 'ਚ ਪਏ ਨੇ, ਵਜਾਉਣ ਵਾਲਾ ਕੋਈ ਨਹੀਂ। ਗੁਰਦੁਆਰੇ ਬੜੇ ਵੱਡੇ ਨੇ, ਆਉਣ ਵਾਲਾ ਕੋਈ ਨਹੀਂ। 1500 ਵੋਟ ਆ, ਮੱਥਾ ਟੇਕਣ ਆਉਂਦੇ ਨੇ ਸਵੇਰੇ 5 ਜਾਂ 15, ਬਾਕੀ ਬਈ ਗ੍ਰੰਥੀ ਸਿੰਘ ਇੱਕ ਹੱਥ 'ਚ ਸਰੂਪ ਹੁੰਦਾ, ਦੂਸਰੇ ਹੱਥ ਵਿੱਚ ਚੌਰ ਵੀ ਆਪ ਹੀ ਕਰਦਾ, ਸਵੇਰੇ ਚੌਰ ਕਰਨ ਵਾਲਾ ਵੀ ਕੋਈ ਨਹੀਂ। ਫਿਰ ਉਸ ਵੇਲੇ ਕਿੱਦਾਂ ਫਿਰ ਸਿੱਖੀ ਪ੍ਰਫੁੱਲਤ ਹੋਏਗੀ? ਚੜ੍ਹਦੀ ਕਲਾ ਵਿੱਚ ਰਹੋ, ਸਭ ਨੂੰ ਹੋਰਾਂ ਨੂੰ ਪ੍ਰੇਰਨ ਵਾਸਤੇ ਦਿਨ ਰਾਤ ਚੜ੍ਹਦੀ ਕਲਾ ਨਾਲ ਪ੍ਰਚਾਰ ਕਰੋ ਅਤੇ ਪਿੰਡ ਪਿੰਡ ਵਿੱਚ ਗੁਰਮਤਿ ਦਾ ਹੋਕਾ ਦਿਓ। ਹਰ ਜਸ ਇਕੱਠੇ ਹੋ ਕੇ ਕਰਿਆ ਕਰੋ। ਸੁਖਮਣੀ ਸਾਹਿਬ ਦਾ ਪਾਠ ਕਰ ਦਿੱਤਾ, ਇਕੱਲੇ ਇਕੱਲੇ ਘਰ ਜਾ ਕੇ ਕੋਈ ਭੇਟਾ ਨਹੀਂ, ਇੱਦਾਂ ਹੀ ਇਕੱਠੇ ਹੋ ਕੇ ਗਰੀਬਾਂ ਦੇ ਘਰਾਂ ਵਿੱਚ ਇਕੱਠੇ ਹੋ ਕੇ ਜਾਣਾ, ਪਾਠ ਕਰਨੇ ਰੌਣਕ ਲੱਗੇ, ਆਪਣੇ ਆਪ ਫਿਰ ਪ੍ਰੇਰਣਾ ਮਿਲਦੀ ਹੈ। ਸਾਰੇ ਉੱਦਮ ਕਰਦੇ ਰਿਹਾ ਕਰੋ, ਇਸ ਸਥਾਨ 'ਤੇ ਆਇਆ, ਇੱਥੋਂ ਇਹੀ ਸਿੱਖਿਆ ਲੈ ਕੇ ਜਾਈਏ। 3 ਦਿਨ ਦਾ ਗੁਰਮਤਿ ਸਮਾਗਮ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਹੋਣਾ। ਸੰਗਤ ਜੀ 14, 15, 16 ਭਾਵੇਂ ਥੱਕੇ ਹੋਏ ਨੇ ਸਾਰੇ, ਪਰ ਫਿਰ ਵੀ ਮੈਂ ਆਪ ਜੀ ਨੂੰ ਅਰਜ ਕਰਾਂਗਾ ਕਿ 3 ਦਿਨ ਸੰਗਤ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ 14, 15, 16 ਤਿੰਨੇ ਦਿਨ ਸਮਾਗਮ ਵਿੱਚ ਹਾਜ਼ਰੀ ਭਰੇ। 16 ਨੂੰ ਅੰਮ੍ਰਿਤ ਸੰਚਾਰ ਹੋਣਾ, ਸੰਗਤ ਨੂੰ ਪ੍ਰੇਰ ਕੇ ਲੈ ਕੇ ਆਓ। 16 ਨੂੰ ਸਵੇਰੇ 10 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ, ਜਿਨ੍ਹਾਂ ਨੇ ਅੰਮ੍ਰਿਤ ਛਕਣਾ 10 ਵਜੇ 16 ਤਰੀਕ ਨੂੰ ਪਹੁੰਚਣ, ਤੇ 17 ਤਰੀਕ ਨੂੰ 100 ਤੋਂ ਉੱਪਰ ਗਰੀਬ ਬੱਚੀਆਂ ਦੀ ਸ਼ਾਦੀ ਹੋਣੀ ਹੈ, ਉਹਦੇ ਵਿੱਚ ਵੀ ਸੰਗਤ ਨੇ ਸ਼ਮੂਲੀਅਤ ਕਰਨੀ ਹੈ। ਆਨੰਦ ਕਾਰਜਾਂ ਦਾ ਅੱਗੇ ਵੀ ਸਮਾਂ ਤੁਸੀਂ ਵੇਖਿਆ, ਬੜਾ ਵੇਖਣ ਵਾਲਾ ਹੁੰਦਾ ਸਮਾਂ। ਉਹਨਾਂ ਗਰੀਬਾਂ ਨੂੰ ਅਸੀਸਾਂ ਹੀ ਦੇਣੀਆਂ, ਵੱਡੀ ਗੱਲ। ਸੰਗਤ ਜ਼ਰੂਰ ਉਸ ਵਿੱਚ ਪਹੁੰਚ ਕੇ ਲਾਹਾ ਲਵੇ। 17 ਨੂੰ ਸਵੇਰੇ 10 ਵਜੇ ਆਨੰਦ ਕਾਰਜ ਹੋਣੇ ਨੇ, 1 ਵਜੇ ਤੱਕ ਸਾਰੀ ਸੰਪੂਰਨਤਾਈ ਹੋ ਜਾਣੀ ਹੈ। ਦਿਨ ਦਾ ਦੀਵਾਨ ਨਹੀਂ ਲੱਗਣਾ, ਆਨੰਦ ਕਾਰਜ ਹੀ ਹੋਣਗੇ ਸਿਰਫ। ਸੰਗਤ ਉਹਦੇ 'ਚ ਜ਼ਰੂਰ ਵੱਧ ਚੜ ਕੇ ਪਹੁੰਚ ਕੇ ਹਾਜ਼ਰੀ ਭਰੇ। 3 ਦਿਨ ਦਾ ਸਮਾਗਮ ਹੈ, ਉਹਦੇ 'ਚ ਲਾਹਾ ਲੈਣਾ। ਹੁਣ ਜਿੰਨਾ ਚਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਨੇ, ਸਤਿਗੁਰੂ ਨਿੱਜ ਅਸਥਾਨਾਂ ਵੱਲ ਪ੍ਰਸਥਾਨ ਨਹੀਂ ਹੁੰਦੇ, ਉਹਨਾਂ ਚਿਰ ਨਹੀਂ ਜਾਣਾ। ਹਾਜ਼ਰੀ 'ਤੇ ਅਰਦਾਸ ਵਿੱਚ ਲੱਗਣੀ ਹੈ ਨਾ ਪਿਆਰਿਓ, ਆਏ ਵੀ ਹਾਂ ਤੇ ਅਰਦਾਸ ਵਿੱਚ ਹਾਜ਼ਰ ਹੋ ਕੇ ਹੁਕਮਨਾਮੇ ਸੁਣ ਕੇ ਗੁਰੂ ਸਾਹਿਬ ਜੀ ਦੇ ਜਾਣ ਤੋਂ ਬਾਅਦ ਸਾਰੀ ਸੰਗਤ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਆ। ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ ਕਰਨੀ, ਆਪ ਸਾਰੀ ਸੰਗਤ ਦਾ ਇੱਕ ਇੱਕ ਚੱਲਿਆ ਹੋਇਆ ਕਦਮ ਸਾਡੇ ਸਿਰ ਮੱਥੇ ਉੱਤੇ। ਜਦੋਂ ਅੱਜ ਮੈਂ ਸੰਗਤ ਨੂੰ ਭੱਜਿਆ ਆਉਂਦਿਆਂ ਵੇਖ ਰਿਹਾ ਸਾਂ ਨਾ ਗੱਡੀ 'ਚ, ਤੇ ਮੈਂ ਆਪਣੇ ਮਨ ਨਾਲ ਹੀ ਆਪੇ ਵਿਚਾਰ ਕਰ ਰਿਹਾ ਸੀ ਕਿ ਅੱਗੇ ਕਈ ਵਾਰੀ ਇਹ ਗੱਲ ਕਹਿ ਦਿੰਦਾ ਕਿ ਮੈਂ ਥਕਾਵਟ ਹੋ ਜਾਂਦੀ ਹੈ, ਸਫ਼ਰ ਬੜੇ ਹੁੰਦੇ ਨੇ, 18-18 ਘੰਟੇ 20-20 ਘੰਟੇ ਵੀ ਬਾਹਰ ਰਹੀ ਦਾ ਸਫ਼ਰ, ਰੋਜ਼ ਜੇ 200-300 ਕਿਲੋਮੀਟਰ ਮੈਗਜ਼ੀਨ 'ਤੇ ਜਾਂ ਤੁਸੀਂ ਪੇਪਰਾਂ 'ਚ ਲਿਸਟ ਪੜ੍ਹਦੇ ਹੋ ਦੁਕਾਨਾਂ ਦੀ, ਰੋਜ਼ ਦਾ ਸਫ਼ਰ ਵੇਖਿਆ ਕਰੋ ਵੀ ਆਉਣ ਜਾਣ ਦਾ 500 ਕਿਲੋਮੀਟਰ ਬਣ ਜਾਂਦਾ, 400-300 ਰੋਜ਼ ਸਫ਼ਰ ਹੁੰਦਾ, ਅਤੇ 10-10 ਘੰਟੇ ਸਫ਼ਰ 'ਚ ਲੰਘ ਜਾਂਦੇ ਆ, 3-3, 4-4 ਘੰਟੇ ਸਮਾਗਮ ਵਿੱਚ ਲੰਘਦੇ ਆ। ਫਿਰ ਸੰਗਤ ਜੀ ਸੰਗਤ ਨੂੰ ਮਿਲਣ ਦਾ ਸਮਾਂ ਵੀ ਹੁੰਦਾ ਮਾੜਾ ਮੋਟਾ, ਤੇ ਉਹਦੇ ਕਰਕੇ ਕਈ ਵਾਰੀ ਕਹਿ ਦਿੰਦੇ ਹਾਂ ਕਿ ਅਸੀਂ ਅੱਕ ਜਾਂਦੇ ਹਾਂ ਜੀ, ਥਕਾਵਟ ਹੋ ਜਾਂਦੀ ਹੈ, 18-18 ਘੰਟੇ ਥੱਕ ਗਏ ਹਾਂ। ਮੈਂ ਕਈ ਵਾਰੀ ਇਹ ਸ਼ਬਦ ਵਰਤਣਾ ਵੀ ਥਕਾਵਟ ਬੜੀ ਹੈ, ਅਤੇ ਅੱਜ ਮੈਂ ਸੰਗਤ ਨੂੰ ਵੇਖ ਕੇ ਸੋਚ ਰਿਹਾ ਸਾਂ ਕਿ ਸੰਗਤ ਨੂੰ ਵੇਖ ਕੇ ਤਾਂ ਅਸੀਂ ਕੁਛ ਵੀ ਨਹੀਂ ਕਰਦੇ, ਜਿੰਨਾ ਸੰਗਤ ਸਾਡੇ ਵਾਸਤੇ ਪਿਆਰ ਸਾਡੇ ਨਾਲ ਕਰਦੀ ਹੈ, ਗੱਲ ਸੁਣਦੇ ਨੇ, ਬੇਨਤੀਆਂ ਪ੍ਰਵਾਨ ਕਰਦੇ ਨੇ, ਭੱਜੇ ਆਉਂਦੇ ਨੇ। ਮੈਂ ਕਿਹਾ ਇਸ ਤੋਂ ਮੁੜ ਕੇ ਨਹੀਂ ਕਹਿਣਾ ਕਿ ਅਸੀਂ ਥੱਕ ਗਏ ਹਾਂ, ਖੁਸ਼ ਸਤਨਾ ਇਹ ਕਦੇ ਨਹੀਂ ਕਹਿਣਾ ਕਿ ਥਕਾਵਟ ਹੋ ਗਈ ਹੈ। ਭਾਵੇਂ ਜੋ ਮਰਜ਼ੀ ਹੋਵੇ, ਬਿਮਾਰ ਹੋਵਾਂ, ਢਿੱਲਾ ਹੋਵਾਂ, ਜਿਵੇਂ ਹੋਵਾਂ, ਤੁਹਾਡਾ ਪਿਆਰ ਅੱਜ ਮੈਂ ਵੇਖਿਆ, ਇੰਨੀ ਖੁਸ਼ੀ ਹੋਈ ਮਨ ਨੂੰ ਵੀ ਕਿੰਨਾ ਸੰਗਤ ਵਿੱਚ ਉਤਸ਼ਾਹ ਹੈ,
ਮੈਂ ਬਜ਼ੁਰਗ ਮਾਤਾਵਾਂ ਜਿਨ੍ਹਾਂ ਦੀਆਂ ਉਮਰਾਂ 70-70 ਸਾਲ ਦੀਆਂ ਨੇ, ਪਰਮੇਸ਼ਰ ਦੁਆਰ ਤੋਂ ਲੈ ਕੇ ਉਹ ਪਟਿਆਲੇ ਤੱਕ ਭੱਜ ਕੇ ਆਈਆਂ ਨੇ। 15 ਕਿਲੋਮੀਟਰ ਧਰਤੀ ਉਹਨਾਂ ਨੇ ਭੱਜ ਕੇ ਸੜਕ ਦੇ ਉੱਤੇ ਤੇ ਪੈਰਾਂ ਦੇ ਵਿੱਚ ਰੋਡ ਵੱਜਦੇ ਨੇ, ਪਿਆਰ ਵਿੱਚ ਸਿਰਫ ਸਤਿਗੁਰ ਦੇ ਪਿਆਰ ਵਿੱਚ, ਸੰਗਤ ਦੇ ਪਿਆਰ ਵਿੱਚ ਭੱਜੀਆਂ ਆ ਰਹੀਆਂ ਨੇ। ਇਹ ਪ੍ਰੇਮ ਵੇਖ ਕੇ ਫਿਰ ਕਿੱਥੇ ਥਕਾਵਟ ਹੁੰਦੀ? ਮੈਨੂੰ ਕਈ ਪੁੱਛਣਗੇ, ਦਿਨ ਰਾਤ ਤੁਰੇ ਫਿਰਦੇ ਹੋ, ਇਹ ਸੰਗਤ ਦਾ ਹੀ ਸਪਿਰਿਟ ਹੈ। ਜਦੋਂ ਸੰਗਤ ਪਿਆਰ ਕਰਦੀ ਆ ਫਿਰ ਆਪੇ ਹੀ ਤੁਰੇ ਰਹੀਦਾ। ਤੇ ਨਗਰ ਕੀਰਤਨ ਬੰਦ ਕਰ ਦਿੱਤਾ ਸੀ ਪਹਿਲੇ ਸਮਿਆਂ 'ਚ, ਪਰ ਜੇ ਹੁਣ ਤੁਹਾਡਾ ਸਾਥ ਹੋਏਗਾ ਤੇ ਫਿਰ ਆਏ ਸਾਲ ਨਗਰ ਕੀਰਤਨ ਕਰਿਆ ਕਰਾਂਗੇ। ਇੱਕ ਚੇਤਨਤਾਈ ਲਿਆਉਣ ਵਾਸਤੇ ਆ, ਜਿੱਥੋਂ ਜਿੱਥੋਂ ਕੇਸਰੀ ਦਸਤਾਰਾਂ ਵਾਲੇ ਗੁਰੂ ਕੇ ਲਾਲ ਲੰਘਣ, ਪਤਾ ਲੱਗੇ ਕਿ ਗੁਰੂ ਕੀ ਫੌਜ ਆ ਰਹੀ ਹੈ। ਜਿਹੜੇ ਟੁੱਟੇ ਹੋਏ ਨੇ ਉਹ ਵੀ ਭੱਜ ਕੇ ਗੁਰੂ ਚਰਨਾਂ ਨਾਲ ਜੁੜਨ ਆ ਕੇ ਅੰਮ੍ਰਿਤ ਛਕਣ, ਉਹਨਾਂ ਦਾ ਵੀ ਜੀ ਕਰੇ, ਚਲੋ ਆਪਣੇ ਪਰਿਵਾਰ ਵਿੱਚ ਰਲੀਏ। ਸੋ ਸਰਬ ਸੰਗਤਾਂ ਦਾ ਧੰਨਵਾਦ, ਤੁਹਾਡਾ ਇੱਕ ਇੱਕ ਚੱਲਿਆ ਕਦਮ ਸਾਡੇ ਸਿਰ ਮੱਥੇ ਤੇ, ਸਾਰੀ ਸੰਗਤ ਨੂੰ ਜੀ ਆਇਆਂ ਨੂੰ, ਲੱਖ ਲੱਖ ਵਾਰੀ ਜੀ ਆਇਆਂ ਨੂੰ, ਰੋਮ ਰੋਮ ਕਰਕੇ ਸਾਡੀ ਸਾਰੀ ਜਥੇਬੰਦੀ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਦਾ ਸਾਰਾ ਹੀ ਜਥਾ, ਸਾਰੀ ਸੰਸਥਾ ਆਪ ਜੀ ਦੀ ਕੋਟਾਨ ਕੋਟ ਵਾਰ ਅਸੀਂ ਧੰਨਵਾਦੀ ਹਾਂ। ਦੇਸ਼ਾਂ ਵਿਦੇਸ਼ਾਂ ਵਿੱਚੋਂ ਚੱਲ ਕੇ ਜਿਹੜੇ ਹੁਣ ਇੱਥੇ ਸਫ਼ਰ, ਕਿਸੇ ਦਾ 2 ਘੰਟੇ ਦਾ, ਕਿਸੇ ਦਾ 4 ਘੰਟੇ ਦਾ, ਕਈ 30-30 ਘੰਟੇ ਸਫ਼ਰ ਜਹਾਜ਼ਾਂ 'ਚ ਕਰਕੇ ਆਏ ਨੇ। ਗੱਡੀਆਂ ਦਾ ਸਫ਼ਰ ਬੜਾ ਸੌਖਾ। ਮੈਂ ਵੀ ਅਮਰੀਕਾ ਕਨੇਡਾ ਤੁਹਾਡੀ ਮਿਹਰ ਨਾਲ ਸਾਰਿਆਂ ਦੇਸ਼ਾਂ 'ਚ ਗਿਆ ਵਾਂ। ਸਭ ਨਾਲੋਂ ਔਖਾ ਸਫ਼ਰ ਹੈ ਤੇ ਜਹਾਜ਼ ਦਾ, ਸਭ ਨਾਲੋਂ ਔਖਾ। 2 ਘੰਟੇ ਬਹਿਣਾ ਔਖਾ ਹੈ। 28-28, 30-30 ਘੰਟੇ ਲੰਬੇ ਸਫ਼ਰ ਕਰਕੇ ਪਿਆਰ ਵਾਲੇ ਸਿੰਘ ਆਏ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਹਿਬਜ਼ਾਦਿਆਂ ਦੀ ਧਰਤੀ 'ਤੇ ਨਤਮਸਤਕ ਹੋਣ ਵਾਸਤੇ ਆਏ ਗੁਰੂ ਸਾਹਿਬ ਤੁਹਾਡੀਆਂ ਝੋਲੀਆਂ ਰਹਿਮਤਾਂ ਨਾਲ ਭਰਨ, ਬਖਸ਼ਿਸ਼ ਕਰਨ। ਨਾਮ ਦੀਆਂ ਦਾਤਾਂ ਜਿਹੜੀ ਸਭ ਤੋਂ ਵੱਡੀ ਦਾਤ ਆ, ਕਮੀ ਕਿਸੇ ਗੱਲ ਦੀ ਨਹੀਂ। ਸਭ ਤੋਂ ਵੱਡੀ ਦਾਤ ਆ, ਨਾਮ ਮੰਗ ਲਈਏ। ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲੇ ਮਹਾਂਪੁਰਸ਼ਾਂ ਦੇ ਹੁੰਦੇ ਸੀ, ਛਾਂ ਨਾ ਮੰਗੋ, ਦਰਖਤ ਮੰਗੋ, ਦਰਖਤ ਮੰਗੋਗੇ ਛਾਂ ਤੇ ਫਿਰ ਆਪੇ ਹੀ ਆ ਜਾਣੀ। ਨਾਮ ਮੰਗ ਲਓ, ਸਾਰੀਆਂ ਦਾਤਾਂ ਫਿਰ ਪਿੱਛੇ ਆਪੇ ਹੀ ਆ ਜਾਣਗੀਆਂ। ਜਿੱਥੇ ਦਾਤਾ ਹੈ ਉੱਥੇ ਉਹਦੀਆਂ ਦਾਤਾਂ ਵੀ ਨੇ ਸਾਰੀਆਂ। ਸੋ ਭਜਨ ਕਰਨ ਵਾਲੇ, ਬੰਦਗੀ ਕਰਨ ਵਾਲੇ ਉਹਨਾਂ ਨੂੰ, ਸਾਧ ਸੰਗਤ ਜੀ, ਕਿਸੇ ਗੱਲ ਦਾ, ਕਿਸੇ ਗੱਲ ਦੀ ਕਮੀ, ਕਿਸੇ ਗੱਲ ਦਾ ਘਾਟਾ ਨਹੀਂ।

ਸੰਸਾਰ ਦੇ ਸੋਲੋ ਪੈਣੋ।

ਸ਼ਹੀਦਾਂ ਦੀ ਧਰਤੀ ਨੂੰ ਲੱਖ ਲੱਖ ਵਾਰੀ ਨਮਸਕਾਰ ਪ੍ਰਣਾਮ ਕਰਦੇ ਹੋਏ ਸਮਾਪਤੀ ਕਰੀਏ। ਸੰਗਤ ਜੀ, ਯਾਦ ਰੱਖਣਾ, ਪੰਜ ਪੰਜ ਨੂੰ ਅੰਮ੍ਰਿਤ ਛਕਾਉਣਾ, ਭੁੱਲਣਾ ਨਹੀਂ, ਜ਼ਰੂਰ ਗੁਰੂ ਵਾਲੇ ਬਣਾਉਣਾ ਸਭ ਨੂੰ। ਤੇ ਵੇਖੋ ਫਿਰ ਕਿੱਡੀ ਵੱਡੀ ਤਾਦਾਦ ਵਿੱਚ ਅੱਜ ਦਾ ਨਗਰ ਕੀਰਤਨ, ਤੇ ਘੱਟ ਤੋਂ ਘੱਟ ਲੱਖ ਬੰਦਾ ਹੋ ਜਾਣਾ ਜਿਨ੍ਹਾਂ ਨੂੰ ਤੁਸੀਂ ਪ੍ਰੇਰਣਾ ਦੇ ਕੇ ਅੰਮ੍ਰਿਤ ਛਕਾਓਗੇ। ਅੱਗੇ ਤੋਂ ਅੱਗੇ ਉਹ ਹੋਰਾਂ ਨੂੰ ਜੋੜਨਗੇ। ਏਦਾਂ ਹੀ ਸਿੱਖੀ ਵੱਧਦੀ ਹੁੰਦੀ ਹੈ, ਗੱਲਾਂ ਨਾਲ ਨਹੀਂ। ਕੱਲਾ ਪੇਪਰਾਂ 'ਚ ਐਡਾਂ ਦੇ ਕੇ ਸਿੱਖੀਆਂ ਨਹੀਂ ਵੱਧਦੀਆਂ, ਬਿਆਨਬਾਜ਼ੀਆਂ ਕਰਨ ਵਾਲਿਆਂ ਦੀ ਇੱਥੇ ਕਮੀ ਨਹੀਂ ਹੈ। ਸਿੱਖੀ ਜੁੜ ਗਈ ਜੀ, ਸਿੱਖੀ ਏਦਾਂ ਹੋਣਾ ਚਾਹੀਦਾ, ਏਦਾਂ ਕਰਦੇ ਕੁਛ ਨਹੀਂ, ਜੇ ਕਰੀਏ ਤਾਂ ਫਿਰ ਆਪੇ ਹੀ ਚੜ੍ਹਦੀ ਗੱਲਾਂ। ਸੋ ਇਸ ਕਰਕੇ ਭਾਈ ਆਓ, ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ। 16 ਨੂੰ ਭਾਰੀ ਅੰਮ੍ਰਿਤ ਸੰਚਾਰ ਹੋ ਰਿਹਾ, 10 ਵਜੇ ਸਵੇਰੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਪਹੁੰਚਣ ਦੀ ਕਿਰਪਾਲਤਾ ਕਰਨੀ, ਦਰਸ਼ਨ ਦੇਣੇ। ਹੁਣ ਸੰਗਤ ਨੇ ਆਪੋ ਆਪਣੇ ਘਰਾਂ ਨੂੰ ਆਪੋ ਆਪਣੇ ਵਹੀਕਲਾਂ 'ਤੇ ਵਿਲਿਆ ਹੋਣਾ। ਜਿਹੜੇ ਪਰਮੇਸ਼ੁਰ ਦੁਆਰਾ ਰਹਿਣ ਵਾਲੀ ਸੰਗਤ ਹੈ ਉਹ ਵੀ ਉੱਥੇ ਡਿਊਟੀਆਂ ਲੱਗੀਆਂ ਨੇ, ਬਿਸਤਰੇ ਮਿਲ ਜਾਣਗੇ, ਜਿਨ੍ਹਾਂ ਜਿਨ੍ਹਾਂ ਦੀ ਇੱਛਾ ਹੈ ਉਹ ਆਰਾਮ ਕਰਨ, ਉੱਥੇ 4-5 ਦਿਨ ਉੱਥੇ ਰਹਿ ਕੇ ਆਨੰਦ ਮਾਣੋ, ਸਮਾਗਮ ਦਾ ਲਾਹਾ ਲਓ। ਬਹੁਤ ਸਾਰੇ ਮਹਾਂਪੁਰਸ਼ਾਂ ਨੇ ਸਮਾਗਮ ਦੌਰਾਨ ਹਾਜ਼ਰੀਆਂ ਭਰਨੀਆਂ ਨੇ, ਅਤੇ ਸੰਗਤ ਕੋਸ਼ਿਸ਼ ਕਰਿਓ ਵੀ 3-4 ਦਿਨ ਹਾਜ਼ਰੀ ਭਰ ਸਕੋ, ਨਹੀਂ ਤਾਂ 16 ਦਾ ਲਾਸਟ ਦੀਵਾਨ ਹੈ, 16 ਦੀ ਰਾਤ ਅਤੇ 17 ਨੂੰ ਆਨੰਦ ਕਾਰਜਾਂ ਵੇਲੇ, ਉਸ ਵੇਲੇ 'ਤੇ ਜ਼ਰੂਰ ਹੀ ਸੰਗਤ ਨੇ ਦਰਸ਼ਨ ਦੇਣੇ, ਸਭ ਨੇ ਪਹੁੰਚਣਾ। ਸਾਰੀ ਸੰਗਤ ਨੂੰ, ਜੀ ਆਇਆਂ ਨੂੰ ਲੱਖ ਲੱਖ ਵਧਾਈਆਂ ਇਸ ਨਗਰ ਕੀਰਤਨ ਦੀਆਂ, ਇਹਨਾਂ ਰੌਣਕਾਂ ਦੀਆਂ। ਤੁਹਾਡਾ ਸਾਰਾ ਕਾਰਜ ਆਪ ਤੁਸੀਂ ਅਸੀਸਾਂ ਦੇ ਕੇ ਵਿੱਚ ਵਰਤ ਕੇ ਸਾਰਿਆਂ ਨੇ ਰਲ ਮਿਲ ਕੇ ਸੇਵਾ ਕੀਤੀ ਹੈ। ਟ੍ਰੈਫਿਕ ਵਾਲਿਆਂ ਦਾ ਖਾਸ ਧੰਨਵਾਦ, ਜਿਨ੍ਹਾਂ ਦੀ ਡਿਊਟੀ ਲੱਗੀ, ਜਿਨ੍ਹਾਂ ਨੇ ਬਹੁਤ ਪਿਆਰ ਨਾਲ ਇਹ ਰੈਦਕੀ ਸੇਵਾ ਨਿਭਾਈ ਹੈ। ਇਹ ਵੇਖ ਕੇ ਮਨ ਖੁਸ਼ ਹੋਇਆ ਵੀ ਨਗਰ ਕੀਰਤਨ ਕਰਿਆ ਕਰੀਏ, ਇਹ ਵੇਖ ਕੇ ਖੁਸ਼ੀ ਹੋਈ ਹੈ ਵੀ ਅੱਜ ਇੰਨੇ ਪਿਆਰ ਨਾਲ, ਨਹੀਂ ਤੇ ਹੁਣ ਟ੍ਰੈਫਿਕ 4 ਤੋਂ ਪਈ ਬਹੁਤ ਵੱਧ ਗਿਆ, ਪਰ ਐਦਕੀ ਜਾਮ ਨਹੀਂ ਲੱਗਾ, ਅੱਗੇ ਜਾਮ ਲੱਗ ਜਾਂਦੇ ਵੱਡੇ ਵੱਡੇ। ਇਹ ਬਹੁਤ ਧਿਆਨ ਨਾਲ ਤੁਸੀਂ ਸੇਵਾ ਨਿਭਾਈ, ਬਹੁਤ ਬਹੁਤ ਧੰਨਵਾਦ। ਇੱਥੋਂ ਦੀ ਸਾਰੀ ਸੇਵਾ, ਇੱਥੋਂ ਦੇ ਪੰਡਾਲ ਦੀ ਤਿਆਰੀ, ਜੋ ਮੰਡੀ ਗੋਬਿੰਦਗੜ੍ਹ ਨਿਰਵੈਰ ਖਾਲਸਾ ਦਲ, ਸਾਰੇ ਗੁਰਮੁਖ ਪਿਆਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇਹ ਸਾਰੀ ਇੱਥੇ ਵੀ ਤਿਆਰੀ ਕੀਤੀ ਹੈ, ਅਤੇ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਨੁਮਾਇੰਦਿਆਂ ਦਾ, ਕਰਨੈਲ ਸਿੰਘ ਜੀ ਪੰਜੌਲੀ ਜੋ ਕਿ ਇਸ ਹਲਕੇ ਦੇ ਮੈਂਬਰ ਨੇ ਸ਼੍ਰੋਮਣੀ ਕਮੇਟੀ ਦੇ, ਜੋ ਬਾਖੂਬੀ ਡਿਊਟੀ ਨਿਭਾਈ, ਅੱਜ ਵੀ ਸਟੇਜ ਸਾਂਭੀ, ਉਹਨਾਂ ਨੇ ਆ ਕੇ ਜੀ ਆਇਆਂ ਨੂੰ ਧੰਨਵਾਦ, ਔਰ ਇੱਥੋਂ ਦੇ ਹੈੱਡ ਗ੍ਰੰਥੀ ਸਾਹਿਬ ਰਾਗੀ ਜਥੇ, ਜਿਨ੍ਹਾਂ ਜਿਨ੍ਹਾਂ ਨੇ ਵੀ ਸਭ ਨੇ ਹਾਜ਼ਰੀ ਭਰੀ, ਸਭ ਦਾ ਧੰਨਵਾਦ, ਸਭ ਦਾ ਸਤਿਕਾਰ ਕਰੋ ਜਿਹੜੇ ਗੁਰੂ ਨਾਲ ਜੋੜਦੇ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਆਪਣੇ ਨਾਲ ਜੋੜਦੇ ਹਨ, ਉਹਨਾਂ ਤੋਂ ਅਸੀਂ ਕਿਨਾਰਾ ਕਰਨਾ ਹੈ। ਅੰਮ੍ਰਿਤ ਛਕਣਾ, ਸਿੰਘ ਸੱਜਣਾ, ਹੋਈਆਂ ਤਮਾਮ ਭੁੱਲਾਂ ਦੀ ਖਿਮਾ। ਤੇ ਜੇ ਸਾਡੇ ਇਸ ਨਗਰ ਕੀਰਤਨ ਸਾਡੇ ਕਿਸੇ ਸੇਵਾਦਾਰ ਤੋਂ ਕੋਈ ਐਸਾ ਸ਼ਬਦ ਨਿਕਲ ਗਿਆ ਹੋਵੇ, ਕਿਸੇ ਦਾ ਦਿਲ ਦੁਖਾ ਗਿਆ ਹੋਵੇ, ਤੇ ਅਸੀਂ ਜ਼ਰੂਰ, ਮੈਂ ਮਾਫ਼ੀ ਮੰਗਣਾ ਉਸ ਗੱਲ ਦੀ। ਸਰਦਾਰ ਦਿਦਾਰ ਸਿੰਘ ਜੀ ਭੱਟ MLA ਹਲਕੇ ਦੇ ਨੇ, ਉਹ ਵੀ ਇੱਥੇ ਪਹੁੰਚੇ ਨੇ, ਧੰਨਵਾਦ ਉਹਨਾਂ ਦਾ ਵੀ ਜੀ ਆਇਆਂ ਨੂੰ। ਸੋ ਸੇਵਾਦਾਰ ਤੋਂ, ਕਿਸੇ ਤੋਂ ਕੋਈ ਉੱਚਾ ਸ਼ਬਦ ਬੋਲਿਆ ਗਿਆ, ਸਾਡੇ ਪਹਿਰੇਦਾਰਾਂ ਤੋਂ ਜਾਂ ਕਿਸੇ ਤੋਂ ਵੀ, ਉਹਦੀ ਮੈਂ ਸਟੇਜ ਤੋਂ ਸਾਰੇ ਜਥੇ ਵੱਲੋਂ ਹੀ ਮੈਂ ਮਾਫ਼ੀ ਮੰਗਣਾ ਕਿਸੇ ਨੂੰ ਕੋਈ ਇੱਦਾਂ ਦਾ ਦਿਲ ਵਚਨ। ਡਰਾਈਵਰ ਧੱਕਾ ਕਰਦੇ ਨੇ ਕਈ ਵਾਰੀ, ਅੱਗੇ ਆ ਕੇ ਖਲੋ ਜਾਂਦੇ ਵੀ ਕਿੱਧਰ ਮੂੰਹ ਚੁੱਕਿਆ ਬਾਈ, ਇੱਦਾਂ ਵੀ ਕਹਿੰਦੇ ਨਾ ਕਈ ਵਾਰੀ ਵੀ ਚੱਲ ਲਾਈਨ 'ਚ ਲੱਗ ਉੱਥੇ ਪਿੱਛੇ, ਤੇ ਉਹ ਫਿਰ ਭਾਈ ਗੁੱਸਾ ਕਰ ਜਾਂਦੇ ਕਈ ਵਾਰੀ। ਸੋ ਮੈਂ ਇਸ ਗੱਲ ਦੀ ਸਾਰਿਆਂ ਤੋਂ ਮਾਫ਼ੀ, ਕੋਈ ਵੀ ਇੱਦਾਂ ਦਾ ਵਚਨ ਸ਼ਬਦ ਨਿਕਲ ਗਿਆ ਹੋਵੇ ਕਿਸੇ ਸੇਵਾਦਾਰ ਤੋਂ। ਸੋ ਬਾਕੀ ਸੰਗਤ ਨੇ ਜਿਵੇਂ ਜਿਵੇਂ ਆਏ ਹੋ, ਬੱਸਾਂ ਬਾਹਰਲੀ ਸੰਗਤ ਜੋ ਆਈ, ਉਹਨਾਂ ਦੀਆਂ ਬੱਸਾਂ ਜੋ ਵੀ ਹਨ ਸਾਰੇ ਨੇੜੇ, ਸੰਗਤ ਆਪਣੀ ਸਿਆਣ ਕੇ ਨਾਲ ਸਭ ਨੂੰ ਲੈ ਕੇ ਜਾਇਓ, ਰੁਲ ਨਾ ਜਾਇਓ, ਫਿਰ ਔਖਾ ਹੋ ਜਾਂਦਾ ਜਿਹੜੇ ਪਰਮੇਸ਼ੁਰ ਦੁਆਰ ਪਹੁੰਚਣ ਵਾਲੇ ਨੇ। ਉਡੀਕ ਕੇ ਸਾਰੀ ਸੰਗਤ ਨੂੰ, ਘੰਟਾ ਭਾਵੇਂ ਲੇਟ ਵੀ ਹੋ ਜਾਓ ਪਰ ਸਾਰਿਆਂ ਨੂੰ ਨਾਲ ਲੈ ਕੇ ਜਾਇਓ, ਛੱਡ ਕੇ ਨਾ ਜਾਇਓ ਸਾਰੇ ਸੰਗਤ। ਬਾਕੀ ਇੱਥੇ ਬੜਾ ਸੋਹਣਾ ਪ੍ਰਬੰਧ ਹੈ ਠਹਿਰਨ ਦਾ, ਜੋ ਦੱਸਿਆ ਜਿਵੇਂ ਭਾਈ ਸਾਹਿਬ ਜੀ ਨੇ, ਇੱਥੇ ਰਹਿਣ ਦਾ ਠਹਿਰਨ ਦਾ ਪ੍ਰਬੰਧ ਹੈ, ਇੱਥੇ ਸੰਗਤ ਰਹਿ ਸਕਦੀ। ਜਿਹੜੇ ਰਹਿ ਗਏ ਉਹ ਸਵੇਰੇ ਪਹੁੰਚ ਜਾਇਓ ਵਾਪਸ ਪਰਮੇਸ਼ੁਰ ਦੁਆਰ, ਜਿਹੜੇ ਥੱਕੇ ਨੇ ਹੁਣ ਦੁਬਾਰਾ ਉਹਨਾਂ ਨੂੰ ਜਾਣਾ ਪੈਣਾ, ਫਿਰ 50 ਕਿਲੋਮੀਟਰ ਦਾ ਸਫ਼ਰ ਵਾਪਸ ਵੀ ਹੈ, ਅਤੇ ਜਿਹੜੇ ਇੱਥੇ ਰਹਿਣਾ ਚਾਹੁੰਦੇ ਨੇ ਇੱਥੇ ਬਿਸਤਰ ਮਿਲ ਜਾਣਗੇ, ਆਰਾਮ ਕਰ ਲਿਓ, ਸਵੇਰੇ ਆ ਜਾਓ ਆਰਾਮ ਨਾਲ, ਜਿਹੜੇ ਸਾਰੇ ਦਿਨ ਦੇ ਥੱਕੇ ਹੋਏ ਨੇ।
ਤੇ ਬਾਕੀ ਮਹਾਂਪੁਰਸ਼ ਜਿਹੜੇ ਆਏ ਨੇ ਬਾਬਾ ਨਰਿੰਦਰ ਸਿੰਘ ਜੀ ਹਮੇਸ਼ਾ ਹੀ ਨਾਲ ਰਹਿੰਦੇ ਨੇ, ਸਾਥ ਦਿੰਦੇ ਨੇ। ਧੰਨਵਾਦ ਬਾਬਾ ਜੀ ਦਾ ਸਾਰੇ ਸਮਾਗਮ ਚ ਨਗਰ ਕੀਰਤਨ ਜਿਨ੍ਹਾਂ ਨੇ ਹਾਜ਼ਰੀ ਭਰੀ, ਬਾਬਾ ਦਰਸ਼ਨ ਸਿੰਘ ਜੀ ਜੋ ਵਾਲੀਆਂ ਵਾਲੇ ਇੱਥੇ ਬੌਲੀ ਸਾਹਿਬ ਬੈਠਾ ਵੀ ਰਹਿ ਕੇ ਗਏ ਨੇ, ਧੰਨਵਾਦ। ਬਾਬਾ ਸੁਖਵਿੰਦਰ ਸਿੰਘ ਜੀ ਸ਼ੰਕਰਪੁਰ ਤੋਂ ਆਏ ਨੇ, ਮਹਾਂਪੁਰਸ਼ ਲੋਰਾਲਿਆਂ ਦੇ ਸੇਵਕ ਨੇ, ਧੰਨਵਾਦ। ਵੈਦ ਮੇਘਨਾਥ ਜੀ ਧੂਰੀ ਵਾਲੇ, ਬਾਬਾ ਪਿਆਰਾ ਸਿੰਘ ਜੀ ਤੇ ਹੋਰ ਵੀ ਮਹਾਂਪੁਰਸ਼ ਜਿਹਨੇ ਆਏ ਹਾਜ਼ਰੀ ਭਰ ਕੇ ਵਾਪਸ ਜਾਂਦੇ ਰਹੇ, ਤੇ ਸੰਤ ਬਾਬਾ ਹਰਪਾਲ ਸਿੰਘ ਜੀ ਰਤਵਾੜਾ ਸਾਹਿਬ ਤੋਂ, ਸੰਤ ਬਾਬਾ ਵਰਿਆਮ ਸਿੰਘ ਜੀ, ਮਹਾਂਪੁਰਸ਼ਾਂ ਨੂੰ ਕੌਣ ਭੁੱਲਿਆ ਰਤਵਾੜੇ ਵਾਲਿਆਂ ਨੂੰ, ਤੇ ਉਹਨਾਂ ਮਹਾਂਪੁਰਸ਼ਾਂ ਦਾ ਸਥਾਨ ਰਤਵਾੜਾ ਸਾਹਿਬ ਜੋ ਅੱਗੇ ਉਹਨਾਂ ਦੀਆਂ ਲਾਈਆਂ ਡਿਊਟੀਆਂ ਨਿਭਾ ਰਹੇ ਨੇ ਮਹਾਂਪੁਰਸ਼ ਜੀ ਆਇਆਂ ਨੂੰ ਧੰਨਵਾਦ ਸਾਰੀ ਸੰਸਥਾ ਸੰਗਤ ਵੱਲੋਂ। ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਸਮਾਗਮ ਵਿੱਚ ਵੀ ਦਰਸ਼ਨ ਦੇਣੇ ਸਾਰੀ ਸੰਗਤ ਨੇ ਵੀ, ਸਾਰੇ ਮਹਾਂਪੁਰਸ਼ਾਂ ਨੇ ਵੀ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਜੀ ਨੂੰ ਮੈਂ ਇੱਥੇ ਹੀ ਅਰਜ਼ ਕਰਾਂਗਾ ਕਿ ਸਿੰਘ ਸਾਹਿਬ ਜੀ ਜ਼ਰੂਰ ਸਮਾਗਮ ਵਿੱਚ ਆਪ ਜੀ ਵੀ ਹਾਜ਼ਰੀ ਭਰਿਓ। ਤਿੰਨ ਦਿਨ ਦਾ ਪ੍ਰੋਗਰਾਮ ਹੈ, ਕਿਸੇ ਦਿਨ ਵੀ ਟਾਈਮ ਲੱਗੇ ਦਰਸ਼ਨ ਦੇਣਾ। ਸਰਬ ਸੰਗਤਾਂ ਦਾ ਧੰਨਵਾਦ, ਹੋਈਆਂ ਤਮਾਮ ਭੁੱਲਾਂ ਦੀ ਖਿਮਾ। ਸਾਰੀ ਸੰਗਤ ਗੱਜ ਕੇ ਹੁਣ ਆਨੰਦ ਸਾਹਿਬ 'ਚ ਬੋਲੋ, ਫਿਰ ਅਰਦਾਸ 'ਚ ਜੁੜੀਏ, ਫਿਰ ਹੁਕਮਨਾਮੇ ਸੁਣਾਂਗੇ, ਫਿਰ ਆਪਾਂ ਚੱਲ ਪਾਉਣਾ। ਇੱਕ ਮੀਟਿੰਗ ਹੋਈ ਸੀ, ਉਹਦੇ ਵਿੱਚ ਮੈਨੂੰ ਇੱਕ ਸਿੰਘ ਨੇ ਕਿਹਾ ਸੀ ਜੋ ਉੱਥੇ ਇੱਕ ਧਾਰਨਾ ਪੜ੍ਹਿਓ, ਮੈਂ ਆਖਰੀ ਧਾਰਨਾ ਪੜ੍ਹ ਰਿਹਾ, ਫਿਰ ਆਨੰਦ ਸਾਹਿਬ ਪੜ੍ਹਾਂਗੇ।

0: বল বল
1: বল
0: প্যাড়া।

ਵੀ ਲੰਘੇ ਸਾ ਉਹਨਾਂ ਦਾ ਡੇਰਾ ਆਇਆ ਸੀ ਨਾ ਸਰਸੇ ਵਾਲਿਆਂ ਦਾ ਉਹਨਾਂ ਦੇ ਬੰਦੇ ਅੰਦਰ ਗੇਟ ਚ ਖਲੋਤੇ ਝਾਟੀਆਂ ਮਾਰਦੇ ਸੀ ਕਿੱਥੇ ਅਸੀਂ ਆ ਕਿੱਥੇ ਆ ਨੇ ਦੇਖ ਕੇ ਡਰ ਲੱਗਦਾ ਵੀ ਜੇ ਸਾਡੇ ਵੱਲ ਪੈ ਗਿਆ ਸਾਡਾ ਛੱਡਣਗੇ ਕੱਖ ਸਿੰਘਾਂ ਦਾ ਰੋਹ ਵੀ ਵੱਖਰਾ ਜੰਗਲ ਵਿੱਚ ਜਿੰਨੇ ਮਰਜ਼ੀ ਗਿੱਦੜ ਹੋਣ ਸ਼ੇਰ ਦਾ ਤੇ ਰੋਹ ਵੱਖਰਾ ਹੀ ਹੁੰਦਾ ਪਿਆਰਿਓ ਧਾਤਾਂ ਬੜੀਆਂ ਨੇ ਸੋਨਾ ਆਪਣੀ ਮਿਸਾਲ ਆਪ ਹੈ ਲੱਕੜ ਬੜੀ ਹੈ ਚੰਦਨ ਆਪਣੀ ਮਿਸਾਲ ਆਪ ਹੈ ਨਦੀਆਂ ਨਾਲੇ ਬੜੇ ਨੇ ਸਮੁੰਦਰ ਆਪਣੀ ਮਿਸਾਲ ਆਪ ਹੈ ਪੰਛੀ ਬੜੇ ਨੇ ਹੰਸ ਆਪਣੀ ਮਿਸਾਲ ਆਪ ਹੈ ਗੁਰੂ ਬੜੇ ਨੇ ਗੁਰੂ ਗੋਬਿੰਦ ਸਿੰਘ ਆਪਣੀ ਮਿਸਾਲ ਤੇ ਗ੍ਰੰਥ ਬੜੇ ਨੇ ਗੁਰੂ ਗ੍ਰੰਥ ਸਾਹਿਬ ਆਪਣੀ ਮਿਸਾਲ ਬਾਣੇ ਬੜੇ ਨੇ ਪਹਿਰਾਵੇ ਬੜੇ ਨੇ ਪਰ ਸਿੱਖ ਦਾ ਬਾਣਾ ਆਪਣੀ ਮਿਸਾਲ ਇਹ ਤੇ ਰੋਹ ਵੀ ਵੱਖਰਾ ਹੈ।

ਕਈਆਂ ਸਹੁਰਾ ਕੱਢ ਕੇ ਜਾਂਦੇ ਹੋ ਵਿਆਹਾਂ ਤੇ, ਕਈਆਂ ਵੀ ਲਾਣਗੇ ਕੋਟ ਵੀ ਪਾਣਗੇ, ਪਰ ਸੱਚ ਜਾਣੇ ਹੋ ਜਿੰਨੇ ਅੱਜ ਫੱਫਦੇ ਹੋ ਇੰਨੇ ਨਹੀਂ ਫੱਫਦੇ ਉਸ ਦਿਨ।

ਆਨੰਦ ਸਾਹਿਬ ਚ ਬੋਲੋ, ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਥਕਾਵਟ ਕਰਕੇ ਘਰ ਨਾ ਪੈ ਜਾਣ ਵੀ 14 ਦਾ ਦਿਨ ਰਹਿਣ ਦਿਓ, 15-16 ਨੂੰ ਚੱਲਾਂਗੇ ਸਮਾਗਮ ਚ, ਜਿੱਥੇ ਜਿੱਥੇ ਡਿਊਟੀ ਆ ਸਾਰੇ ਸੇਵਾਦਾਰ ਪਹੁੰਚਣ। ਥੱਕੇ ਵੀ ਹੋ ਪਰ ਕੋਈ ਨਹੀਂ, ਇਹੋ ਜਿਹਾ ਸਮਾਂ ਭਾਗਾਂ ਨਾਲ ਮਿਲਦਾ, ਜਿਨ੍ਹਾਂ ਦੀਆਂ ਡਿਊਟੀਆਂ ਨੇ ਉਹ ਨਾ ਮਿਸ ਕਰਨ, ਜ਼ਰੂਰ ਸਮਾਗਮ ਵਿੱਚ ਪਹੁੰਚ ਕੇ ਲਾਹਾ ਲਓ, ਜੱਜ ਕੇ ਆਨੰਦ ਸਾਹਿਬ ਚ ਬੋਲੋ, ਕੋਈ ਵੀ ਰਸਨਾ ਹੁਣ ਵਾਂਝੀ ਨਾ ਰਵੇ। ਗੁਰੂ ਸਾਹਿਬ ਦੇ ਜਾਣ ਤੋਂ ਪਹਿਲਾਂ ਨਹੀਂ ਜਾਣਾ ਕਿਸੇ ਨੇ, ਸਭ ਨੇ ਅਰਦਾਸ ਹੋਏਗੀ ਹੁਕਮਨਾਮੇ ਸੁਣ ਕੇ, ਫਿਰ ਉਧਰ ਲੰਗਰ ਚੱਲ ਰਿਹਾ, ਲੰਗਰ ਛਕਣਾ ਜਿਨ੍ਹਾਂ ਨੇ ਛਕ ਲਓ, ਉਸ ਤੋਂ ਬਾਅਦ ਸਭ ਨੇ ਚੱਲ ਆਪਣਾ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਅੰਕਾਰ।

ਅੱਖਾਂ ਬੰਦ ਕਰਕੇ ਚੌਂਕੜੇ ਮਾਰ ਕੇ ਅੱਖਾਂ ਬੰਦ ਕਰ ਲਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4 4

0: प्रभु दी रंगीली धरती दे वसनीक श्रोतियो, तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाने लई तुसी सानूं सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, at Williams Lake. Any comments and suggestions, please call 250-392-3874.
3: Vada Hans Mahalla Tija, Satcha Sauda Har Naam Hai, Satcha Vapara Aram, Gurmati Har Naam Vanji Hai, Atmol Aphara Aram, Atmol Aphara Satcha Vapara, ਸੱਚ ਵਾਪਾਰ ਲੱਗੇ ਵਡਭਾਗੀ, ਅੰਤਰ ਬਾਹਰ ਭਗਤੀ ਰਾਤੇ, ਸੱਚ ਨਾਮ ਲਿਵ ਲਾਗੀ, ਨਦਰ ਕਰੇ ਸੋਈ ਸੱਚ ਪਾਏ, ਗੁਰ ਕੈ ਸ਼ਬਦ ਵਿਚਾਰਾ, ਨਾਨਕ ਨਾਮ ਰਤੇ ਤਿਨਹੀ।

ਤਾਰਾ, ਨਾਨਕ ਨਾਮ ਰੱਤੇ ਤੈਨੂੰ ਸਦਾ ਸੁਖ ਪਾਇਆ, ਹੋਰ ਮੂਰਖ ਕੂਕ ਮੋਏ ਗਾਵਾਰਾ, ਮਾਇਆ ਮੋਹੇ ਮਨ ਰੰਗ।

ਦੂਜਾ ਰੰਗ ਜਾਈ ਸਾਚ ਸਮਾਈ ਸੱਚ ਭਰੇ ਭੰਡਾਰਾ ਗੁਰਮੁਖ ਹੋਵੇ ਸੋਈ ਪੂਜੈ ਸੱਚ ਸਵਾਰ ਨਹਾਰਾ ਆਪੇ ਮੇਲੇ ਸੋ ਹਰ ਮਿਲੈ ਹੋਰ ਕਹਿਣਾ ਕਿਛੂ ਨਾ ਜਾਈ ਨਾਨਕ ਬਿਨ ਨਾਵੇ ਭਰਮ ਭੁਲਾਇਆ ਇੱਕ ਨਾਮ ਰੱਤੇ ਰੰਗ ਲਾਈ ਵਡਹੰਸ ਮਹੱਲਾ ਤੀਜਾ ਏ ਮਨ ਮੇਰਿਆ ਆਵਾਗੌਣ ਸੰਸਾਰ ਹੈ ਅੰਤ ਸੱਚ ਨਿਬੇੜਾ ਰਾਮ ਆਪੇ ਸੱਚਾ ਬਖਸ਼ ਲਏ ਫਿਰ ਹੋਏ ਨਾ ਫੇਰਾ ਰਾਮ ਫਿਰ ਹੋਏ ਨਾ ਫੇਰਾ ਅੰਤ ਸੱਚ ਨਿਬੇੜਾ।

ਆਈ। ਇਹੋ ਜਗ ਜਲਤਾ ਦੇਖ ਕੈ ਭੱਜ ਪਏ ਹਰ ਸਰਨਾਈ ਰਾਮ। ਅਰਦਾਸ ਕਰੀ ਗੁਰ ਪੂਰੇ ਆਗੈ ਰੱਖ ਲੇਵੋ ਦੇਹੋ ਵਡਾਈ ਰਾਮ। ਰੱਖ ਲੇਵੋ ਸਰਨਾਈ ਹਰ ਨਾਮ ਵਡਾਈ ਤੁਦ ਜੇਵੜੇ ਅਵਰ ਨਾ ਦਾਤਾ। ਸੇਵਾ ਲਾਗੇ ਸੇਵਟ ਭਾਗੇ ਜੁਗ ਜੁਗ ਏਕੋ ਜਾਤਾ। ਜਤ ਸਤ ਸੰਯਮ ਕਰਮ ਕਮਾਵੈ ਬਿਨ ਗੁਰ ਗਤ ਨਹੀਂ ਪਾਈ। ਨਾਨਕ ਤਿਸਨੋ ਸ਼ਬਦ ਬੁਝਾਏ ਜੋ ਜਾਏ ਪਵੈ ਹਰ ਸਰਨਾਈ। ਜੋ ਹਰ ਮਤ ਦੇ ਸਾ ਉਪਜੈ ਹੋਰ ਮਤ ਨਾ ਕਾਈ ਰਾਮ। ਅੰਤਰ ਬਾਹਰ ਏਕ ਤੂੰ ਆਪੇ ਦੇਹੇ ਬੁਝਾਈ ਰਾਮ। ਆਪੇ ਦੇਹੇ ਬੁਝਾਈ ਹਵਰ ਨਾ ਪਹਾਈ। ਗੁਰਮੁਖ ਹਰ ਰਸ ਚਾਖਿਆ ਦਰ ਸਾਚੈ ਸਦਾ ਹੈ ਸਾਚਾ। ਸਾਚੈ ਸ਼ਬਦ ਸੁਭਾਖਿਆ ਘਰ ਮਹਿ ਨਿਜ ਘਰ ਪਾਇਆ। ਸਤਿਗੁਰ ਦੇ ਵਡਾਈ ਨਾਨਕ ਜੋ ਨਾਮ ਰੱਤੇ ਸੇ ਮਹਿਲ ਪਾਇਨ। ਮਤ ਪ੍ਰਵਾਨ ਸੱਚ ਸਾਈ ਵਡਹੰਸ ਮਹੱਲਾ ਚੌਥਾ ਸੰਤ।

ਹਉ ਮਨ ਪਨ ਕਾਟ ਕਾਟ ਤਿਸ ਦੇ ਜੋ ਸਤਿਗੁਰ ਬਚਨ ਸੁਣਾਏ ਮੇਰੇ ਮਨ ਬੈਰਾਗ ਭਇਆ ਬੈਰਾਗੀ ਮਿਲ ਗੁਰ ਦਰਸ਼ਨ ਸੁਖ ਪਾਏ ਹਰ ਹਰ ਕਿਰਪਾ ਕਰੋ ਸੁਖ ਦਾਤੇ ਦੇਹੋ ਸਤਿਗੁਰ ਚਰਨ ਹਮ ਧੂਰਾ ਕੋਈ ਆਣ ਮਲਾਵੈ ਮੇਰਾ ਸਤਿਗੁਰ ਪੂਰਾ ਗੁਰਜੇਵੜ ਦਾਤਾ ਮੈਂ ਅਵਰ ਨਾ ਕੋਈ ਰਾਮ ਹਰ ਦਾਨੋ ਹਰ ਦਾਨ ਦੇਵੈ ਹਰ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਜਿਨੀ ਅਰਾਧਿਆ ਤਿਨਕਾ ਦੁੱਖ ਭਰਮ ਭਉ ਭਾਗਾ ਸੇਵਕ ਭਾਈ ਮਿਲੇ ਵਡਭਾਗੀ ਜਿਨ ਗੁਰ ਚਰਨੀ ਮਨ ਲਾਗਾ ਕਹੋ ਨਾਨਕ ਹਰ ਆਪ ਮਲਾਏ ਮਿਲ ਸਤਿਗੁਰ ਪੁਰਖ ਸੁਖ ਹੋਈ ਗੁਰਜੇਵੜ ਦਾਤਾ ਮੈਂ ਅਵਰ ਨਾ ਕੋਈ ਵਡਹੰਸ ਮਹੱਲਾ ਚੌਥਾ ਹਉ ਗੁਰਬਿਨ ਖਰੀ ਨਿਮਾਣੀ ਰਾਮ ਜਗ ਜੀਵਨ ਦਾਤਾ ਗੁਰਮੇਲ ਸਮਾਣੀ ਰਾਮ ਸਤਿਗੁਰ ਮੇਲ ਹਰ ਨਾਮ ਸਮਾਣੀ ਜਪ ਹਰ ਹਰ ਨਾਮ ਧਿਆਇਆ ਜਿਸ ਕਾਰਨ ਹਉ ਢੂੰਡ ਟੁਨੇਂਦੀ ਸੋ ਸੱਜਣ ਹਰ ਘਰ ਪਾਇਆ ਏਕ ਦ੍ਰਿਸ਼ਟ ਹਰ ਏਕੋ ਜਾਤਾ ਹਰ ਆਤਮ ਰਾਮ ਪਛਾਣੀ ਹਉ ਗੁਰਬਿਨ ਖਰੀ ਨਿਮਾਣੀ ਜਿਨ ਸਤਿਗੁਰ ਪਾਇਆ

ਤਿੰਨ ਕੇ ਜਿਨ ਸਤਿਗੁਰ ਪੁਰਖ ਪ੍ਰਭ ਧਿਆਇਆ ਤੂੰ ਵਰਦਾਤਾ ਅੰਤਰ ਜਾਮੀ ਮੇਰੀ ਸ਼ਰਧਾ ਪੂਰ ਹਰ ਰਾਇਆ ਗੁਰਸਿੱਖ ਮੇਲ ਮੇਰੀ ਸ਼ਰਧਾ ਪੂਰੀ ਅਨ ਦਿਨ ਰਾਮ ਗੁਣ ਗਾਏ ਜਿਨ ਸਤਿਗੁਰ ਪਾਇਆ ਤਿਨ ਹਰ ਪ੍ਰਭ ਮੇਲ ਮਿਲਾਏ ਹਉ ਵਾਰੀ ਹਉ ਵਾਰੀ

0: ਵਾਰੀ ਹਉ ਵਾਰੀ ਗੁਰਸਿੱਖ ਮੀਤ ਪਿਆਰੇ ਹਰ ਆਪੇ ਪੁਰਖ ਨਿਰੰਜਨ ਸੋਈ ਰਾਮ ਹਰ ਆਪੇ ਮੇਲੈ ਕਰੈ ਸੋ ਹੋਈ ਰਾਮ ਜੋ ਹਰ ਪ੍ਰਭ ਭਾਵੈ ਸੋਈ ਹੋਵੈ ਅਵਰ ਨਾ ਕਰਨਾ ਜਾਈ ਬਹੁਤ ਸਿਆਣਪ ਲਿਆ ਨਾ ਜਾਈ ਕਰ ਥਾਕੇ ਸਭ ਚਤੁਰਾਈ ਗੁਰ ਪ੍ਰਸਾਦ ਜਨ ਨਾਨਕ ਦੇਖਿਆ ਮੈਂ ਹਰ ਬਿਨ ਅਵਰ ਨਾ ਕੋਈ ਹਰ ਆਪੇ ਪੁਰਖ ਨਿਰੰਜਨ ਸੋਈ ਬੜਾ ਹੰਸ ਮਹੱਲਾ ਚੌਥਾ ਹਰ ਸਤਿਗੁਰ ਮੇਲ ਹਰ ਸਤਿਗੁਰ ਚਰਨ ਹਮ ਪਾਇਆ ਰਾਮ ਕਿਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ ਗੁਰ ਗਿਆਨ ਅੰਜਨ ਸਤਿਗੁਰੂ ਪਾਇਆ ਅਗਿਆਨ ਅੰਧੇਰ ਬਨਾਸੇ ਸਤਿਗੁਰ ਸੇਵ ਪਰਮ ਪਦ ਪਾਇਆ ਹਰ ਜਪਿਆ ਸਾਸ ਗਰਾਸੇ ਜਿਨ ਕੋ ਹਰ ਪ੍ਰਭ ਕਿਰਪਾ ਧਾਰੀ ਤੇ ਸਤਿਗੁਰ ਸੇਵਾ ਲਾਇਆ ਹਰ ਸਤਿਗੁਰ ਮੇਲ ਹਰ ਸਤਿਗੁਰ ਚਰਨ ਹਮ ਪਾਇਆ ਮੇਰਾ ਸਤਿਗੁਰ ਪਿਆਰਾ ਮੈਂ ਗੁਰਬਿਨ ਰਹਿਣ ਨਾ ਜਾਈ ਰਾਮ ਹਰ ਨਾਮ ਦੇਵੈ ਮੇਰਾ ਅੰਤ ਸਖਾਈ ਰਾਮ ਹਰ ਨਾਮ ਮੇਰਾ ਅੰਤ ਸਖਾਈ ਗੁਰ ਸਤਿਗੁਰ ਨਾਮ ਦ੍ਰਿੜਾਇਆ
1: ਜਿੱਥੇ ਪੁੱਤ ਕਲੱਤਰ ਕੋਈ ਬੇਲੀ ਨਾਹੀਂ
0: ਤਿੱਥੇ ਹਰ ਨਾਮ ਛਡਾਇਆ ਧਨ ਧਨ ਸਤਿਗੁਰ ਪੁਰਖ ਨਿਰੰਜਨ ਜਿਤ ਮਿਲ ਹਰ ਨਾਮ ਧਿਆਈ ਮੇਰਾ ਸਤਿਗੁਰ ਪਿਆਰਾ ਮੈਂ ਗੁਰਬਿਨ ਰਹਿਣ ਨਾ ਜਾਈ ਜਿੰਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ ਰਾਮ ਤਿੰਨ ਨਿਫਲ ਜਨਮ ਸਭ ਬਿਰਥਾ ਗੁਆਇਆ ਰਾਮ ਨਿਫਲ ਜਨਮ ਤਿੰਨ ਬਿਰਥਾ ਗੁਆਇਆ
1: ਤੇ ਸਾਕਤ ਮੋਏ ਮਰ ਝੂਰੇ
0: ਕਰ ਹੁੰਦੈ ਰਤਨ ਪਦਾਰਥ ਭੁੱਖੇ ਭਾਗਹੀਨ ਹਰ ਦੂਰੇ ਹਰ ਤਿਨਕਾ ਦਰਸ਼ਨਾ ਕਰੀ ਉਹ ਜਿੰਨੀ ਹਰ ਨਾਮ ਨਾ ਧਿਆਇਆ ਜਿੰਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ ਹਮ ਚਾਤਰਕ ਦੀਨ ਹਰ ਪਾਸ ਬੇਨੰਤੀ ਰਾਮ ਗੁਰਮੇਲ ਮੇਰਾ ਪਿਆਰਾ ਹਮ ਸਤਿਗੁਰ ਕਰਹਿ ਭਗਤੀ ਰਾਮ ਹਰ ਸਤਿਗੁਰ ਕਰਹਿ ਭਗਤੀ ਜਾਂ ਹਰ ਪ੍ਰਭ ਕਿਰਪਾ ਧਾਰੇ ਮੈਂ ਗੁਰਬਿਨ ਅਵਰ ਨਾ ਕੋਈ ਬੇਲੀ ਗੁਰ ਸਤਿਗੁਰ ਪ੍ਰਾਣ ਹਮਾਰੇ ਕਹੋ ਨਾਨਕ ਗੁਰਨਾਮ ਦ੍ਰਿੜਾਇਆ ਹਰ ਨਾਮ ਹਰ ਸਤੀ ਹਮ ਚਾਤਰਕ ਦੀਨ ਹਰ ਪਾਸ ਬੇਨੰਤੀ ਵੜਾ ਹੰਸ ਮਹੱਲਾ ਚੌਥਾ ਹਰ ਕਿਰਪਾ ਕਰ ਸਤਿਗੁਰ ਮੇਲ ਸੁਖਦਾਤਾ ਰਾਮ ਹਮ ਪੁੱਛੈ ਸਤਿਗੁਰ ਪਾਸ ਹਰ ਬਾਤਾ ਰਾਮ ਸਤਿਗੁਰ ਪਾਸ ਹਰ ਬਾਤ ਪੁੱਛੈ ਜਿਨ ਨਾਮ ਪਦਾਰਥ ਪਾਇਆ ਪਾਣੀ ਲੱਗਹਿ ਨਿਤ ਕਰਹਿ ਬੇਨੰਤੀ ਗੁਰ ਸਤਿਗੁਰ ਪੰਥ ਬਤਾਇਆ ਸੋਈ ਭਗਤ ਦੁੱਖ ਸੁਖ ਸਮਤ ਕਰ ਜਾਣੈ ਹਰ ਨਾਮ ਹਰ ਰਾਤਾ ਹਰ ਕਿਰਪਾ ਕਰ ਗੁਰ ਸਤਿਗੁਰ ਮੇਲ ਸੁਖਦਾਤਾ ਸੁਣ ਗੁਰਮੁਖ ਨਾਮ ਸਭ ਬਿਨਸੇ ਹਉ ਮੈਂ ਪਾਪਾ ਰਾਮ ਜਪ ਹਰ ਨਾਮ ਲੱਥੇ ਅੜੇ ਜਗ ਤਾਪਾ ਰਾਮ ਹਰ ਨਾਮ ਜਿੰਨੀ ਅਰਾਧਿਆ ਤਿਨਕੇ ਦੁੱਖ ਪਾਪ ਨਵਾਰੇ ਸਤਿਗੁਰ ਗਿਆਨ ਖੜਗ ਹੱਥ ਦੀਨਾ ਜਮ ਕੰਕਰ ਮਾਰ ਬਿਦਾਰੇ ਹਰ ਪ੍ਰਭ ਕਿਰਪਾ ਧਾਰੀ ਸੁਖਦਾਤੇ ਦੁੱਖ ਲਾਥੇ ਪਾਪ ਸੰਤਾਪਾ ਸੁਣ ਗੁਰਮੁਖ ਨਾਮ ਸਭ ਬਿਨਸੇ ਹਉ ਮੈਂ ਪਾਪਾ ਜਪ ਹਰ ਨਾਮ ਮੇਰਾ ਮਨ ਪਾਇਆ ਰਾਮ ਮੁਖ ਗੁਰਮੁਖ ਜਪ ਸਭ ਰੋਗ ਗਵਾਇਆ ਰਾਮ ਗੁਰਮੁਖ ਜਪ ਸਭ ਰੋਗ ਗਵਾਇਆ अरोगत पय शरीरा अनमिन सहज समाध हर लागी हर जपया गहर गंभीरा जात अजात नाम जिन त्याया इन परम पदार्थ पाया जप हर हर जप हर हर नाम मेरे मन पाया हर तारु हो कृपा

ਕਹਿਆ ਨਾਨਕ ਸਫਲ ਜਨਮ ਜੈ ਘਟ ਬੁੱਠਾ ਸੱਚ ਧਣੀ ਚੰਤ ਤਿਨ ਖਨੀਆਂ ਵਹੀਆਂ ਜਿਨ ਮੇਰਾ ਹਰ ਪ੍ਰਭ ਡੀਠਾ ਰਾਮ ਜਨ ਚਾਖ ਅਗਾਣੀ ਹਰ ਹਰ ਅੰਮ੍ਰਿਤ ਮੀਠਾ ਰਾਮ ਹਰ ਮਨੈ ਮੀਠਾ ਪ੍ਰਭੂ ਤੂਠਾ ਹਮਿਉ ਬੂਠਾ ਸੁਖ ਭਏ ਦੁਖ ਨਾਸ ਭਰਮ ਬਨਾਸ ਤਨ ਤੇ ਜਪ ਜਗਦੀਸ਼ ਈਸਹਿ ਜੈ ਜੈ ਮੋਹ ਰਹਿਤ ਵਿਕਾਰ ਥਾਕੇ ਪੰਚ ਤੇ ਸੰਗ ਤੂਟਾ ਕਹੋ ਨਾਨਕ ਤਿਨ ਖਨੀਐ ਵੰਝਾ।

ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀਲੜਾ ਇਹੋ ਸੰਸਾਰੁ ਜਲ ਥਲ ਮਹੀ ਅਲ ਰਵ ਰਹਿਆ ਸਾਚੜਾ ਸਿਰਜਨਹਾਰੁ ਸਾਚਾ ਸਿਰਜਨਹਾਰੁ ਅਲੱਖ ਅਪਾਰੁ।

ਸਤਸੰਗਤ ਕਰ ਰਹੇ ਹੋ ਸਾਧ ਸੰਗਤ ਦਾ ਨਾਮ ਲੈ ਰਹੇ ਗੁਰੂ ਦੀ ਰਜ਼ਾ ਵਿੱਚ ਨਗਰ ਦਾ ਮਹੀਨਾ ਸਮਾਪਤ ਹੋਇਆ ਅੱਜ ਪੋਹ ਦਾ ਮਹੀਨਾ ਆਰੰਭ ਹੋਇਆ ਸੰਕ੍ਰਾਂਤ ਸੰਸਕ੍ਰਿਤ ਦਾ ਸ਼ਬਦ ਹੈ ਜਿਹਦਾ ਤਾਂ ਮਹੀਨੇ ਦਾ ਪਹਿਲਾ ਹੈ ਅੱਜ ਹਰ ਇੱਕ ਜਗ੍ਹਾ ਰਾਸ਼ਟਰ ਜੀਵਾਂ ਨੇ ਧਾਰਮਿਕ ਰੁਚੀ ਰੱਖਣ ਵਾਲੇ ਜੀਵਾਂ ਨੇ ਅਕਾਲ ਪੁਰਖ ਭਗਵਾਨ ਸ੍ਰੀ ਵਾਹਿਗੁਰੂ ਖੁਦਾ ਦੇ ਅੱਗੇ ਅਰਦਾਸਾਂ ਕੀਤੀਆਂ ਨੇ ਬੇਨਤੀਆਂ ਕੀਤੀਆਂ ਨੇ ਈਸ਼ਵਰ ਤੇਰੀ ਰਜ਼ਾ ਨਾਲ ਪਿਛਲਾ ਮਹੀਨਾ ਲੰਘਿਆ ਅੱਜ ਨਵਾਂ ਮਹੀਨਾ ਸ਼ੁਰੂ ਹੋਇਆ ਸੁਖ ਸ਼ਾਂਤੀ ਵਰਤਾਈ ਚੜ੍ਹਦੀਆਂ ਕਲਾਂ ਬਖਸ਼ੀ ਕਲਾ ਸਮਾਂ ਬਖਸ਼ੀ ਇਹ ਅਰਦਾਸਾਂ ਕਰੀਏ ਸੰਗਰਾਂਦ ਕਿਉਂ ਮਨਾਈ ਜਾਂਦੀ ਹੈ ਇਹ ਸੈਂਟੀਫਿਕ ਸਵਾਲ ਹੈ ਅੰਧ ਵਿਸ਼ਵਾਸੀ ਦੀ ਗੱਲ ਨਹੀਂ ਹੈ ਇਹ 12 ਮਹੀਨੇ ਕਿਉਂ ਬਣੇ ਨੇ ਸੂਰਜ ਦੀਆਂ 12 ਰਾਸਾਂ ਨੇ ਰਾਸਾਂ ਦੀ ਗਿਣਤੀ 12 ਇੱਕ ਮਹੀਨੇ ਬਾਅਦ ਸੂਰਜ ਆਪਣਾ ਘਰ ਬਦਲਦਾ ਰਾਸ ਬਦਲਦਾ ਤਬਦੀਲੀ ਆਉਂਦੀ ਹੈ ਸੂਰਜ ਦੇ ਵਿੱਚ ਜਿਸ ਦਿਨ ਉਹ ਇੱਕ ਘਰ ਤੋਂ ਦੂਜੇ ਘਰ ਵਿੱਚ ਪ੍ਰਵੇਸ਼ ਕਰਦਾ ਹੈ ਉਹਨੂੰ ਸੰਕ੍ਰਾਂਤ ਕਹਿੰਦੇ ਨੇ ਨਵਾਂ ਦਿਨ ਪਹਿਲਾ ਦਿਨ ਮਹੀਨਾ ਤੋ ਸੂਰਜ ਘਰ ਬਦਲਦਾ ਹੈ ਤੇ ਕੀ ਲੋੜ ਪਈ ਸੂਰਜ ਦੀ ਤਬਦੀਲੀ ਹੁੰਦੀ ਰਹੇ ਪਰ ਗੁਰਮੁਖ ਪਿਆਰਿਓ ਵਾਹਿਗੁਰੂ ਤਾਂ ਸੱਚ ਚੇਤਾ ਲੈਂਦਾ ਉਹਦੀ ਤਾਂ ਹਮੇਸ਼ਾ ਹੀ ਆਪਾਂ ਨੂੰ ਲੋੜ ਹੈ ਆਪਾਂ ਹੈ ਹੀ ਤਾਂ ਜੇ ਉਹ ਨਾਲ ਹੈ ਪਰ ਜਿਹੜੀ ਸਰੀਰਕ ਕਿਰਿਆ ਹੈ ਨਾ ਦੁਨਿਆਵੀ ਇਹਦਾ ਸਾਰੇ ਦਾ ਹੀ ਕੇਂਦਰ ਆ ਸੂਰਜ ਹੈ ਜਿਹੜਾ ਚੜ੍ਹਦਾ ਜਿੰਨੀ ਵੀ ਤੇਰੀ ਕਿਰਿਆ ਸਰੀਰ ਦੀ ਆ ਹੁਣ ਸਰਦੀ ਕਿਉਂ ਆਈ ਹੈ ਕਿੱਥੋਂ ਆ ਗਈ ਸਰਦੀ ਗੁਰਮੁਖ ਪਿਆਰੇ 2 ਮਹੀਨੇ ਪਹਿਲਾਂ ਕਿਤੇ ਗਈ ਹੋਈ ਸੀ ਇਹ ਸੂਰਜ ਦੀ ਉਹ ਇੱਕ ਹਰਕਤ ਹੈ ਚਾਲ ਹੈ ਧਰਤੀ ਤੋਂ ਥੋੜਾ ਦੂਰ ਚਲਿਆ ਗਿਆ ਤੇ ਠੰਡ ਵਰਤਣ ਲੱਗ ਗਈ ਜਿੰਨਾ ਚੁੱਲ੍ਹੇ ਦੇ ਨੇੜੇ ਨੂੰ ਜਾਓਗੇ ਤੇ ਗਰਮੀ ਵੱਧਦੀ ਜਾਊ ਚੁੱਲ੍ਹੇ ਤੋਂ ਦੂਰ ਨੂੰ ਜਾਓਗੇ ਤੇ ਠੰਡ ਹੁੰਦੀ ਜਾਊ ਆਹ ਜਿਹੜੀ ਸਰਦੀ ਆਰੰਭ ਹੋਈ ਹੈ ਇਹ ਸਿੱਧਾ ਸੂਰਜ ਦਾ ਸੰਬੰਧ ਹੈ ਇਹ 3 ਮਹੀਨੇ ਸੂਰਜ ਨੇ ਧਰਤੀ ਤੋਂ ਦੂਰ ਰਹਿਣਾ ਉਹਦੀ ਅਸਲ ਤਪਸ ਸਾਡੇ ਤੱਕ ਪੁੱਜ ਨਹੀਂ ਰਹੀ ਜਿੰਨੀ ਦੂਰੀ ਹੋਵੇਗੀ ਤੇ ਤਪਸ ਘੱਟ ਪੁੱਜੇਗੀ ਜਿਉਂ ਜਿਉਂ ਸੂਰਜ ਧਰਤੀ ਤੇ ਨੇੜੇ ਆਵੇਗਾ ਤੇ ਟੋਭਿਆਂ ਦਾ ਪਾਣੀ ਵੀ ਗੁਰਮੁਖ ਚਰੇ ਅੱਗ ਵਰਗਾ ਤੱਤਾ ਹੋਵੇਗਾ 6 ਰੁੱਤਾਂ ਜੋ ਬਣ ਰਹੀਆਂ ਨੇ ਇਹ ਕੇਵਲ ਤੇ ਕੇਵਲ ਸੂਰਜ ਦੀ ਕਿਰਿਆ ਬਸੰਤ ਰੁੱਤ ਹਲਾਲ ਸਰਦ ਗ੍ਰੀਸ਼ਮ ਗੁਰਮੁਖ ਪਿਆਰੇ ਵਰਸ਼ਾ ਰੁੱਤ ਜੋ ਵੀ ਹੈ ਇਹ ਸਭ ਸੂਰਜ ਦੀ ਗਰਦਸ਼ ਧਰਤੀ ਚੱਲ ਰਹੀ ਹੈ ਸੂਰਜ ਖੜਾ ਹੈ ਜਿਹੜਾ ਹਿੱਸਾ ਜ਼ਿਆਦਾ ਨੇੜੇ ਆਉਂਦਾ ਜਾਂਦਾ ਹੈ ਉੱਥੇ ਗਰਮੀ ਵੱਧਦੀ ਜਾਂਦੀ ਹੈ ਜਿਹੜਾ ਹਿੱਸਾ ਸੂਰਜ ਤੋਂ ਦੂਰ ਧਰਤੀ ਦਾ ਜਾਂਦਾ ਹੈ ਉੱਥੇ ਗੁਰਮੁਖੋਂ ਸਰਦੀ ਵੱਧਦੀ ਜਾਂਦੀ ਹੈ 6 ਰੁੱਤਾਂ ਸੂਰਜ ਨਾਲ ਬਣਦੀਆਂ ਨੇ ਦਿਨ ਤੇ ਰਾਤ ਸੂਰਜ ਦੀ ਦੇਣ ਹੈ ਗੁਰਮੁਖ ਪਿਆਰੇ 12 ਮਹੀਨੇ 30 ਦਿਨ
ਇਸ ਸੂਰਜ ਦੇ ਨਾਲ ਸਾਡਾ ਸਿੱਧਾ ਸੰਬੰਧ ਹੈ। ਜੋ ਕੁਝ ਵੀ ਸਾਡੀ ਖੇਤੀਬਾੜੀ ਦਾ ਸੰਬੰਧ ਹੋਵੇ, ਮੌਸਮ ਦੇ ਨਾਲ ਸੰਬੰਧ, ਮੌਸਮ ਦਾ ਸੰਬੰਧ ਸੂਰਜ ਨਾਲ ਹੈ, ਸੂਰਜ ਦੇ ਸੰਬੰਧ ਨਾਲ ਹੀ ਮੌਸਮ ਹੈ, ਮੌਸਮ ਦੇ ਸੰਬੰਧ ਨਾਲ ਹੀ ਤੇਰੀ ਕਣਕ ਤੇ ਜੀਰੀ ਹੈ। ਸੂਰਜ ਦੀ ਤਬਦੀਲੀ ਸਾਡੇ ਤੇ ਅਸਰ ਕਰਦੀ ਹੈ, ਇਹਦਾ ਇੱਕ ਹੋਰ ਪ੍ਰਮਾਣ ਲੈ ਲਓ। ਤੁਹਾਡੇ ਨਾਲ ਸੰਬੰਧ ਰੱਖਣ ਵਾਲਾ ਸੱਜਣ ਕੋਈ ਮਿੱਤਰ ਕੋਟੜੇ ਨੂੰ ਛੱਡ ਕੇ ਦਿੱਲੀ ਕੋਠੀ ਪਾ ਲਵੇ, ਦਿੱਲੀ ਰਹਿਣ ਲੱਗ ਜਾਵੇ, ਉਹਦੀ ਇਸ ਤਬਦੀਲੀ ਦਾ ਤੇਰੇ ਤੇ ਅਸਰ ਹੋਊਗਾ। ਕਿੱਥੇ ਤੋਂ ਉਹਨੂੰ ਇੱਥੇ ਲਿਤ ਮਿਲਦਾ ਸੀ, ਕਿੱਥੇ 250 ਰੁਪਈਆ ਕਿਰਾਇਆ ਲਾ ਕੇ ਮਿਲਣਾ ਪਊਗਾ। ਕੋਈ ਗੱਲ ਨਹੀਂ, ਇੱਕ ਬੰਦੇ ਦੀ ਥੋੜੀ ਜਿਹੀ ਤਬਦੀਲੀ ਤੇਰੇ ਤੇ ਕਿੰਨਾ ਅਸਰ ਕਰੇਗੀ। ਕਿੱਥੇ ਉਹ ਪਿੰਡ ਵਿੱਚ ਵੱਸਦਾ ਸੀ, ਕਿੱਥੇ 250 ਮੀਲ ਦੂਰ ਜਾ ਵਸੇ, ਉਹਦੀ ਤਬਦੀਲੀ ਹਰ ਰੋਜ਼ ਦੀ ਮਿਲਵਰਤੋਂ ਗਈ। ਗੁਰਮੁਖ ਪਿਆਰੇ ਉਹ ਕੰਮ ਕਾਰ ਗਿਆ, ਖਰਚਾ ਵੱਧ ਗਿਆ, ਸਮਾਂ ਲੱਗੂਗਾ, 10 ਦਿਨ ਲੱਗਣਗੇ ਮਿਲਣ ਜਾਣ ਲਾਉਣਗੇ। ਇੱਕ ਨਿੱਕੀ ਜਿਹੀ ਤਬਦੀਲੀ ਦਾ ਤੇਰੇ ਤੇ ਅਸਰ ਪੈਂਦਾ ਹੈ, ਤੇ ਸੂਰਜ ਦੀ ਤਬਦੀਲੀ ਦਾ ਤੇਰੇ ਤੇ ਕਿਉਂ ਨਹੀਂ ਅਸਰ ਪੈਂਦਾ? ਅੱਜ ਸੂਰਜ ਨੇ ਇੱਕ ਨਵਾਂ ਘਰ ਪ੍ਰਵੇਸ਼ ਕੀਤਾ, ਤਬਦੀਲ ਕੀਤੀ ਆਪਣੀ ਰਾਸ। ਜਿਸ ਦਿਨ ਸੂਰਜ ਆਪਣਾ ਘਰ ਬਦਲਦਾ, ਉਸ ਦਿਨ ਦਾ ਨਾਮ ਗੁਰਮੁਖ ਪਿਆਰੇ ਸੰਗਰਾਮ ਦਾ। ਤਬਦੀਲੀ ਹੋਈ ਹੈ, ਇੱਕ ਹੋਰ ਪ੍ਰਮਾਣ ਲੈ ਲਓ। ਤੁਹਾਡੇ ਘਰ ਵਿੱਚ ਕੋਈ ਤਬਦੀਲੀ ਹੋਵੇ, ਉਸ ਤਬਦੀਲੀ ਦੇ ਸਮੇਂ ਤੁਸੀਂ ਰੱਬ ਨੂੰ ਯਾਦ ਕਰੋਗੇ, ਵਾਹਿਗੁਰੂ ਨੂੰ ਯਾਦ ਕਰੋਗੇ। ਬੱਚਾ ਜਨਮੇ ਹੈ, ਕੋਈ ਤਬਦੀਲੀ ਹੈ, ਕੋਈ ਸਰੀਰ ਚੜ੍ਹਾਈ ਕੀਤਾ, ਕੋਈ ਤਬਦੀਲੀ ਹੈ, ਘਰ ਵਿੱਚ ਵਿਆਹ ਹੈ, ਕੋਈ ਚੇਂਜ ਆਈ ਹੈ, ਨਵੇਂ ਜੀਜ ਨੇ ਆਉਣਾ, ਮਕਾਨ ਪਾਇਆ, ਕੋਈ ਤਬਦੀਲੀ ਹੋਈ ਹੈ। ਗੁਰਸਿੱਖ ਪਿਆਰੇ, ਹਰ ਤਬਦੀਲੀ ਦੇ ਸਮੇਂ, ਹਰ ਬਦਲੀ ਦੇ ਸਮੇਂ ਆਪਾਂ ਵਾਹਿਗੁਰੂ ਨੂੰ ਯਾਦ ਕਰਦੇ ਹਾਂ, ਪਰਮੇਸ਼ਰ ਨੂੰ ਯਾਦ ਕਰਦੇ ਹਾਂ। ਅੱਜ ਸੂਰਜ ਦੀ ਤੇ ਤੇਰੀ ਬਹੁਤ ਵੱਡੀ ਤਬਦੀਲੀ ਹੈ, ਇਸ ਦਿਨ ਕਿਉਂ ਨਾ ਵਾਹਿਗੁਰੂ ਨੂੰ ਯਾਦ ਕੀਤਾ ਜਾਵੇ। ਉਹ ਤਬਦੀਲ ਹੋ ਰਿਹਾ ਜਿਹਦੇ ਨਾਲ ਤੇਰਾ ਸਵਾਸ ਸਵਾਸ ਦਾ ਸੰਬੰਧ ਹੈ। ਇਸ ਪਕਸ਼ ਨੂੰ ਲੈ ਕੇ ਧਾਰਮਿਕ ਲੋਕਾਂ ਨੇ ਇਸ ਤਬਦੀਲੀ ਦੇ ਸਮੇਂ ਵਾਹਿਗੁਰੂ ਨੂੰ ਯਾਦ ਕਰਨਾ, ਅਰਦਾਸ ਕਰਨੀ ਹੈ, ਵਾਹਿਗੁਰੂ ਇਹ ਜਿਹੜਾ ਨਵਾਂ ਸਮਾਂ ਆਰੰਭ ਹੋਇਆ, ਇਹਦੇ ਵਿੱਚ ਸੁਖ ਸ਼ਾਂਤੀ ਵਰਤਾਈ, ਸਾਡੇ ਸੀਸ ਤੇ ਮਿਹਰ ਭਰਿਆ ਹੱਥ ਰੱਖੀ, ਇੱਥੋਂ ਚੱਲਿਆ ਸੰਗਰਾਮ ਦਾ ਮਨਾਉਣਾ। ਸੂਰਜ ਨੇ ਆਪਣਾ ਘਰ ਬਦਲਿਆ, ਸੂਰਜ ਨਾਲ ਤੇਰਾ ਸਿੱਧਾ ਸੰਬੰਧ ਹੈ, ਤੇ ਤੂੰ ਧਾਰਮਿਕ ਅਵਸਥਾ ਵਿੱਚ ਆ ਕੇ ਵਾਹਿਗੁਰੂ ਅੱਗੇ ਅਰਦਾਸ ਕਰੇਗਾ, ਜਸ ਕਰੇਗਾ, ਦਾਨ ਪੁੰਨ ਕਰੇਗਾ, ਤਾਂ ਕਿ ਇਹ ਸਮਾਂ ਸੁਭਾਗਾ ਹੋਵੇ। 12 ਸੰਗਰਾਂਦਾ ਕਿਉਂ ਨੇ, 12 ਮਹੀਨੇ ਕਿਉਂ ਨੇ? ਕਿਉਂਕਿ ਸੂਰਜ ਦੇ ਘਰੇ 12 ਨੇ, ਰਾਸਾਂ 12 ਨੇ, ਸਾਲ ਵਿੱਚ ਉਹਨੇ 12 ਵਾਰ ਤਬਦੀਲ ਹੋਣੇ, ਇਸੇ ਕਰਕੇ 12 ਹੀ ਮਹੀਨਿਆਂ ਦੇ ਨਾਮ ਨੇ। ਤੇ ਗੁਰਸਿੱਖ ਪਿਆਰਿਓ, ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਉਦੋਂ ਵੀ ਸੰਗਰਾਂਦ ਮਨਾਈ ਜਾਂਦੀ ਸੀ। ਸੰਗਰਾਮ ਨੂੰ ਜਗਿਆਸੂ ਪ੍ਰੇਮੀ ਧਾਰਮਿਕ ਵਿਸ਼ੇ ਵਾਲੇ ਬੰਦੇ ਵਿਦਵਾਨਾਂ ਕੋਲ ਜਾਂਦੇ ਸੀ, ਪੰਡਤਾਂ ਕੋਲ ਜਾਂਦੇ ਸੀ, ਜੋਤਸ਼ੀਆਂ ਕੋਲ ਜਾਂਦੇ ਸੀ, ਧਾਰਮਿਸਟ ਸੀ ਜਿਹੜੇ ਉਹਨਾਂ ਕੋਲ ਜਾਂਦੇ ਸੀ, ਉਹਨਾਂ ਤੋਂ ਪੁੱਛਦੇ ਸੀ ਕਿ ਆਹ ਜਿਹੜਾ ਮਹੀਨਾ ਚੜਿਆ ਮੇਰੇ ਵਾਸਤੇ ਕਿਹੋ ਜਿਹਾ? ਗ੍ਰਹਿ ਨਛੱਤਰ ਰਾਸ ਲਗਨ ਮਿਲ ਕੇ ਗਿਣਤੀ ਕਰਕੇ ਫਿਰ ਉਹ ਦੱਸ ਦਿੰਦੇ ਸੀ। ਇਹ ਕੋਈ ਮਾੜੀ ਗੱਲ ਨਹੀਂ ਪੁੱਛਣਾ, ਕਦੀ ਨਿੰਦਿਆ ਨਹੀਂ ਕਰਨੀ, ਪੁੱਛ ਲੈਣਾ ਤਾਂ ਕੋਈ ਵੀ ਮਾੜੀ ਗੱਲ ਨਹੀਂ। ਗੁਰਮੁਖ ਪਿਆਰੇ, ਪੁੱਛਣਾ ਕੋਈ ਵੀ ਮਾੜਾ ਨਹੀਂ ਹੈ, ਮਾੜਾ ਹੁੰਦਾ ਧੱਕਾ ਕਰਨਾ, ਸਤਨਾਮ ਬਿਨਾਂ ਪੁੱਛੇ ਕੋਈ ਤੁਰ ਪੈਣਾ, ਉਹ ਗੱਲ ਮਾੜਾ ਹੁੰਦੀ। ਪੁੱਛਣਾ ਕੀ ਮਾੜਾ ਗੁਰਸਿੱਖ ਪਿਆਰੇ? ਇੱਥੇ ਮੈਨੂੰ ਰਾਹ ਨਹੀਂ ਆਉਂਦਾ ਤੇ ਪੁੱਛ ਲੈਣਾ, ਭਾਈ ਭੜੀ ਨੂੰ ਕਿਹੜਾ ਰਹਿ ਜਾਂਦਾ? ਜੇ ਪੁੱਛੇ ਤੇ ਬਿਨਾਂ ਹੀ ਤੁਰੇਗਾ, ਖਬਰੇ ਗੁੱਸਾ ਹੀ ਜਾ ਬੜੇ, ਫਿਰ ਮੰਗਣਾ ਪਊਗਾ। ਤੇ ਗੁਰਮੁਖ ਪਿਆਰੇ, ਪੁੱਛ ਲੈਣਾ ਕੋਈ ਮਾੜੀ ਗੱਲ ਨਹੀਂ ਸੀ ਕਿ ਇਹ ਮਹੀਨਾ ਚੜਿਆ ਮੇਰੇ ਵਾਸਤੇ ਕਿਹੋ ਜਿਹਾ, ਪਰ ਦੱਸਣ ਵਾਲਿਆਂ ਵਿੱਚ ਕਮਜ਼ੋਰੀ ਆ ਗਈ।
ਜਿਹਨੂੰ ਮਹਾਰਾਜ ਨੇ ਆਖਿਆ ਤੀਰਥ ਜਾਓ ਤਾਂ ਹੋ ਹੋ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ। ਜੇ ਤੁਸੀਂ ਕਿਸੇ ਡਾਕਟਰ ਕੋਲ ਜਾਓ ਤੇ ਤੁਹਾਨੂੰ ਡਾਕਟਰ ਕਹਿ ਦੇਵੇ ਵੀ ਤੂੰ ਰੋਗ ਹੀ ਨਹੀਂ ਹੈਗਾ, ਫਿਰ ਤਾਂ ਨੀ ਟੀਕਾ ਲਵਾਉਂਦੇ, ਫਿਰ ਤਾਂ ਨੀ ਪੱਟੀਆਂ ਖਰੀਦਦੇ ਤੁਸੀਂ। ਬਸ ਜਿਹੜੇ ਅਸੀਂ ਧਾਰਮਿਕ ਬੰਦੇ ਸੀ ਨਾ, ਜਿਹੜਾ ਪੁੱਛਣ ਜਾਂਦਾ ਸੀ, ਬਸ ਉਹਨੂੰ ਕੋਈ ਨਾ ਕੋਈ ਰੋਗ ਦੱਸ ਦੇਣਾ ਵੀ ਉਹਦਾ ਮਹੀਨਾ ਚੜਿਆ ਵੀ ਬੜੇ ਗ੍ਰਹਿ ਨੇ ਤੇਰੇ ਕੋਲ। ਦੱਖਣ ਵੱਲ ਤਾਂ ਜਾ ਹੀ ਹੋਣਾ ਨਹੀਂ, ਮਾਰੇ ਹੀ ਜਾਏਗਾ ਕੋਲ ਸਾਧਨ। ਐਤਵਾਰ ਨੂੰ ਮੰਜੇ ਤੇ ਨਾ ਪੈ ਜੀ, ਬਸ ਦੇਖੀ ਕਿਤੇ। ਸੋਮਵਾਰ ਨੂੰ ਫਲਾਣਾ ਕੰਮ ਨਾ ਕਰੀ, ਮੱਸਿਆ ਨੂੰ ਇੱਧਰ ਨੂੰ ਨਾ ਤੁਰੀ। ਉਹਨਾਂ ਨੇ ਇੰਨਾ ਜਾਲ ਪ੍ਰਸਾਰਤਾ ਨਾ ਕਿ ਫਸੇ ਬੰਦੇ ਨੂੰ ਫਿਰ ਪੁੱਛਣਾ ਹੀ ਪੈਣਾ ਵੀ ਮਹਾਰਾਜ ਹੁਣ ਕਿਰਪਾ ਕਰੋ ਇਹ ਗ੍ਰਹਿਆਂ ਨੂੰ ਟਾਲੋ। ਵੀ ਜਿਵੇਂ ਇੱਥੇ ਨੀ ਆਪਣੇ ਪਿੰਡਾਂ ਚ ਫਿਰਦੇ ਡਿੱਗੀਆਂ ਲਾਈ, ਬਹੁਤੀ ਕਿਰਪਾ ਪੁੱਛਿਆ ਦੇਣ ਵਾਲੇ ਪਰ ਸਾਡੀਆਂ ਬੀਬੀਆਂ ਦੀ ਹੈ। 50% ਚੱਲ ਰਹੇ ਨੇ, ਖਤਮ ਹੋ ਜਾਵੇ ਦੁਨੀਆਂ ਚੋਂ ਆਪ ਚ ਜੇ 20% ਪਖੰਡ ਹੈ ਤੋਂ ਖਤਮ ਹੋ ਜਾਵੇ। ਇੱਕ ਤਾਂ ਕਿਸੇ ਨੂੰ ਦਊਗਾ ਵੀ ਨਾ, 1 ਰੁਪਈਆ ਦੇ ਦੂ, 2 ਦੇ ਦੂ, ਇਹ ਭਲੇ ਮਾਨਸੀਆ ਥਾਲ ਭਰ ਲੈਣੀ ਹੈ 5 ਕਿਲੋ ਤੇ ਉਹ 25 ਦੀ ਹੋ ਜਾਂਦੀ ਹੈ। ਪੈ ਗਈ ਦਿਹਾੜੀ ਤੇ ਘਰ ਪਈ ਅਗਲੇ ਦੀ। ਕਈ ਤਾਂ ਬੀਬੀਆਂ ਪਰਾਤੇ ਦੇ ਦਿੰਦੀ ਹੈ, 50 ਦੀ ਹੋ ਜਾਂਦੀ ਹੈ। ਫਿਰ ਪੁੱਛਿਆ ਤਾਂ ਗੱਲ ਬਣ ਗਈ ਨਾ, ਕਿੱਥੇ 50 ਰੁਪਈਏ ਮਿਲਣੇ ਇੱਟਾਂ ਢੋਸੇ ਤੇ ਕਿੱਥੇ 2 ਮਿੰਟ ਹੱਥ ਦੇ ਕੇ ਹੀ ਮਿਲ ਜਾਣੇ। ਤੇ ਫਿਰ ਉਹ ਡਿੱਗੀਆਂ ਵਾਲੇ ਤੋਂ ਪਟਿਆਲੇ ਲੁਧਿਆਣੇ ਜਾਓ ਜਲੰਧਰ, ਸੜਕਾਂ ਤੇ ਤੱਪੜ ਵਿਛਾਈ ਬੈਠੇ ਨੇ ਪੁੱਛਿਆ ਦੇਣ ਵਾਲੇ। ਬੜੀਆਂ ਪੁਰਾਣੀਆਂ 30-30 ਸਾਲ ਦੀਆਂ ਜੰਤਰੀਆਂ ਰੱਖੀਆਂ ਮੇਰੇ ਪਾਟੀਆਂ ਵੀ ਕੋਲ, ਤੇ ਸਾਡੇ ਮੁੰਡੇ BA MA ਪਾਸ ਕੁੜੀਆਂ ਪੁੱਛਦੀਆਂ ਨੇ ਮੈਨੂੰ ਨੌਕਰੀ ਕਦ ਮਿਲੂਗੀ। ਉਹਨਾਂ ਤੋਂ ਪੁੱਛਦੇ ਫਿਰਦੇ ਮੇਰੇ ਬੱਚਾ ਹੋਊਗਾ ਕਿ ਨਹੀਂ ਹੋਊਗਾ, ਮੈਸਾਂ ਦੁੱਧ ਦੇਣਗੀਆਂ ਕਿ ਨਹੀਂ ਦੇਣਗੀਆਂ, ਟਰੱਕ ਚੱਲੂਗਾ ਕਿ ਨਹੀਂ ਚੱਲੂਗਾ। ਉਹ ਭਲੇ ਮਾਨਸੋ, ਤੁਸੀਂ ਇੱਕ ਗੱਲ ਤਾਂ ਸੋਚ ਲੈ ਕਰੋ, ਉਹ ਤਾਂ GT ਰੋਡ ਤੇ ਬੋਰੀ ਬਚਾਈ ਬੈਠਾ ਤੇ ਸਾਰਾ ਦਿਨ ਟਰੱਕਾਂ ਦੀ ਧੂੜ ਉੱਤੇ ਪੈਂਦੀ ਹੈ ਤੇ ਤੇਰਾ ਟਰੱਕ ਚਲਾ ਦੂੰਗਾ। ਉਹਨੂੰ ਆਪਣਾ ਮੰਜਾ ਡਾਉਣ ਨੂੰ ਮਕਾਨ ਨਹੀਂ ਬਣ ਸਕਿਆ ਤੇ ਤੇਰੀ ਚੰਡੀਗੜ੍ਹ ਕੋਠੀ ਕਿੱਥੇ ਬਣਾ ਦੂੰਗਾ। ਜੇ ਉਹ ਕੁਝ ਕਰਨ ਜੋਗਾ ਹੁੰਦਾ ਤੇ ਚੰਡੀਗੜ੍ਹ ਪਹਿਲਾਂ ਆਪਣੀ ਉਹਨੇ ਕੋਠੀ ਪਾ ਲੂ। ਆਪ ਸਾਰਾ ਦਿਨ ਧੂੜ ਫੱਕਦਾ ਹੈ ਲੋਕਾਂ ਦੀ ਜੁੱਤੀ ਤੇ ਲੋਕਾਂ ਦੇ ਕਰਮ ਬਣਾਈ ਜਾਂਦਾ। ਕਿਸੇ ਨੂੰ ਟਰੱਕ ਦੇ ਤੇ, ਕਿਸੇ ਨੂੰ ਤਹਿਸੀਲਦਾਰ ਲਾ ਤਾ, ਕਿਸੇ ਨੂੰ ਨਿਆਣਾ ਦੇ ਤਾ, ਕਿਸੇ ਨੂੰ TV ਹਟਾ ਤੀ। ਉਹ ਆਪ ਬੈਠਾ ਬੋਰੀ ਤੇ ਵਿਚਾਰਾ, ਸਾਰਾ ਦਿਨ ਧੂੜ ਫੱਕੀ ਜਾਂਦਾ। ਆਹੀ ਹਾਲ ਹੈ ਡਿੱਗੀ ਵਾਲਿਆਂ ਦੀ ਜਿਹੜੇ ਫਿਰਦੇ ਨੇ ਰਸਤੇ ਚ। ਕਬੀਰ ਸਾਹਿਬ ਨੇ ਇੱਕ ਪ੍ਰਮਾਣ ਦਿੱਤਾ ਹੈ, ਤੁਹਾਨੂੰ ਸਭ ਨੂੰ ਪਤਾ ਹੈ, ਤੁਸੀਂ ਗਾਉਣ ਵਾਲੇ ਤਾਂ ਸੁਣਦੇ ਹੀ ਆ ਗਾਉਣ ਵਾਲੀਆਂ। ਉਹ ਤਾਂ ਕੰਮ ਆਪਾਂ ਨੇ ਛੱਡਣਾ ਨੀ, ਕੀਰਤ ਚ ਚਾਹੇ ਨਾ ਜਾਈਏ ਹੋਰ ਸਾਧਨਾ, ਉਹ ਵੀ ਆਪਾਂ ਨੇ ਕੰਮ ਛੱਡਣਾ। ਉੱਥੇ ਫਿਰ ਉਹ ਘੜਾ ਵਜਾਉਂਦੇ ਹੁੰਦੇ, ਰਿਕਾਰਡ ਵੀ ਸੁਣਦੇ ਹੁੰਦੇ ਘੜੇ ਦੇ। ਕਬੀਰ ਸਾਹਿਬ ਨੇ ਉਹਦਾ ਪ੍ਰਮਾਣ ਦਿੱਤਾ, ਤਾਂ ਕਬੀਰ ਛੂਛਾ ਘੱਟ ਬੋਲੇ। ਤੇ ਜਿਹੜੇ ਗਾਉਣ ਵਾਲੇ ਘੜਾ ਵਜਾਉਂਦੇ ਆ ਨਾ, ਉਹ ਖਾਲੀ ਹੁੰਦਾ ਵਿੱਚੋਂ, ਖਾਲੀ ਘੜੇ ਚੋਂ ਆਵਾਜ਼ ਆਉਂਦੀ ਹੁੰਦੀ ਹੈ। ਲੈ 4 ਸਿਰ ਦਾਣੇ ਪਾ ਲਓ ਘੜੀ ਚ, ਜਿੰਨਾ ਮਰਜ਼ੀ ਕੁੱਟੀ ਜਾਓ, ਉਹਨੇ ਬੋਲਣਾ ਹੀ ਨਹੀਂ। ਜਿਹੜਾ ਵੀ ਬੋਲੂਗਾ ਘੜਾ ਖਾਲੀ ਵੱਜੂਗਾ, ਜੇ ਉਹਨੂੰ ਭਰ ਲਓ ਆਵਾਜ਼ ਆਉਣੀ ਉਹ ਬੰਦ ਹੋ ਜਾਣੀ। ਜਿੰਨਾ ਮਰਜ਼ੀ ਕੁੱਟੀ ਜਾਈ, ਭਰੇ ਹੋਏ ਘੜੇ ਤੋਂ ਆਵਾਜ਼ ਨਹੀਂ ਆਇਆ ਕਰਦੀ। ਜਦ ਵੀ ਆਵਾਜ਼ ਆਉਗੀ, ਕਹੋ ਕਬੀਰ ਛੂਛਾ ਘੱਟ ਬੋਲੇ ਤੇ ਭਰਿਆ ਹੋਏ

ਇਸੇ ਤਰ੍ਹਾਂ ਘਾਟ ਗਿਰਦਾ ਜਿਹੜੇ ਸਾਡੇ ਗਿਰਦੇ ਘਾਟ ਭਾਈ ਖਾਲੀ ਨੇ ਨਾ ਉਹ ਬਸਦੇ ਫਿਰਦੇ ਗਲੀਏ ਚ ਤੇਰੇ ਨਾਲ ਕੱਲ ਨੂੰ ਕੀ ਹੋਣ ਵਾਲਾ ਪਰਸੋਂ ਨੂੰ ਕੀ ਹੋਣ ਵਾਲਾ ਜਿਹੜੇ ਵਾਹਿਗੁਰੂ ਦੇ ਨਾਮ ਨਾਲ ਧੀਰਜ ਵੈਰਾਗ ਸਤ ਸੰਤੋਖ ਨਾਲ ਘੱਟ ਹਿਰਦੇ ਭਰ ਜਾਂਦੇ ਨੇ ਉਹ ਵਾਹਿਗੁਰੂ ਦੇ ਸ਼ਰੀਕ ਨਹੀਂ ਬਣਦੇ ਉਹਨਾਂ ਦੀ ਵਰਸਾ ਹੁੰਦੀ ਹੈ ਵਾਹਿਗੁਰੂ ਜੋ ਕੁਝ ਤੂੰ ਕੀਤਾ ਭਲਾ ਕੀਤਾ ਜੋ ਕੁਝ ਤੂੰ ਕਰ ਰਿਹਾ ਭਲਾ ਕਰ ਰਿਹਾ ਵਾਹਿਗੁਰੂ ਜੋ ਤੂੰ ਕਰੇਗਾ ਉਹ ਵੀ ਭਲਾ ਹੀ ਹੋਵੇ ਪਰ ਜਿਹੜੇ ਹੁੰਦੇ ਖਾਲੀ ਹਿਰਦੇ ਗਈ ਉਹ ਫਿਰ ਦੱਸਦੇ ਨੇ ਤੇ ਇਲਾਜ ਵੀ ਨਾਲੇ ਦੱਸ ਦਿੰਦੇ ਨੇ ਸਾਢੇ ਤਿੰਨ ਗਜ ਕਾਲਾ ਕੱਪੜਾ ਇੱਕ ਹੋਰ ਬੜਾ ਸੋਹਣਾ ਇਲਾਜ ਦੱਸਦੇ ਕਹਿੰਦੇ ਸਾਰੀ ਭਰ ਕੇ ਕੀੜਿਆਂ ਦੀ ਖੱਡ ਪਰ ਪਾ ਕੇ ਆਓ ਤੂੰ ਤੇ ਬਹੁਤ ਪਰਪਕਾਰ ਕਰਦੇ ਲਿਖੇ ਰੱਖੋ ਦੇਖੋ ਗੁਰੂ ਫਿਰ ਲੰਗਰ ਵਿੱਚ ਨੀ ਕਹਿੰਦੇ ਵੀ ਦੋਸਰ ਆਟਾ ਪਾਇਆ ਹੋ ਕਿਸੇ ਗਰੀਬ ਨੂੰ ਪ੍ਰਸ਼ਾਦਾ ਚੁਕਾਇਆ ਉਹ ਜਿਹੜੇ ਪੁੱਛਿਆ ਦੇਣ ਵਾਲੇ ਲੋਕ ਸੀ ਨਾ ਉਹ ਹੋ ਗਏ ਗੁਰਮੁਖ ਪਿਆਰੇ ਪੰਡਿਤ ਪੁੱਛੋ ਤਾਂ ਮਾਇਆ ਰਾਤੇ ਜਦੋਂ ਸੰਗਰਾਮ ਵਾਲੇ ਦਿਨ ਜਗਿਆਸੂ ਜਾਂਦੇ ਸੀ ਉਹਨਾਂ ਕੋਲ ਉਹਨਾਂ ਦੀ ਇੱਛਾ ਹੁੰਦੀ ਸੀ ਕਿਵੇਂ ਨਾ ਕਿਵੇਂ ਇਹਨਾਂ ਤੋਂ ਬਹੁਤੀ ਪੂਜਾ ਸਾਨੂੰ ਮਿਲ ਜਾਵੇ ਕਿਉਂਕਿ ਜਿੱਡਾ ਵੱਡਾ ਰੋਗ ਡਾਕਟਰ ਦੱਸੂਗਾ ਨਾ ਉਨੀ ਉਹ ਕੀਮਤੀ ਦਵਾਈ ਖਰੀਦਣੀ ਗ੍ਰਹਿ ਦੱਸ ਦੇਣੇ ਲਗਨ ਦੱਸ ਦੇਣੇ ਨਛੱਤਰ ਵਾਸਾਂ ਦੱਸ ਦੇਣੀਆਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਨੇ ਕੀਤੀ ਬੇਨਤੀ ਬਾਬਾ ਬੁੱਢਾ ਜੀ ਬਿਧੀ ਚੰਦ ਭਾਈ ਸਾਹਿਬ ਆਦਿਕ ਗੁਰੂ ਦੇ ਸਿੱਖ ਸ੍ਰੀ ਅੰਮ੍ਰਿਤਸਰ ਸਾਹਿਬ ਕਹਿੰਦੇ ਸਤਿਗੁਰ ਜੀ ਆਹ ਜਿਹੜਾ ਪਖੰਡ ਦਾ ਜਾਲ ਫਸਿਆ ਸੰਗਰਾਮ ਨੂੰ ਜਗਿਆਸੂ ਭੋਲੇ ਜਾਂਦੇ ਨੇ ਤੇ ਉਹਨਾਂ ਨੂੰ ਵਹਿਮਾਂ ਵਿਚ ਪਾ ਕੇ ਲੁੱਟਦੇ ਨੇ ਐ ਤਾਂ ਹੋਰ ਵੀ ਕਿਹੜਾ ਘੱਟ ਗੱਲ ਹੈ ਦਰਅਸਲ ਉਹਨੂੰ ਲੁੱਟਣ ਵਾਸਤੇ ਚਾਹੀਦਾ ਹੀ ਪਖੰਡ ਹੈ ਹੋਰ ਤਰ੍ਹਾਂ ਤੁਸੀਂ ਲੋਟ ਵੀ ਨਹੀਂ ਆਉਂਦੇ ਜੇ ਕੱਲੇ ਜਾਵੇ ਨਾ ਕੋਈ ਦਵਾਈ ਲੈਣ ਤੁਹਾਡੇ ਚੋਂ ਚੈੱਕਅਪ ਕਰਾਵੇ ਡਾਕਟਰ ਨੂੰ ਡਾਕਟਰ ਜੀ ਕਹਿੰਦੇ 18 ਕੈਪਸੂਲ ਲੈ ਲਈ ਤਿੰਨ ਰੋਜ਼ ਖਾ ਲੇ ਕਰੀ ਤੇ ਰਾਜੀ ਹੋ ਜਾਏ ਪਤਾ ਗਾ ਤੇ ਮਰੀਜ਼ ਕੀ ਕਹਿੰਦਾ ਕਹਿੰਦਾ ਬੱਟੀਆਂ ਬੁੱਟੀਆਂ ਲਾ ਲਈ ਮੈਂ ਰਾਜੀ ਹੋਣਾ ਜਦ ਤੱਕ ਤੂੰ ਟੀਕਾ ਨਹੀਂ ਲਾਉਂਦਾ ਨਾ ਦੱਸੋ ਤੁਹਾਨੂੰ ਡਾਕਟਰ ਦਾ ਕੀ ਕਸੂਰ ਕਹਿੰਦਾ ਮੈਂ ਨਹੀਂ ਰਾਜੀ ਹੋਣਾ ਬੱਟੀਆਂ ਡਾਕਟਰ ਕਹਿੰਦਾ ਤੈਨੂੰ ਬੱਟੀਆਂ ਰਾਜੀ ਕਰਦੇ ਉਹ ਕਹਿੰਦਾ ਬੱਟੀਆਂ ਮੈਨੂੰ ਫਾਇਦੇ ਨਹੀਂ ਕਰਦੀਆਂ ਨਾ ਕਰਨਾ ਬੱਟੀਆਂ ਨਹੀਂ ਹੈ ਫਿਰ ਭਾਵੇਂ ਪਾਣੀ ਦਾ ਹੀ ਭਰੇ ਤੇ ਸੂਈ ਘਬੋਣੀਓ ਪੈਣੀ ਹੈ ਰੱਖੋ ਸਤਨਾਮ ਕਿਉਂਕਿ ਤੁਹਾਡੀ ਤਸੱਲੀ ਨਹੀਂ ਟੀਕੇ ਬਿਨਾਂ ਹੋਣੀ ਇਹੀ ਗੱਲ ਵਈ ਆ ਸਾਧੂ ਸੰਤਾਂ ਦੀ ਹੈ ਗੁਰਮੁਖ ਪਿਆਰੇ ਨਾਮ ਦੀ ਗੱਲ ਕਰਨ ਬਾਣੀ ਦੀ ਕਰਨ ਉਹ ਨੀ ਤੁਸੀਂ ਮੰਨਣੀ ਕਿਉਂਕਿ ਟੀਕੇ ਬਿਨਾਂ ਨਹੀਂ ਨਾ ਰਾਜੀ ਹੋਣਾ ਆਪਾਂ ਨੇ ਬੱਟੀਆਂ ਕਿੱਥੇ ਰਾਜੀ ਕਰਦੇ ਭਾਈ ਗੁਰਮੁਖ ਪਿਆਰੇ ਨੇ ਬੇਨਤੀ ਕੀਤੀ ਸਤਿਗੁਰ ਹੁਣ ਵੀ ਵੇਖਿਆ ਕਈ ਜਗ੍ਹਾ ਗੱਲਾਂ ਕਰਦੇ ਕਹਿੰਦੇ ਫਲਾਣਾ ਸੰਤ ਜੀ ਐਸੀਆਂ ਬਰਾਗ ਦੀਆਂ ਧਾਰਨਾ ਪੜਦਾ ਕਹਿੰਦੇ ਕੀਰਤਨ ਕਰਦਾ ਕਰਦਾ ਹੀ ਰੋਣ ਜਾਂਦੀ ਟਿਪ ਟਿਪ ਕਹਿੰਦੇ ਹੰਝੂ ਜਾਂਦੇ ਉਹਦੇ ਅੱਖਾਂ ਚ ਮੈਂ ਤੁਹਾਨੂੰ ਦੱਸੀਏ ਟੀਕਾ ਜਿਹਾ ਕੰਮ ਕਰਨਾ ਬੜਾ ਸਖਾਲਾ ਤਰੀਕਾ ਦਸਮ ਪਾਤਸ਼ਾਹ ਨੇ ਲਿਖਿਆ ਨਾ ਦਸਮ ਦਰਬਾਰ ਵਿੱਚ ਜੇ ਅੱਖਾਂ ਚੋਂ ਪਾਣੀ ਚਲਾਉਣਾ ਨਾ ਸਾਰਾ ਦਿਨ ਮੈਂ ਦਸਮ ਪਾਤਸ਼ਾਹ ਦਾ ਕਵਿਤ ਪੜੋ ਫਿਰ ਸਵਈਆ ਮਰਜ ਕਹਿੰਦੇ ਅੱਖਣ ਪੀਤਰ ਤੇਲ ਤੋਂ ਡਾਰ ਸੰਭੋਗਨ ਨੀਰ ਬਹਾਏ ਦਿਖਾਵੇ ਦਸਮ ਪਾਤਸ਼ਾਹ ਦੀ ਬਾਣੀ ਹੈ ਐ ਕਰਿਓ ਸਵੇਰੀ ਉੱਠ ਕੇ ਇਸ਼ਨਾਨ ਕਰਕੇ ਚਾਹ ਪੀ ਕੇ ਦੋ ਦੋ ਤੁਬ ਕੇ ਆਪਣੀਆਂ ਅੱਖਾਂ ਚ ਸਰੋਂ ਦੇ ਤੇਲ ਦੇ ਪਾ ਲਿਓ ਜੇ ਸਾਂਝ ਤੱਕ ਪਾਣੀ ਜਾਣ ਤੇ ਹਟ ਗਿਆ ਤਾਂ ਮੇਰੇ ਕੋਲ ਆ ਦੇਖੋ ਕਿਆ ਸੋਹਣਾ ਤਰੀਕਾ ਅੱਖਣ ਪੀਤਲ ਤੇਲ ਕੋ ਡਾਰ ਅੱਖਾਂ ਵਿਚ ਤੇਲ ਦਾ ਸੁਰਮਚੂ ਵੇਲ ਲੈਣਾ ਤੇ ਅੱਖਾਂ ਬੰਦ ਕਰਕੇ ਬੈਠ ਜਾਣਾ ਸੰਤ ਨੇ ਬਸ ਤਿਪ ਤਿਪ ਪਾਣੀ ਜਾਊਗਾ ਤੇ ਦੇਖਣ ਵਾਲੇ ਕਹਿਣਗੇ ਬਰਾਗ ਆ ਗਿਆ ਸੰਤ ਦੀ ਬਿਰਤੀ ਜੁੜ ਗਈ ਦੇਖੋ ਦਸਮ ਪਾਤਸ਼ਾਹ ਕਰ ਲਿਆ ਜੀ ਕਰ ਲਓ ਅਗਰ ਤਰੀਕਾ ਦੱਸਿਆ ਤੁਹਾਨੂੰ ਅੱਖ ਵਿਚ ਤੇਲ ਪਿਆ ਨੀ ਤੇ ਪਾਣੀ ਚੱਲਿਆ ਨੀ ਤੇ ਲੋਕ ਕਹਿਣਗੇ ਬੜਾ ਬਰਾਗੀ ਸਾਧੂ ਹੈ ਇਹੋ ਹੀ ਬੈਠਾ ਸੀ ਨਾ ਇੱਕ ਲਾਹੌਰ ਉਹਨੇ ਆਪਣਾ ਕਮੰਡਲ ਰੱਖ ਦੇਣਾ ਮੂਹਰੇ ਅੱਖਾਂ ਮੀਚ ਕੇ ਬੈਠ ਜਾਣਾ ਆ ਜੋ ਲੈ ਲੋ ਪੁੱਛਿਆ ਮੈਂ ਤਿੰਨ ਲੋਕਾਂ ਦੀ ਖ਼ਬਰ ਦੱਸਦਾ ਨੇੜੇ ਤੇੜੇ ਨੀ ਖੜਦੇ ਆਪਾਂ ਕਹਿੰਦਾ ਤਿੰਨ ਲੋਕਾਂ ਦੀ ਖ਼ਬਰ
ਬੜਾ ਪਖੰਡ ਚੱਲਿਆ ਵਾ, ਲੋਕਾਂ ਨੇ ਪਾਈ ਜਾਣੇ ਉਹਦੇ ਸਮੁੰਦਰ ਚ ਪੈਸੇ। ਬਾਬਾ ਨਾਨਕ ਵੀ ਚੱਲਿਆ ਗਿਆ, ਸਤਿਗੁਰੂ ਨਾਨਕ ਗਏ, ਉਹਨਾਂ ਨੇ ਪੈਸੇ ਤਾਂ ਕਮੰਡਲ ਚ ਕਿਆ ਪਾਉਣੇ, ਤੇ ਉਹਨਾਂ ਕਮੰਡਲ ਚੱਕ ਕੇ ਨਾ ਉਸੇ ਦੇ ਪਿਛਲੇ ਪਾਸੇ ਧਰ ਦਿੱਤਾ ਤੇ ਮੂਹਰੇ ਬੈਠ ਕੇ ਬਾਹਰ ਆਏ। ਜਦ ਉਹਦਾ ਟਾਈਮ ਹੋਇਆ ਤੇ ਅੱਖਾਂ ਖੁੱਲੀਆਂ, ਉਹਨੇ ਦੇਖਿਆ ਵੀ ਲੋਕ ਇੰਨੇ ਬੈਠੇ ਕਮੰਡਲ ਗਾਇਬ। ਉਹ ਕਹਿੰਦੇ ਮੇਰਾ ਕਮੰਡਲ ਕਿਹਨੇ ਚੱਕ ਲਿਆ, ਰੌਲਾ ਪਾ ਤਾ, ਕਮੰਡਲ ਕਿੱਥੇ ਗਿਆ? ਸਤਿਗੁਰ ਕਹਿੰਦੇ ਉਹ ਤੈਨੂੰ ਤਾਂ ਤਿੰਨ ਲੋਕਾਂ ਦਾ ਪਤਾ, ਤੇਰੇ ਕਮੰਡਲ ਦਾ ਨੀ ਪਤਾ ਵੀ ਕਿੱਥੇ ਗਿਆ। ਤੈਨੂੰ ਗੁਰੂ ਨਾਨਕ ਦਾ ਸਮਝਾਉਣ ਦਾ ਤਰੀਕਾ ਲਾਹੌਰ ਦੀ ਗੱਲ ਹੈ। ਕਹਿੰਦੇ ਤੂੰ ਤਾਂ ਭਾਈ ਕਹਿੰਦਾ ਮੈਨੂੰ ਤਿੰਨ ਲੋਕਾਂ ਦਾ ਪਤਾ, ਤੈਨੂੰ ਕਮੰਡਲ ਦਾ ਪਤਾ ਨੀ, ਨਾਲ ਪਿਆ ਵੀ ਤੇਰੇ ਪਿਛਲੇ ਪਾਸੇ ਹੀ ਹੈ, ਗਿਆ ਕਿਤੇ ਨੀ ਹੈਗਾ। ਉੱਥੇ ਪਤਾ ਫਿਰ ਸ਼ਬਦ ਉਚਾਰਿਆ ਧਨਾਸਰੀ ਰਾਗ, ਬਾਣੀ ਨੂੰ ਪੜ੍ਹੇ ਘੱਟ ਕਰੋ, ਜਰਾ ਵਿਚਾਰ ਲਿਆ। ਆਟ ਸੇਤੀ ਨਾਕ ਪਕੜੇ ਸੂਝ ਤੇ ਤਿੰਨ ਲੋ, ਮਗਰ ਪਾਛੇ ਕਜੂ ਨਾ ਸੂਝੇ ਇਹ ਪਦਮ ਕਲੋ। ਪਤਾ ਦੁਨੀਆਂ ਨੂੰ ਦੱਸਦਾ ਤੇ ਤੈਨੂੰ ਗੜਵੇ ਦਾ ਪਤਾ ਨੀ ਆਪਣਾ ਕਿੱਥੇ। ਆਖਣ ਪੀਤਰ ਤੇਲ ਕੋਡਾਰ, ਸੋ ਲੋਗਨ ਨੀਰ ਬਹਾਏ ਦਿਖਾਵੇ। ਅੱਖਾਂ ਤੋਂ ਚੱਲ ਰਿਹਾ ਪਾਣੀ ਤੇ ਚੇਲੇ ਬੈਠੇ ਨੇ ਅਜੈਂਟ। ਅੱਜ ਕੱਲ ਇੱਕ ਹੋਰ ਕੰਮ ਚੱਲ ਪਿਆ, ਇੱਥੇ ਤੁਸੀਂ ਖੰਨੇ ਬੈਰਿੰਗ ਦੀ ਫੈਕਟਰੀ ਲਾ ਲਓ, ਜਦ ਤੱਕ ਤੁਸੀਂ ਕਮਿਸ਼ਨ ਏਜੰਟ ਨੀ ਨਾ ਰੱਖੋਗੇ, ਚਾਹੇ ਕਿੰਨਾ ਹੀ ਚੰਗਾ ਬੈਰਿੰਗ ਹੈ ਉਹ ਨਾ ਵਿਕ ਗਿਆ ਜਿੱਥੇ ਖੁਲਸਾ। ਦੇਖੋ ਸਰਕਾਰ ਕਿੱਡੀ ਵੱਡੀ ਹੈ ਨਾ, ਆ ਤੁਸੀਂ ਹੁਣ ਜੀਰੀ ਬੈਠੀ ਹੈ ਨਾ, ਸਿੱਧੀ ਤਾਂ ਨੀ ਖਰੀਦੀ ਸਰਕਾਰ, ਉਹ ਵੀ ਆੜਤੀ ਵਿੱਚ ਪਾਉਣੇ ਪਏ, ਆੜਤੀ ਕਮਿਸ਼ਨ ਏਜੰਟ ਨੇ। ਉਹ ਜੀਰੀ ਜੱਟ ਦੀ ਖਰੀਦਣੀ ਸਰਕਾਰ ਨੇ, ਉਹ ਵਿਚਾਰੇ ਮੌਜਾਂ ਮਾਰਦੇ ਕੱਢੇ ਬੈਠੇ, ਖੁਲਸਾ ਨਾ ਖੇਤ ਵਿੱਚ ਗਿਆ ਨਾ ਗਾਂ ਸਾਹਮਣੀ ਵੀ ਕਿੱਥੇ ਰੱਖਣੀ ਹੈ, ਮੈਂ ਗੱਬੇ ਗੱਬੇ ਹੀ। ਇਸੇ ਤਰ੍ਹਾਂ ਹੁਣ ਸਾਡੇ ਲਾਣੇ ਨੂੰ ਵੀ ਏਜੰਟ ਰੱਖਣੇ ਪਏਗੇ, ਹੁਣ ਸੰਤਾਂ ਦੇ ਵੀ ਏਜੰਟ ਹੈਗੇ। ਐਸਾ ਪ੍ਰਾਪਤਾ ਗੰਡਾ ਕਰਦੇ ਨਾ, ਕਹਿੰਦੇ ਬਾਬਾ ਜੀ ਗਏ ਹਜ਼ੂਰ ਸਾਹਿਬ ਨੂੰ ਨਾਗਪੁਰ ਦੇ ਜੰਗਲ ਚ, ਕਹਿੰਦੇ ਗੱਡੀ ਦਾ ਤੇਲ ਮੁੱਕ ਗਿਆ ਅੱਧੀ ਰਾਤ। ਸੰਗਤ ਕਹਿੰਦੀ ਬਾਬਾ ਜੀ ਹੁਣ ਕਿਆ ਕਰੀਏ, ਇੱਥੇ ਤਾਂ ਜੰਗਲ ਹੈ। ਕਹਿੰਦੇ ਬਾਬਾ ਜੀ ਕਹਿੰਦੇ ਨਦੀ ਵਗਦੀ ਹੈ, ਪਾ ਲਓ ਦੋ ਬਾਲਟੀਆਂ ਪਾਣੀ ਦੀਆਂ। ਕਹਿੰਦੇ ਪਾਣੀ ਦੀ ਬਾਲਟੀ ਲੋ, ਗੱਡੀ ਚੱਲ ਪਈ। ਦੇਖੋ ਕੈਸੇ ਚਮਕੇ ਸੰਤਾਂ ਦੇ ਵੀ ਚਮਕੇ। ਕੱਲ ਤੁਹਾਨੂੰ ਗੱਲ ਸੁਣਾਈ ਸੀ, ਇੱਕ ਹੋਰ ਗੱਲ ਕਹਿੰਦੇ ਕਹਿੰਦੇ ਕਿਤੇ ਹਸਪਤਾਲ ਨਾ ਜਾਓ, ਬਸ ਸੰਤਾਂ ਤੇ ਬੋਤਲ ਬਣਾ ਲਿਓ ਪਾਣੀ ਦੀ। ਇੱਥੇ ਸਾਡੀਆਂ ਬੀਬੀਆਂ ਬੈਠੀਆਂ ਵਿਹੜੇ ਚ ਗੱਲਾਂ ਕਰ ਰਹੀਆਂ, ਬਸੰਤ ਕੋਲੇ ਮੈਂ ਤਾਂ ਪੀ ਜੀ ਆਈ ਵੀ ਮੁੰਡਾ ਦਿਖਾ ਲਿਆ, ਮੈਂ ਤਾਂ ਸੀ ਐਮ ਸੀ ਚੋਂ ਵੀ ਦਵਾਈ ਲਿਆਂਦੀ ਸੀ, ਮੈਂ ਤਾਂ ਮੋਗੇ ਆਈ ਡੀਆਂ ਵੀ ਖਾ ਲਈਆਂ ਦਵਾਈਆਂ, ਪਰ ਸੋਕੜਾ ਮੁੰਡੇ ਦਾ ਹਟਿਆ ਹੀ ਨਹੀਂ, ਸੰਤ ਦੀ ਬੋਤਲ ਨਹੀਂ ਹਟਾਇਆ। ਦੇਖੋ ਪ੍ਰਾਪਤ ਗੰਡਾ ਕੀ ਬੀਬੀ, ਉਹ ਇਹੋ ਕੋਈ ਸੰਤ ਹੈ ਨਾ ਜੇ ਤੁਹਾਡੀ ਨਿਗਾਹ ਚ, ਉਹਦਾ ਮੰਜਾ ਫਿਰ ਚੰਡੀਗੜ੍ਹ ਪੀ ਜੀ ਆਈ ਕਿਵੇਂ ਦੱਸ ਦੇ ਆਊਟਡੋਰ ਚ। ਕਰੋੜਾਂ ਰੁਪਈਏ ਰੋਜ਼ ਖਰਚ ਹੁੰਦੇ ਆ, ਤੇ ਪਾਣੀ ਚਕਾ ਚਕਾ ਕੇ ਮਰੀਜ਼ਾਂ ਨੂੰ ਘਰ ਨੂੰ ਭੇਜੀ ਜਾਵੇ, ਕਾਹਨੂੰ ਓਪਰੇਸ਼ਨ ਕਰਾਉਣ ਡੇ ਉਸ ਵਿਚਾਰੇ, ਭੁੱਖੇ ਮਰਦੇ, ਜਗ੍ਹਾ ਨੀ, ਬੈਡ ਨੀ ਮਿਲਦਾ। ਪਰ ਤੁਹਾਨੂੰ ਨਾਲੇ ਬਾਣੀ ਰੋਜ਼ ਕਹਿੰਦੀ ਹੈ ਗੁਰੂ ਦੀ।

ਉਹਦੀ ਨਜ਼ਰ ਦਾ ਪਾਤਰ ਬਣ, ਉਹਦੀ ਨਜ਼ਰ ਵਿੱਚ ਮਤੋ ਲਈ ਜਾਂਦੇ ਨੇ। ਇਹ ਇੱਥੇ ਪਿੰਡ ਚ ਵੀ ਹੈਗਾ, ਚੰਡੀਗੜ੍ਹ ਵੀ ਹੈਗੀ, ਇਹ ਗੱਲ ਦਿੱਲੀ ਵੀ ਹੈਗੀ, ਮੈਂ ਨਜ਼ਰਾਂ ਦੋਵੇਂ ਹੁੰਦੀਆਂ। ਇੱਥੇ ਵੀ ਤੁਹਾਡੇ ਪਿੰਡ ਦਾ ਕੋਈ ਸਰਪੰਚ ਹੋਣਾ, ਉਹਨੂੰ ਪਤਾ ਹੈ ਵੀ ਮੇਰੀਆਂ ਵੋਟਾਂ ਚ ਕਿਹੜੇ ਕਿਹੜੇ ਮੇਰੇ ਨਾਂ ਫੇਰੇ ਤੇ ਕਿਹੜੇ ਵਿਰੁੱਧ ਡਾਲ ਫਿਰਦੇ ਤੇ ਸਤਨਾਮ, ਉਹਦੀ ਨਜ਼ਰ ਵਿੱਚ ਹੈ। ਜਿਹਨੇ ਤੋਂ ਬਚਨ ਮੰਨਿਆ ਉਹਦਾ ਉਸਦੇ ਤੋਂ ਚਾਹੇ ਨਿਆਣਾ ਹੀ ਚਲਿਆ ਜਾਵੇ ਲੈ ਕੇ, ਜਦੇ ਮੋਹਰ ਲੱਗ ਜਾਣੀ ਹੈ ਫਾਰਮ ਤੇ, ਜਿਹੜਾ ਉਲਟ ਗਿਆ ਉਹ ਆਪ ਫਿਰੀ ਜਾਵੇ, ਕਹੂੰਗਾ ਮੋਹਰੇ ਟੁੱਟ ਗਈ, ਅੱਜ ਮੋਹਰੇ ਨੀ ਲੱਜਦੀ, ਸਾਰੇ ਪਈ ਹੁੰਦੀ ਹੈ ਦਰਾਜ ਵਿੱਚ। ਇਹ ਗੱਲ ਕਿਉਂ ਦੱਸੀ ਹੈ ਸਾਨੂੰ? ਇਹੀ ਹੈ ਅਕਾਲ ਪੁਰਖ ਦੀ ਨਜ਼ਰ, ਮਾਂ ਦੀ ਨਜ਼ਰ ਵਿੱਚ ਆ ਜਾ ਦਿਲ ਭਲੇ ਹੈ, ਨਜ਼ਰ ਵਿੱਚ ਆਏਗੀ ਤਾਂ ਦਿਲ ਭਲੇ ਕਿਵੇਂ ਹੋ ਜਾਣਗੇ। ਨਾਲੇ ਉਸ ਗੁਰੂ ਨੇ ਅਕਾਲ ਪੁਰਖ ਨੇ ਜੋ ਕੁਝ ਤੈਨੂੰ ਬਖਸ਼ਣਾ ਉਹ ਵੀ ਨਜ਼ਰ ਦੁਆਰਾ ਹੀ ਬਖਸ਼ਣਾ। ਜੇ ਕੰਮ ਉਲਟ ਕਰਨਾ ਫਿਰ ਕਿਹੜਾ CRP ਵਾਲੇ ਭੇਜਣੇ, ਫਿਰ ਵੀ ਨਜ਼ਰ ਹੈ। ਤੇ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ, ਸੂਕੇ ਖਰੇ ਕੀਏ ਖਿਲ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਤ ਜੀ ਮਾਹੇ। ਉਹਨੇ ਸੁੱਕਿਆਂ ਨੂੰ ਇੱਕ ਖਿਲ ਵਿੱਚ ਹਰੇ ਕਰ ਦੇਣਾ ਆਪਣੀ ਦ੍ਰਿਸ਼ਟੀ ਨਾਲ, ਅੰਮ੍ਰਿਤ ਸਿੰਚ ਕੇ। ਨਾਨਕ ਨਦਰੀ ਨਜ਼ਰ ਲਿਆ ਤੇ ਜੇ ਪਾਸਾ ਪਲਟਣਾ ਉਹਨੇ ਅਰਜਾ ਨੀ ਭੇਜਣੀ ਹੈ। ਮੈਂ ਫੇਰ ਵੀ ਨਦਰ ਪੱਟੀ ਜੇ ਕਰੇ ਸੁਲਤਾਨਾ ਧਾਉ ਕਰਾਏ ਨਾ। ਜੇ ਤਾਂ ਸਿੱਧੀ ਨਦਰ ਹੋ ਗਈ ਫਿਰ ਤਾਂ ਕੀੜਾ ਥਾਪ ਦੇ ਪਾਤਸ਼ਾਹੀ, ਫਿਰ ਤਾਂ ਕੀੜੇ ਨੂੰ ਬਾਦਸ਼ਾਹ ਬਣਾ ਦੇਵੇ। ਜੇ ਕਿਤੇ ਉਹਦੀ ਨਜ਼ਰ ਬਦਲ ਗਈ ਫਿਰ ਗੁਰਮੁਖ

ਨਦਰ ਅਪੱਠੀ ਦੇਖ ਲੈ। ਸਤਿਗੁਰ ਕਹਿੰਦੇ ਨੇ ਭਾਈ ਜੇ ਦਿਨ ਭਲੇ ਲਿਆਉਣੇ ਹੈ ਤਾਂ ਮਹਾਂ ਦੇਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਉਹਦੀ ਨਦਰ ਵਿੱਚ ਆ ਤੇ ਨਦਰ ਵਿੱਚ ਬੰਦਾ ਕਿਹਦੇ ਆਉਂਦਾ ਉਹਦੇ ਅਨੁਸਾਰ ਚੱਲੇ ਉਹਦਾ ਵਚਨ ਮੰਨੇ ਬਸ ਨਦਰ ਵਿੱਚ ਜਿਹੜਾ ਵਚਨ ਨਹੀਂ ਮੰਨਦਾ ਵੀ ਨਦਰ ਉਹ ਤੋਂ ਵੀ ਹੁੰਦੀ ਹੈ ਪਰ ਉਹਦਾ ਫਿਰ ਖਿਆਲ ਹੀ ਰੱਖਣਾ ਪੈਂਦਾ ਉਹਦੇ ਕਿੰਨੀ ਜਿਹੜਾ ਜ਼ਿਆਦਾ ਧਿਆਨ ਦੇਣਾ ਪੈਂਦਾ ਸਿੱਖਾਂ ਦੀ ਬੇਨਤੀ ਮੰਨ ਕੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ ਛੱਡ ਦੋ ਪੁੱਛਿਆ ਨੂੰ ਛੱਡ ਦੋ ਇਸ ਪਖੰਡ ਨੂੰ ਕਿ ਕਿਹੋ ਜਿਹੇ ਦਿਨ ਨੇ ਉਸ ਵਾਹਿਗੁਰੂ ਦੀ ਕੁਦਰਤ ਦਾ ਇੱਕ ਸਕਿੰਟ ਦਾ ਵੀ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਜਿਹਨੂੰ ਲੱਗਿਆ ਉਹਨੇ ਦੱਸਿਆ ਨੀ ਅੱਜ ਕਿਹਾ ਲੱਗਣਾ ਹੀ ਪਤਾ ਜੇ ਤੂੰ ਦੱਸੇਗਾ ਨੀ ਇੱਥੇ ਤਾਂ ਹੁਣ ਨਵੇਂ ਕੰਮ ਨੀ ਚੱਲਿਆ ਹੋਇਆ ਤੂੰ ਕੋਈ 11 ਕੁ ਦਿਨ ਆ ਜਾਵੇ ਨਾ ਗੁਰਦੁਆਰੇ ਝਾੜੂ ਚੁਣ ਦੇ ਦੇਵੇ 12ਵੇਂ ਦਿਨ ਵਿਹੜੇ ਵਿਚ ਬੈਠ ਕੇ ਗੱਲਾਂ ਕਰਨ ਲੱਗ ਜਾਂਦਾ ਕਹਿੰਦਾ ਮੈਨੂੰ ਅੱਧੀ ਰਾਤ ਬਾਬਾ ਨਾਨਕ ਸਮਾਧੀ ਲਾਈ ਦੇਖੀ 12 ਦਿਨ ਬਾਅਦ ਦੇਖੇ ਕੋਈ 9 ਦਿਨ ਸੁਖਮ ਨੀ ਪੜ ਰਹੇ 9 ਦਿਨ 10ਵੇਂ ਦਿਨ ਕਥਾ ਹੋਣ ਲੱਗ ਜਾਂਦੀ ਕਹਿੰਦਾ ਕਲੰਗੀਆਂ ਵਾਲਾ ਅੱਧੀ ਰਾਤ ਮੈਨੂੰ ਘੋੜੇ ਤੇ ਜਾਂਦਾ ਦੇਖਿਆ ਇੱਕ ਹੋਰ ਗੱਲ ਸੁਣੀ ਹੈ ਤੁਸੀਂ ਕਦੇ ਕੋਈ ਨੀ ਕਹਿੰਦਾ ਮੈਨੂੰ ਦਿਨ ਚ ਦਿਖਦਾ ਜਿਹੜਾ ਕਹਿੰਦਾ ਅੱਧੀ ਰਾਤ ਦਿਖਦਾ ਤੁਹਾਨੂੰ ਕੋਈ ਨੀ ਐਸਾ ਮਿਲਣਾ ਵੀ ਮੈਨੂੰ ਗੁਰੂ ਦਿਨ ਚ ਦਿਖਦਾ ਮੈਂ ਜਿਹੜਾ ਕਹੂੰ ਅੱਧੀ ਰਾਤ ਤੁਹਾਨੂੰ ਬਾਂਹਦੇ ਫੜ ਕੇ ਪੁੱਛਿਆ ਕਰੋ ਵੀ ਅੱਧੀ ਰਾਤ ਤੈਨੂੰ ਤੇਰੀ ਰਜਾਈ ਨੀ ਦਿਖਦੀ ਵੀ ਕਾਲੀ ਕਪੀਲੀ ਹੈ ਤੇਰੇ ਬਾਬਾ ਕਿਵੇਂ ਦਿਖਿਆ ਅੱਧੀ ਰਾਤ ਤੈਨੂੰ ਕਹਿੰਦਾ ਕੰਬਲ ਨੀ ਦਿਖਦਾ ਵੀ ਕਿਹੋ ਜਿਹਾ ਲਿਆ ਮੈਂ ਤੈਨੂੰ ਘੋੜਾ ਜਾਂਦਾ ਕਿਵੇਂ ਦਿਖਿਆ ਤੇ ਫਲੈਸ਼ ਲਾਈਟ ਲੱਗੀ ਸੀ ਕੋਈ ਜਿਹਨੂੰ ਦਿਖਦਾ ਅੱਧੀ ਰਾਤ ਦਿਖਦਾ ਦਿਨ ਚ ਦਿਖਦੇ ਨੀ ਦੇਖੋ ਕੈਸਾ ਪਖੰਡ ਬਣਾਇਆ ਉਹਨਾਂ ਦੀਆਂ ਗੱਲਾਂ ਨੇ ਜਿਹਨਾਂ ਨੂੰ ਗਾਂ ਦੇ ਜਨਮ ਵਿਚ ਵੀ ਨਹੀਂ ਦਿਖਣਾ ਇੱਥੇ ਤੱਕ ਕੀ ਗੱਲ ਜਿਹਨੂੰ ਉਹ ਦਿਖੂਗਾ ਦੱਸੂਗਾ ਕੋਈ ਤਾਂ ਨਿਸ਼ਾਨੀ ਹੋ ਇੱਕ ਹੈ ਗੁਰੂ ਗ੍ਰੰਥ ਸਾਹਿਬ ਵਿਚ ਕਹੋ ਕਬੀਰ ਗੂੰਗਾ ਗੁੜ ਖਾਇਆ ਗੂੰਗੇ ਨੂੰ ਖੜਾਓ ਗੁੜ ਖੜਾਓ ਜਲੇਬੀ ਆ ਤੇ ਪੁੱਛੋ ਮਿੱਠੀ ਹੈ ਕਦੇ ਨੀ ਦੱਸ ਜੇ ਉਹਨੇ ਦੱਸਤਾ ਵੀ ਮਿੱਠੀ ਹੈ ਫਿਰ ਉਹ ਗੂੰਗਾ ਹੀ ਨੀ ਅੱਜ ਖੇਰ ਸਾਧਨਾ ਫਿਰ ਪਖੰਡ ਹੈ ਜੇ ਦੱਸ ਜਾਵੇ ਵੀ ਗੁੜ ਮਿੱਠਾ ਹੈ ਫਿਰ ਗੂੰਗਾ ਕਹੂੰਗਾ ਉਹਨੂੰ ਜਿਹਨੇ ਦੱਸਤਾ ਵੀ ਮੈਨੂੰ ਰੱਬ ਦਿਖਿਆ ਹੈ ਉਹ ਪਖੰਡ ਹੈ ਕੀ ਦਿਖੂਗਾ ਉਹਦਾ ਨਾ ਕੋਈ ਚੱਕਰ ਹੈ ਨਾ ਚੇਹਲ ਹੈ ਨਾ ਬਰਮ ਹੈ ਨਾ ਜਾਤ ਹੈ ਕੀ ਵੇਖੇਗਾ ਰੱਬ ਦੱਸੋ ਤੇ ਗੁਰ ਸਿੰਘ ਪਿਆਰੇ ਸਤਿਗੁਰ ਪਾਤਸ਼ਾਹ ਨੇ ਫਿਰ ਕਿਰਪਾ ਕੀਤੀ ਗੁਰਸਿੱਖੋ ਸਤਿਗੁਰਾਂ ਦੇ ਚਰਨਾਂ ਵਿਚ ਇਕੱਠੇ ਹੋਇਆ ਅਰਦਾਸ ਕਰਿਆ ਕਰੋ ਅੱਜ ਹੈ ਸੰਗਰਾਮ ਮੈਂ ਹੁਣ ਸਰਵਣ ਕਰਨਾ ਇਹਦੀ ਵਿਚਾਰ ਪਿਆਰ ਦੇ ਨਾਲ ਅਸੀਂ 12 ਸੰਗਰਾਂਦਾ ਮਨਾਉਂਦੇ ਇਸ ਸੰਗਰਾਮ ਨੂੰ ਆਪਾਂ ਨੇ ਕਰਨਾ ਕੀ ਹੈ ਕਾਹਦੇ ਵਾਸਤੇ ਸੰਗਰਾਮ ਨੂੰ ਆ ਕੇ ਸਿੱਖ ਨੇ ਗੁਰੂ ਦੇ ਚਰਨਾਂ ਵਿਚ ਅਰਦਾਸ ਕਰ ਲਈ ਇਹ ਕਿਹੜੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ 3 12 ਮਾਹ ਹੈ ਗੁਰਸਿੱਖ ਧਰਮ ਦੇ ਵਿਚ 3 ਇੱਕ 12 ਮਾਹ ਗੁਰੂ ਨਾਨਕ ਦੇਵ ਜੀ ਦਾ ਤੁਖਾਰੀ ਰਾਗ ਵਿਚ 1 12 ਮਾਹ 5ਵੇਂ ਪਾਤਸ਼ਾਹ ਮਾਝ ਰਾਗ ਵੀ ਜਿਹੜਾ ਸਵੇਰੇ ਉਹ ਪੜ੍ਹਦੇ ਆਪਾਂ 3ਜਾ 12 ਮਾਹ 10 ਨੰਬਰ ਵਿਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 10ਵੇਂ ਪਾਤਸ਼ਾਹ ਨੇ ਵੀ 12 ਮਾਹ ਉਚਾਰੇ ਉਹ 10ਵੇਂ ਦਰਬਾਰ ਵਿਚ ਪਹਿਲਾਂ ਤਾਂ 12 ਮਾਹ ਹੁੰਦਾ ਕੀ ਹੈ ਇਹਨੂੰ ਆਪਾਂ ਸਮਝਦੇ ਵੀ 12 ਮਹੀਨਿਆਂ ਦੀ ਬਾਣੀ ਹੈ ਇਹ ਬਿਲਕੁਲ ਇਹਨੂੰ ਸਮਝਿਓ ਕਦੇ ਵੀ 12 ਮਾਹ 12 ਮਹੀਨਿਆਂ ਦੀ ਬਾਣੀ ਨਹੀਂ ਹੁੰਦੀ 12 ਮਾਹ ਦਾ ਅਰਥ ਹੈ ਬਿਰਹੋਂ ਦੀ ਬਾਣੀ ਵਿਯੋਗ ਦੀ ਬਾਣੀ ਵਿਛੋੜੇ ਦੀ ਬਾਣੀ ਇਹ ਮਹੀਨਿਆਂ ਦੇ ਨਾਂ ਤਾਂ ਲਿਖੇ ਮਹਾਰਾਜ ਨੇ ਸਾਨੂੰ ਸਮਝਾਉਣ ਖਾਤਰ ਕਾਹਤੇ ਜਦ ਤੁਸੀਂ ਮੁੰਡੇ ਨੂੰ ਪਾਉਂਦੇ ਪੜ੍ਹਨ ਸਕੂਲ ਵਿਚ ਉਹਨੂੰ ਪੈਦਾ ਨਹੀਂ ਦਿੰਦੇ ਉਂਗੇ ਆੜੇ ਦਾ ਸਭ ਤੋਂ ਪਹਿਲਾਂ
ਪਰ ਜਿੱਥੇ ਊੜਾ ਲਿਖਿਆ ਵਾ ਹੁੰਦਾ ਨਾ ਉੱਥੇ ਊਂਟ ਵੀ ਖੜਾ ਹੁੰਦਾ, ਜਿੱਥੇ ਕੱਕਾ ਲਿਖਿਆ ਵਾ ਹੁੰਦਾ ਉੱਥੇ ਕੈਂਚੀ ਵੀ ਰੱਖੀ ਵੀ ਹੁੰਦੀ ਹੈ, ਜਿੱਥੇ ਪੱਤਾ ਲਿਖਿਆ ਵਾ ਹੁੰਦਾ ਕੋਲ ਪੱਖਾ ਪਿਆ ਹੁੰਦਾ, ਜਿੱਥੇ ਚੱਚਾ ਲਿਖਿਆ ਵਾ ਉੱਥੇ ਇੱਕ ਚਾਕੂ ਰੱਖਿਆ ਵਾ। ਹੁਣ ਮੈਨੂੰ ਐਂ ਦੱਸੋ ਵੀ ਉਹਨੂੰ ਊਂਟ ਔਰ ਚਾਕੂ ਪੜਾਉਣਾ ਚੂੜਾੜਾ ਪੜਾਉਣਾ, ਉਹ ਕਿਉਂ ਰੱਖੀਆਂ ਨੇ ਚੀਜ਼ਾਂ ਨਾਲ? ਉਹ ਦ੍ਰਿਸ਼ਟਾਂਤ ਹੈ ਬੱਚੇ ਨੂੰ ਸਮਝਾਉਣ ਦਾ ਵੀ ਊਂਟ ਦੇਖਦਿਆਂ ਹੀ ਊੜਾ ਯਾਦ ਆ ਜਾਵੇ, ਚਾਕੂ ਦੇਖਦਿਆਂ ਹੀ ਚੱਚਾ ਯਾਦ ਆ ਜਾਵੇ। ਪੜ੍ਹਨਾ ਤਾਂ ਚੱਚਾ ਸੀ ਪਰ ਚਾਕੂ ਇੱਕ ਸਹਾਇਕ ਬਣ ਗਿਆ। ਇਹ ਜਿਹੜੀ ਬਾਣੀ ਵਿੱਚ ਸੋਮਵਾਰ ਮੰਗਲਵਾਰ ਮੱਸਿਆ ਪੂਰਨਮਾਸੀ ਥਿੱਤਾਂ ਬਾਰਾਂ ਮਹਾਂ ਰੁੱਤਾਂ ਦਾ ਨਾਂ ਲੈ ਕੇ ਬਾਣੀ ਉਚਾਰੀ ਹੈ, ਇਹ ਸਾਡੇ ਮਨ ਬੱਚੇ ਨੂੰ ਸਮਝਾਉਣ ਖਾਤਰ ਉਦਾਹਰਨਾਂ ਦਿੱਤੀਆਂ। ਜਿਵੇਂ ਨਿਆਣੇ ਨੂੰ ਸਮਝਾਉਣ ਖਾਤਰ ਅੱਖਰ ਦੇ ਕੋਲ ਇੱਕ ਫੋਟੋ ਰੱਖ ਦਿੱਤੀ ਜਾਂਦੀ ਹੈ, ਉਹ ਛੇਤੀ ਸਮਝ ਜਾਂਦਾ। ਸੋ ਬਾਰਾਂ ਮਹਾਂ ਦੀ ਬਾਣੀ ਦਾ ਅਰਥ ਹੈ ਬਿਰਹੋਂ ਦੀ ਬਾਣੀ, ਵਿਯੋਗ ਦੀ ਬਾਣੀ, ਉਹ ਬਾਣੀ ਜਿਹਦੇ ਵਿੱਚ ਵਾਹਿਗੁਰੂ ਨੂੰ ਮਿਲਣ ਵਾਸਤੇ ਅਰਦਾਸ ਹੋਵੇ, ਉਹਨੂੰ ਬਾਰਾਂ ਮਹਾਂ ਕਹਿੰਦੇ। ਇਸੇ ਵਾਸਤੇ ਬਾਰਾਂ ਮਹਾਂ ਤਿੰਨ ਨੇ, ਤਿੰਨੇ ਬਾਰਾਂ ਮਹਾਂ ਨੂੰ ਪੜ੍ਹੋ ਉਹ ਵਿਯੋਗ ਤੋਂ ਆਰੰਭ ਹੋਣਗੇ, ਬਿਰਹੋਂ ਤੋਂ ਆਰੰਭ ਹੋਣਗੇ। ਜਿਸ ਬਾਣੀ ਵਿੱਚ ਵਿਯੋਗ ਨਾ ਹੋਵੇ, ਬਿਰਹੋਂ ਨਾ ਹੋਵੇ, ਉਹ ਬਾਣੀ ਬਾਰਾਂ ਮਹਾਂ ਨਹੀਂ ਹੁੰਦੀ ਗੁਰਸਿੱਖ ਪਿਆਰੇ। ਪਰ ਇੱਥੇ ਇੱਕ ਬਹੁਤ ਧਿਆਨ ਦੇਣ ਵਾਲੀ ਗੱਲ ਹੈ, ਡਾਕਟਰਾਂ ਦੀ ਦੁਕਾਨਾਂ ਕਿਤੇ ਥੋੜੀਆਂ ਖੰਨੇ ਬਹੁਤ ਦੁਕਾਨਾਂ, ਹਜ਼ਾਰਾਂ ਲੋਕ ਉਹਨਾਂ ਦੇ ਮੂਹਰੇ ਨੂੰ ਜਾਂਦੇ ਨੇ। ਕੋਈ ਡਾਕਟਰ ਐਸਾ ਹੈਗਾ ਵੀ ਸੜਕ ਪਰ ਜਾਂਦੇ ਲਈ ਟੀਕੇ ਲਾਈ ਜਾਵੇ ਜਾਂ ਸੜਕ ਪਰ ਜਾਂਦੇ ਵੀ ਬੱਟੀਆਂ ਫੜਾਈ ਜਾਵੇ? ਕਿਹਨੂੰ ਦਵਾਈ ਦਿੰਦਾ ਹੁੰਦਾ ਡਾਕਟਰ? ਜਿਹੜਾ ਉਹਦੇ ਕੋਲ ਜਾ ਕੇ ਦੱਸੂਗਾ ਮੈਂ ਬਿਮਾਰ ਹੈ, ਮੈਂ ਰੋਗੀ ਹੈ, ਮੇਰਾ ਇਲਾਜ, ਉਸ ਨੂੰ ਦਊਗਾ ਨਾ? ਉੱਥੇ ਸਿਆਣੇ ਸੱਜਣ ਬੈਠੇ ਹੋ ਤੁਸੀਂ, ਇਹ ਬਾਰਾਂ ਮਹਾਂ ਦੀ ਬਾਣੀ ਵੀ ਉਹਨਾਂ ਖਾਤਰ ਹੈ ਜਿਹੜੇ ਆ ਕੇ ਕਹਿਣਗੇ ਮੈਂ ਵਿਛੜਿਆ ਹੋਇਆ ਮੈਨੂੰ ਮੇਲ ਲੈ ਸਕਦਾ। ਪੜ੍ਹੋ ਚਾਹੇ ਸਾਰੇ, ਉਹ ਜੁੜੀ ਗੱਲ ਪੜ੍ਹੀ ਜਾਓ ਸਾਰੇ, ਚੰਗੀ ਉਹ ਗੱਲ ਹੈ। ਬਾਹਰੋਂ ਬਿਮਾਰੀ ਦੱਸੋਗੇ ਪਹਿਲਾਂ ਤੇ ਤਾਂ ਲਾ ਜਾਊਗਾ ਨਾ। ਜਿਨ੍ਹਾਂ ਨੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਸਤਿਗੁਰ ਮੈਂ ਵਿਛੜਿਆ ਹੋਇਆ ਮੈਨੂੰ ਮੇਲ, ਪਰ ਆਪਾਂ ਝੂਠ ਥੋੜਾ ਬੋਲਦਾ, ਆਪਾਂ ਕਦੇ ਬੇਨਤੀ ਕੀਤੀ ਵੀ ਮੈਂ ਵਿਛੜਿਆ ਹੋਇਆ? ਅੱਛਾ ਅੱਜ ਸੰਗਰਾਮ ਕੀ ਕਿਸੇ ਨੇ ਕਿਹਾ ਮੈਂ ਵਿਛੜਿਆ ਹੋਇਆ? ਕਈਆਂ ਵੀ ਕਹਾ ਤੇ ਨਿਆਣੇ ਨਿੱਕੇ ਕੋਲ ਹੈ, ਘਰ ਵਾਲੀ ਕੋਲ ਹੈ, ਬਾਪੂ ਚਾਚਾ ਕੋਲ ਹੈ, ਤੇ ਇਹ ਨੀ ਕਹਿ ਦੀਏ ਵਿਛੜਿਆ ਹੋਇਆ? ਸਭ ਕੁਝ ਇੱਥੇ ਕੋਲ ਹੈ ਤੇ ਇਹ ਨੀ ਝੂਠ ਬੋਲਣਾ ਮਹਾਰਾਜ ਕੋਲ ਆ ਕੇ? ਨਾ ਨਾ, ਐਸੀ ਗੱਲ ਨੀ ਕਦੇ ਵੀ ਕਹਿਣੀ, ਝੂਠ ਨਹੀਂ ਬੋਲਣਾ ਗੁਰੂ ਦੇ ਕੋਲ। ਕਹਿੰਦੇ ਅਰਦਾਸ ਦੀ ਬਾਰਾਂ ਸੰਗਰਾਂਦਾਂ ਨੂੰ ਕੀਤੀ ਕਿ ਕਰ ਕਿਰਪਾ ਮੇਲੋ ਰਾਮ। ਸੰਗਰਾਂਦ ਤਾਂ ਇਸ ਕੰਮ ਨੂੰ ਬਣੀ ਸੀ, ਇਹ ਅਕਾਲ ਪੁਰਖ ਮੈਂ ਵਿਛੜਿਆ ਹੋਇਆ ਤੇ ਮੈਨੂੰ ਮੇਲੋ। ਜਿਹਨੇ ਇਹ ਅਰਦਾਸ ਕੀਤੀ ਨਾ, ਫਿਰ ਉਹਨੂੰ ਬਾਰਾਂ ਮਹੀਨੇ ਬਾਰਾਂ ਪੌੜੀਆਂ ਵਿੱਚ ਮਿਲਣ ਦੀ ਜਾਂਚ ਦੱਸੀ ਮਹਾਰਾਜ ਨੇ ਤਰੀਕਾ ਦੀ। ਹੁਣ ਜਿਹਨੇ ਪੁੱਛਿਆ ਹੀ ਨੀ, ਜਿਹੜਾ ਵਿਛੜਿਆ ਹੀ ਨੀ ਸਮਝਦਾ ਆਪਣੇ ਆਪ ਨੂੰ, ਜਿਹੜਾ ਬਿਮਾਰੇ ਨੀ ਸਮਝਦਾ, ਤੇ ਜ਼ਰੂਰ ਟੀਕੇ ਲਾਉਣੇ ਹੋਣਗੇ। ਅਸੀਂ ਪਹਿਲਾਂ ਮੰਨਿਆ ਹੀ ਨੀ ਅਸੀਂ ਵਿਛੜੇ ਹੋਏ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ ਅੱਜ ਦਾ ਨੀ ਚਾਰ ਕੁੰਟ ਬਹਿਣ ਦੇ ਸੁਭਾਅ। ਥੋੜਾ ਸਮਾਂ ਨੀ ਹੋਇਆ ਜਦੋਂ ਮੈਂ ਵਿਛੜਿਆ ਹੋਇਆ।

چار کنٹ دل جس پر میں تھک آئے کر کی گرمک پیارے چار کنٹ دل جس پر میں تھوڑا پڑھیا تو عمر لکھیا نے نا کوئی دس سال کا کوئی بھی کا کوئی تی کا کوئی سٹھ کا کوئی ستر کا گرو گرنتھ صاحب تو پوچھا کدے میری عمر کنی کر آپ کدو کدے آئے ہوئے اتنے یہ جہیا ہوں جن پتریاں بنی ہیں تو ہوں دیا گلا نے سدگرو تو پوچھو کنا سما ہو گیا آیا نو پڑھو نند صاحب مجھ کہندے سرشت کا مول رچیا جوت راکھی تا توں جگ میں آیا تو پریا مانسا جدن دی سرشٹی رچی ہے ادن کا توں ایتھے آیا میں لالو صاحب عمر دا جدن دا جگ بنایا ادن دا ایتھے آیا ہوا تے ہن سدگرو تو پوچھو بھی باہر اجے ان چر رہے کتھے کچھ کوٹڑے چین تو ہوئی پندرہ سال ہے جی اج کے کسی نے سات سال ہو گئے ہونے بھی ان سما کتنے رہے سنو پھر اتر کتنے رہے ان سما یہ بھی باڑی تو مجھ کہ جڑ جڑ وچھڑے وچھڑ جڑے جیب جیب موئے موئے جیوے کہتے ہیں کہ باپ کہتے ہیں کہ بیٹے کہتے گر چیلے ہوئے آگے پاچھے گنت میں آوے کیا جاتی کیا ہوں لاؤ صاحب ہوں کی ہے اور مار کہ جڑ جڑ وچھڑے اجنا گھر اج باپو بیٹے دے برا بھن دے سبند ہے ایک تو پیڑ کٹھے ہوئے ہیں تو بہت بار وچھڑے جڑ جڑ وچھڑے وچھڑ جڑے آ فتح گڑھ صاحب جانا تھی ہوں جوڑ میلے میں جڑا پرانا شہر ہے نا جی تحصیل ہوں سی اتے ریلوے فاٹک ہے اتے سب نے بھگت کی مسیت ہے یہ سرندہ تھوڑے کول یہ دیکھنی ہونی تھی کدے سب نے دی مسیت بھگت کی سرند شہر وچے جا کے دیکھا ہوں بھی کھڑی ہے وہ ڈیولپمنٹ تا نہیں ہوئی مسلمان کرتے نہیں تو سکھا نہیں دے نہیں اس کر کے بھی مرمت بھی نہیں ہوئی اتے ہے مسیح تو سرند کسائی بڑا کرتا سی بکرے بڑھ کے بیچتا سی تمہیں پتا ہی کبھی رات نو آ گیا گاہک پھر ماس چاہیے ماس مک چکے سی ہوں مشکل ہے وہ بھی جی بکرا سابتا بڑھ دیں انہیں رات رات ماس نے بگڑ جانا کہڑا فریج ہوں تھے جب ہوں تو ایک نم کام چڑیا ہوا گرمی چ بڑی مشکل ہو جاتی ہے سان ابھی بےنتی کرتے ہیں بھی پائی برف نہ پاؤ سارے پانی چونکہ آواز نو خراب کر دی وہ ایک سکھ دے گھر گئے کہ بابا جی برف نہیں ہے فریج کا پانی ہے میں کیا فریج کیا ہوں کہ یہ پتا کرنا ہوگا تو پوا جی بننا پہننا نہیں پتا لگ جائے گا میں کیا وہ کیا چیز ہوں کہ بابا جی تمہیں پتا نہیں مان نہیں کہ پانی چیزیں ٹھنڈیا کر دی ہے میں کیا چل پھر دکھا دے ابھی بھی لے آئیں گے ڈیرے کو اور مینو لے کر سوئی بھی چلے گیا کہ جی آ ہے ڈبا یہ جہی چیز مرضی تر دو ٹھنڈی ہوئی میں کہ ٹکن جانا کھول جانا جب دروازہ کھولے تو ڈھائی درجن بچ آنڈیا دی پی میں کہ دو گھنٹے بھی چل کے لیا دینے تے بابے نو نال ٹھنڈے نہ سکھو تھوڑے لنگر تے تھوڑی سکھی اسی گرو کے لنگر سج دے بھوگ لونے ارداس کر دے تے اسی فریج انڈے نال بھرے پے نے اے ساڈی بیبیاں بیبیو کتے غصے نہ ہو جاؤ کل دوانچے نہ ہو اسی تے جو وچ کہنا کہہ دینا تینوں اور ایک گھر گئے پرشادہ چکن وہ بیبی کہنی مہاراج جی ارداس کر دو بھوگ لا دو میں کہا بی جی پا لیا تھال جب وہ تھال چ پا کے لیائی تو انہوں کتنے کھلا ہی کفا مل گیا انہیں نو پاس کا انہوں نے تو نو نہیں لگے انہیں انہیں انگلیاں تک چڑھایا ہوا گا میں کہا بی تو مڑ کے ہی لے جا ہوں بابا کتنے چکو یہ تو تیرے نو نو بھوگ لگ گیا ہوں بابے نو کہڑی ضرورت رہے گی چکن کی بھوگ لاؤن کی آ جڑی میری دھیا بھن لاؤنیاں نا تھال سکول جا میں نہیں کہنا اڑ جاؤ میں کرو
ਪਰ ਤੁਹਾਡੇ ਘਰ ਪਈਆਂ ਨੀ ਡੱਬੀਆਂ ਜਿਨ੍ਹਾਂ ਚ ਬੰਦ ਆਉਂਦਾ, ਉਹਦੇ ਉੱਪਰ ਕੰਪਨੀ ਦਾ ਸਿਰਨਾਮਾ ਲਿਖਿਆ ਹੋਇਆ ਭਾਈ, ਕੱਲ ਨੂੰ ਪੜ੍ਹ ਲਿਓ ਜਾ ਕੇ ਘਰ, ਕੰਪਨੀ ਦਾ ਸਿਰਨਾਮਾ ਵੀ ਕਿੱਥੋਂ ਬਣਦਾ ਹੈ, ਇੱਕ ਰੁਪਈਏ ਦਾ ਲੈ ਕੇ ਕਾਰਡ ਤੇ ਉੱਥੇ ਨੂੰ ਤੁਸੀਂ ਚਿੱਠੀ ਪਾਓ ਕੰਪਨੀ ਨੂੰ ਵੀ ਮੈਨੇਜਰ ਸਾਹਿਬ ਸਾਨੂੰ ਇਹ ਦੱਸੋ ਵੀ ਨੌ ਪਾਸ ਕਾਹਦਾ ਬਣਦਾ, ਕੰਪਨੀ ਨੂੰ ਚਿੱਠੀ ਪਾਇਓ, ਅੱਠ ਦਸ ਦਿਨ ਦੇ ਅੰਦਰ ਤੁਹਾਨੂੰ ਜਵਾਬ ਆਊਗਾ ਤੇ ਆਹੀ ਸ਼ਬਦ ਲਿਖੇ ਹੋਣਗੇ ਜਿਹੜੇ ਮੈਂ ਤੁਹਾਨੂੰ ਬੇਨਤੀ ਕਰਦਾ। ਉਹ ਚਿੱਠੀ ਪਰ ਲਿਖਿਆ ਹੋਊਗਾ ਵੀ ਨੌ ਪਾਸ ਮਰੇ ਹੋਏ ਪਸ਼ੂਆਂ ਦਾ ਚੰਮ ਫੂਕ ਕੇ ਬਣਾਇਆ ਜਾਂਦਾ। ਇਹ ਲਿਖ ਕੇ ਕੰਪਨੀ ਵਾਲੇ ਦੀ ਮਰਜ਼ੀ ਹੈ ਵੀ ਮਰੇ ਪਸ਼ੂਆਂ ਦਾ ਲਿਖੇ ਰੱਖੋ, ਸਹਿਤਰ ਉਹਦੇ ਨਾਲ ਖੀਰ ਪ੍ਰਸ਼ਾਦ ਬਣਾਇਆ ਕਰੋ ਭਾਈ। ਗੁਰਸਿੱਖੀ ਦੀ ਰਹਿਤ ਛੱਡਤੀ ਜਿਹੜੀ ਗੁਰਸਿੱਖ ਨੂੰ, ਇੱਥੇ ਵੀ ਵੀਰ ਬੈਠੇ ਹੱਸਦੇ ਤਾਂ ਉਹ ਖਾਦੇ ਹੈ, ਉਹ ਮੈਨੂੰ ਦੇਖਦਾ ਵੀ ਪੌਲਾ ਫੇਰਿਆ ਫਿਰਿਆ ਕੀਰਤਨ ਸੁਣ ਤਾਂ ਆਏ ਵੇ, ਪਰ ਉਹ ਵੀਰ ਵੀ ਵਿਚਾਰੇ ਕੀ ਕਰਨ, 60 ਸਾਲੇ ਬੁੜੇ ਨੀ ਹੜਦੇ ਫੁਰਚਣ ਤੇ, ਨਿਆਣਿਆਂ ਨੂੰ ਕੀ ਕਹੀਏ, ਨਿਆਣਿਆਂ ਨੂੰ ਤਾਂ ਥੋੜੇ ਜਿਹਾ ਵਹਿਮ ਹੈ ਵੀ ਸ਼ੀਸ਼ੇ ਤੇ ਮੂੰਹ ਦੇਖਣਾ, ਕੋਈ ਦੇਖਣ ਦੁੱਖਣ ਵਾਲਾ ਆਊਗਾ, ਪਹਿਲਾਂ ਮੇਰੇ ਹਾਂਜੇ ਨੂੰ ਕਿਹਨੂੰ ਹੋਣਾ, ਹੁਣ ਉਹ ਵੀ ਖੁਰਚੀ ਫਿਰਦੇ ਨੇ, 60 ਸਾਲੇ ਵੀ ਕਿ ਖੁਰਚੀ ਫਿਰਦੇ ਨੇ, ਹੁਣ ਆਪਾਂ ਨੂੰ ਤਾਂ ਗਾਹਾਂ ਲਿਆ ਨੇ, ਹੁਣੇ ਦੇਖਣ ਗਾਹਾਂ ਲਿਆ ਨੇ, ਉਹ ਛੱਡਦੇ ਹੀ ਨੀ, ਚਾਹੇ ਹੈਗੀ ਚਾਹੇ ਨਹੀਂ, ਉਹਨਾਂ ਨੇ ਲੈ ਜਾ, ਉਹ ਨੀ ਛੱਡਦੇ, ਤੇਰਾ ਮੂੰਹ ਵੇਖ ਕੇ ਵੀ ਕਹੇ ਜਾ, ਨਿਆਣਿਆਂ ਨੂੰ ਕੀ ਕਹੀਏ, ਸਿਆਣੇ ਹੀ ਹੜਦੇ ਹੈਗੇ। ਲਓ ਜੇ ਤੁਸੀਂ ਇੱਥੇ ਸੇਵਾ ਕਰਦੇ ਨੇ ਭਾਈ, ਹੁਣ ਕੇਸਾਂ ਦੀ ਨਾ ਵੱਢਦੇ ਉਦਾੜੀਆਂ, ਸਾਨੂੰ ਕੋਈ ਹੱਕ ਨੀ ਤੁਹਾਨੂੰ ਕਹਿਣ ਦਾ ਵੀ, ਨਾਮ ਵੱਢੋ, ਅਸੀਂ ਕਹੋ ਉਹਨੇ ਤੁਹਾਨੂੰ ਹਟਾਈਏ ਵੀ ਥੋੜੀ ਚੀਜ਼ ਵੱਢ ਲਿਆ ਕਰੋ, ਨਾਲੇ ਕਿਹੜਾ ਯੂਰੀਆ ਪਾਉਣਾ, ਆਪੇ ਫੁੱਟਿਆਉਂਦੀ ਹੈ, ਬਰਸੀਨ ਵੀ ਤਾਂ ਫੁੱਟਦੀ ਹੈ, ਜੇ ਛਿੱਟਾ ਦੇਵੇਂਗੇ ਤਾਂ ਫੇਰ ਖੜੀ ਹੈ ਵਿਚਾਰੀ, ਵੱਢਿਆ ਕਰੋ ਸਾਰ ਕੇ। ਪਰ ਇੱਕ ਬੇਨਤੀ ਸੁਣ ਲਓ, ਹੁਣ ਉੱਥੇ ਤੁਸੀਂ ਆਪ ਕਰ ਲਿਓ, ਅਸੀਂ ਕੁਝ ਵੀ ਉਹ ਕਰ ਲਿਓ ਫੈਸਲੇ, ਵੀ ਆਪ ਇਹਨੂੰ ਹੋਰ ਤੇ ਹਟਾ ਦਿਓ ਜਾਂ ਤੁਸੀਂ ਵੱਢਣ ਤੇ ਅੜ ਜਾਓ, ਇਹ ਫੈਸਲਾ ਤੁਸੀਂ ਆਪ ਕਰ ਲਿਓ ਭਾਈ, ਜਾਂ ਤਾਂ ਹੋਣ ਤੇ ਹਟਾ ਦਿਓ, ਫਿਰ ਤਾਂ ਤੁਹਾਨੂੰ ਮੰਨੀਏ ਤਕੜੇ, ਵੀ ਵੱਢ ਸੀ ਹੁਣ ਨੀ ਤੈਨੂੰ ਹੋਣ ਦਿੰਦੇ, ਉਹ ਤੂੰ ਖੁਰਚੀ ਜਾਂਦਾ ਉਹ ਜੰਮੀ ਜਾਂਦੀ ਹੈ, ਫਿਰ ਤੂੰ ਹੀ ਹੜ ਜਾ, ਜੇ ਉਹ ਨੀ ਹੜਦੀ ਹੈਗੀ ਭਲੇ ਮਾਨਸਾ, ਕਿਤੇ ਇਹੀ ਨਾ ਲੰਘ ਜਾਵੇ ਸਾਰੀ ਉਮਰ, ਕਿਉਂ ਗੁਰੂ ਤੋਂ ਬੇਮੁੱਖ ਹੁੰਦੇ ਹੋ, ਇਹ ਸਾਰੇ ਕੁਆੜਾ ਤਾਂ ਕੇਸਾਂ ਦਾ ਥੋੜਿਆਂ ਦਾ, ਇਹ ਨੋਟ ਕਰ ਲਓ ਮੇਰਾ ਬਚਨ, ਇਸ ਦੁਨੀਆ ਨੂੰ ਸਿੱਖ ਦਾ ਦੁੱਖ ਨਹੀਂ ਹੈ, ਕੇਸਾਂ ਨੂੰ ਵਹਿਮ ਹੋਵੇ, ਸਿੱਖ ਨਾਲ ਦੁਸ਼ਮਣੀ ਨੀ ਕਿਸੇ ਨੂੰ, ਜੇ ਦੁਸ਼ਮਣੀ ਹੈ ਤਾਂ ਸਿੱਖੀ ਨਾਲ ਹੈ, ਧਿਆਨ ਦਿਓ ਮੇਰੀ ਬੇਨਤੀ ਵੱਲ, ਸਿੱਖ ਨਾਲ ਦੁਸ਼ਮਣ ਨੀ, ਦੁਸ਼ਮਣੀ ਤਾਂ ਸਿੱਖੀ ਨਾਲ ਹੈ ਜੱਗ ਦੀ। ਅੱਜ ਤੁਹਾਡੇ ਭਰਾ ਟਰੱਕ ਲਿਆ ਕੇ ਹੱਲੇ ਬੁੱਲੇ ਹੋਏ ਨੇ 84 ਦੇ ਦੰਗੇ, ਉਹ ਟਰੱਕ ਚ ਬੈਠੇ ਨੂੰ ਉਤਾਰ ਲੈਂਦੇ ਸੀ ਸਿੱਖ ਨੂੰ, ਉਹਨੂੰ ਕਹਿੰਦੇ ਸੀ ਦਾੜੀ ਮਨਾ ਦੇ ਟਰੱਕ ਲੈ ਜਾ, ਫਿਰ ਬੰਦੇ ਨਾਲ ਵੈਰ ਤਾਂ ਨਾ ਹੋਇਆ ਨਾ। ਅੱਛਾ ਤੁਸੀਂ ਕਦੇ ਸੋਚਿਆ ਨੀ, ਆਪਾਂ ਤਾਂ ਇੱਥੇ ਆਰਾਮ ਨਾਲ ਬੈਠੇ ਗੱਲਾਂ ਕਰੀ ਜਾਂਦੇ ਹਾਂ, ਜਿਹੜੇ ਤੁਹਾਡੇ ਘਰ ਬੱਚੇ ਨੇ 2-2 ਸਾਲ ਦੇ, 2.5-2.5 ਸਾਲ ਦੇ, ਮੈਨੂੰ ਦੱਸੋ ਵੀ ਇਹ ਕੋਈ ਮਾੜਾ ਕੰਮ ਕਰ ਸਕਦੇ ਨੇ, 2 ਸਾਲ ਦਾ ਬੱਚਾ ਚੋਰੀ ਕਰ ਸਕਦਾ, ਕਿਸੇ ਨੂੰ ਮੰਦਾ ਬਚਨ ਬੋਲ ਸਕਦਾ, ਮੈਂ ਇਹਦੇ ਨੇਤਰਾਂ ਵਿੱਚ ਮਲੀਨ ਪੈ, ਫਿਰ ਉਹ ਜਿਹੜੇ 2-2 ਸਾਲ ਦੇ ਬੱਚੇ ਸਿੱਖਾਂ ਦੇ ਪੈਟਰੋਲ ਪਾ ਕੇ ਫੂਕੇ, ਉਹਨਾਂ ਦਾ ਕਸੂਰ ਸੋਚਿਆ ਕੀ ਹੈ ਜੀ ਕਦੇ, ਉਹਨਾਂ ਦਾ ਕਸੂਰ ਇੰਨਾ ਸੀ ਕਿ ਉਹਦੇ ਬਾਪ ਦੇ ਮੂੰਹ ਤੇ ਦਾੜੀ ਹੈ, ਹੋਰ ਤਾਂ ਉਸ ਬੱਚੇ ਨੇ ਵਿਗਾੜੇ ਹੀ ਕਹਿੰਦਾ ਕੁਛ ਨੀ, ਉਸ ਬੱਚੇ ਦਾ ਬੋਲ ਬਾਪ ਦੇ ਮੂੰਹ ਤੇ ਕੇਸ ਨੇ, ਤੇ ਪੈਟਰੋਲ ਪਾ ਕੇ ਫੂਕ ਤਾਂ ਬੱਚੇ, ਤੇ ਤੁਸੀਂ ਭਾਈ ਗੁਰਮੁਖ ਪਿਆਰੇ ਹੋ, ਆਪੇ ਕਿਰਪਾ ਕਰੀ ਜਾਂਦੇ ਵੀ ਤੁਹਾਨੂੰ ਖਿਚਵੇ ਨਹੀਂ ਦੇਣੀ, ਅਸੀਂ ਆਪੇ ਕਢਾ ਦੇਣੀ ਹੈ, ਉਹ ਤਾਂ ਕਹਿੰਦੇ ਸੀ ਰਹਿ ਨਹੀਂ ਦੇਣੇ ਕੇਸ, ਤੇ ਤੁਸੀਂ ਆਪਣੇ ਆਪੇ ਗੁਰਮੁਖ ਪਿਆਰੇ, ਬੇਨਤੀ ਹੈ ਛੱਡ ਦੋ ਇਹ ਮਨ ਮਤ ਨੂੰ, ਆ ਤੁਹਾਡੇ ਜੇਬ ਚ ਨੋਟ ਨੇ, ਜੇ ਨੋਟ ਵਿਚ ਮੋਹਰ ਨਾ ਹੋਵੇ ਸਰਕਾਰ ਦੀ, ਇੱਕ ਦੁਆਨੀ ਨੂੰ ਨੀ ਤਰ੍ਹਾਂ ਦੇ ਚੱਲਣਾ, ਹੈ ਤਾਂ ਕਾਗਜ਼ੇ ਪਰ ਉਹਦੇ ਵਿਚ ਮੋਹਰ ਹੈ ਗੌਰਮੈਂਟ ਦੀ ਲੱਗੀ ਹੋਈ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿੱਖਾ ਤੇਰੇ ਮੂੰਹ ਤੇ ਮੋਹਰ ਹੈ, ਤਿੰਨ ਮਣ ਰੂੰ ਦੇ ਵਿਚ ਲਪੇਟ ਕੇ ਭਾਈ ਸਤੀ ਦਾਸ ਨੂੰ ਅੱਗ ਲਾਤੀ ਚਾਂਦਨੀ ਚੌਂਕ ਵਿਚ, ਭਾਈ ਦਿਆਲੇ ਨੂੰ ਬਿਠਾਲ ਕੇ ਦੇਗੇ ਵਿਚ ਉੱਪਰ ਢੱਕਣ ਦੇ ਤਾ, ਆਲੂ ਮਗ ਉਬਾਲਿਆ
ਭਾਈ ਮਤੀ ਦਾਰ ਦੇ ਸੀਸ ਤੇ ਹਾਰਾ ਚੱਲਿਆ ਗੱਲਾਂ ਕਹਿਣੀਆਂ ਸਾਲੀਏ ਪਰ ਧਨ ਸੂਰਮੇ ਸੀ।

ਬੰਨ ਕੇ ਬੱਕਰੇ ਨੂੰ ਜਿਉਂਦੇ ਵਿੱਚੋਂ ਮਾਸ ਕੱਢਣ ਲੱਗੇ ਸੀ ਸਦਨਾ ਕਹਿੰਦੇ ਬਕਸ ਪਏ ਕਿੱਥੇ ਚੀਕਾਂ ਮਾਰਨੀ ਸੀ ਸਦਨਾ ਕਹਿੰਦਾ ਵੀ ਤੂੰ ਉੱਥੇ ਚੀਕਾਂ ਮਾਰਨੀਆਂ ਸੀ ਗੱਲ ਕੀ ਹੈ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਮਾਣ ਆਉਂਦਾ ਆਵਾਜ਼ ਆਈ ਉਹ ਸਦਨੇ ਸਿਰ ਵੱਢਣ ਦੀ ਭਾਜੀ ਤਾਂ ਆਪਾਂ ਨੇ ਬਹੁਤ ਵਾਰ ਪਾਈ ਤੇ ਕਰੀ ਹੈ ਇਹ ਤਾਂ ਤੈਂ ਮੇਰਾ ਬਹੁਤ ਵਾਰ ਵੱਢਿਆ ਤੇ ਮੈਂ ਤੇਰਾ ਬਹੁਤ ਵਾਰ ਵੱਢਿਆ ਇਹ ਪਹਿਲਾ ਜਨਮ ਨਹੀਂ ਆਹ ਜਿਹੜਾ ਨਿਉਂਦਾ ਪਾ ਰਿਹਾ ਅੱਜ ਨਵਾਂ ਹੈ ਹਾਸੀ ਤਾਂ ਆਈ ਹੈ ਕੋਈ ਸਦਨ ਇਹ ਨਿਉਂਦਾ ਭਾਜੀ ਨਵੀਂ ਪਾਉਣ ਲੱਗਿਆ ਜਿਉਂਦੇ ਸਰੀਰ ਤੋਂ ਮਾਸ ਕੱਢਣ ਲੱਗਿਆ ਸਿਰ ਤੂੰ ਵੀ ਵੱਢਦਾ ਰਿਹਾ ਮੈਂ ਵੀ ਵੱਢਦਾ ਰਿਹਾ ਉਦੋਂ ਫਿਰ ਗੁਰੂ ਅੱਜ ਬਚਨ ਕਰਦੇ ਨੇ ਮਹਤ ਸਾਹਿਬ ਛੁਰੀ ਸੱਟ ਪਾਈ ਪਰ ਜਿਹੜਾ ਮਹਕਸਾਈ ਸੀ ਸਦਨ ਵਧਾ ਕੇ ਮਾਰੀ ਹੱਥ ਤੋਂ ਛੁਰੀ ਤੇ ਭਗਤ ਬਣ ਗਿਆ ਜਦੋਂ ਪਤਾ ਲੱਗਿਆ ਵੀ ਹਿਸਾਬ ਕਿਤਾਬ ਕਰਾਉਣਾ ਇੱਥੇ ਆਪਾਂ ਕਈ ਵਾਰ ਪੰਜਾਬੀ ਚ ਕਹਿੰਦੇ ਨੇ ਕਹਿੰਦੇ ਲੈਣੇ ਦੇਣੇ ਦੇ ਸੰਬੰਧ ਤੇ ਪਿਛਲਾ ਹੈਗਾ ਨਾ ਸਭ ਕੁਝ ਚੱਲਿਆ ਆ ਰਿਹਾ ਮਹਾਰਾਜ ਕਹਿੰਦੇ ਜੁੜ ਜੁੜ ਵਿਛੜੇ ਵਿਛੜ ਜੁੜੇ ਜੀਵ ਜੀਵ ਮੂਹੇ ਮੂਹੇ ਜੀਵੇ ਕਈ ਵਾਰ ਪਿਤਾ ਤੇ ਕਈ ਵਾਰ ਪੁੱਤਰ ਪਰ ਆਪਾਂ ਨੂੰ ਵੀ ਨਵਾਂ ਕਿਉਂ ਲੱਗਦਾ ਕੰਮ ਇਹ ਘਰ ਭੈਣ ਭਾਈ ਮਾਂ ਬਾਪ ਬੱਚੇ ਨਵੇਂ ਨੇ ਇਹਦਾ ਵੀ ਉੱਤਰ ਵਿਚੇ ਹੈ ਮਹਾਰਾਜ ਕਹਿੰਦੇ ਆਗੇ ਪਾਛੇ ਗਣਤ ਨਾ ਆਵੇ ਇਹ ਆਪਾਂ ਨੂੰ ਕਿਉਂ ਲੱਗਦਾ ਕਿ ਪਹਿਲੀ ਵਾਰੇ ਆਏ ਹੈ ਇਹ ਤਾਂ ਲੱਗਦਾ ਨਾ ਪਿਛਲੇ ਜਨਮ ਦਾ ਪਤਾ ਮੈਂ ਕੀ ਸੀ ਨਾ ਗਾਹਲੇ ਦਾ ਪਤਾ ਕੀ ਹੋਣਾ ਬਸ ਆਹੀ ਕੁਛ ਦਿਖ ਰਿਹਾ ਕੁਛ ਸਾਧਨਾ ਮੈਂ ਜਿਹੜਾ ਕੁਛ ਹੋਣਾ ਆਪਾਂ ਜਾਣਦੇ ਹੀ ਇਹਨੂੰ ਤੇ ਬਾਣੀ ਕਹਿੰਦੀ ਹੈ ਬਹੁਤ ਜਨਮ ਵਿਛੜੇ ਥੇ ਮਾਧਵ ਅਯੁੱਧਿਆ ਵਿੱਚ ਸ੍ਰੀ ਭਗਵਾਨ ਰਾਮ ਚੰਦਰ ਮਹਾਰਾਜ ਦਾ ਦਰਬਾਰ ਲੱਗਿਆ ਹੋਇਆ 14 ਕਲਾ ਅਵਤਾਰ ਮਰਜਾਦਾ ਪੁਰਸ਼ੋਤਮ ਜਿਨ੍ਹਾਂ ਨੂੰ ਮੰਨਿਆ ਗਿਆ ਵਸਿਸ਼ਠ ਜੀ ਬੈਠੇ ਨੇ ਗੁਰੂ ਕਥਾ ਹੋ ਰਹੀ ਹੈ ਤਾਂ ਗੁਰਸਿੱਖ ਪਿਆਰਿਓ ਭਗਵਾਨ ਰਾਮ ਚੰਦਰ ਮਹਾਰਾਜ ਉੱਚੀ ਉੱਚੀ ਹੱਸਣ ਲੱਗ ਪਏ ਵਸਿਸ਼ਠ ਜੀ ਨੇ ਕਥਾ ਬੰਦ ਕਰ ਦਿੱਤੀ ਕਹਿਣ ਲੱਗੇ ਭਗਵਾਨ ਰਾਮ ਤੈਨੂੰ ਮਰਜ਼ਾਦਾ ਪੁਰਸ਼ੋਤਮ ਕਹਿੰਦੇ ਨੇ ਇਹ ਬੱਚਿਆਂ ਵਾਲਾ ਕੰਮ ਕਥਾ ਕੀਰਤਨ ਵਿੱਚ ਹੱਸੀ ਦੇ ਕੀ ਕਾਰਨ ਹੈ ਹੱਸਿਆ ਕਿਉਂ ਹੈ ਭਗਵਾਨ ਰਾਮ ਚੰਦਰ ਮਹਾਰਾਜ ਕਹਿੰਦੇ ਗੁਰੂ ਜੀ ਗਲਤੀ ਹੋ ਗਈ ਖਿਮਾ ਕਰ ਦਿਓ ਪਰ ਵਸਿਸ਼ਠ ਮੁਨੀ ਜਾਣਦੇ ਸੀ ਕਿਸੇ ਖਾਸ ਕਾਰਨ ਤੋਂ ਬਿਨਾਂ ਹੱਸੀ ਨਹੀਂ ਆਈ ਪੁੱਛਿਆ ਦੱਸ ਭਾਈ ਕਾਰਨ ਕੀ ਹੈ ਤਾਂ ਭਗਵਾਨ ਰਾਮ ਚੰਦਰ ਮਹਾਰਾਜ ਕਹਿਣ ਲੱਗੇ ਗੁਰੂ ਜੀ ਕਾਰਨ ਇਹ ਹੈ ਔਰ ਮੇਰੇ ਸਾਹਮਣੇ ਕੰਧ ਤੇ ਇੱਕ ਕੀੜਾ ਚੜਿਆ ਜਾ ਰਿਹਾ ਕੀੜਾ ਇਹ ਜਿਹੜੇ ਕੀੜੇ ਘਰ ਚ ਫਿਰਦੇ ਨੇ ਉਹਦੀਆਂ ਚਾਰ ਟੰਗਾਂ ਵਿੱਚੋਂ ਇੱਕ ਟੰਗ ਟੁੱਟੀ ਹੈ ਉਹ ਚੜਦਾ ਕੰਧ ਪਰ 1-2 ਫੁੱਟ ਚੜ ਕੇ ਡਿੱਗ ਪੈਂਦਾ ਫਿਰ ਚੜਦਾ ਫਿਰ ਡਿੱਗ ਪੈਂਦਾ ਉਸ ਕੀੜੇ ਨੂੰ ਵੇਖ ਕੇ ਮੈਨੂੰ ਹਾਸੀ ਆ ਗਈ ਰਾਮ ਚੰਦਰ ਭਗਵਾਨ ਕਹਿਣ ਲੱਗੇ ਵਸਿਸ਼ਠ ਮੁਨੀ ਕਹਿੰਦੇ ਨਹੀਂ ਇੱਕ ਬੱਚਿਆਂ ਦੀ ਗੱਲ ਛੋੜੋ ਬਥੇਰੇ ਕੀੜੇ ਫਿਰਦੇ ਨੇ ਕੀੜੇ ਨੂੰ ਵੇਖ ਕੇ ਹੱਸਣ ਭਗਵਾਨ ਰਾਮ ਚੰਦਰ ਕਹਿਣ ਲੱਗੇ ਵਸਿਸ਼ਠ ਗੁਰੂ ਜੀ ਅਸਲ ਗੱਲ ਇਹ ਹੈ ਵੀ ਆ ਜਿਹੜਾ ਕੀੜਾ ਅੱਜ ਟੁੱਟੀ ਟੰਗ ਤੇ ਕੰਧ ਪਰ ਨਹੀਂ ਨਾ ਚੜ ਹੁੰਦਾ ਇਹਨੂੰ 7 ਵਾਰ ਵਾਹਿਗੁਰੂ ਨੇ ਬੈਠਾ 7 ਵਾਰ ਇਹ ਬੈਕੁੰਠ ਦਾ ਰਾਜਾ ਬਣ ਚੁੱਕਿਆ ਪਰ ਸਮਾਂ ਨਾ ਸੰਭਾਲਿਆ ਤੇ ਫਿਰ ਕੀੜੇ ਦਾ ਹੀ ਕੀੜਾ ਸਭ ਨਾ ਅਸੀਂ ਤਾਂ ਆਈ ਹੈ ਐਵੇਂ ਨੀ ਸਾਨੂੰ ਮਹਾਰਾਜ ਨਿਤ ਕਹਿੰਦੇ

बहुत जन्म कई जन्म पै कीट पतंगा कई जन्म करनी संग्राम नु की करना है गुरमुख प्यारे हो कर्म कांडी ना बनो जो गुरमत दी मर्याद है आके अरदास करो वाहेगुरु मैं विछड़े आए मैनू मेलो किरत कर्म के विछड़े कर किरपा मेलो राम हूं आप झाती मारनी है भी किसी संग्राज नू आपने गुरु नू ये हूं एक कैड़ा जा वचन है भाई बाणी का वो भी सुन गुरु ग्रंथ साहब जी कहंदे जिस बंदे नू ए नहीं पता लगया कि मैं विछड़िया होया समझ लै जरा बाणी नू उनू फिर दर्जा की दिता महाराज ने जिन्हें पता नहीं लग्या मैं रब तो विछड़िया ना उनू फिर फतवा देख लो गुरु ग्रंथ साहब का की है जित तन बिरहो नाई उपजै सो तन जान मसाण जिस गिरदे विच वाहगुरु दे विछोड़े का पता नहीं लग्या और गुरु ग्रंथ साहब जी कहंदे उनू बंदा न कहो तो मड़ी है तो मर चुके है देखो कैसा कैड़ा फतवा एक जचारी गल है सुन लो ध्यान भी बाणी ने मारियां तो अपने प्यो प्यो के है पर सटा ही नहीं बजिया मारिया बड़िया प्यो प्यो के सतगुरु ने पर दो पहिया किधर गई सदके मेरी ढूरी दे ऐसिया प्यो प्यो के जड़िया ना बाणी विच दसो होना है तो कैड़ा बचन बाणी की करूगी और जे तू समझ आई नहीं मैं विछड़िया ये तेन पता नहीं लग्या रब तो विछड़िया मैं महाराज कहने फिर तो मर गई तू सोतन जान मसान फिर तू जिंदा ही नहीं है आ जेड़ी संग्रांद है ना ये सब तो पहला आके सतगुरु नू अरदास करनी है कर किरपा मेलो ना चार कुंट दें दिस भर में थक आए प्रभ की शाम तेन तुदै ते बाहरी कितन आवे काम देखो कैसा फिर प्रमाण है जिस गऊ दे शरीर विच दुध नहीं है तो किस काम आऊगी फिर दी नहीं थोड़े कणक खाण दे काम आजूगी थोड़े ने की काम कर ले हुण दुख ना मनायो जिस बंदे दे कोल वाहगुरु दा नाम नहीं वो भी तो कणक खांदा ने होर इत्थे की करना मक्की खानू कहना ਉਹ ਵੀ ਇਹੀ ਖਾਂਦੀਆਂ ਫਿਰਦੀਆਂ ਮਹਾਰਾਜ ਦਾ ਪ੍ਰਮਾਣ ਤੇ ਹਿਲ ਦੁਧਾ ਤੇ ਬਾਹਰੀ ਤੇ ਜਲ ਬਿਨ ਸਾਖ ਕੁੰਮ ਲਾਭਤੀ ਉਪਜੈ ਨਾਹੀ ਦਾਮ ਮੇਘ ਬਿਨਾਂ ਜੀ ਉਹ ਖੇਤੀ ਜਾਏ ਜਿਸ ਬੂਟੇ ਨੂੰ ਪਾਣੀ ਨਹੀਂ ਮਿਲਿਆ ਹੈਗਾ ਉਹ ਤੈਨੂੰ ਝਾੜ ਦਊ ਕੀ ਫਾਇਦਾ ਉਸ ਬੂਟੇ ਦਾ ਗਾਂ ਆ ਗਈ ਆਪਣੇ ਪਿੰਡ ਦੀ ਗੱਲ ਆਪਣੇ ਸਰਬੰਧੀਆਂ ਦੀ ਗੱਲ ਇਹ ਜਿਹੜੇ ਨਗਰ ਖੇੜੇ ਆਪਣੇ ਵਾਹਿਗੁਰੂ ਵੱਸਦੇ ਰੱਖੇ ਪਰ ਸੰਗਰਾਮ ਨੂੰ ਹੁਕਮ ਸੁਣ ਲੋ ਕੀ ਹੈ ਸਾਨੂੰ ਜਿਤ ਘਰ ਹਾਰ ਕੰਮ ਨਾ ਪ੍ਰਗਟਈ ਭੱਠ ਨਗਰ ਸੇ ਗ੍ਰਾਮ ਮਰਜ ਕਹਿੰਦੇ ਜਿਨ੍ਹਾਂ ਪਿੰਡਾਂ ਵਿਚ ਜਿਨ੍ਹਾਂ ਘਰਾਂ ਵਿਚ ਵਾਹਿਗੁਰੂ ਦਾ ਨਾਮ ਨਹੀਂ ਸੇਵਾ ਸਿਮਰਨੀ ਹੈ ਉਹ ਤਾਂ ਭੱਠੇ ਨੇ ਕਿਹੜੇ ਭੱਠੇ ਭੱਠ ਨਗਰ ਸੇ ਗ੍ਰਾਮ ਆ ਜਿਹੜਾ ਠੇਕੇਦਾਰ ਹੁੰਦਾ ਨਾ ਭੱਠੇ ਦੀ ਮਰਿਆਦ ਹੁੰਦੀ ਹੈ ਉਹ ਲਾ ਕੇ ਛੱਡ ਜਾਂਦਾ ਫਿਰ ਜਿੱਥੇ ਭੱਠਾ ਲੱਗ ਜਾਵੇ ਨਾ ਉੱਥੇ ਜੀਰੀ ਤਾਂ ਕਿਆ ਲੱਗਣੀ ਹੈ ਉੱਥੇ 50 ਸਾਲ ਭਾਵੇਂ ਪਿਆ ਰਵੇ ਖੱਬਲ ਵੀ ਨਹੀਂ ਜੰਮਦਾ ਹੁੰਦਾ ਦੇਖ ਲਓ ਮਨੂਰ ਹੋਈ ਭੱਠ ਛਾਰ ਹੁੰਦੀ ਆ ਉਹ ਭੱਠੇ ਦੀ ਮਨੂਰ ਹੋਈ ਧਰਤੀ ਆ ਉਹ ਜਿਹਨਾਂ ਘਰਾਂ ਵਿਚ ਸਾਧ ਸੰਗਤ ਸੇਵਾ ਸਿਮਰਨੀ ਹੈ ਵਾਹਿਗੁਰੂ ਦਾ ਨਾਮ ਨਹੀਂ ਹੈ ਕਿਹਾ ਇਹਨਾਂ ਦਿਨਾਂ ਵਿਚ ਤੁਹਾਨੂੰ ਬੜੀ ਪੜ੍ਹਦੇ ਤੁਸੀਂ ਵਾਰਿਸ ਦੀ ਹੀਰ 430 ਸਫ਼ੇ ਦੀ ਹੈ ਦਮੋਦਰ ਦੀ ਹੀਰ ਬਹੁਤ ਨੇ ਲਿਖੀਆਂ ਨੇ ਹੀਰ ਪਰ ਕਦੇ ਗੁਰੂ ਗੋਬਿੰਦ ਸਿੰਘ ਦੀ ਹੀਰ ਪੜ੍ਹੀ ਹੈ ਲਿਖੀ ਹੋਈ ਧੰਨ ਮੇਰੇ ਦਾਜਾ ਵਾਲੇ ਨੇ ਵਾਰਿਸ ਸ਼ਾਹ ਦੀ 400 ਸਫ਼ੇ ਦੀ ਹੀਰ ਨੂੰ ਇੱਕੋ ਟੁੱਕ ਵਿਚ ਨਵੇੜਤਾ ਮਾਛੀ ਵਾੜੇ ਦੇ ਜੰਗਲ ਵਿਚ ਧੰਨ ਸਤਿਗੁਰੂ ਕਹਿੰਦੇ ਯਾਰੜੇ ਦਾਸਾਂ ਨੂੰ ਸੱਤਰ ਚੰਗਾ ਤੇ ਭੱਠ ਖੇੜਿਆਂ ਦਾ ਰਹਿਣਾ
ایک توک میں سے 400 سمے کی ہیر نو سمیٹتا گرو گوبند سنگھ یارڑے دا سانو سکھر چنگا تے پچ کھیڑیاں دا

0: जीत कर हर कंत न तर्क थी मर्ज कह रहे तो सड़े पठे ने भाई घर हूं अगली तुक प्रभ स्वामी कंत भी होनी मीत सज्जन सब जाम चाहिए ने सज्जन मित्र जिंदगी चाहिए ने रिश्तेदार जिंदगी च पर सुनो अज की संग्राम की कहने ने महाराज आप कहते गुरमुखा ओ सज्जन ओ रिश्तेदार ओ तेरे मित्र जिन्हों रब भुलिया उन्होंने रिश्तेदार न कहो तो जीवद ही जामे सब नीत सज्जन सब जाम जेड़े रब न भुले ने जामने मित्र हैगी सच्ची गल बाड़ी भी आने अपने घर भी ने भाई साहब पूछना तो भाई तू दो गुरुद्वारे नहीं आया गल से जवाब दूंगा प्रौने आए मेरे देखो प्रौने छोड़ो हुए हो जिन्हें तेन गुरुद्वारे आने तो हटा तो जाम आ गए तेरे घर जीवन ही तो जमे फिर प्रौने आ जाने रस भुल गई कोई वेले ही प्रौना आंदा तुहाडे घर जिन्हों तो प्रशादा छक ले हथ बन के कहूगा आओ पहला बैठो पंज शलाना करके मेरे को रस साहब का पाठ होगा अरदास करांगे उसके बाद गुरु का लंगर छकेंगे फिर तुसी अपने वल वेख लो भी तो आउंदा है जे प्रौना जेड़ा कवे पाठ करे तो बिना भोजन नहीं छकना ते हुण जेड़े प्रौने आउंदे ने उन्हें कहा जी प्रशादा छक लो तो गां ते कहणगे पहले छकण जोगे तो कर लो देखो की कोल्ड वार्ड रखे हुए ने सीधा नहीं कहना भी ठेके नहीं जा अजे अजे तू लिया छकण जोगा होया नहीं तू मैनू छकण जोगा कर लो बस अगर एक नहीं छकण जोगा कर दे कर दे घर दे भी नाले हो जाए नहीं छकण जोगे फिर मैनू दसो भी वह जाम आया कि प्रौण आया तुसी आप दसो उन्होंने महाराज ने कहा प्रभ स्वामी कंत भी होने जिन्हों ने मिले तेन रब भुल गया ना तो तेरे रिश्तेदार मित्र नहीं वो तेरे जाम आए ने तेरे घर नीत सज्जन सब जाम नानक की प्रभ बेनती कर कृपा दीजे ना लाउण समा भी थोड़ा जा रहा है क्योंकि संग्राम का दिन सी जिस करके विचार चली है अज सानू की हुक्म किया गुरु अर्जन देव जी ने इस महीने का हुक्म ये तो थोड़ा धन्यवाद है भी तुसी बाणी के अर्थ बड़े ध्यान नाल सुन रहे हो वैसे हुण गल ए है कि ना तुसी सुनते हो तो ना किसी को आने अज के कुछ सब गलत हुए हो बाणी नाल ध्यान है नहीं कच्चिया पिलिया गल असी तो गुरु की हजूरी में कहानियां भी वह सुनावे ना जिहड़ियां ना सूरज प्रकाश विच है ना पंथ प्रकाश विच है ना भाई गुरदास ने लिखी है ना गुरु ग्रंथ साहब विच तो मन घड़त कहानियां असि इत्थे बोलदे महाराज दी हजूरी च जिन्हां दा सिख इतिहास नाल संबंध है कोई पता नहीं की होगा धारना वह पढ़ लेंगे मैं जिहड़ियां उही डंगर चारण वाले पढ़ते हुंदे ने आले कच्चियां बिलकुल बाणी नाल संबंध ही नहीं जिहदा कोई है पता नहीं की मन मत होगी गुरु ग्रंथ साहब की जूरी विच मन मत दिया कहानियां ते मन मत दिया बोलियां लगन लग गई इत गुरसिख प्यारे बाणी दी विचार तो बिना आनंद नहीं है महा आनंद गुर शब्द विचार गुरु दी शब्द दे विचार भी तो महा आनंद लिखे महाराज सुनो अज की हुक्म किया पंजवें पातशाह ने पौधा महीना मर्ज कहने पोख पुखार न व्यापई कंठ मिलिया हर नाहो जेड़ा नाहो शब्द है गुरु ग्रंथ साहब विच ए पति वाचक है खसम मालक वाचक है बहुत बार आया पुखार कहने ले पाई ठंड नु सर्दी नु पोख जिन्हू आप पोख कहने ये तीन शब्द ने पोख कह लो पोष कह लो ते पोह कह लो ये खै ते शै संस्कृत विच कठे ने जे तो झटका अर्थ करना ਤਪੋਸ ਤੁਖਾਰ ਲਿਆਉਂਦਿਆ ਪਈ ਮੋਟੀ ਜੀ ਰਜਾਈ ਲਈ ਹੋਵੇ ਕਾਹਨੂੰ ਪਾਲਾ ਨੇੜੇ ਆਉਂਦਾ ਲਿਖੇ ਆਖੋ ਸਤਨਾਮ ਪੋਸ਼ ਕਹਿੰਦੇ ਪੋਸ਼ ਪੁਸ਼ਾਕ ਨੂੰ ਕੱਪੜੇ ਪਾਏ ਹੋਏ ਨੇ ਤੇ ਸੋਹਣੀ ਰਜਾਈ ਹੈ ਜਿਹਨੂੰ ਨਿਹੰਗ ਸਿੰਘ ਨਿਹਾਲੀ ਕਹਿ ਕਿੱਥੇ ਆਉਂਦਾ ਨੇੜੇ ਭਾਗ ਲੇਪ ਨਿਹਾਲੀ ਪਟਕੀ ਸਾਰੀ ਵਾਲੇ ਦੇ ਬਾਣੀ ਵਿਚ ਵੀ ਲਿਖੇ ਇੱਥੇ ਹੁਣ ਪੋਸ਼ ਤੁਖਾਰ ਲਾਉਂਦਾ ਪਈ ਜੇ ਤਾਂ ਪੋਸ਼ ਲਾਉਂਗਾ ਪੁਸ਼ਾਕ ਹੋ ਗਈ ਗਰਮ ਪੁਸ਼ਾਕ ਪਾਈ ਹੋਈ ਹੈ ਤੇ ਕਿੱਥੇ ਗੁਰੂ ਕੋ ਪਾਲਾ ਨੇੜੇ ਹੋ ਪਰ ਇਹ ਨੀ ਗੱਲ ਪਾਲਾ ਕੋਈ ਹੋਰ ਹੈ ਉਹਦੀ ਬੇਨਤੀ ਇਹ ਪੋਹ ਮਾਗ ਦੇ ਪਾਲੇ ਦੀ ਗੱਲ ਹੀ ਹੈ ਇੱਥੇ ਸਤਿਗੁਰ ਕਹਿੰਦੇ ਪੋਖ ਤੁਖਾਰ ਲਾਉਂਦਾ ਪਈ ਜਿਨ੍ਹਾਂ ਦੇ ਕੰਠ ਗਲੇ ਵਿਚ ਪਰਮੇਸ਼ਰ ਵਾਹਿਗੁਰੂ ਪਤੀ ਪਰਮਾਤਮਾ ਦਾ ਨਾਮ ਵਸ ਰਿਹਾ ਜਿਨ੍ਹਾਂ ਦੇ ਗਲੇ ਪਤੀ ਪਰਮਾਤਮਾ ਮਿਲ ਗਿਆ ਖਸਮ ਮਾਲਕ ਉਹਨਾਂ ਨੂੰ ਪੋਹ ਦੇ ਮਹੀਨੇ ਦੀ ਸਰਦੀ ਨਹੀਂ ਵਿਆਪਣੀ ਤੇ ਹੁਣ ਸਮਾਂ ਥੋੜਾ ਇੱਕੋ ਮਿਸਾਲ ਲੈ ਲਓ ਸੱਤ ਤੇ ਨੌ ਸਾਲ ਦੇ ਮਾਸੂਮ ਬੱਚੇ ਤੇ ਸੱਠ ਸਾਲ ਦੀ ਬਿਰਧ ਮਾਂ ਅੰਧ ਦਾ ਠੰਡਾ ਬੁਰਜ ਇਹ ਠੰਡਾ ਬੁਰਜ ਪਤਾ ਕਾਹਤੇ ਕਹਿੰਦੇ ਇਹ ਸੂਬੇ ਸਰਹੰਦ ਨੇ ਮਈ ਤੇ ਜੂਨ ਦਾ ਮਹੀਨਾ ਗਰਮੀਆਂ ਦਾ ਕੱਟਣ ਵਾਸਤੇ ਬਣਾਇਆ ਹੋਇਆ ਸੀ ਬੜੀਆਂ ਚੌੜੀਆਂ ਕੰਧਾਂ ਉੱਚੀ ਛੱਤ ਰੇਤਾ ਵਿਛਾ ਕੇ ਪਾਣੀ ਛਿੜਕਣਾ ਤੇ ਜੇਠ ਦੇ ਮਹੀਨੇ ਵੀ ਠੰਡ ਰਹਿੰਦੀ ਸੀ ਉੱਥੇ ਜੇਠ ਦੇ ਮਹੀਨੇ ਤਾਂ ਉਹਨੂੰ ਠੰਡਾ ਬੁਰਜ ਕਹਿੰਦੇ ਸੀ ਤੇ ਤੁਸੀਂ ਹਿਸਾਬ ਲਾਓ ਜਿਹੜਾ ਜੇਠ ਦੇ ਮਹੀਨੇ ਕਮਰਾ ਠੰਡਾ ਹੋਵੇ ਤੇ ਪੋਹ ਦੇ ਮਹੀਨੇ ਉਹਦਾ ਕੀ ਹਾਲ ਹੋਣਾ ਸੀ ਉੱਥੇ ਤਾਂ ਬਰਫ਼ ਜੰਮਦੀ ਹੋਊ ਨਾ ਸੱਤ ਤੇ ਨੌ ਸਾਲ ਦੇ ਬੱਚੇ ਸੱਠ ਸਾਲ ਦੀ ਬਿਰਧ ਮਾਂ ਪਰ ਠੰਡ ਨਹੀਂ ਲੱਗੀ ਰਜਾਈ ਨਹੀਂ ਸੀ ਕੰਬਲ ਨਹੀਂ ਸੀ ਅੰਗੀਠੀਆਂ ਨਹੀਂ ਸੀ ਮਚ ਰਹੀਆਂ ਕਿਉਂ ਨਹੀਂ ਲੱਗੀ ਕੰਠ ਮਿਲਿਆ ਹਰ ਨਾ ਹੋ ਉਹਨਾਂ ਦੇ ਗਲੇ ਪਤੀ ਪਰਮਾਤਮਾ ਲੱਗ ਚੁੱਕਿਆ ਸੀ ਉਹਨਾਂ ਨੂੰ ਖਸਮ ਮਾਲਕ ਵਾਹਿਗੁਰੂ ਮਿਲ ਚੁੱਕਿਆ ਸੀ ਵਾਹਿਗੁਰੂ ਕੀ ਹੈ ਵਾਹਿਗੁਰੂ ਨਾਮ ਹੈ ਵਾਹਿਗੁਰੂ ਸ਼ਬਦ ਹੈ ਪਰ ਇਹ ਵਾਹਿਗੁਰੂ ਥੋੜੇ ਜਿਹੜੇ ਗਲੀ ਗਲੀ ਤੁਰੇ ਫਿਰਦੇ ਨੇ ਅਜਿਹੇ ਅਖੋ ਸਾਹਿਬ ਇਹ ਸਾਢੇ ਤਿੰਨ ਮਿਲ ਦੀ ਮਿੱਟੀ ਨੂੰ ਰੱਬ ਬਣਾਈ ਫਿਰਦੇ ਨੇ ਤੇ ਕੀ ਕਹੀਏ ਉਹ ਤਾਂ ਬਹੁਤ ਕੰਮ ਵਿਗੜਿਆ ਜਾਦੇ ਰੱਬੇ ਰੱਖ ਤੇ ਗੁਰਸਿੱਖ ਪਿਆਰੇ ਉਹ ਵਾਹਿਗੁਰੂ ਪਤੀ ਪਰਮਾਤਮਾ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਸ਼ਬਦ ਗੁਰੂ ਤੁਰ ਚੇਲਾ ਉਹਨਾਂ ਦੇ ਕੰਠ ਗਲੇ ਵਿਚ ਵਾਹਿਗੁਰੂ ਪਤੀ ਪਰਮਾਤਮਾ ਦਾ ਮਿਲਾਪ ਸੀ ਉਹਨਾਂ ਨੂੰ ਮਹੀਨੇ ਦੀ ਠੰਡ ਨਹੀਂ ਵਿਆਪੀ ਇਹ ਵੀ ਗੱਲ ਛੱਡੋ ਹੋ ਲਓ ਅਸਲੀ ਗੱਲ ਇਹ ਜਿਹੜੀ ਤਨ ਦੀ ਠੰਡ ਹੈ ਨਾ ਇਹ ਤਾਂ ਤੁਸੀਂ ਕੱਪੜਿਆਂ ਨਾਲ ਹਟਾ ਲਓਗੇ ਅੱਗ ਮਚਾ ਕੇ ਹਟਾ ਲਓਗੇ ਪਰ ਇੱਕ ਪੰਜਾਬੀ ਦਾ ਕਹਾਵਤ ਹੈ ਕਹਿੰਦੇ ਇਹਦੇ ਮਨ ਵਿਚ ਪਾਲਾ ਹੈ ਸਮਝਦੇ ਪੰਜਾਬੀ ਦੀ ਗੱਲ ਉਹ ਹੈ ਇੱਥੇ ਪਾਲਾ ਪਰ ਜਿਹੜੀ ਮਨ ਨੂੰ ਠੰਡ ਰੱਖੀ ਹੈ ਲੱਗੀ ਹੋਈ ਹੈ ਸਾਡੇ ਪਾਲਾ ਮਨ ਨੂੰ ਉਹ ਦੱਸ ਜਾਈਆ ਹਟਾਉਣ ਕੀ ਹੈ ਕਿੰਨੇ ਕੁ ਕੰਬਲ ਹਟਾਉਣਗੇ ਚੌਵੀ ਘੰਟੇ ਮਨ ਨੂੰ ਪਾਲਾ ਹੈ ਇਹਨੂੰ ਹੁਣ ਪੰਜਾਬੀ ਵਿਚ ਬਦਲੋ ਜਿਹਨੂੰ ਤੁਸੀਂ ਕਹੋਗੇ ਨਾ ਮਨ ਨੂੰ ਪਾਲਾ ਹੈ ਉਹਦੇ ਮਨ ਨੂੰ ਡਰ ਹੈ ਕੋਈ ਭੈ ਹੈ ਸਮਝੋ ਬਾਣੀ ਦੇ ਅਰਥ ਗੰਭੀਰ ਨੇ ਜਿਹੜਾ ਸਿੱਧਾ ਨਹੀਂ ਇੱਥੇ ਪਤਾ ਲੱਗਣਾ ਵੀ ਕੀ ਚੀਜ਼ ਹੈ ਜਿਹਨੇ ਮਨ ਚ ਪਾਇਆ ਕੋਈ ਸ਼ੰਕਾ ਕੋਈ ਭੈ ਤੇ ਜਿਹਨੇ ਹੁਣ ਆਪਾਂ ਬੈਠੇ ਹੈ ਕੋਈ ਹੈਗਾ ਜਿਹਦੇ ਮਨ ਚ ਪਾਇਆ ਨਾ ਹੋਵੇ ਕੋਈ ਭੈ ਤੋਂ ਰਹਿਤਾ ਹੈ ਆਪਣੇ ਚ ਤੁਸੀਂ ਹੋਰ ਦੀ ਤਾਂ ਗੱਲ ਚੱਲ ਛੱਡ ਦੋ ਹੁਣ ਤਾਂ ਬਾਪ ਨੂੰ ਪੁੱਤ ਤੇ ਹੀ ਡਰ ਲੱਗਦਾ ਬਾਕੀ ਤਾਂ ਗੱਲੇ ਛੱਡ ਦੋ ਭਾਈ ਭੈਣ ਨੂੰ ਭਾਈ ਤੋਂ ਡਰ ਲੱਗਦਾ ਭਾਈ ਨੂੰ ਭੈਣ ਤੋਂ ਲੱਗਦਾ ਵੀ ਕਿਤੇ ਇੰਤਕਾਲੇ ਦਾ ਕਰਾ ਜਾਵੇ ਹੁਣ ਤਾਂ ਪਾਲੇ ਤੇ ਬਿਨਾ ਤੁਹਾਨੂੰ ਥੋੜਾ ਜਿਹਾ ਫਰਕ ਹੋਣਾ ਸਾਡੇ ਲਾੜੇ ਦਾ ਖਬਰੇ ਸੰਤ ਡਰਦੇ ਹੀ ਨਹੀਂ ਐਸੇ ਕਈ ਸਾਡੇ ਸੰਤ ਬੀਬੀ ਦੁੱਖਾਂ ਚ ਕੀ ਫਿਰਦੇ ਉਹਨਾਂ ਨੂੰ ਪਤਾ ਨੀ ਕਾਹਦਾ ਡਰ ਹੁਣ ਜਦ ਗਿਟਿਆ ਤੱਕ ਚੋਲਾ ਹੀ ਪਾ ਲਿਆ ਫਿਰ ਮੌਤ ਦਾ ਕਾਹਨੂੰ ਡਰ ਕਰਦਾ ਤੇ ਜਿੱਦੇ ਲਾਉਣੀ ਆ ਜਾਣੀ ਹੈ ਬਦੂਖਾਂ ਵਾਲੇ ਕੋਲੇ ਖੜੇ ਹੁੰਦੇ ਤੇ ਕੰਮ ਕਰਨ ਵਾਲੇ ਕਰ ਜਾਂਦੇ ਤੁਹਾਡੇ ਸਾਹਮਣੇ ਹੀ ਗੱਲਾਂ ਨੇ ਕਿ ਬਦੂਖਾਂ ਨਾਲ ਮੌਤ ਰੋਕੀ ਜਾ ਸਕਦੀ ਆ ਜਿਹੜੇ ਲਈ ਫਿਰਦੇ ਨੇ ਕਾਰਾਂ ਕੂਰਾਂ ਦੇ ਇੱਥੇ ਤੁਸੀਂ ਦੇਖਦੇ ਨੇ ਵੀ ਇੱਕ ਝੰਡੀ ਵਾਲੇ ਨੇ ਲੱਗਣਾ ਹੁੰਦਾ ਤੇ 250 ਰੁਪਈਆ ਸੰਘ ਦੇ ਚੱਕੀ ਫਿਰਦੇ ਨਾਲ ਉਹਨੇ ਪੁਲ ਦੇ ਉੱਪਰ ਨੂੰ ਲੰਘਣਾ ਤੇ ਪੁਲ ਦੇ ਹੇਠ ਵੀ ਖੜੇ ਆ, ਤੁਸੀਂ ਪੁਲ ਤੋੜਨਾ ਦੱਸੋ। ਰਾਤ ਨੂੰ ਸਾਨੂੰ ਸਫ਼ਰ ਕਰਨਾ ਪੈਂਦਾ, ਬਾਕੀ ਪੁੱਛਣਗੇ ਕਿੱਥੋਂ ਆਏ ਜੀ, ਕਿੱਥੇ ਜਾਣਾ ਨੇ, ਪੰਜਾਬ ਚ ਫਿਰਦੇ ਨਾਲ ਦੇਖੋ ਕਿੱਥੇ ਵੀ, ਜਿਹੜਾ ਕੋਈ ਉਹੋ ਜਿਹੇ ਕੰਮ ਵਾਲਾ ਤੁਹਾਨੂੰ ਦੱਸੂਗਾ ਹੀ ਵੀ ਮੈਂ ਕਿੱਥੇ ਤੇ ਆਇਆ। ਸਵਾਲ ਕੀ ਕਰਨਗੇ ਕਿੱਥੇ ਤੇ ਆਏ ਜੀ, ਕਿੱਥੇ ਨੀ ਜਾਣਾ ਨੇ ਦੱਸੋ ਵੀ, ਤੁਹਾਨੂੰ ਸੱਚੇ ਬੋਲ ਕੇ ਲੈ ਕੇ ਜਾਊ ਜਿਹਨੇ ਇਹੋ ਜਿਹਾ ਕੋਈ ਕੰਮ ਕਰਨਾ। ਆ ਜਿਹਨੇ ਹੁਣ ਚੰਡੀਆਂ ਚੁੰਡੀਆਂ ਵਾਲੇ ਫਿਰਦੇ ਨੇ ਨਾ, ਤੁਹਾਨੂੰ ਤਾਂ ਲੱਗਦੇ ਵਜ਼ੀਰ ਅਫਸਰ, ਪਰ ਇੰਨਾ ਪਾਲਾ ਹੈ ਮਨ ਵਿੱਚ, ਇੰਨਾ ਡਰ ਹੈ। ਆਪਾਂ ਤਾਂ ਹੁਣ ਛਕਣੀ ਹੈ ਲੰਗਰ ਦੀ ਰੋਟੀ, ਆ ਰਾਤ ਨੂੰ ਸਾਗ ਮੱਕੀ ਦੀ ਰੋਟੀ ਛਕਣੀ ਹੈ, ਪਹਿਣਾ ਮੰਜੇ ਪਰ ਬਾਅਦ ਚ ਤੇ ਸੋਮਣ ਸੰਗ ਪਹਿਲਾਂ ਹੀ ਵੱਜ ਜਾਣਾ ਹੈ, ਆ ਜਾਣੀ ਨਾ ਨੀਂਦ ਜਦੇ। ਇਹ ਜਿਹੜੇ ਝੰਡੀਆਂ ਵਾਲੇ ਇਹਨਾਂ ਨੂੰ ਨੀਂਦ ਵੀ ਤਾਂ ਆਊ ਜੇ ਕੋਈ ਕੰਪੋਜ਼ ਦਾ ਟੀਕਾ ਲਾਊਗਾ, ਇਹ ਸੌਂਦੇ ਵੀ ਤਾਂ ਹੈ ਚਾਰ ਚਾਰ ਬੱਟੀਆਂ ਖਾ ਕੇ, ਕਿਉਂਕਿ ਮਨ ਵਿੱਚ ਪਾਲਾ ਹੈ, ਮਨ ਵਿੱਚ ਭੈ, ਮਨ ਵਿੱਚ ਸ਼ੰਕਾ ਹੈ। ਤੇ ਗੁਰਮੁਖ ਪਿਆਰੇ ਤਾਨੋ ਸਾਹਿਬਜ਼ਾਦੇ ਜਿਨ੍ਹਾਂ ਦੇ ਦਿਨ ਅੱਜ ਧੋਰਮ ਹੋ ਗਏ ਸ਼ਹੀਦੀ, ਮਨ ਵਿੱਚ ਪਾਲਾ ਨਹੀਂ ਸੀ, ਭੈ ਨਹੀਂ ਸੀ ਮੌਤ ਦਾ, ਮਨ ਵਿੱਚ ਪਾਲਾ ਨਹੀਂ ਸੀ ਤ੍ਰਿਸ਼ਨਾ ਦਾ, ਮਨ ਵਿੱਚ ਪਾਲਾ ਨਹੀਂ ਸੀ ਕੁਰਸੀ ਦਾ। ਵਜ਼ੀਰੇ ਨੇ ਬੜਾ ਲਾਲਚ ਦਿੱਤੇ, ਪੀਰ ਬਣਾ ਦੂੰਗਾ, ਵਜ਼ੀਰਾਂ ਦੀਆਂ ਲੜਕੀਆਂ ਦੇ ਨਾਲ ਸ਼ਾਦੀਆਂ ਹੋਣਗੀਆਂ, ਧਨੀ ਬਣਾ ਦੂੰਗਾ, ਪਰ ਮਨ ਵਿੱਚ ਪਾਲਾ ਨਹੀਂ ਸੀ ਕੋਈ ਚੀਜ਼ ਅਸਰੇ ਨਾ ਕਰ ਸਕੀ। ਕਿਉਂ ਨਹੀਂ ਸੀ ਉਹ ਪਾਲਾ ਕਿ ਪੋਖ ਤੁਖਾਰ ਨਾ ਲਿਆ ਪਈ, ਕੰਠ ਮਿਲਿਆ ਘਰ ਨਾ ਹੋ ਕਹੀਏ ਮਾਲਕ ਪਤੀ ਪ੍ਰਮਾਤਮਾ ਖਸਮ। ਉਹਨਾਂ ਦੇ ਗਲੇ ਵਾਹਿਗੁਰੂ ਮਿਲ ਚੁੱਕਿਆ ਸੀ, ਪਤੀ ਮਿਲ ਚੁੱਕਿਆ ਸੀ, ਕਿਵੇਂ ਪਾਲਾ ਵਿਆਪ ਹੈ? ਤੇ ਜਿਹਨਾਂ ਨੂੰ ਨਹੀਂ ਮਿਲਿਆ ਉਹਨਾਂ ਦਾ ਕੀ ਹਾਲ ਹੈ? ਤੁਸੀਂ ਪੁੱਛੋ ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ, ਕੈਸਾ ਅਲੰਕਾਰ ਬਾਣੀ ਨੇ ਬੰਨਿਆ, ਜਲ ਥਲ ਨੀਰ ਭਰੇ ਸੀਤਲ ਪਵਨ ਚੁਲਹਾਰ ਦੇ, ਖੇਜੜੀਆਂ ਸੋਨ ਹੀਰੇ ਲਾਲ ਜੜਨ ਦੀ ਹੈ। ਦੇਖੋ ਬਾਣੀ ਦਾ ਅਲੰਕਾਰ, ਸਤਿਗੁਰ ਕਹਿੰਦੇ ਇੱਕ ਭੈਣ ਬੀਬੀ ਦਾ ਮਕਾਨ ਝੀਲ ਦੇ ਕਹਿੰਦੇ, ਸਰੋਵਰ ਦੇ ਕਹਿੰਦੇ, ਬੜੀ ਸੁੰਦਰ ਕੋਠੀ ਬਣੀ ਹੋਈ, ਆਲੇ ਦੁਆਲੇ ਜਲ ਥਲ ਨੀਰ ਭਰੇ, ਚਾਰ ਸਵੇਰੇ ਜਲ ਝੀਲ ਚੱਲ ਰਹੀ ਹੈ, ਤੇ ਉਸ ਝੀਲ ਵਿੱਚੋਂ ਠੰਡੇ ਠੰਡੇ ਹਵਾ ਦੇ ਬੁੱਲੇ, ਸੀਤਲ ਪਵਨ ਚੁਲਹਾਰ ਦੇ, ਬੜੀ ਠੰਡੀ ਹਵਾ ਉਸ ਮਕਾਨ ਵਿੱਚ ਆ ਰਹੀ ਹੈ। ਤੇ ਹੋਰ ਕੀ ਹੈ ਉੱਥੇ? ਹਨ ਜਿਹੜੇ ਪਲੰਘ ਨੇ ਨਾ ਸੇਜ, ਉਹ ਕੀ ਉਹ ਡਬਲ ਬੈਡ ਨਹੀਂ ਬਣੇ ਹੋਏ ਆਪਣੇ ਆਲੇ, ਉਹ ਸੋਨੇ ਦੀਆਂ ਸੇਜਾਂ ਬਣੀਆਂ ਹੋਈਆਂ ਉਸ ਕੋਠੀ ਚ, ਤੇ ਹੀਰੇ ਲਾਲ ਜੜਨ ਦੀ ਆ, ਜਿਹੜੇ ਉਸ ਭੈਣ ਨੇ ਗਹਿਣੇ ਪਾਏ ਨੇ ਉਹ ਕੱਲੇ ਸੋਨੇ ਦੇ ਨਹੀਂ, ਉਹ ਹੀਰੇ ਤੇ ਲਾਲ ਜੜੇ ਹੋਏ ਨੇ। ਦੇਖੋ ਬਾਣੀ ਦਾ ਸ਼ਿੰਗਾਰ ਰਸ ਕਿੱਥੇ ਤੱਕ ਅਲੰਕਾਰ ਹੈ ਬਾਣੀ ਦਾ, ਝੀਲ ਦੇ ਕੰਢੇ ਕੋਠੀ, ਠੰਡੀ ਹਵਾ ਦੇ ਬੁੱਲੇ ਤੇ ਪਲੰਘ ਸੋਨੇ ਦੇ ਬਣੇ ਹੋਏ, ਉਸ ਭੈਣ ਬੱਚੀ ਨੇ ਪਾਏ ਹੋਏ ਹੀਰਿਆਂ ਨਾਲ ਜੜੇ ਹੋਏ ਗਹਿਣੇ, ਤੇ ਅੱਗੇ ਕੀ ਕਹਿੰਦੇ ਨੇ ਮਹਾਰਾਜ? ਸੁਬਰ ਕੱਪੜ ਭੋਗ, ਸੁਬਰ ਦੋ ਪਾਠ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਇੱਕ ਸੁਬਰ ਇੱਕ ਸੁਭਾਰ, ਇੱਕ ਥੋ ਅਧਿਕ ਹੈ ਇੱਕ ਥੋ ਅਧਿਕ ਲਾਉਣੀ ਨੀ, ਇੱਥੇ ਹੈ ਸੁਬਰ ਕੱਪੜ। ਸੁਬਰ ਕੱਪੜ ਕੀ ਹੁੰਦਾ ਗੁਰੂ ਗ੍ਰੰਥ ਸਾਹਿਬ ਵਿੱਚ? ਭਾਈ ਜਦੋਂ ਆਪਾਂ ਆਪਣੀ ਬੱਚੀ ਨੂੰ ਆਨੰਦ ਕਾਰਜ ਤੇ ਲਿਜਾਂਦੇ ਹਾਂ ਨਾ, ਉਹ ਸੂਹੇ ਰੰਗ ਦਾ ਜਿਹੜਾ ਸੁੰਦਰ ਸੂਟ ਪਾਇਆ ਜਾਂਦਾ ਹੈ ਸੁਹਾਗ ਦਾ, ਉਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਰ ਕੱਪੜ ਲਿਖਿਆ। ਬੜਾ ਕੀਮਤੀ ਤੇ ਸੁੰਦਰ ਹੁੰਦਾ। ਮਹਾਰਾਜ ਕਹਿੰਦੇ ਝੀਲ ਦੇ ਕੰਢੇ ਕੋਠੀ, ਹਵਾ ਦੇ ਠੰਡੇ ਝੌਂਕੇ, ਸਿਉਣੇ ਦੇ ਪਲੰਘ, ਹੀਰੇ ਮੋਤੀਆਂ ਨਾਲ ਜੜੇ ਹੋਏ ਇਸ ਭੈਣ ਦੇ ਗਹਿਣੇ, ਤੇ ਸੁਹਾਗ ਦੇ ਸੁੰਦਰ ਸੁੰਦਰ ਸੂਟ ਪਾਏ ਹੋਏ। ਲਓ ਹੁਣ ਨਤੀਜਾ ਸੁਣ ਲਓ। ਸੁਭਰ ਕੱਪੜ ਭੋਗ, ਨਾਨਕ ਪੀਰੀ ਮਿਹੂਣੀ ਤੱਤੀਆ। ਦੇਖੋ ਕੈਸਾ ਬਚਨ ਹੈ ਬਾਣੀ ਦਾ, ਇਹ ਸਭ ਕੁਝ ਹੈਗਾ ਪਰ ਪਤੀ ਕੋਲ ਨੀ ਉਹ ਕੋਠੀ ਨੂੰ ਅੱਗ ਲੱਗੀ ਉਹ ਦੇਖੂਗੀ। ਨਾਨਕ ਪੀਰੀ ਮਿਹੂਣੀ ਤੱਤੀਆ, ਉਹ ਕੋਠੀ ਜਲਦੀ ਦਿਖੂਗੀ ਕਿਉਂਕਿ ਪਤੀ ਕੋਲ ਨਹੀਂ ਹੈ। ਜਿਨ੍ਹਾਂ ਦੇ ਪਤੀ ਕੋਲ ਕੰਠ ਮਿਲਿਆ ਘਰ ਨਾ ਹੋਖ ਤੁਖਾਰ ਨਾ ਵਿਆਪਈ, ਉਹਨਾਂ ਦੇ ਪਤੀ ਕੋਲ ਸੀ, ਦੇਗਾਂ ਦੇ ਉਬਾਲੇ ਤੱਤੇ ਨਹੀਂ ਕਰ ਸਕੇ। ਆਰਿਆਂ ਦੇ ਦੰਦਿਆਂ ਨੇ ਚੀਰ ਤੇ ਪਰ ਮੁਖ ਤੋਂ ਸੀ ਨਹੀਂ ਨਿਕਲੀ ਕਿਉਂਕਿ ਕੰਠ ਮਿਲਿਆ ਹਰ ਨਾ ਹੋ। ਹੁਣ ਦੁੱਖ ਨਾ ਮਨਾਇਓ, ਕਿਹੜੀ ਚੀਜ਼ ਨਹੀਂ ਹੈ ਤੁਹਾਡੇ ਘਰ ਸੁੱਖ ਦੇਣ ਵਾਲੀ? ਕੂਲਰ, ਫਰਿੱਜ, ਟੈਲੀਵਿਜ਼ਨ, ਟਰੈਕਟਰ, ਮੋਟਰਾਂ ਚੱਲਦੀਆਂ ਨੇ। ਕਿੱਥੇ ਛੇ ਤਿੰਨ ਤਿੰਨ ਮਹੀਨੇ ਰਾਤੀ ਚੱਕੀ ਫਿਰੀ ਜਾਂਦੇ ਸੀ ਕਾਰਖਾਨੇ ਚ, ਮੇਰੇ ਦੰਦੇ ਕੱਢਦੇ, ਕਣਕ ਵੱਢਣੀ, ਟੰਗੋਈਆਂ ਖਰੀਦਣੀਆਂ, ਧੜਾਂ ਲਾਉਣੀਆਂ, ਤੇ ਪਸ਼ਵਾ ਰਾਣੀ ਨੂੰ ਡੀਕੀ ਜਾਣਾ, ਕਾਦ ਆਊਗੀ ਵੀ ਧੜ ਲਿਖਾਰਨੀ ਹੈ, ਪੈੜੀ ਪੱਟੀ ਜਾਣੀ। ਹੁਣ ਕਿੰਨੀ ਮੌਜ ਹੈ, ਖੇਤ ਵਿਚੋਂ ਖੰਨੇ ਤੇ ਖੰਨੇ ਵਿਚੋਂ ਜੇਬ ਚ ਰਾਤੀ ਚੱਕੀ ਹੋਣੀ ਸਰ, ਤਾਂ ਚੱਕੀ ਨੀ ਦੇਖੋ ਕਿੰਨੇ ਸੁੱਖ ਹੋ ਗਏ। ਤੜਕੇ ਤੜਸ ਕੇ ਹੱਡ ਜੋੜਦੇ ਹੁੰਦੇ ਸੀ, ਜਦ ਸੂਰਜ ਚੜੇ ਹੋਣਾ ਦੇਖਣਾ ਵੀ ਡੇਢ ਕਿਆਰਾ ਹੀ ਭਰਿਆ, ਕੋਈ ਫਰੀ ਜਾਂਦੇ ਸੀ ਕਈ ਚੱਕਦੇ ਆਏ, ਤਾਂ ਬਹੁਤ ਹੀ ਸੁੱਖ ਹੋ ਗਏ। ਤਾਂ ਬੀਬੀਆਂ ਨੂੰ ਬਹੁਤ ਸੁੱਖ ਹੋਏ, ਸਾਡੀਆਂ ਵੀ ਭੈਣਾਂ ਨੇ ਨਰਮਾ ਨੀ ਚੁਗਣਾ, ਮਿਰਚਾਂ ਨੀ ਚੁਗਣੀਆਂ, ਮੂੰਗੀ ਨੀ ਚੁਗਣੀ, ਗੋਹਾ ਕੂੜਾ ਨੀ ਆਪ ਕਰਨਾ, ਬੇਲਣਾ ਨੀ ਬੇਲਣਾ, ਚਰਖਾ ਨੀ ਕੱਟਣਾ। ਤੇ ਇੰਨੀ ਕਿਰਪਾ ਹੋ ਗਈ ਰੱਬ ਦੀ, ਲੱਸੀ ਵੀ ਤਾਂ ਮਿਲੂਗੀ ਜੇ ਬਿਜਲੀ ਆ ਗਈ, ਨਹੀਂ ਤਾਂ ਬਸ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ఎందుకంటే మిత్రం.

ਜੇ ਜੁਗ ਚਾਰੇ ਆਰ ਜਾਂ ਹੋਰ ਦਸਾਉਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਈ। ਚੰਗਾ ਨਾ ਉਰਖਾਏ ਕਹੇ ਜਾਂ ਸਕੀਰਤ ਜਗ ਲਏ, ਜੇ ਤੈਸੋ ਨਦਰ ਨਾ ਆ ਗਈ।

ਕੋਹ ਨਾ ਸਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ਼। ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਾਲ ਹਨ ਮੰਦ, ਸੁਣਿਆ ਜੋਗ ਜੁਗਤ ਤਨ ਭੇਦ।

ਤਿਰੰਗਾ ਤੇ ਨਾਭ ਸਭਨਾ ਲਿਖਿਆ ਬੁਰੀ ਕਲਾਮ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿਓ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਇੱਕ ਪਵਾਉ ਤਿਸਤੇ ਹੋਏ ਲੱਖ ਦਰੀਆ।

ਸਦਾਸਲਾਮਤਰਾਂਕਾਰ ਅਸੰਖ ਜਾਪ ਅਸੰਖ ਭਾਊ ਅਸੰਖ ਪੂਜਾ ਅਸੰਖ ਤਪਤਾਊ ਅਸੰਖ ਗ੍ਰੰਥ ਮੁਖ ਵੀਰ ਪਾਠ ਅਸੰਖ ਜੋਗ ਮਨ ਰਹੇ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪ੍ਰਸਾਰ।

ਸਦਾ ਸਲਾਮ ਸੁਨਰਾਕਾਰ ਅਸੰਖ ਮੂਰਖ ਅੰਧ ਭੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵੱਢ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਖ ਮਲ ਪਾਪ ਕਾਹੀ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾ

ਤਜਰਬਾ ਸਲੂਕ ਤਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਬਿਨਾਸੁ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹ ਇਤੀ ਸੁਰਤ ਨ ਪਾਈਆਂ ਨਦੀਆਂ ਅਤੇ ਵਾਹ ਪਵੈ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਲ ਤਨ ਕੀੜੀ ਤੁਲਨਾ ਹੋਗਣੀ ਜੇ ਤਸਮਨ ਹੋਣਾ ਜਿਸ ਰਹੇ ਅੰਤ ਨ ਸਿਵਤੀ ਕਰਨ ਨ ਅੰਤ ਅੰਤ ਨ ਕਰਣਾ ਦੇਣ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਸ ਅੰਤ ਕਾਰਣ ਜਿਤੇ ਬਿਲ ਲਾਹੀ ਤਾਂ ਕਿ ਅੰਤ ਨ ਪਾਏ ਜਾਹੀ ਇਹ ਅੰਤ ਨ ਜਾਣੈ ਕੋਈ।

ਤੈਂ ਈਸ਼ਰ ਆਖੈ ਸਦਰ ਆਖੈ ਕਿਤੇ ਕਿਤੇ ਬੁੱਧ ਅੱਠ ਹੈ ਦਾਨਵ ਅੱਠ ਦੇਵ ਅੱਠ ਹੈ ਸੁਰ ਨਰ ਮੁਨ ਜਨ ਸੇਵ ਕਿਤੇ ਅੱਖ ਹੈ ਆਖਣ ਪਾਹੀ ਕਿਤੇ ਕਹਿ ਕਹਿ

ਅੰਦਰ ਨਾਲੇ ਗਾ ਰਹੇ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆ ਮਨ ਮੋਹਣ ਸੁਰਗਾ ਮਛ ਪਾਇਲੇ ਗਾਵਨ ਰਤਨ ਪਾਏ ਤੇਰੇ ਅਟੜ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੀ ਗਾਵਹਿ ਖੰਡੋ ਮੰਡਲਵਰ ਪੰਡਾ।

ਚਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਹੋ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰ ਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਹਾਂ ਪਤ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸ਼ਰਮ ਪਤ ਝੋੜੀ ਧਿਆਨ ਕੀ ਕਰੇ ਬਿਪੂਤ ਸਿਮਸਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਕ ਆਈ ਪੰਥੀ ਸਗਲ ਜਮਾਤੀ ਮੰਜਿਤ ਹੈ ਜਗ ਜੀਤ ਆਦੇਸ਼ ਦਸੈ ਆਦੇਸ਼ ਆਦ ਅਨੀਲ ਅਨਾਦ ਅਨਾਤ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਗਟਗਟ ਵਾਜਹਿ ਨਾਦੁ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਦਿਵਰਾ ਸਾਧ ਸੰਯੋਗ ਵਿਯੋਗ ਦੁਇ

ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਜ ਨਾ ਕੋਏ। ਰਾਤੀ ਰੁਤੀ ਸਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਜਿਸ ਵਿੱਚ ਧਰਤੀ ਸਾਫ਼ ਰੱਖ।

ਕਿਥਾ ਸੋਹਨ ਪੰਚ ਪਰਵਾਨ ਨਗਰੀ ਕਰਮ ਪਵੈ ਨਿਸ਼ਾਨ ਕਚ ਬਗਾਈ ਉਥੈ ਪਾਈ ਨਾਨਕ ਗਇਆ ਜਾਪੈ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਵਨ ਪਾਣੀ ਦਾ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੈ ਕਾੜਤ ਘੜੀਐ ਰੂਪ ਰੰਗ ਤੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਦਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਉਮਨ ਕੇਤੇ ਕੇਤੇ ਰਤਨ ਸਮੁੰਦ ਕੇਤੀ

ज्ञान खंड में ज्ञान प्रचंड जिथे नाद विनोद कूड़े आनंद शर्म खंड की बाणी रूप जिथे घाट घड़ी बहुत अनूप ਤਾਂ ਗੱਲਾਂ ਕਥੀਆਂ ਨਾ ਜਾਹੀ ਜੇ ਕੋ ਕਹੇ ਪਿੱਛੇ ਪਛਤਾਏ ਜਿੱਥੇ ਘੜੀਐ ਸੁਰਤ ਮਤ ਮਨ ਬੁੱਧ ਜਿੱਥੇ ਘੜੀਐ ਸੁਰਸ ਗਾਂ ਕੀ ਸ਼ੁੱਧ ਕਰਮਕੰਡ ਕੀ ਬਾਣੀ ਜੋ

ਬ੍ਰਹਮ ਰਹਿ ਨ ਠਗ ਜਾਹੀ ਜਿਨ ਕੈ ਰਾਮ ਬਸੈ ਮਨ ਮਾਹੀ ਸੱਚਾ ਭਗਤ ਬਸੈ ਕੈ ਲੋ ਪਰਹਿ ਆਨੰਦ ਸੱਚਾ ਮਨ ਸੋਇ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਜਿਥੈ ਖੰਡ ਮੰਡਲ ਬਰ ਪੰਡ।

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ।

ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹ ਦਸਵੀਂ ਛਪੈ ਛੰਦ ਤਵ ਪ੍ਰਸਾਦ ਚੱਕਰ ਚਿਹੇ ਨਰ ਵਰੰਜਾ ਤੇ ਅਰ ਪਾਤ ਨਹਿਨ ਦੇ ਰੂਪ ਰੰਗ ਅਰ ਵੇਖ ਪੇਗ ਗੋ ਕਹਿ ਨਾ ਸਕਤ ਕੇ ਅਚਲ ਮੂਰਤਨ ਪਉ ਪ੍ਰਕਾਸ਼ ਮਿਤੋ ਜਿਤਹਿ ਜੈ ਗੋਟ ਇੰਦਰ ਇੰਦਰਾਣ ਸਾਹ ਸ਼ਾਨ ਗਿਣ ਜੈ ਤੇ ਪਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਣ ਕਹਿਤ ਤਵ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਿਤ ਸੁਮਤ ਭੁਜੰਗ ਪਰਿਆਤ ਸ਼ੰਦ ਨਮਸਤੰਗਾ ਕਾਲੇ ਨਮਸਤੰਗ ਕਰਤਾਲੇ ਨਮਸਤੰਗਾ ਰੂਪੇ ਨਮਸਤੰਗਾ ਅਨੂਪੇ ਨਮਸਤੰਗਾ ਭੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਈ ਨਮਸਤੰਗਾ ਜਾਈ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਤਾਮੰਗ ਨਮਸ

ਸਦਾ ਸਦ ਦਾ ਬੁੱਧ ਦਾ ਅਬਿਰਧ ਕਰਤਾ ਅਦੋ ਉਰਧ ਅਰਧੰ ਦਾ ਗੰਗੋ ਗਹਰਤਾ ਪਰੰ ਪਰਮ ਪਰਮੇਸ਼ਵਰਮ ਰੋਸ਼ ਪਾਲਮ ਸਦਾ ਸਰਬਦਾ ਸਿੱਧ ਦਾਤਾ ਦਿਆਲਮ ਅਸ਼ੇਦੀ ਅਭੇਦੀ ਅਨਾਮੰਗ ਕਾਮੰ ਸਮਸਤੋ ਬਰਾਜੀ ਸਮਾਪਤਾ ਸੁਤਾਮੰ ਤੇਰਾ ਜੋਰ ਚਾ ਚੀ ਛੰਦ ਜਲੇ ਹਾਂ ਥਲੇ ਹਾਂ ਪੀਤਾ ਵੇ ਹੈ ਪ੍ਰਭੂਆਂ ਜੂਹਾਂ ਦੇ ਸਭ ਦੇ ਸਾਈ ਭੁਜੰਗ ਪ੍ਰਯਾਤ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਵਮਾਨੇ ਸਮਾਧਿ ਨਦਾਨੇ ਨਮਾਸ ਤੁੰਗ ਨਰਨਾਥੇ ਨਮਾਸ ਤੁੰਗ ਪਰਮਾਥੇ ਨਮਾਸ ਤੁੰਗਾ ਗੰਜੇ ਨਮਾਸ ਤੁੰਗਾ ਪੰਜੇ ਨਮਾਸ ਤੁੰਗਾ ਕਾਲੇ ਨਮਾਸ ਤੁੰਗਾ ਪਾਲੇ ਨਮੋ ਸਰਬਦੇਸੇ ਨਮੋ ਸਰਬਦੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸ਼ਾਹੇ ਨਮੋ ਮਹਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੂਖ ਰੂਖੇ ਨਮੋ ਸੁਖ ਸੁਖੇ ਨਮੋ ਸਰਬ ਰੋਗੇ ਨਮੋ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਕੀਰਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸ਼ੰ ਨਮੋ ਸਰਬ ਕ੍ਰਿਸ਼ੰ ਨਮੋ ਸਰਬ ਰੰਗੇ ਤਰਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਾਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੋ ਕਰਮੰ ਪ੍ਰਣਾਸੀ ਸਦਾ ਸਰਬਦਾ ਹਰਿਦ ਸਿਧਿ ਨਿਵਾਸੀ ਚਰਪਟ ਛੰਦ ਦਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਪਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ।

ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨ ਤਰਮਾਨ ਦੇਵਾ ਪੇਵਾਦ ਉਦਾਰ ਸਰਬ ਪਾਲਕ ਸਰਬ ਕਾਲ ਤੂ ਸਰਬ ਕੋਪਨ ਕਾਲ ਜਤਰ ਤਤਰ ਵਰਾਜੀ ਅਬ ਤੂ ਤਰੁ ਪ੍ਰਸਾਲ ਨਾਮ ਸਾਮਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਸੇਖ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਦਿਸਾ ਹੋਏ ਫੈਲੇ ਵਨ ਰਾਗ ਨਾਮ ਕਾਮ ਵਿਹੀਨ ਪੇਖਤ ਦਾਮ ਨਹਿ ਜਾਹੀ ਸਰਬ ਮਾਨ ਸਰਬਤਰ ਮਾਨ ਸਹਿਬ ਮਾਨ ਤਾਹੀ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਖੇਲ ਖੇਲ ਨਹਿ ਅੰਤ ਕੋ ਫਿਰ ਏਕ ਦੇਵ ਪੇਵ ਨਾ ਜਾਨੀ ਜੇ ਬੇਦੌਰ ਕਤੇਵ ਰੂਪ ਰੰਗ ਨਾ ਜਾਤ ਪਾਤ ਸੁ ਜਾਨੀ ਕਹਿ ਜੇਵ ਸਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਮਹੀਨ ਚਕਰ ਬਕਰ ਫਿਰੈ ਚਤਰ ਜਾਕਰ ਮਾਨ ਹੀ ਪ੍ਰਤੀਨ ਲੋਕ ਚੌਦਹ ਕੇ ਵਿਖੈ ਜਗ ਜਾਪੀ ਜਿਹ ਜਾਪ ਆਦਿ ਦੇਵ ਅਨਾਦ ਮੂਰਤ ਸਾਪਿ ਸਭ ਜਿਹ ਸਾਪ ਪਰਮ ਰੂਪ ਬਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸ਼ਵ ਰਚਿਓ ਸੁਯਮ ਪਵਗਨ ਪੰਜਨਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇਸ ਧਰਮ ਕਾਮ ਸੁ ਪਰਮ ਰਹਿਤ ਪੂਜਾ ਰਾਖ ਦੇਸ ਅੰਗ ਰਾਗ ਨਾ ਰੰਗ ਜਾਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੋਸ਼ ਭੰਜਨ ਮੁਕਤ ਦਾਇਕ ਕਾਮ ਆਪ ਰੂਪਾ ਮੀ ਕਾਨ ਔਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਭੰਜਨ ਆਦਿ ਰੂਪ ਅਸੂਤ ਅੰਗ ਹੀ ਨਾ ਭੰਗ ਨਾਤਮ ਏਕ ਪੁਰਖ ਅਪਾਰ ਸਰਬ ਵਿਸ਼ਵ ਰਚਿਓ ਸੰਯੰਤ ਗੜਨ ਭੰਜਨ ਹਾਰ ਅੰਗ ਹੀ ਨਾ ਭੰਗ ਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬਗੰਤਾ ਸਰਬਹੰਤਾ ਸਰਬ ਤੇ ਅਨਪ੍ਰੇਖ ਸਰਬ ਸਾਸ ਕਰਨਾ ਜਾਣੇ ਜੇ ਰੂਪ ਰੰਗ ਗਰ ਰੇਖ ਪਰਮ ਵੇਦ ਪ੍ਰਾਣ ਜਾ ਕੇ ਨੇਤ ਪਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨ ਆ ਗਈ ਬਹੁ ਚਿਤ ਮਦ ਪਾਰ ਛੰਦ ਤਲ ਪ੍ਰਸਾਦ ਗੁਣਗਨ ਉਦਾਰ ਮਹਿਮਾ ਪਾਰ ਆਸਨ ਪੰਗ ਕੁਮਾਨੰਗ ਅਨੁਭਵ ਪ੍ਰਕਾਸ਼ ਨਿਸ਼ਦਿਨ ਅਨਾਸ

ਨਤਾ ਜਾਤ ਹੈ ਜਾਤ ਹੈ ਜਰਪੜ ਛੰਦ ਦਾ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਸਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰ ਸਰਬੰਗ ਪ੍ਰਾਣੰ ਸਰਬੰਗ ਕਰਮੰ ਸਰਬੰਗ ਧਰਮੰ ਸਰਬੰਗ ਜੁਗਤਾ ਸਰਬੰਗ ਮੁਕਤਾ ਰਸਾਵਲ ਛੰਦ ਦਾ ਪ੍ਰਸਾਦ ਨਮੋ ਨਿਰਕਨਾਸ਼ੇ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਤਮ ਪਰਮਾਥੇ ਸਦਾ ਸਰਵਸਾਥੇ ਅਗਾਧ ਸਰੂਪੇ ਨਿਰਵਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰੈ ਨਾ ਪੁੱਤਰੈ ਨਾ ਸੁਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੰ ਸ੍ਰੀ ਕੈ ਮਿਤੋਂ ਹੀ ਕਾਇ ਸਦੈਵੰ ਪ੍ਰਵਾਹੈ ਜੈ ਜਾਇ ਭਗਵਤੀ ਛੰਦ ਕਵ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਹਮੇਸ਼ੁਰ ਗੁਲਾਮ ਹੈ ਸਮਾਸੁਰ ਗੁਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸ ਨੂੰ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜ਼ੀ ਰਹਿੰਦਾ ਹੈ ਕਿ ਰਾਜ ਕਰਿਆ ਹੈ ਗਰੀਮਲ ਕਮਾਲ ਹੈ ਕਿ ਉਸ ਨੂੰ ਜਮਾਲ ਹੈ ਗਨੀਮਲ ਖਰਾਜ ਹੈ ਗਰੀਬਲ ਨਿਵਾਜ ਹੈ ਹਰੀਫੁਲ ਸਿਕਨ ਹੈ।

ਨਾਮੋ ਜਤ ਕਰਨ ਨਾਮ ਅੰਸ ਜਗਾਤ ਅਜ ਜਨਮ ਬਾਤੁ ਅਨ ਚੰਜ ਗਾਤ ਅਨ ਰੰਜ ਬਾਤੁ ਆਣ ਟੁੱਟ ਭੰਡਾਰ ਅਣਠਟ ਅਪਾਰ ਅਡੀਠ ਧਰਮ ਅਦ ਟੀਠ ਕਰਮ ਆਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਵ ਪ੍ਰਸਾਦ ਕਰੁਣਾਲਿਆ ਹੈ ਯਰ ਕਾਲਿਆ ਹੈ ਫਲ ਖੰਡਨ ਹੈ ਮਹਿ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਫਲ ਕਾਰਣ ਹੈ ਸਰਬੋ ਕਾਰਣ ਹੈ ਕ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰ ਪਰ ਹੈ ਸਰਬੰ ਕਰ ਹੈ ਸਰਬ ਪਾਸਿਆ ਹੈ ਸਰਬ ਨਾਸਿਆ ਹੈ ਕਰੁਣਾ ਕਰ ਹੈ ਵਿਸ਼ਵੰਬਰ ਹੈ ਸਰਵੇਸ਼ਵਰ ਹੈ ਜਗਦੀਸ਼ਵਰ ਹੈ ਬ੍ਰਹਿਮੰਡ ਸੈ ਖਲਖੰਡ ਸੈ ਪਰਤੇ ਪਰ ਹੈ ਕਰੁਣਾ ਕਰ ਹੈ ਜਪਾ ਥਪਾ ਥਪਾ ਥਪ ਹੈ ਅਕ੍ਰਿਤਾ ਅਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾਕ੍ਰਿਤ ਹੈ ਅਕ੍ਰਿਤਾ ਕ੍ਰਿਤਾ ਧਰਣੀਕ੍ਰਿਤ ਹੈ ਅੰਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਿਰਨਾਇਕ ਹੈ ਖਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲਿਆ ਹੈ ਨਿਰਪਨਾਇਕ ਹੈ ਸਰਵਕਾਇਕ ਹੈ ਭਾਵ ਭੰਜਨ ਹੈ ਯਰ ਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ ਅਕਲੰ ਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਦਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਵਸ ਹੈ ਜਸ ਕੇ ਜਸ ਹੈ ਭੁਜੰਗ ਭਰਿਆ ਦਿਸ਼ੰਗ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੀ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਕਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਲੈ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰਿੰਦਰੇ ਨਾਦਿੰਬ ਭੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬਾਂਕੇ ਅਪੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਸ਼ਰੀ ਸ਼ੰਭ ਅਜੈ ਅਲੈ ਅਪੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਪੰਜ ਲੱਖ ਪਖ ਅਕਾਲ ਦਿਆਲ ਲੇਖ ਪੇਖ ਅਨਾਮ ਕਾਮ ਅਗਾਟਾ ਨਾਥੀ ਪਰਮਾਤੇ ਅਜੋਨੀ ਅਮੋਨੀ ਨ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮੰਗ ਪਰਮੰਗ ਗੰਜੇ ਅਲੇਖੇ ਭੁਜੰਗ ਪਰਿਆਤ ਸ਼ੰਭ ਨਮਾਸ ਤੁਲ ਪ੍ਰਣਾਮੇ ਸਮਾਸ ਤੁਲ ਪ੍ਰਣਾਸੇ ਅਗੰਜਲੋ ਨਾਮੇ ਸਮਾਸ ਤੁਲ ਨਿਵਾਸੇ ਨਿਰਕਾਮੰਗ ਬਭੂਤੇ ਸਮਾਸ ਤੁਲ ਸਰੂਪੇ ਗੋ ਕਰਮੰਗ ਪ੍ਰਣਾਸੀ ਸੋ ਧਰਮੰਗ ਬਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਗਰੀਮੁਲਕ ਨੰਦਾ ਸਮਾਸ ਤੁਲ ਨਿਵਾਸੀ ਅਜਾਇਬ ਬਭੂਤੇ ਗਜਾਇਬ ਗਰੀਮੈ ਹਰਿਅੰਗ ਕਰਿਅੰਗ ਕਰਿਮਗ ਰਹੀਮੈ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੁਯੰ ਭਵ ਸੁਭੰ ਸਰਬਦਾ ਸਰਬਜੋਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਪੰਗ ਅੰਗ ਭੂਤੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੁਯੰ ਭਵ ਸੁਭੰ ਸਰਬਦਾ ਸਰਬਜੋਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਪੰਗ ਅੰਗ ਭੂਤੇ।

ਆਪ ਸੁਧ ਸਮੂਹ ਸੁਧਾਨ ਕੇ ਦੇਖ ਪ੍ਰਯੋਗ ਕਰ ਜੋ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾ ਦੇ ਤੁਰ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਉ ਨਾ ਦੇਖੀ ਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੋ ਤੇ ਏ ਕਰਤੀ ਬਿਨੇ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੀ ਕੋਟ ਤਰੰਗ ਕ੍ਰਮ ਸਗੁਰਤ ਕੌਣ ਕੇ ਗੌਣ ਕੋ ਜਾਤ ਨਵਾਰੀ ਭਾਰੀ ਭਜਾਨ ਕੇ ਪਹੁ ਪਲੀ ਵਦ ਨਿਆਵ ਸੀਸਨਾ ਜਾਤ ਵਿਚਾਰੀ ਅਤੇ ਪਏ ਤੋ ਕਾਮ ਪੈ ਭੂਪਤ ਅੰਤ ਕੋ ਨਾਂਗਈ ਪਾਏ ਪਦਾਰੀ ਜੀਤ ਫਿਰੈ ਸਭ ਦੇ ਸੁਦਸਾਨ ਕੋ ਬਾਜਰ ਢੋਲ ਮਰਦੰਗ ਨਗਾਰੀ ਗੁੰਜਰ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹਜਰਾਜ ਹਜਾਰੀ ਪੂਤ ਭਵਿਖ ਭਗਵਾਨ ਕੇ ਪੂਪਥੇ ਕੌਣ ਕਰੇ ਨਹੀਂ ਜਾਤ ਵਿਚਾਰੀ ਸਰੀ ਪਤ ਸ੍ਰੀ ਭਗਵਾਨ ਭਜੇ ਬਨੰਤ ਕੋ ਅੰਤ ਕੇ ਧਾਮ ਸੁਧਾਰੀ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣਕ ਦੇਵ ਪੁਰਾਣ ਜਮੀਨ ਜਵਾਨ ਸੁਧਾਨਕ ਪੇਖੈ ਪੌਣ ਹਾਰ ਜਦੀ ਅਵਤਾਰ ਸਭ ਸਭ ਚਾਰ ਹਜ਼ਾਰ ਕ ਦੇਖਾਏ ਸ੍ਰੀ ਭਗਵਾਨ ਭਜਗਨ ਭੂਪਤ ਏਕ ਰਤੀ ਬਨੇਕ ਨਾ ਲੇਖਾਏ ਸ਼ੁੱਧ ਸਬਾਦ ਰਾਮ ਤਦਰਾ ਦਵਾਹ ਸਭ ਸਾਸਨ ਆਦਰ ਜਾਨ ਲੈਂਗੇ ਪਾਰੀ ਗੁਮਾਨ ਪਰੇ ਮਨ ਮੈਂ ਕਰੂ ਪਰਬਤ ਪੰਖਾ ਲੈ ਨਾ ਲੈਂਗੇ ਤੋਰ ਹਰੀ ਨਮਰੋਰ ਮਵਾਸਨ ਮਾਤਿਮ ਡੰਗਨ ਮਾਨ ਮਲੈਂਗੇ ਸਰੀ ਪਤ ਸ੍ਰੀ ਭਗਵਾਨ ਕਿਰਪਾ ਦੇਨੋ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਤਾਰ ਪਛਈਆ ਤੋਰ ਤਦੇਸ ਮਲਿੰਦ ਮਵਾਸਨ ਮਤ ਜਾਨ ਕੇ ਮਾਨ ਮਲਈਆ ਗੜ ਗੜਾਨ ਕੋ ਤੋੜਨ ਹਾਰ ਸੁਬਤ ਨਹੀਂ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੁਹੇਕ ਦਵਈਆ ਦਾਨ ਵਦੇਵ ਵਰਿੰਦਨ ਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਤੇ ਜਲ ਮੈਂ ਸਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪਰਤਾਪਨ ਬਾੜ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭ ਆਪ ਲੋਕ ਜਪੈਂਗੇ ਮਾਨ ਵੇਂਦਰ ਗਜਿੰਦਰ ਨਰਾਤਪ ਜੌਨ ਤਰ ਲੋਕ ਕੋ ਰਾਜ ਕਰੈਂਗੇ ਕੋਟ ਹੀ ਨਾਨਕ ਜਾਦਿਕ ਦਾਨ ਅਨੇਕ ਸੁਅੰਬਰ ਸਾਜ ਭਰੈਂਗੇ ਬ੍ਰਹਮ ਮਹੇਸ਼ਰ ਬਿਸਨ ਸਚੀ ਪਾਤ ਵੰਤ ਫਸੇ ਜਮ ਫਾਸ ਭਰੈਂਗੇ ਜੇ ਨਰ ਸ੍ਰੀ ਪਦ ਕੇ ਪ੍ਰਸੈਂ ਪਾਗ ਦੇ ਨਰ ਫੇਰ ਨਾ ਦੇਹ ਤਰੈਂਗੇ ਕਹਾਂ ਭਇਓ ਜੋ ਦਉ ਲੋਚਨ ਮੂੰਦ ਕਹਿ ਬੈਠ ਰਹੇ ਭਗ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਵਾਸ ਕੀਓ ਬਖਿਆਨ ਸੋ ਬੈਠ ਗਏ ਐਸੇ ਹੀ ਐਸੇ ਸੋ ਬੈਠ ਬਤਾਇਓ ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਕਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਹਰ ਵਾਜੀ ਦਿਸਾ ਮੈਂ ਕਾਹੂ ਪੁਛਾ ਕੋ ਸੀਸ ਨਵਾਇਓ ਕਉ ਬਦਾਨ ਕੋ ਪੂਜਤ ਹੈ ਪਾਸ ਕਉ ਮਰਦਾਨ ਕੋ ਪੂਜਨ ਤਾਇਓ ਕੂਰ ਕਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ

ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਜਾ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਬ੍ਰਿਤ ਬਾਰ ਹਮਰੇ ਦੋਸ਼ਟ ਸਭੈ ਤੁਮ ਕਾਵ ਹੋ ਆਪ ਹਾਥ ਦੈ ਮੋਹਿ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰੇ ਆਏ ਸਭ ਵੈਰਨ ਕਉ ਆਜ ਸੰਗਰੇ ਆਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਸ਼ਾਡ ਕੋਈ ਅਬਰ ਨਾ ਧਿਆਉ ਜੋ ਬਰ ਚਾਹੋ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੌਨ ਚੌਨ ਸੱਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੇ ਉਭਰੇ ਆਏ ਮਰਨ ਕਾਲ ਕਾ ਤ੍ਰਾਸ ਨਿਭਰੇ ਆਏ ਹੂ ਜੋ ਸਦਾ ਹਮਾਰੇ ਪੱਛਾ ਸਰੀ ਅਸਤੁਜੂ ਕਰੇ ਹੋ ਰੱਛਾ ਰਾਖ ਲੇਹ ਮਹਰਾਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਚਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਪੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਤਯੁਗ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਿਸਨ ਉਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਕਲ ਪ੍ਰਜਾ ਜਮੇ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਭਲਮੋ ਵਧ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੱਟੀ ਤੇ ਗੁੰਜਰਿਆ ਸੂਲਾ ਸਭ ਪਰ ਕਿਰਪਾ ਦ੍ਰਿਟ ਕਰ ਫੂਲਾ ਸੰਤ ਨੇ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਪਟ ਪਟ ਕੀ ਜਾਣੈ

ਤਾਂ ਕਉ ਕਰ ਪਹਨ ਅਨੁਮਾਨਤ ਮਹਾਮੂਢ ਕਛ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵੋ ਨਿਰੰਕਾਰ ਕਾ ਚੀਨਤ ਨਹਿ ਪੈਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਪੈਨ ਪੈਨ ਤੋਹ ਚੇਤੀ ਤੁਮਰਾ ਲਖਨ ਜਾਇ ਪਸਾਰਾ ਤਿਹ ਬਿਧ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀਂ ਭੂਪਾ ਅੰਡਜ ਜੇਰਜ ਸੇਤ ਜਗੀਨੀ ਉਤਪੁਜ ਖਾਨ ਬਹੋਰ ਰਚ ਦੀਨੀ ਕਹੂੰ ਫੂਲ ਰਾਜਾ ਹਵਾ ਬੈਠਾ ਕਹੂੰ ਸਿਮਟ ਪਯੋ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਚੰਪਵ ਆਦਿ ਜੁਗਾਦ ਸਰੂਪ ਸੁਜੰ ਪਵ ਅਬ ਰੱਖਿਆ ਮੇਰੀ ਤੁਮ ਕਰੋ ਸਿੱਖ ਉਭਾਰਿਆ ਸਿੱਖ ਸੰਗਰੋ ਦੋਸ਼ੀ ਤੇ ਉਠਵਤ ਉਤਪਾਤਾ।

ਜਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆਏ ਹੈ ਤਾਂ ਕੇ ਕਾਲ ਉਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਹਿਨ ਹਰਿ ਹੋ ਤਾਂ ਕੇ ਤਾਪ ਤਨ ਘੁਮੋ ਹਰਿ ਹੋ।

ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਬ ਛੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦ ਤਾਂ ਗਾਵ ਹਰੀ ਕੇ ਰਾਹ, ਮਨ ਜਿਨੀ ਵਸਾਇਆ, ਸਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਣਾ, ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸ

ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨੇਛਾਂ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਟਾਉ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਕਰ ਸੁਭਾ ਗਏ ਕਰ ਸੁਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਉ ਉਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਕਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਨ ਦੇਹਨ ਮਾਣੀ ਦੇਹਨ ਮਾਣੀ ਲਿਵੈ ਬਾਜੋ ਪਿਆ ਕਰੇ ਵਿਚਾਰੀ ਆ ਤੁਧ ਬਾਦ ਸਮਰੱਥ ਹੋਏ ਨਾਹੀ ਕਿਰਪਾ ਕਰ ਬਨਵਾਰੀ ਆ ਏਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀ ਆ ਕਹੇ ਨਾਨਕ ਲਿਵੈ ਬਾਜੋ ਪਿਆ ਕਰੇ ਵਿਚਾਰੀ ਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲਿਵੈ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਜਿਨਕਾ ਸ਼ਬਦ ਸੱਚਾ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇਹੇ ਸੋਈ ਜਨ ਪਾਵੇ ਪਾਵੇ ਤਾਂ ਸੋਈ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਪੂਲੇ ਫਿਰੈ ਵਿਦੈ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿਨਾ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਪ ਹੋ ਸੰਤ ਪਿਆਰੇ ਹੋ ਇਕੱਠ ਕੀ ਕਰੇ ਕਹਾਣੀ ਕਰੇ ਕਹਾਣੀ ਇਕੱਠ ਕੇਰੀ ਕਿਤ ਦੁਆਰੇ ਪਾਈ ਹੈ ਤਨ ਮਨ ਧਨ ਸਭ ਸੌਂਪ ਗੁਰੂ ਕਾ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਇਕੱਠ ਕਹਾਣੀ ਇਹ ਮਨ ਚੰਚਲਾ ਚਦਰਾਈ ਕਿਨੈ ਨਾ ਪਾਇਆ ਚਦਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮਹੋਣੀ ਜਿਨੇਤ ਪਰਮ ਪੁਲਾਇਆ ਮਾਇਆ ਤਮੋਣੀ ਜਨਮ ਕੀਤੀ ਜਨ ਠਗੌਲੀ ਪਾਈ ਆ ਗੁਰਬਾਣ ਕੀ ਤਦ ਸਹਿ ਬਿਟੋ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਤਾ ਜਦ ਅੰਤ ਪਛੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗ ਮੈਂ ਗੋਚਰਾ ਤੇਰਾ ਅੰਤ ਨਾ ਪਾ

ਨਾਨਕ ਜਿਸਨੂੰ ਆਪ ਤੁਠਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਕ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਥੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿੰਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਕਹੇ ਨਾਨਕ ਚਾਲ ਭਗਤਾਂ, ਅਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤਿਵ ਚੱਲਾਂ ਸੁਆਮੀ, ਹੋਰ ਕਿਹਾ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੈ ਚੱਲਾਂ, ਜਿੰਨਾ ਮਾਰਗ ਪਾਵੇ, ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵਹੇ, ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ, ਜਿਉਂ ਪਾਵੇ ਤਿਵੈ ਚਲਾਵੇ। ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ, ਇਹ ਤਿੰਨ ਕੈ ਮਨ ਵਸਿਆ, ਜਿਣ ਤਰੋ ਲਿਖਿਆ ਆਇਆ, ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਰੇ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨ ਅਜ ਨੀ ਹਰ ਤਿਆਇਆ, ਹਰ ਤਿਆਇਆ ਪਵਿੱਤ ਹੋਈ ਗੁਰਮੁਖ ਜਿੰਨੀ ਤਿਆਇਆ, ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿੰਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿੰਨੀ ਗੁਰਮੁਖਾਰ ਤਿਆਇਆ, ਕਰਮੀ ਸਹਿਜ ਨਾ ਉਪਜੈ ਵਣ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਟੈ ਸੰਜਮ ਰਹੇ ਕਰਮ ਕਮਾਏ, ਸਹਿਸਾ ਜੀ ਉਮਲੀਣ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਰਹੋਂ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਉਪਜਾਏ, ਜੀਉ ਮਾਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮਾਲੇ, ਤਿੰਨੀ ਜਨਮ ਜੂਐ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ, ਵੇਦਾ ਮੈਂ ਨਾਮ ਉਤਮ ਸੋ ਸੁਣੇ ਨਾਹੀਂ, ਫਿਰੇ ਜਿਉਂ ਬੇਤਾਲਿਆ, ਕਹੇ ਨਾਨਕ ਜਨ ਸਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ, ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ, ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀਂ, ਮਨਸਾ ਸਚ ਸਮਾਣੀ। ਜਨਮ ਰਤਨ ਜਿੰਨੀ ਖੱਟਿਆ, ਭਲੇ ਸੇਵਣ ਯਾਰੇ, ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋ ਗਏ, ਹੋਵੇ ਤਾਂ ਸਨਮੁਖ ਸਿੱਖ ਹੋਈ, ਜੀਉ ਰਹੇ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਈ, ਅੰਤਰਾਤਮਾ ਸੰਭਾਲੇ, ਆਪ ਛੱਡ ਸਦਾ ਰਹੇ ਪਰਣੇ, ਗੁਰਬਿਨ ਵਰਨ ਜਾਣੇ ਕੋਏ, ਕਹੇ ਨਾਨਕ ਸੁਣੋ ਸੰਤ, ਸੁਣ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਸਹਿ ਕੋਈ, ਪੁੱਛੋ ਮੁਗੇ ਕੀਆਂ ਜਾਏ, ਅਨੇਕ ਜੂਨੀ ਪਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰ ਸਭ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ।

ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ।

ਜਿਤੜਾਓ ਸ਼ਬਦ ਰਤਨ ਜਿਤ ਮਨ ਲਾਗਾ ਹੀ ਹੁਆ ਸਮਾਓ ਸ਼ਬਦ ਛੇਤੀ ਮਨ ਮਿਲਿਆਓ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਰੋਂ ਦੇ ਬਜਾਈ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸਕਤ ਆਪ ਪਾਏ ਕਹਿ ਕਰਦਾ ਪੇ ਹੁਕਮ ਵਰਤਾਈ ਹੁਕਮ ਵਰਤਾਈ ਆਪ ਵੇਖੈ ਗੁਰਮੁਖ ਸਭ ਜਾਏ ਤੋੜੇ ਬੰਧਨ ਹੋ ਗਏ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋ ਗਏ ਕਸਿਓ ਲਿਬਲਾਈ ਕਹੇ ਨਾਨਕ ਆਪ ਕਰਦਾ ਪੇ ਹੁਕਮ ਬਜਾਏ ਸਿਮਰਤ ਸਾਸਤ ਪੁਨ ਬਾਬ ਵਿਚਾਰਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਵਾਜੋ ਤੱਤੈ ਸਾਰ

ਗੁਰ ਕਿਰਪਾ ਤਿਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਆਨ ਦੇਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾੜੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ ਮਨੋ ਕਿਉਂ ਵਿਸਾਰੀਏ ਵਡਦਾਤਾ ਜਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹ ਪੋ ਰਸ ਕਈ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹੇ ਨਾਨਕ ਵਡਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਦਰ ਮਹਿ ਪੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਜਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਦ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਦਰ ਵਿਸਰੈ ਮੋਹ ਭਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਾਰਿਆ ਪੁੱਲ ਕਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੀ ਮਿਲਾਏ ਜਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਈ ਹਰ ਆਪ ਮੁੱਲ ਕਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਣ ਜਾਰਾ ਹਰ ਰਾਸ ਮੇਰੀ ਮਨ ਬਣ ਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਹਰ ਨਜਤ ਜੀਓ ਲਾਹਾ ਘਟ ਦਿਹਾੜੀ ਇਹ ਤਾਨਕ ਨਾ ਮਿਲਿਆ ਜਿਨ ਹਰ ਆਪੇ ਪਾਣਾ ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਬਣ ਜਾਰਾ ਇਹ ਰਸਨਾ ਆਤੂਆ ਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਔਰਤ ਕਿਤਾ ਹੈ ਜੇਕਰ ਹਰ ਰਸ ਭੱਲੇ ਨਾ ਪਾਏ ਹਰ ਰਸ ਪਾਏ ਭੱਲੇ ਪੀਏ ਹਰ ਰਸ ਬੌੜ ਨਾ ਤ੍ਰਿਸ਼ਨਾ ਲੱਗ ਗਿਆ ਏ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਸ ਆਏ ਕਹਿ ਨਾਨਕ ਹੋਰ ਅਨਰਸਾ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਉ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰੱਖਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਓ ਪਿਆ ਪ੍ਰਵਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਜਨ ਸੁਭਾਗੇ ਆਪਣਾ ਦਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ।

ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰੋਂ ਮੇਰੇ ਹੋ ਹਰ ਤੁਮ ਮੈਂ ਜੋ ਧਰੀ ਹਰ ਬਿਨਾਂ ਵਰਨਾ ਦੇਖੋ ਕੋਈ ਹਰ ਬਿਨਾਂ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਹੀ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਕਹਿ ਹਰ ਬਿਨਾਂ ਵਰਨਾ ਕੋਈ ਕਹਿ ਨਾਨਕ ਨੇਤਰ ਅੰਧ ਸੇ ਸਤਿਗੁਰ

ਏ ਗੁਰੂ ਬਣਾਓ ਨਾਮ ਨਿਦ ਜਿਸਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਮਜਾਇਆ ਇਸ ਸੱਚਾ ਸੁਹਿਲਾ ਸੱਚੇ ਕਰ ਗਾਵੋ ਗਾਵੋ ਤਾਂ ਸੁਹਿਲਾ ਕਰ ਸੱਚੇ ਜਿੱਥੇ ਸਦਾ ਸੱਚ ਆਵੇ ਸੱਚੋ ਧਿਆਵੇ ਜਾਂ ਤੁਦ ਪਾਵੇ ਗੁਰਮੁਖ ਜੀ ਨਾਮ ਬਜਾਵੇ ਇਹ ਸੱਚ ਸਭਨਾ ਕਾ ਖਤਮ ਹੈ ਜਿਸ ਬਖਸ਼ੇ ਸੁਜਨ ਪਾਵੇ ਕਹੇ ਨਾਨਕ ਸੱਚ ਸੁਹਿਲਾ।

0: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcast.
0: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਜੀ।

ਕਾ ਨਾਮ ਉਹਾਂ ਸੰਗ ਤੋਸਾ ਜੇ ਪੈਂਜੈ ਮਹਾ ਅੰਧ ਗੁਬਹਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸੁਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ ਜੈ ਮਹਾ ਭਯਾਨ ਤਪਤ ਬਹੁ ਕਹਾਮ ਤੇ ਹਰ ਕੇ ਨਾਮ ਕੀ ਤੂੰ ਉਪਰ ਛਾਮ ਜਹਾਂ ਤ੍ਰਿਖਾ ਮਨ ਤੁਝ ਆਕਰ ਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਿਨਾ ਕੀ ਬਰਤਨ ਨਾਮ ਸੰਤ ਜਿਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਧਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ।

ਨਾ ਹਰ ਹਰ ਜਨ ਕੈ ਓਠ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸਦਾਤੇ ਸੁਨ ਸਮਾਦ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ।

ਸਾਦਗੀ ਉਪਮਾ ਤੇ ਗੁਣ ਤੇ ਦੂਰ, ਸਾਦਗੀ ਉਪਮਾ ਰਹੀ ਭਰਪੂਰ। ਸਾਦਗੀ ਸੋਭਾ ਕਾ ਨਾਹੀ ਅੰਤ, ਸਾਦਗੀ ਸੋਭਾ ਸਦਾ ਬੇਅੰਤ। ਸਾਦਗੀ ਸੋਭਾ ਉਸ ਤੇ ਉੱਚੀ, ਸਾਦਗੀ ਸੋਭਾ ਮੂਛ ਤੇ ਮੂਚੀ। ਸਾਦਗੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਹਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖ ਏ ਕਸ ਬਿਨ ਕੋਏ। ਨਾਨਕ ਇਹ ਲਕਸ਼ਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਬ੍ਰਹਮਗਿਆਨੀ ਕੇ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ। ਬ੍ਰਹਮਗਿਆਨੀ ਕੇ ਧੀਰਜ ਏਕ, ਜੋ ਵਸਦਾ ਕੋ ਖੋਦੇ ਕੋ ਚੰਦਨ ਲੇਪ। ਬ੍ਰਹਮਗਿਆਨੀ

ਲੇ ਜੋਤਿਸ਼ ਭਾਵੈ ਸੋਈ ਕਰੇ ਅਣਜਾਣਤ ਬਿਖਿਆ ਮਹਿਰ ਚੈ ਜੇ ਜਾਣਤ ਆਪਨ ਆ ਬਚੇ ਪਰਮੇ ਭੁਲਾਦ ਦਿਸਾਵੈ ਨਿਮਕ ਮਾਹੇ ਚਾਰ ਕੁੰਟ ਫਿਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨਾ ਮਿਲੇ ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ ਜਾਂ ਕੋ ਆਪਣੀ ਕਰੈ ਬਖਸੀਸ ਤਾਂ ਕਾ ਲੇਖਾ ਨਾ ਗਨੈ ਜਗਦੀਸ਼ ਜਿਉ ਪਿੰਡ ਸਭ ਤਿਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਨਾਈ ਨਾਨਕ ਜੀ ਵੈ ਦੇਖ ਬਡਾਈ ਇਸ ਕਾਬਲ ਨਾਹੀ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪੁਰਾ ਜੀਓ ਜੋਤਿਸ ਭਾਵੈ ਸੋਈ ਫੁੰਤੀਓ ਕਬਹੂ ਊਚ ਨੀਚ ਮਹਿ ਬਸੈ ਕਬਹੂ ਸੋਗ ਹਰਖ ਰੰਗ ਹਸੈ ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਊਬ ਆਕਾਸ ਪਿਆਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਇ ਰਹਿ ਦਿਨ ਰਾਤ ਕਬਹੂ ਮਹਾਕ੍ਰੋਧ ਬਿਗਰਾਲ ਕਬਹੂ ਸਰਬ ਕੀ ਹੋਤ ਰਵਾਲ ਕਬਹੂ ਹੋਏ ਬਹਿ ਬੜ ਰਾਜਾ ਕਬਹੂ ਪੇਖਾਰੀ ਨੀਤ ਕਾ ਸਾਜਾ ਕਬਹੂ ਅਪਕੀਰਤ ਮਹਿ ਆਵੈ ਕਬਹੂ ਭਲਾ ਭਲਾ ਕਹਾਵੈ ਜਿਉ ਪ੍ਰਭ ਰਾਖੈ ਤਿਵ ਹੀ ਰਹੈ ਗੁਰ ਪ੍ਰਸਾਦ ਨਾਨਕ ਸਚ ਕਹੈ ਕਬਹੂ ਹੋਏ ਪੰਡਿਤ ਕਰੇ ਬਖਿਆਨ ਕਬਹੂ ਮੋਨ ਧਾਰੀ ਲਾਵੈ ਧਿਆਨ ਕਬਹੂ ਤਟ ਤੀਰਤ ਇਸਨਾਨ ਕਬਹੂ ਸਿਧ ਸਾਧਿਕ ਮੁਖ ਗਿਆਨ ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ ਨਾਨਾ ਰੂਪ ਜਿਉ ਸੁਹਾਗੀ ਦਿਖਾਵੈ ਜੋ ਪ੍ਰਭਾਵੈ ਤਿਵੇ ਨਚਾਵੈ ਜੋਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ ਕਬਹੂ ਸਾਧ ਸੰਗਤ ਇਹੋ ਪਾਵੈ ਉਸ ਅਸਥਾਨ ਤੇ ਬਹੁਰ ਨ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼ ਮੰਤਨ ਨਾਮ ਰਤੇ ਇਕ ਰੰਗ ਸਦਾ ਵਸੈ ਪਾਵਨ ਕੇ ਸੰਗ ਜਿਉ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ

ਧਰਮ ਪਾਵੇ ਸਗਲੇ ਬਿਰਥਾਰੇ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਨਕ ਜਤਨ ਕਰ ਆਤਮ ਨਹਿੰਦਰ ਵੈ, ਹਰ ਦਰਗਹਿ ਕੋ ਕੈਸੇ ਗਵੈ, ਆਪਸ ਕੋ ਜੋ ਭਲਾ ਕਹਾਵੈ, ਕਿਸੇ ਭਲਾਈ ਨਿਕਟ ਨਾ ਆਵੈ, ਸਭ ਕੀ ਰੇਂਜਾ ਕਾਮਨ ਹੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ, ਜਬ ਲਗ ਜਾਣੈ ਮੁਝਤੇ ਕੁਛ ਹੋਏ, ਤਬ ਇਸ ਕੋ ਸੁਖ ਨਾਹੀ ਕੋਏ, ਜਬ ਇਹ ਜਾਣੈ ਮੈਂ ਕੁਛ ਕਰਤਾ, ਤਬ

ਟੂਟੇ ਗੁਰੂ ਪ੍ਰਸਾਦ ਨਾਨਕ ਹੋਂ ਛੂਟੇ ਸਹਿਸ ਖਟੇ ਲਖੋ ਉਠਾਵੇ ਤ੍ਰਿਪਤ ਨਾ ਆਵੇ ਮਾਇਆ ਪਾਸੇ ਪਾਵੇ ਅਨੰਤ ਭੋਗ ਵਿਖਿਆ ਕੇ ਕਰੇ ਨਹਿ ਤ੍ਰਿਪਤਾਵੇ ਖਪ ਖਪ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰਥ ਬਿਰਤੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬੜਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨਾ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਉਣ ਕਰਨੇ ਹਾਰ ਇਸਕੇ ਹੱਥ ਕਹਾਂ ਵਿਚਾਰ ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭੂ ਕੈ ਸੰਗ ਬੂਜੇ ਦੇਖੇ ਕਰੇ ਵਿਵੇਕ ਆਪੇ ਏਕ ਆਪੇ ਅਨੇਕ ਮਰੈ ਨ ਬਿਨ ਸਹਿ ਆਵੈ ਨ ਜਾਏ ਨਾਨਕ ਸਦ ਹੀ ਰਹਿ ਸਮਾਏ ਆਪ ਉਪਦੇਸੇ ਸਮਝੇ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪਨ ਵਿਸਥਾਰ ਸਭ ਕਿਛ ਉਸਕਾ ਉਹ ਕਰਨੇ ਹਾਰ ਉਸਤੇ ਭਿੰਨ ਕਹੋ ਕਿਸ ਹੋਏ ਥਾਂ ਥਰੰਤਰ ਏ ਕੈ ਸੋਏ ਆਪਣੇ ਚਲਿਤ ਆਪ ਕਰਨੇ ਹਾਰ ਕੌਤਕ ਕਰੇ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰੂ ਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਧੇ ਕਿਨੇ ਵਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ।

ਆਰ ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਘਟੈ ਸੰਤ ਕੈ ਦੁਖਨ ਜਮਤੇ ਨਹੀਂ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮਹਿ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋ ਬਾਤੇ ਹੀਨ ਸੰਤ ਕੇ ਹੱਥੇ ਕੋ ਰੱਖੈ ਨਾ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਕੀ ਤਰੈ ਸੰਤ ਕੈ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗ ਜੋ ਲਵੈ ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੁਛ ਲੈ ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਕੈ ਦੁਖਨ ਨੀਚ ਨਚਾਏ ਸੰਤ ਦੋਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਕਹੀ ਗਤ ਪਾਹੇ ਸੰਤ ਕਾ ਨਿੰਦਕ ਮਹਤਾਈ ਸੰਤ ਕਾ ਨਿੰਦਕ ਖਿੰਚਿਕਟ ਨ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖਿਆਰ ਦੀਨ ਸੰਤ ਕੇ ਨਿੰਦਕ ਕੋ ਸਰਵ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਜੋਗ ਸੰਤ ਕੀ ਨਿੰਦਾ ਦੋਖ ਮਹਿ ਦੋਖ ਨਾਨਕ ਸੰਤ ਭਾਵੈ ਤਾਂ ਉਸ ਕਾ ਤਹੀ ਹੋਏ ਮੋਖ ਸੰਤ ਕਾ ਦੋਖੀ ਸਦਾ ਅਪਵਿੱਤ ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੋਖੀ ਕੋ ਡਾਨ ਲਾਗੈ ਸੰਤ ਕੇ ਦੋਖੀ ਕੋ ਸਭ ਤਿਆਗੈ ਸੰਤ ਕਾ ਦੋਖੀ ਮਹਾਂ ਅਹੰਕਾਰੀ ਸੰਤ ਕਾ ਦੋਖੀ ਸਦਾ ਵਿਕਾਰੀ ਸੰਤ ਕਾ ਦੋਖੀ ਜਨਮ ਮਰੈ ਸੰਤ ਕੀ ਦੁਖ ਨਾ ਸੁਖ ਤੇ ਡਰੈ ਸੰਤ ਕੇ ਦੋਖੀ ਕੋ ਨਾ ਹੀ ਉਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ ਸੰਤ ਕਾ ਦੋਖੀ ਅਧ ਬੀਜ ਤੇ ਟੁੱਟੈ ਸੰਤ ਕਾ ਦੋਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੋਖੀ ਕੋ ਉਦਿਆਨ ਭਰਮਾਈਐ ਸੰਤ ਕਾ ਦੋਖੀ ਉਜੜ ਪਾਈਐ ਸੰਤ ਕਾ ਦੋਖੀ ਅੰਤਰ ਤੇ ਥੋਤਾ ਜਿਉਂ ਸਾਸ ਬਿਨਾਂ ਮਿਰਤਕ ਕੀ ਲੋਥਾ ਸੰਤ ਕੇ ਦੋਖੀ ਕੀ ਜੜ ਕਿਛ ਨਾਹੇ ਆਪਣੇ ਬੀਜ ਆਪੇ ਹੀ ਖਾਹੇ ਸੰਤ ਕੇ ਦੋਖੀ ਕੋ ਅਵਨ ਰਾਖਨ ਹਾਰ ਨਾਨਕ ਸੰਤ ਭਾਵੈ ਤਾਂ ਲੈ ਉਬਾਰ ਸੰਤ ਕਾ ਦੋਖੀ ਇਉਂ ਬਿਲ ਲਾਏ ਜਿਉਂ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੋਖੀ ਪੋਖਾ ਨਹੀਂ ਰਾਜੈ ਜਿਉਂ ਪਾਵਕ ਇਧਨ ਨਹੀਂ ਧਾਪੈ ਸੰਤ ਕਾ ਦੋਖੀ ਛੁਟੈ ਇਕੇਲਾ ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ ਸੰਤ ਕਾ ਦੋਖੀ ਧਰਮ ਤੇ ਰਹਿਤ ਸੰਤ ਕਾ ਦੋਖੀ ਸਦਮਿਥਿਆ ਕਹਿਤ ਕਿਰਤ ਨਿੰਦਕ ਕਾ ਧੁਰੀ ਪਿਆ ਨਾਨਕ ਜੋ ਕਿਸ ਭਾਵੈ ਸੋਈ ਥਿਆ ਸੰਤ ਕਾ ਦੋਖੀ ਬਿਗੜ ਰੂਪ ਹੋ ਜਾਏ ਸੰਤ ਕੇ ਦੋਖੀ ਕੋ ਦਰਗਹਿ ਮਿਲੈ ਸਜਾਏ ਸੰਤ ਕਾ ਦੋਖੀ ਸਦਾ ਸਹਿਕਾਈਐ ਸੰਤ ਕਾ ਦੋਖੀ ਮਰੈ ਨਾ ਜੀਵਾਈਐ ਸੰਤ ਕੇ ਦੋਖੀ ਕੀ ਪੁਜੈ ਨਾਸਾ ਸੰਤ ਕਾ ਦੋਖੀ ਉਠ ਚੱਲੈ ਨਿਰਾਸਾ ਸੰਤ ਕੇ ਦੋਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਇਆ ਕਿਰਤ ਨਾ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ ਰਾਤ ਕਿਸੇ ਧਿਆਓ ਸਾਸ ਗਿਰਾਸ ਸਭ ਕੁਛ ਵਰਤੈ ਤਿਸਕਾ ਕੀਆ ਜੈ ਸਾਕਰੇ ਤੈਸੋ ਕੋ ਥੀਆ ਆਪਣਾ ਖੇਲ ਆਪ ਕਰਨੈ ਹਾਰ ਦੂਸਰ ਕੌਣ ਕਹੈ ਵਿਚਾਰ ਜਿਸਨੂੰ ਕਿਰਪਾ ਕਰੈ ਤਿਸ ਆਪਨ ਨਾਮ ਦੇ ਬੜ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਕ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪੋ ਜਾਏ ਅਸ਼ਟਪਦੀ ਮਾਨੁਖੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸਕੇ ਦਿਆ ਰਹਿ ਅਘਾਏ ਬਹੁ ਨਾ ਤਿਸਨਾ ਲਾਗੇ ਆਏ ਮਾਰੈ ਰਾਖੈ ਏਕੋ ਆਪ ਮਾਨੁਖੈ ਕਿਸਨਾ ਹੀ ਹਾਥ ਇਸਕਾ ਹੁਕਮ ਬੂਝ ਸੁਖ ਹੋਏ ਇਸਕਾ ਨਾਮ ਰਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਨਾ ਲਾਗੈ ਕੋਏ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਹਿ ਜੀਓ ਨੈਨੋ ਪੇਕ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ ਚਰਨ ਚਲੋ ਮਹਾਰਜ ਗੋਬਿੰਦ ਮਿਠੈ ਪਾਪ ਜਪੀਏ ਹਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ ਬੜ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੈ ਵਿਚਾਰ ਤੇ ਧਨਵੰਤ ਗਨੀ ਸੰਸਾਰ ਮੰਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ ਏਕੋ ਏਕ ਏਕ ਪਛਾਣੈ ਇਸ ਉਤਕੀ ਓ ਸੋ ਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਨ ਆਪ ਸੁਝੈ ਇਸਕੀ ਜਾਣੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਵ ਰੋਗ ਤੇ ਉਹ ਹਰਜਨ ਰਹਿਤ ਅੰਦਿਨ ਕੀਰਤਨ ਕੇਵਲ ਬਖਿਆਨ ਗ੍ਰਹਿਸਥ ਮੈਂ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਕਟੀਏ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਕਿਸੇ ਨ ਲਾਗੈ ਦੁਖ ਜਿਸਕੋ ਹਰ ਪ੍ਰਭ ਮੰਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੂ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮਹਿ ਆਪ ਸਮਾਇਆ ਸੋਧਤ ਸੋਧਤ ਸੋਧਤ ਸਿਝਿਆ ਗੁਰਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤਬ ਸਭ ਕਿਸ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨੈ ਕਿਸ ਜਨਮੈ ਨੈ ਕਿਸ ਮਰੈ ਆਪਨ ਚਲਿਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਸਥਾਪ ਉਥਾਪ
अविनाशी नाही किछ खंड, तारण धर रहो ब्रह्मंड। अलख उपेव उपुरख प्रताप, आप जपाए ता नानक जाप। जिन प्रभ जाता सो सोभावंत, सगल संसार उधरे तिनमंत। प्रभ के सेवक सगल उधारण, प्रभ के सेवक दुख विसारण। आपे मेल कृपाल, गुरु का शब्द जप है निहाल। उनकी सेवा सोए लागे, जिसनो कृपा करे बड़ भागे। नाम जपत पावे विश्राम, नानक तिन प्रभ को उत्तम करमान। जो किच करे सो प्रभ कै रंग, सदा सदा वसे हर संग। सहज सुभाए होवे सो होए, करने हार पछाने सोए। प्रभु का किया जन मीठ लगाना, जैसा सा तैसा दृष्टाना। जिससे उपजे किस माय समाए, ओए सुख निदान उन्हों बनाए। आपस को आप दीनो मान, नानक प्रभ जन एको जान। सलोक सर्व कला भरपूर प्रभ, बिरथा जानन हार। जहाँ के सिमरन उधरी है, नानक किस बलहार। अष्टपदी टूटी गा ननहार गोपाल, सर्व जिया आपे प्रतपाल। सर्व की चिंता जिस मन माहे, तिसते बिरथा कोई नाहे। रे मन मेरे सदा हर जाप, अविनाशी प्रभ आपे आप। आपन किया कछु ना होए, जे सो प्राणी लोचे कोई। किस बिन नाही तेरे किस काम, गत नानक जप एक हर नाम। रूपवंत होए नाही मोह, प्रभु की ज्योत सगल कटतो है। धनवंता होए क्या को गर्व, जहाँ सब किस किसका दी आदर्व।

ਬਾਰ ਬਾਰ ਸਭ ਜਪੀਐ ਈ ਅੰਮ੍ਰਿਤ ਇਹੋ ਮੰਤਨ ਤ੍ਰਪੀਐ ਨਾਮ ਰਤਨ ਜਿਨ ਗੁਰ ਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮੰਤਨ ਨਾਮਹਿ ਨਾਮ ਸਮਾਨੇ ਊਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕੈ ਸਦ ਕਾਮ ਬੋਲੋ ਜਹ ਜੇਵਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਦਾਤ ਕਰੈ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸਿਓ ਰਹਿ ਹੈ ਸਮਾਏ ਜੋ ਹੋਵਾ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਹਿ ਏਕ ਨ ਜਾਨੋ ਆਠ ਪਹਿਰ ਪ੍ਰਭ ਸਹਿ ਹਜੂਰੇ ਕਹੁ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲਹੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਿਨ ਆਪਣਾ ਪ੍ਰਭੁ ਪਛਾਤਾ ਸੋ ਜਨ ਸਭ ਥੋਕਾ ਦਾਤਾ ਤਿਸਕੀ ਸਰਨ ਸਭ ਸੁਖ ਪਾਵੈ ਤਿਸਕੈ ਦਰਸ ਸਭ ਪਾਪ ਮਿਟਾਵੈ ਅਵਰ ਸਿਆਨਕ ਸਗਲੇ ਛਾਡ ਤਿਜਨ ਕੀ ਤੂਸੇ ਵਾਲਾਗ ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਜਨ ਕੇ ਪੁੱਜ

ਦੂਜਾ ਕਹਿ ਦਿਸਤਾਰ ਅਸ਼ਟਰੀ ਆਪ ਕਥੈ ਆਪ ਸੁਣੈ ਹਾਰ ਅਤਹ ਏਕ ਆਪ ਵਿਸਥਾਰ ਜਾ ਤਿਸ ਭਾਵੈ ਤਾਂ ਸਿਰਫ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾਂ ਕੋ ਪ੍ਰਭ ਜੀਓ ਆਪ ਬੁਝਾਏ ਸਚਨਾਮ ਸੋਈ ਜਿਨ ਪਾਏ ਸੋ ਸਮਦਰਸੀ ਤਤਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀਵ ਜੰਤ ਸਭ ਤਾਂ ਕੇ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੇ ਤਿਸ ਕੋਈ ਨਾ ਮਾਰੇ ਸੋ ਮੂਆ ਜਿਸ ਮਨੋ ਵਿਸਾਰੇ ਤਿਸ ਤਜ ਅਵਰ ਕਹਾਂ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾਂ ਕੇ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੋ ਵਿਆਪ ਪ੍ਰਤਪਾਲੈ ਜੀ ਅਨੁਭਵ ਪਹਾਤ ਜੋ ਜੋ ਰਚਿਓ ਸੋ ਤਿਸੇ ਇਤਿਹਾਸ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਏਕੈ ਨਾਏ ਇਸਕੀ ਆਸਨਾ ਬਿਰਥੀ ਜਾਏ ਸੇਵਕ ਕੋ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ ਇਸਤੇ ਉਪਰ ਨਹੀਂ ਵਿਚਾਰ ਜਾਂ ਕੈ ਮਨ ਬਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅਨਦਿਨ ਪੁੱਜ ਹੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਂਤਰਨ ਕਾ ਇਹ ਸੁਆਓ ਆਠ ਪਹਿਰ ਪ੍ਰਭ ਵੇਖੋ ਨੇਰਾ ਮਿਟੈ ਅਗਿਆਨ ਬਿਨਸੈ ਅੰਧੇਰਾ ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛੇ ਨਾਨਕ ਫਲ ਪਾਓ ਹਾਲਤ ਫਲਤ ਦੋਇਲੇ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੈ ਤਿਸ ਸਾਚ ਪ੍ਰਿਖਿਆ ਮੰਤਨ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਪਹੁ ਜਾਏ ਸਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਭ ਹੈ ਖੇਤ ਤੁਮਹਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨ ਆਵੈ ਜਾਹੇ ਤਿਸਤੇ ਦੂਰ ਕਹਾਂ ਕੋ ਜਾਏ ਉਬਰੇ ਰਾਖਨ ਹਰ ਤਿਹਾਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਭਿਜਨ ਕੋਈ ਨ ਪਹੁੰਚਣ ਹਾਰ ਫਿਰ ਉਪਰ ਠਾਂਦਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਂ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋ ਹੋਤ ਨਿਹਾਲ ਤਾਂ ਕੇ ਨਿਕਟ ਨਾ ਆਵਤ ਕਾਲ ਅਮਰ ਪਹੇ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਦੀਥਾ ਨਾਮ ਪ੍ਰਭੂ ਕਾ ਲਾਗਾ ਮਿਠਾ ਸਗਲ ਸਮਗਰੀ ਏਕ ਅਸਘਟ ਮਾਹੇ ਅਨਕ ਰੰਗ ਨਾਨਾ ਦਿਸ਼ਟਾਏ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਧ ਅਨਹਤ ਤੈਨਾਦ ਕਹਿ ਨ ਗਾਏ ਅਚਰਜ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟਘਟ ਪਿਆਪ ਰਹਿਆ ਭਗਵੰਤ ਕਰਨ ਮਾਹੇ ਆਕਾਸ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਬੰਤ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈ ਸੰਤਰ ਮਾਹੇ ਚਾਰ ਕੁੰਟ ਦਹਿ ਦਿਸੇ ਸਮਾਹੇ ਤਿਸਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮਹਿ ਦੇਖ ਸਸਿਅਰ ਸੂਰ ਨਖਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋ ਨਾ ਕਬ ਹੂੰ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਏ ਗੁਣੇ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਰਹੋ ਸਵਾਮੀ ਓਤ ਪੋਤ ਗੁਰਪ੍ਰਸਾਦ ਭ੍ਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਭ੍ਰਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਣੈ ਸੁਭ ਬਚਨ ਸਰਵ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਵਸੈ ਬਾਰ ਪਿਹੋਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਇਸ ਪ੍ਰਭ ਤੇ ਸਗਲੀ ਉਤਪਤ ਇਸ ਭਾਵੈ ਤਾਂ ਕਰੇ ਵਿਸਥਾਰ ਇਸ ਭਾਵੈ ਤਾਂ ਏਕ ਅੰਕਾਰ ਅਨਕ ਲਾਲਤ ਕੀ ਨ ਜਾਏ ਜਿਸ ਭਾਵੈ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਿਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਵਨੈਣ ਆਪੇ ਖਨਹਾਰਾ ਸਗਲ ਸਮਗਰੀ ਜਾਂ ਕਾ ਤਨਾ ਆਪਨ ਜਸ ਆਪ ਹੀ ਸੁਣਾ ਆਵਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕੀ ਨੀ ਮਾਇਆ
सब कह मद अलिप तुर है, जो किछ कहना सो आपे कह, आज्ञा आवे आज्ञा जाए, नानक जा पावे ता ले समाए, इससे हुए सो ना ही बुरा, उरे कहो हो किने कछ करा, आप भला कर तू पत्नी की, आपे जाने अपने जी की, आप साथ तारी सब साच, ओत पोत आपन संगराच, ताकि गत मित कही न जाए, दूसर हुए ता सो जी पाए, इसका किया सब प्रवान, गुरु प्रसाद नानक हो जान, जो जाने की सदा सुख होए, आप मिलाए ले प्रभ सोए, ओ तनवंत कुलवंत पतवंत, जीवन मुक्त जिस हृदय भगवंत, तन तन तन जन आया, जिस प्रसाद सब जगत राया, जन आवन का एह सुआओ, जन कै संकित आवे नाओ, आप मुक्त मुक्त करे संसार, नानक तिह जन को सर...

ਬਚਨਾਂ ਦੀ ਵਿਚਾਰ ਕੀਤੀ ਸੀ। ਆਪਣੇ ਅੰਦਰ ਨੂੰ ਥੋੜਾ ਜਿਹਾ ਟਿਕਾ ਕੇ ਕੱਲ ਦੀ ਵਿਚਾਰ ਵਾਲੀ ਲੜੀ ਨੂੰ ਆਪਾਂ ਅੱਗੇ ਲਿਜਾ ਸਕੀਏ। ਰਾਏ ਬਲਵੰਤ ਜੀ ਦੇ ਇਹ ਸ਼ਬਦ ਸਨ ਕਿ ਜਿਸ ਦਾ ਨਾਮ ਨਾ ਉਸ ਪਰਿਪੂਰਨ ਪਰਮੇਸ਼ਵਰ ਨੇ ਉੱਚਾ ਕਰ ਦਿੱਤਾ ਹੈ, ਉਹਨਾਂ ਨੂੰ ਕਿਸੇ ਦੇ ਸ਼ਬਦਾਂ ਦੀ ਮੁਤਾਜ਼ਗੀ ਨਹੀਂ। ਗੁਰੂ ਨਾਨਕ ਸਾਹਿਬ ਜੀ ਦੇ ਨਾਮਨੇ ਨੂੰ ਪਰਮਾਤਮਾ ਨੇ ਉੱਚਾ ਕੀਤਾ ਤੇ ਗੁਰੂ ਨਾਨਕ ਸਾਹਿਬ ਜੀ ਦੀ ਉਸ ਰਹਿਮਤ ਨੂੰ ਦੁਨੀਆਂ ਦਾ ਕੋਈ ਵੀ ਮਨੁੱਖ ਆਪਣੇ ਸ਼ਬਦਾਂ ਦੇ ਨਾਲ ਜੋਕ ਨਹੀਂ ਸਕਦਾ। ਤੇ ਕੱਲ ਅਰਜ਼ ਕੀਤੀ ਸੀ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਸਾਹਮਣੇ, ਹਜ਼ੂਰ ਦੇ ਹੁਕਮ ਸਾਹਮਣੇ ਹਰ ਇੱਕ ਨੇ ਆਪਣਾ ਸੀਸ ਝੁਕਾ ਦਿੱਤਾ। ਦੂਸਰਾ ਬਚਨ ਰਾਏ ਬਲਵੰਤ ਸਾਹਿਬ ਨੇ ਇਹ ਕਿਹਾ ਸੀ ਕਿ ਜਿਨ੍ਹਾਂ ਦੈਵੀ ਗੁਣਾਂ ਨੂੰ ਧਾਰਨ ਕਰਨ ਲਈ ਮਨੁੱਖ ਦਿਨ ਰਾਤ ਤਰੱਦਦ ਮੁਸ਼ਕਤ ਯਤਨ ਘਾਲਣਾ ਘਾਲਦੇ ਨੇ, ਇਹ ਦੈਵੀ ਗੁਣ ਗੁਰੂ ਨਾਨਕ ਸਾਹਿਬ ਜੀ ਦੇ ਭੈਣ ਤੇ ਭਰਾਵਾਂ ਦੀ ਤਰ੍ਹਾਂ ਨਾਲ। ਤੀਸਰਾ ਬਚਨ ਕਿਹੋ ਨੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਸੱਚ ਦਾ ਰਾਜ ਕਾਇਮ ਕੀਤਾ ਹੈ ਤੇ ਇਸ ਸੱਚ ਦੇ ਰਾਜ ਨੂੰ ਸਦੀਵ ਕਾਲ ਲਈ ਫਿਰ ਰੱਖਣ ਲਈ ਇਹਦੀ ਹਿਫਾਜ਼ਤ ਦੇ ਲਈ ਹਜ਼ੂਰ ਨੇ ਸੱਚ ਦਾ ਕਿਲਾ ਉਸਾਰਿਆ ਹੈ ਤੇ ਇਸ ਕਿਲੇ ਦੀਆਂ ਨੀਹਾਂ ਜਿਹੜੀਆਂ ਨੇ, ਸਤਾਣੀ ਦਾ ਅਰਥ ਕੱਲ ਕੀ ਕੀਤਾ ਸੀ ਜਿਹੜਾ ਇਹ ਤੁਕ ਪੜੀ ਸੀ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੈ, ਹਜ਼ੂਰ ਨੇ ਉਸ ਦੀਆਂ ਨੀਹਾਂ ਦੇ ਵਿੱਚ ਆਪਣੀ ਬਲ ਵਾਲੀ ਤਾਕਤ ਵਾਲੀ ਸ਼ਕਤੀ ਵਾਲੀ ਜਿਹੜੀ ਰਹਿਮਤ ਹੈ ਉਹਨੂੰ ਟਿਕਾ ਦਿੱਤਾ। ਆਓ ਇੱਥੇ ਹੀ ਤੁਕ ਨੂੰ ਆਪਾਂ ਅੱਗੇ ਅੱਜ ਲੜੀ ਤੋਰਨੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸੱਚ ਦਾ ਰਾਜ ਚਲਾਇਆ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਪਰਮਾਤਮਾ ਤੋਂ ਵੱਡਾ ਪਾਤਸ਼ਾਹ ਕਿਸੇ ਨੂੰ ਸਵੀਕਾਰਿਆ। ਗੁਰੂ ਨਾਨਕ ਸਾਹਿਬ ਦੇ ਸਿੱਖ ਨੇ ਆਪਣੇ ਗੁਰੂ ਨੂੰ ਪਾਤਸ਼ਾਹਾਂ ਦਾ ਪਾਤਸ਼ਾਹ ਤਾਂ ਜ਼ਰੂਰ ਕਿਹਾ ਪਰ ਆਤਮਕ ਜੀਵਨ ਵਾਲ ਜੀਣ ਵਾਲਾ ਸਿੱਖ ਠੀਕ ਹੈ, ਵਕਤੀ ਤੌਰ ਤੇ ਕਿਸੇ ਦੇਸ਼ ਦੇ ਨਿਜ਼ਾਮ ਅਧੀਨ ਉਹ ਜ਼ਿੰਦਗੀ ਦੇ ਦਿਨ ਬਤੀਤ ਕਰਦਾ ਪਰ ਆਤਮਕ ਪੱਧਰ ਤੇ ਉਹ ਆਪਣੇ ਗੁਰੂ ਤੋਂ ਉੱਚਾ ਕਦੀ ਕਿਸੇ ਨੂੰ ਥਾਂ ਨਹੀਂ ਦਿੰਦਾ। ਫਿਰ ਇਸੇ ਰਾਜ ਦੇ ਵਿੱਚ ਬਾਬਾ ਲਹਿਣਾ ਸਾਹਿਬ ਆਏ ਨੇ। ਬਾਬਾ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਘਾਲਣਾ ਘਾਲੀਏ ਤੇ ਅੱਜ ਮੇਰੇ ਗੁਰੂ ਨਾਨਕ ਸਾਹਿਬ ਨੇ ਆਪਣੇ ਇਸ ਰਾਜ ਦਾ ਮਾਲਕ ਭਾਈ ਲਹਿਣਾ ਜੀ ਨੂੰ ਬਣਾ ਕੇ ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ। ਆਪਣੇ ਜਿਉਂਦੇ ਜੀ ਆਪਣੀ ਹਯਾਤੀ ਵਿੱਚ ਆਪਣੇ ਸਰੀਰ ਦੇ ਪਵਿੱਤਰ ਦੇਹ ਦੀ ਕੈਦੀ ਦੇ ਵਿੱਚ ਹਜ਼ੂਰ ਨੇ ਕਹਿ ਦਿੱਤਾ ਕਿ ਸਾਡੀ ਜਗ੍ਹਾ ਅੱਜ ਤੋਂ ਬਾਅਦ ਲਹਿਣਾ ਜੀ ਹੋਣਗੇ। ਆਓ ਗੁਰਮੁਖੋ ਇਸ ਲੜੀ ਨੂੰ ਅੱਗੇ ਆਪਾਂ ਤੋੜੀਏ। ਮੈਂ ਫਿਰ ਇੱਕ ਅਰਧ ਆਪ ਜੀ ਦੇ ਸਨਮੁਖ ਜ਼ਰੂਰ ਕਰਦਿਆਂ, ਇਹ ਵਾਰ ਇਸ ਕਰਕੇ ਅਸੀਂ ਸ਼ੁਰੂ ਕੀਤੀ ਸੀ, ਇੱਕ ਨਹੀਂ ਅਨੇਕਾਂ ਉਦਾਹਰਣਾਂ ਨੇ ਕਿ ਜਿਨ੍ਹਾਂ ਬੰਦਿਆਂ ਨੂੰ ਵੀ ਤਨ ਦੇ ਰੋਗ ਲੱਗੇ ਇਸ ਵਾਰ ਦੇ ਪੜਨ ਨਾਲ ਅੱਜ ਵੀ ਇਹ ਸਰੀਰ ਦੇ ਚਮੜੀ ਦੇ ਰੋਗਾਂ ਤੋਂ ਛੁਟਕਾਰਾ ਦਵਾਉਂਦੀ ਹੈ। ਕਿਉਂਕਿ ਗੁਰੂ ਕੀ ਬਾਣੀ ਵਕਤੀ ਨਹੀਂ, ਵਕਤੀ ਦਾ ਮਤਲਬ ਕਿ ਕੇਵਲ ਸੱਤੇ ਬਲਵੰਤ ਦਾ ਹੀ ਰੋਗ ਗਵਾ ਸਕੀ ਤੇ ਉਦੋਂ ਬਾਅਦ ਇਸ ਬਾਣੀ ਦੀ ਅਜ਼ਮਤ, ਇਹਦੀ ਸ਼ਕਤੀ, ਇਹਦੀ ਤਾਕਤ ਖਤਮ ਹੋ ਗਈ। ਜੇ ਗੁਰੂ ਕਾ ਸ਼ਬਦ ਅਸੀਂ ਜੇ ਕੀ ਆਪਾਂ ਮੰਨਦੇ ਹਾਂ ਕਿ ਜੁਗੋ ਜੁਗ ਅਟਲ ਗੁਰੂ ਕੇ ਬਚਨ ਨੇ, ਜੇ ਬਾਬਾ ਸੱਤਾ ਬਲਵੰਤ ਜੀ ਦੀ ਰਚਨਾ ਤੋਂ ਬਚਨ ਨਿਕਲਦੇ ਨੇ, ਉਹਨਾਂ ਦੀ ਚਮੜੀ ਨੂੰ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਏ ਤੇ ਗੁਰੂ ਕੇ ਸਿੱਖਾਂ ਤੋਂ ਇਸ ਵਾਰ ਦਾ ਰੋਜ਼ ਪਾਠ ਕਰਿਆ ਕਰ, ਸੱਚ ਜਾਣੀ ਤੇਰੇ ਅੰਦਰ ਨੂੰ ਸ਼ਾਂਤੀ ਮਿਲੇ। ਮਿੰਟ ਸਾਰੇ 5 ਕੁ ਲੱਗਦੇ ਨੇ ਇਸ ਵਾਰ ਦਾ ਪਾਠ ਕਰਦੇ, 8 ਪੌੜੀਆਂ ਨੇ ਤੇ ਜੇ ਕਦੀ ਇਸ ਨੂੰ ਆਪਣੇ ਨਿਤਨੇਮ ਦਾ ਇਹਸਾਸ ਹੀ ਬਣਾ ਲਈਏ ਤੇ ਪੁਰਾਤਨ ਗੁਰਸਿੱਖ ਇਸ ਵਾਰ ਨੂੰ ਰੋਜ਼ ਪੜ੍ਹਦੇ ਹੁੰਦੇ ਸਨ। ਗੁਰੂ ਕੇ ਸਿੱਖੋ ਦੂਸਰੀ ਬੇਨਤੀ ਹੈ,
ਇੱਥੇ ਲੜੀ ਅਨੁਸਾਰ ਹੀ, ਕਿਉਂਕਿ ਇਹਨਾਂ ਨੇ ਪਹਿਲਾਂ ਪੰਜ ਗੁਰੂ ਸਾਹਿਬਾਨਾਂ ਦੀ ਆਪਣੀ ਜ਼ਬਾਨ ਤੋਂ ਨਿੰਦਿਆ ਕੀਤੀ ਸੀ। ਹੁਣ ਇਹਨਾਂ ਨੇ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਪੰਜ ਗੁਰੂ ਸਾਹਿਬਾਨਾਂ ਦੀ ਸਿਫਤ ਕਰਨ ਦੀ ਜਿਹੜੀ ਲੜੀ ਬਣਾਈ, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੀ ਉਪਮਾ ਸਭ ਤੋਂ ਪਹਿਲਾਂ ਕੀਤੀ ਹੈ। ਉਸ ਤੋਂ ਅੱਗੇ ਅੱਜ ਗੁਰੂ ਅੰਗਦ ਸਾਹਿਬ ਜੀ ਦੀ, ਭਾਈ ਲਹਿਣਾ ਸਾਹਿਬ ਦੀ ਗੱਲ ਕਰਨਗੇ, ਫਿਰ ਤਰਤੀਬ ਅਨੁਸਾਰ ਪੰਜ ਪਾਤਸ਼ਾਹੀਆਂ ਤੱਕ ਪਹੁੰਚਣਗੇ। ਅਖੀਰ ਤੇ ਬਾਬਾ ਸੱਤਾ ਜੀ ਸ਼ਬਦ ਕਹਿਣਗੇ, ਦੁਨੀਆਂ ਦੇ ਲੋਕੋ, ਰੱਬ ਦੀ ਸਭ ਤੋਂ ਵੱਡੀ ਸੁਗਾਤ ਇਹ ਵੇ ਕਿ ਸਾਨੂੰ ਗੁਰੂ ਅਰਜਨ ਦੇਵ ਵਰਗਾ ਸੱਚਾ ਪਾਤਸ਼ਾਹ ਮਿਲ ਗਿਆ। ਆਓ ਇਸ ਲੜੀ ਨੂੰ ਆਪਾਂ ਭਿੱਜ ਕੇ ਆਪਣੇ ਅੰਦਰ ਨੂੰ ਟਿਕਾ ਕੇ ਵਿਚਾਰ ਸਕੀ ਕਰੋ। ਕਿਰਪਾ ਸਾਧ ਸੰਗਤ ਜੀ, ਆਪ ਇਕਾਗਰਤਾ ਬਖਸ਼ੋ, ਹਜ਼ੂਰ ਮੇਲ ਕਰੇ, ਆਪ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵਿੱਚ ਵਰਤੋ। ਅੰਮ੍ਰਿਤ ਬਚਨਾਂ ਦੀ ਵਿਚਾਰ, ਭੈ, ਭਾਵਨੀ, ਸ਼ਰਧਾ, ਅਕੀਦਤ ਨਾਲ ਕਰਾ ਲਵੋ। ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਹਜ਼ੂਰ ਨੇ ਆਪਣੇ ਮੁਬਾਰਕ ਪਵਿੱਤਰ ਰਸਨਾ ਤੋਂ ਪਾਤਸ਼ਾਹਾਂ ਦਾ ਪਾਤਸ਼ਾਹ ਕੇਵਲ ਉਸ ਪਰਮਾਤਮਾ ਨੂੰ ਹੀ ਮੰਨਿਆ ਹੈ। ਇੱਕ ਬਚਨ ਅਸੀਂ ਰੋਜ਼ ਸਤਿਗੁਰੂ ਜੀ ਦਾ ਪੜ੍ਹਦੇ ਹਾਂ ਸਵੇਰੇ ਜਪਜੀ ਸਾਹਿਬ ਦੀ ਬਾਣੀ ਵਿੱਚ, ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ। ਇਹਦੇ ਅਰਥ ਨੇ ਕਿ ਉਹ ਪਰਮਾਤਮਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਉਹ ਜਿਹੜੇ ਆਪਣੇ ਆਪ ਨੂੰ ਸਾਹਿਬ ਕਹਾਉਂਦੇ ਨੇ, ਉਹ ਸਾਹਿਬਾਂ ਤੋਂ ਸਭ ਤੋਂ ਵੱਡਾ ਸਾਹਿਬ ਹੈ। ਤੇ ਕਹਿੰਦੇ ਉਸ ਪਾਤਸ਼ਾਹ ਦੇ ਹੁਕਮ ਵਿੱਚ, ਉਹਦੀ ਰਜ਼ਾ ਵਿੱਚ ਰਹਿਣਾ ਹੀ ਸਿੱਖ ਦਾ ਅਸਲੀ ਜੀਵਨ ਹੈ। ਹਜ਼ੂਰ ਨੇ ਉਹਨੂੰ ਪਉਥੇ ਪਰਮਾਤਮਾ ਨੂੰ ਪਾਤਸ਼ਾਹ ਦਾ ਪਾਤਸ਼ਾਹ ਬਿਆਨ ਕੀਤਾ। ਇਸੇ ਤਰ੍ਹਾਂ ਅੰਮ੍ਰਿਤ ਬਾਣੀ ਵਿੱਚ ਅਸੀਂ ਜਦੋਂ ਸ਼ਬਦ ਪੜ੍ਹਨੇ ਤੇ ਪਰਮਾਤਮਾ ਨੂੰ ਪਾਤਸ਼ਾਹਾਂ ਦਾ ਪਾਤਸ਼ਾਹ ਸਵੀਕਾਰ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤਾਂ ਨੇ ਵੀ ਸਵੀਕਾਰਿਆ। ਬਾਬਾ ਕਬੀਰ ਸਾਹਿਬ ਜੀ ਦਾ ਇੱਕ ਬਚਨ ਪੜ੍ਹਨੇ, ਕਿਉਂਕਿ ਇਸ ਰਾਜ ਜਿਹੜਾ ਗੁਰੂ ਨਾਨਕ ਸਾਹਿਬ ਨੇ ਰਾਜ ਚਲਾਇਆ ਹੈ, ਇਸ ਰਾਜ ਦੇ ਵਿੱਚ ਇਹਨਾਂ ਭਗਤਾਂ ਦੇ ਬਚਨ ਵੀ ਸ਼ਾਮਲ ਨੇ, ਇਹ ਭਗਤ ਵੀ ਸ਼ਾਮਲ ਨੇ। ਤੇ ਅੱਜ ਮੈਂ ਅਰਜ਼ ਕਰਨੀ ਚਾਹੁੰਦਾ, ਉਸ ਰਾਜ ਦੇ ਕਿਹੜੇ ਕਿਹੜੇ ਵਸਨੀਕ ਨੇ ਤੇ ਕਿਹੜੇ ਕਿਹੜੇ ਢੰਗ ਦੇ ਨਾਲ ਉਹ ਉਸ ਰਾਜ ਦੇ ਵਿੱਚ ਆਤਮਿਕ ਸੁੱਖ ਭੋਗਦੇ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਪਰਮਾਤਮਾ ਨੂੰ ਰਾਜਾ ਕਿਹਾ, ਤੇ ਜਦੋਂ ਕਬੀਰ ਸਾਹਿਬ ਜੀ ਦੇ ਸਾਹਮਣੇ ਕਿਸੇ ਬਾਦਸ਼ਾਹ ਦੀ ਗੱਲ ਆਈ ਤੇ ਉਹਨਾਂ ਨੇ ਆਪਣੇ ਮੁਬਾਰਕ ਬਚਨ ਕਹਿਣ ਲੱਗੇ, ਕੋ ਹਰ ਸਮਾਨ ਨਹੀਂ ਰਾਜਾ, ਰੱਬ ਤੋਂ ਵੱਡਾ ਕੋਈ ਬਾਦਸ਼ਾਹ ਨਹੀਂ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਚਾ। ਕਿ ਜਿਨ੍ਹਾਂ ਨੂੰ ਤੁਸੀਂ ਰਾਜੇ, ਪਾਤਸ਼ਾਹ, ਬਾਦਸ਼ਾਹ ਕਹਿੰਦੇ ਪਏ ਹੋ, ਕਬੀਰ ਸਾਹਿਬ ਕਹਿੰਦੇ ਨੇ ਇਹਨਾਂ ਦੇ ਕੂੜਿਆਂ ਦੀ ਚਾਰ ਦਿਨ ਦੀ ਖੇਡ ਹੈ, ਜਿਤਨੇ ਮਰਜ਼ੀ ਆਪਣੇ ਡੰਕੇ ਇਹ ਫਤਿਹ ਦੇ ਵਜਾਈ ਜਾਣ, ਅਖੀਰ ਤੇ ਇਹਨਾਂ ਕੂੜਿਆਂ ਨੇ ਕੂੜ ਦੇ ਵਿੱਚ ਹੀ ਸਮਾ ਜਾਣਾ ਹੈ। ਇਹਦਾ ਮਤਲਬ ਬਨਾਰਸ ਵਿੱਚ ਰਹਿਣ ਵਾਲਾ ਉਹ ਮਹਾਂਪੁਰਸ਼ ਉਹ ਸੱਚ ਦੇ ਰਾਜ ਦੀ ਗੱਲ ਪੈ ਕਰਦੇ ਨੇ ਤੇ ਪਰਮਾਤਮਾ ਨੂੰ ਸਭ ਤੋਂ ਵੱਡਾ ਰਾਜਾ ਪੈ ਮੰਨਦੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਸਿਰਫ ਮੈਂ ਇੱਕ ਪੱਖ ਅਜੇ ਅਰਜ਼ ਕਰ ਰਿਹਾ ਵਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੇ ਪਾਤਸ਼ਾਹ ਕੇਵਲ ਪਰਮਾਤਮਾ ਨੂੰ ਹੀ ਸਵੀਕਾਰਿਆ ਹੈ, ਜਾਂ ਉਸ ਪਰਮਾਤਮਾ ਦਾ ਸਾਕਾਰ ਰੂਪ ਸਤਿਗੁਰੂ ਨੇ ਸ਼ਬਦ ਵਰਤੇ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚ ਅਸੀਂ ਪੜ੍ਹਨੇ, ਧੰਨ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਚੌਰ ਕਰਨੇ ਤੇ ਹਜ਼ੂਰ ਨੇ ਬਾਣੀ ਵਿੱਚ ਬਚਨ ਵੀ ਕਹਿਣ ਲੱਗੇ ਸੀ, ਉਸ ਪਾਤਸ਼ਾਹ ਨੂੰ ਨਹੀਂ ਮੰਨਦੇ ਜਿਹਦੇ ਦਰ ਦੇ ਉੱਤੇ ਝੂਠੇ ਖੁਸ਼ਾਮ ਦੀ ਲੋਕ ਖਲੋ ਕੇ ਉਹਦੀਆਂ ਸਿਫਤਾਂ ਕਰਦੇ ਹੋ। ਹਜ਼ੂਰ ਕਹਿੰਦੇ ਸੀ ਉਹਨੂੰ ਪਾਤਸ਼ਾਹ ਦਾ ਪਾਤਸ਼ਾਹ ਆਪਣੇ ਅੰਤਰ ਆਤਮੇ ਤੋਂ ਸਵੀਕਾਰ ਕੀਤਾ, ਜਿਹਦੇ ਤਖ਼ਤ ਨੂੰ ਜੁਗਾਂ ਤੱਕ ਨਾ ਕੋਈ ਖੋ ਸਕਿਆ ਨਾ ਕੋਈ ਅਗਾਂਹ ਖੋਏਗਾ,
ਉਹਦੇ ਸਿਰ ਤੇ ਝਲ ਝੁਲਦਾ ਹੋਇਆ ਜੋ ਸ਼ਤਰਖ ਹੈ, ਉਹਦੇ ਸਿਰ ਦੇ ਉੱਪਰ ਜੋ ਗੋਰਿਆ ਚਵਰਖ ਹੈ, ਦੁਨੀਆਂ ਦਾ ਕੋਈ ਵੀ ਤਾਕਤਵਰ ਬੰਦਾ ਉਸ ਪਰਮਾਤਮਾ ਦਾ ਤਖ਼ਤ ਤੇ ਉਹਦੇ ਚਵਰ ਸ਼ਤਰ ਨੂੰ ਖੋਹ ਨਹੀਂ ਸਕਿਆ। ਬਾਕੀ ਜਿਹੜੇ ਅੱਜ ਸਿੰਘਾਸਨ ਤੇ ਬੈਠੇ ਨੇ, ਕੱਲ ਨੂੰ ਦੇਖਿਆ ਉਹ ਲੋਕ ਮਿੱਟੀ ਵਿਚ ਰੁਲਦੇ ਰਹੇ। ਮੈਂ ਇੱਕ ਖਿੰਨ ਵਿੱਚੋਂ ਨਿਕਲ ਕੇ ਅਰਥ ਕਰਨੀ ਚਾਹੁੰਦਾ, ਬਾਬਾ ਫਰੀਦ ਸਾਹਿਬ ਜੀ ਦੇ ਅੰਮ੍ਰਿਤ ਬਚਨ ਪੜੋ, ਕਿਉਂਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਦ ਪੈ। ਬਾਬਾ ਫਰੀਦ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਆਉਂਦਾ, ਕਹਿੰਦੇ ਨੇ ਇੱਕ ਬਾਦਸ਼ਾਹ ਆਪਣੇ ਘਰੋਂ ਨਿਕਲਣ ਲੱਗਦਾ ਤੇ ਉਹਦੇ ਤੁਰਨ ਤੋਂ ਪਹਿਲਾਂ ਨਗਾਰਚੀ ਜਿਹੜੇ ਨੇ ਨਗਾਰੇ ਦੇ ਉੱਤੇ ਚੋਟ ਮਾਰਦੇ, ਨਗਾਰੇ ਤੇ ਚੋਟ ਲੱਗਣ ਦੀ ਦੇਰੇ ਤੇ ਉਸ ਨਗਾਰੇ ਦੀ ਆਵਾਜ਼ ਤੋਂ ਬਾਅਦ ਉੱਚੀ ਸਾਰੀ ਉਹ ਹੇਕ ਲਾ ਕੇ ਸੱਦ ਦੇ ਕੇ ਕਹਿੰਦੇ ਨੇ ਕਿ ਲੰਘਣ ਵਾਲਿਓ ਸੁਚੇਤ ਰਹਿਣਾ ਕਿ ਬਾਦਸ਼ਾਹ ਪਧਾਰ ਰਿਹਾ ਹੈ। ਹਜ਼ੂਰ ਕਹਿੰਦੇ ਬਸ ਨਗਾਰਚੀ ਦੀ ਆਵਾਜ਼ ਜ਼ਬਾਨ ਤੋਂ ਨਿਕਲੀ, ਲੋਕ ਜਿੱਥੇ ਖਲੋਤੇ ਨੇ ਉੱਥੇ ਖੜੇ ਹੋ ਗਏ, ਲੰਘਦੇ ਖਲੋ ਗਏ, ਸਾਰਿਆਂ ਨੇ ਅਦਬ ਨਾਲ ਚੋਕੇ ਉਹਦੇ ਸਿੱਧੇ ਕਰਨੇ, ਉਹਦੇ ਪੈਰਾਂ ਨੂੰ ਸ਼ੁਰੂ ਕਰ ਦਿੱਤੇ। ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਅੱਖਾਂ ਨਾਲ ਦੇਖਿਆ ਬਾਦਸ਼ਾਹ ਤੁਰਿਆ ਤੇ ਲੋਕ ਸਜਦੇ ਤਾਂ ਕਰਦੇ ਨੇ। ਜਦੋਂ ਉਹ ਦਰਬਾਰ ਸਜਾ ਕੇ ਬੈਠਾ ਤੇ ਉਸ ਦੇ ਦਰਬਾਰ ਦੇ ਵਿੱਚ ਕਵੀ ਆਏ ਨੇ, ਉਸ ਦੇ ਦਰਬਾਰ ਦੇ ਵਿੱਚ ਉਹਦੇ ਸਿਰ ਤੇ ਚਵਰ ਕਰਨ ਵਾਲੇ ਆਏ ਨੇ, ਉਸ ਦੇ ਦਰਬਾਰ ਦੇ ਉੱਤੇ ਸ਼ਤਰ ਝੁਲਾਉਣ ਵਾਲੇ ਖਲੋਤੇ ਨੇ। ਕਹਿੰਦੇ ਅਜੇ ਬਾਦਸ਼ਾਹ ਸਿੰਘਾਸਨ ਤੇ ਵਿਰਾਜਮਾਨ ਹੋਏ ਤੇ ਉਸੇ ਵੇਲੇ ਕਵੀ ਉੱਠੇ, ਉਹਨਾਂ ਨੇ ਆਪਣੀ ਜ਼ਬਾਨ ਤੋਂ ਬਾਦਸ਼ਾਹ ਦੀ ਸਿਫਤ ਦੇ ਜਿਹੜੇ ਬਚਨ ਨੇ ਛੰਦ ਨੇ ਉਹ ਕਹਿਣੇ ਸ਼ੁਰੂ ਕਰ ਦਿੱਤੇ। ਤੇ ਜਿਉਂ ਜਿਉਂ ਬਾਦਸ਼ਾਹ ਦੀ ਖੁਸ਼ਾਮਦ ਦੇ ਛੰਦ ਕਹਿੰਦੇ ਨੇ, ਕਾਵਿ ਰਚਨਾ ਕਰਦੇ ਨੇ, ਬਾਦਸ਼ਾਹ ਪ੍ਰਸੰਨ ਹੈ, ਅਮੀਰ ਵਜ਼ੀਰ ਵਾਹ ਵਾਹ ਕਰਦੇ ਨੇ। ਕਹਿੰਦੇ ਨੇ ਮੈਂ ਉਹ ਵੀ ਦਿਨ ਵੇਖਿਆ ਜਦੋਂ ਤੁਰਿਆ, ਨਗਾਰੇ ਵੱਜੇ, ਛਤਰ ਝੁੱਲੇ, ਲੋਕਾਂ ਨੇ ਸਿਫਤਾਂ ਕੀਤੀਆਂ। ਕਹਿਣ ਲੱਗੇ ਅੱਜ ਮੈਂ ਉਸ ਬਾਦਸ਼ਾਹ ਦਾ ਉਹ ਵੀ ਦਿਨ ਵੇਖਿਆ ਹੈ, ਮੌਤ ਹੋਈ ਹੈ, ਨਗਾਰੇ ਘਰ ਪਏ ਨੇ, ਪਰ ਉਹਦੇ ਨਾਂ ਦਾ ਅੱਜ ਨਗਾਰਾ ਨਹੀਂ ਵੱਜਣਾ। ਪਿਆਰਿਓ, ਗੁਰੂ ਕਾ ਸਿੱਖ ਉਹਨੂੰ ਪਾਤਸ਼ਾਹ ਮੰਨਦਾ ਜਿਹਦਾ ਨਗਾਰਾ ਆਦਿ ਕਾਲ ਤੋਂ ਵੱਜਦਾ, ਸਭ ਕੁਝ ਸਮੇਟਿਆ ਜਾਏਗਾ, ਪਰ ਗੁਰੂ ਨਾਨਕ ਸਾਹਿਬ ਦੇ ਸਿੱਖ ਪਾਤਸ਼ਾਹ ਦਾ, ਇੱਕ ਸਿੱਖ ਦਾ ਪਾਤਸ਼ਾਹ ਦੇ ਪਾਤਸ਼ਾਹ ਰੱਬ ਦਾ ਨਗਾਰਾ ਕਦੀ ਵੀ ਦੁਨੀਆਂ ਦੀ ਕੋਈ ਤਾਕਤ ਬੰਦ ਨਹੀਂ ਕਰ ਸਕੇ। ਕਹਿਣ ਲੱਗੇ ਅੱਜ ਉਹੀ ਬਾਦਸ਼ਾਹ, ਉਹਦੀ ਅਰਥੀ ਨਿਕਲੀਏ, ਨਗਾਰਾ ਨਾਲ ਏ, ਪਰ ਅੱਜ ਕੋਈ ਨਹੀਂ ਸੱਦ ਦਿੰਦਾ ਪਿਆ ਕਿ ਬਾਦਸ਼ਾਹ ਪਧਾਰ ਰਿਹਾ ਹੈ। ਅੱਜ ਦਰਬਾਰ ਦਾ ਸਿੰਘਾਸਨ ਸੱਖਣਾ ਪਿਆ ਹੈ, ਕਵੀ ਲੋਕ ਆਪਣੀਆਂ ਥਾਵਾਂ ਤੇ ਬੈਠੇ ਨੇ, ਕੋਈ ਵੀ ਸਿਫਤ ਨਹੀਂ ਕਰਦਾ। ਅੱਜ ਤਾਂ ਸੋਨੇ ਦਾ ਛਤਰ ਵੀ ਕਿਸੇ ਨੇ ਝੁਲਾਇਆ ਨਹੀਂ। ਕਹਿੰਦੇ ਉਸ ਵੇਲੇ ਮੈਂ ਹੈਰਾਨ ਹੋਇਆ ਕਿ ਜਿਹਦੇ ਪਿੱਛੇ ਹਜ਼ਾਰਾਂ ਲੋਕ ਤੁਰਦੇ ਸਨ, ਲੰਘਦਾ ਸੀ ਤੇ ਸਜਦੇ ਕਰਦੇ ਸਨ, ਅੱਜ ਉਹੀ ਬਾਦਸ਼ਾਹ ਜ਼ਮੀਨ ਦੇ ਵਿੱਚ ਗੱਡਿਆ ਪਿਆ, ਉਹਦੇ ਉੱਤੇ ਮਣਾ ਮੁਣ ਮਿੱਟੀ ਪਾ ਦਿੱਤੀ, ਰਾਤ ਨੂੰ ਇਕੱਲਾ ਸ਼ਮਸ਼ਾਨ ਭੂਮੀ ਵਿੱਚ ਖਾਕ ਦੇ ਸਪੁਰਦ ਹੈ। ਕਹਿਣ ਲੱਗੇ ਉਹਦੀ ਕਬਰ ਨੂੰ ਦੇਖ ਕੇ ਕਿਹਾ, ਤੂੰ ਕੱਲ ਬਾਦਸ਼ਾਹ ਪੈ, ਅੱਜ ਤੇਰੇ ਆਪਣਿਆਂ ਨੇ ਤੈਨੂੰ ਯਤੀਮਾਂ ਦੀ ਤਰ੍ਹਾਂ ਘਰੋਂ ਬਾਹਰ ਕਰ ਦਿੱਤਾ। ਕਿਉਂਕਿ ਸਿੱਖ ਦਾ ਪਾਤਸ਼ਾਹ ਜਿਹੜਾ ਹੈ ਕੇਵਲ ਇੱਕ ਸਾਈਂ ਪਰਮਾਤਮਾ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਆ, ਕਹਿਣ ਲੱਗੇ ਪਿਆਰਿਆ ਕਿ ਪਾਸ ਦਮਾਮੀ ਛੱਤ ਸਿਰ, ਇਹ ਦੁਨਿਆਵੀ ਪਾਤਸ਼ਾਹ ਦੀ ਗੱਲ ਹੈ, ਦੁਨਿਆਵੀ ਰਾਜੇ ਦੀ ਗੱਲ ਹੈ। ਪਾਸ ਦਮਾਮੀ ਛੱਤ ਸਿਰ, ਭੇਰੀ ਛੱਡੋ ਰੱਡ। ਪਰ ਪਿਆਰਿਓ, ਅੱਜ ਉਹ ਕੂੜੇ ਬਾਦਸ਼ਾਹ ਜਾਏ ਸੁੱਤੇ ਚਿਰਾਨ ਮੈਂ, ਸੀਏ ਅਤੀਮਾ ਗੱਡ, ਮਿੱਟੀ ਵਿੱਚ ਜਾ ਕੇ ਸੌਂ ਗਏ ਤੇ ਯਤੀਮਾਂ ਦੀ ਤਰ੍ਹਾਂ ਪਏ ਨੇ, ਉਹਨਾਂ ਦੀ ਕੋਈ ਸਾਰ ਲੈਣ ਵਾਲਾ ਵੀ ਨਹੀਂ। ਗੁਰਮੁਖੋ, ਇੱਕ ਦੋ ਪ੍ਰਮਾਣ ਮੈਂ ਹੋਰ ਅਰਥ ਕਰਕੇ ਫਿਰ ਇਸ ਵਿਸ਼ੇ ਨੂੰ ਅੱਗੇ ਤੋਰਨਾ ਚਾਹੁੰਦਾ। ਜਦੋਂ ਸਿੱਖ ਅੰਮ੍ਰਿਤ ਵੇਲੇ ਗੁਰੂ ਕੀ ਬਾਣੀ ਪੜ੍ਹਦਾ ਹੈ, ਸਿੱਖ ਦਾ ਅਕੀਦਾ ਆਪਣੇ ਗੁਰੂ ਤੋਂ ਵੱਡੀ ਹੋਰ ਕੋਈ ਤਾਕਤ ਉਹਦੇ ਸਾਹਮਣੇ ਨਹੀਂ। ਹਜ਼ੂਰ, ਗੁਰੂ ਹਰਗੋਬਿੰਦ ਸਾਹਿਬ ਦਾ ਇੱਕ ਸਿੱਖ ਹੈ, ਉਹਦਾ ਕੰਮ ਕੀ ਹੈ? ਨਾ ਤਾਂ ਉਹਦਾ ਕੋਈ ਬਹੁਤ ਵੱਡਾ ਵਪਾਰ ਹੈ, ਨਾ ਜਹਾਜ਼ ਚੱਲਦੇ ਨੇ, ਨਾ ਵੱਡੀਆਂ ਦੁਕਾਨਾਂ ਨੇ। ਸਿਰਫ ਉਹਦਾ ਕੰਮ ਇੰਨਾ ਤੁਸੀਂ ਕਿ ਉਹਨੇ ਘਾਹ ਖੋਤਰਨਾ, ਉਹਨੂੰ ਵੇਚ ਕੇ ਉਹਦੇ ਨਾਲ ਆਪਣੀ ਦੋ ਡੰਗ ਦੀ ਰੋਟੀ ਉਹ ਝੁਲਸਦਾ ਸੀ। ਆਗਰੇ ਦੀ ਧਰਤੀ ਤੇ ਉਹ ਬੈਠਾ। ਸਿਰਫ ਇੱਕ ਦੋ ਘਟਨਾਵਾਂ ਨਿੱਕੀਆਂ ਨਿੱਕੀਆਂ ਮੈਂ ਅਰਜ਼ ਕਰਨੀਆਂ ਚਾਹੁੰਦਾ ਕਿ ਸਾਡੇ ਅੰਦਰ ਨੂੰ ਕਿਤੇ ਸੂਝ ਆ ਜਾਏ, ਦਾਸਾ ਮੇਰ ਕਰੇ ਕਿ ਸਿੱਖ ਲਈ ਗੁਰੂ ਨਾਨਕ ਸਾਹਿਬ ਦੇ ਰਾਜ ਤੋਂ ਤੇ ਉਸ ਪਾਤਸ਼ਾਹ ਤੋਂ ਵੱਡੀ ਹਸਤੀ ਹੋਰ ਕੋਈ ਨਹੀਂ। ਉਸ ਨੂੰ ਅੱਜ ਆਗਰੇ ਖਬਰ ਮਿਲੀ ਹੈ
ਕਿ ਜਿਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੂੰ ਰੋਜ਼ ਸਿਰਫ ਤੋਂ ਸਲਾਹ ਕਰਨਾ, ਉਹ ਛੇਵੇਂ ਪਾਤਸ਼ਾਹ ਅੱਜ ਆਗਰੇ ਦੀ ਧਰਤੀ ਤੇ ਆਪਣੇ ਮੁਬਾਰਕ ਚਰਨ ਪਾ ਰਹੇ ਨੇ। ਉਸ ਸਿੱਖ ਦਾ ਚੌ ਦਿਨ ਵੇਖਣ ਵਾਲਾ ਸੀ। ਅੱਜ ਉਹਨੇ ਕਿਹਾ, ਸਤਿਗੁਰੂ ਮੇਰੇ ਕੋਲ ਜਿਹੜੀ ਦਾਤ ਹੈ ਤੁਸੀਂ ਬਖਸ਼ੀਏ, ਮੈਂ ਉਹੀ ਤੇਰੇ ਚਰਨਾਂ ਵਿੱਚ ਭੇਟ ਕਰਨੀ ਹੈ। ਤੇਰੇ ਦਰ ਤੇ ਅੱਜ ਜਿਹੜੇ ਸੋਨੇ ਹੀਰਿਆਂ ਦੇ ਵਪਾਰੀ ਨੇ ਉਹ ਹੀਰੇ ਮੱਥਾ ਟੇਕਣਗੇ। ਜਿਨ੍ਹਾਂ ਨੂੰ ਤੂੰ ਧਨ ਦੌਲਤ ਦਿੱਤਾ ਹੈ ਉਹ ਰੁਪਈਏ ਦੌਲਤ ਤੇਰੇ ਚਰਨਾਂ ਵਿੱਚ ਮੱਥਾ ਟੇਕਣਗੇ। ਮੇਰੇ ਲਈ ਸਭ ਤੋਂ ਵੱਡੀ ਪੂੰਜੀ ਮੇਰੇ ਲਈ ਘਾਹ ਦੀ ਇੱਕ ਗੱਠ ਹੈ। ਇੱਕ ਟਕਾ ਮੈਂ ਕਈ ਸਾਲਾਂ ਤੋਂ ਸਾਂਭ ਕੇ ਤੇਰੇ ਚਰਨਾਂ ਲਈ ਰੱਖਿਆ। ਇਹ ਘਾਹ ਦੀ ਗੱਠ ਤੇਰੇ ਘੋੜੇ ਦੇ ਲਈ ਹੈ ਤੇ ਇਹ ਟਕਾ ਮੇਰਾ ਜਿਹੜਾ ਹੈ ਦਸਾਂ ਨਵਾਂ ਦੀ ਕਿਰਤ ਦਾ, ਇਹ ਤੇਰੇ ਚਰਨਾਂ ਵਿੱਚ ਮੈਂ ਲੰਗਰ ਲਈ ਸਮਰਪਿਤ ਕਰਾਂ। ਹੁਣ ਇੱਕ ਗੱਲ ਧਿਆਨ ਰੱਖਿਓ, ਉਸ ਬੰਦੇ ਦੇ ਪਿੱਛੇ ਕੋਈ ਲੋਕ ਨਹੀਂ, ਨਾ ਉਹਦੇ ਉੱਚੇ ਮਹੱਲ ਨੇ, ਪਰ ਉਸ ਅੰਦਰ ਉਹਦੇ ਦਿਲ ਦੇ ਤਖ਼ਤ ਤੇ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਹੋਰ ਕਿਸੇ ਦਾ ਰਾਜ ਨਹੀਂ। ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚੋਂ ਜਾ ਰਿਹਾ, ਘਾਹ ਦੀ ਗੱਠ ਉਹਨੇ ਸਿਰ ਦਿਲ ਤੇ ਚੱਕੀ, ਆਪਣੇ ਕੱਪੜੇ ਦੇ ਪੱਲੇ ਉਹਨੇ ਟਕਾ ਬਣੇ। ਵਿਚਾਰੇ ਨੂੰ ਕਿਸੇ ਨੇ ਇਹ ਗੱਲ ਕਹਿ ਦਿੱਤੀ, ਜਾਣ ਲੱਗਿਆ ਉਸ ਗੁਰੂ ਕੇ ਸਿੱਖ ਨੂੰ ਸ਼ਬਦ ਕਹਿ ਦਿੱਤੇ। ਜਦੋਂ ਪੁੱਛਦਾ ਮੈਂ ਪਾਤਸ਼ਾਹ ਨੂੰ ਮਿਲਣੇ, ਤੇ ਜਹਾਂਗੀਰ ਦੇ ਕੈਂਪ ਵੱਲ ਉਹਦੇ ਤੰਬੂ ਵੱਲ ਤੋਰ ਦਿੱਤਾ। ਜਾ ਕੇ ਉੱਥੇ ਟਕਾ ਰੱਖ ਕੇ, ਘਾਹ ਦੀ ਗੱਠ ਰੱਖ ਕੇ ਪਹਿਲਾ ਸ਼ਬਦ ਕਿਹਾ ਕਿ ਪਾਤਸ਼ਾਹ ਜਨਮ ਮਰਨ ਕੱਟੀਏ। ਸ਼ਬਦ ਕਿਹਾ ਆਪਣੇ ਚਰਨਾਂ ਵਿੱਚ ਰਹਿਮਤ ਬਖਸ਼ੋ, ਨਿਵਾਸ ਦਿਓ। ਜਹਾਂਗੀਰ ਕੰਬ ਉੱਠਿਆ ਤੇ ਉਹਦੇ ਸ਼ਬਦ ਇਹ ਸਨ, ਮੈਂ ਖੁਦ ਮੌਤ ਤੋਂ ਤਰਾਸ ਪਿਆ ਕਰਨਾ ਵਾਂ। ਤੇ ਸਿੱਖ ਨੇ ਜਦੋਂ ਦੇਖਿਆ ਕਹਿਣ ਲੱਗਾ, ਤੁਸੀਂ ਕੌਣ? ਕਹਿੰਦਾ ਮੈਂ ਬਾਦਸ਼ਾਹ। ਅਗਲੀ ਗੱਲ ਹੀ ਕੀਤੀ ਉਹਨੇ, ਘਾਹ ਦੀ ਗੱਠ ਤੇ ਟਕਾ ਉਸੇ ਵੇਲੇ ਚੁੱਕ ਲਿਆ। ਹੁਣ ਇਹ ਗੱਲ ਸਾਹੀ ਭਾਵੇਂ ਛੋਟੀ ਜਿਹੀ, ਮੈਂ ਕਹਿੰਦਾ ਉਹ ਸਿੱਖ ਦਾ ਅੰਦਰ ਕਿੰਨਾ ਕੁ ਅਡੋਲ ਬਲਵਾਨ ਤੇ ਗੁਰੂ ਦੇ ਚਰਨਾਂ ਤੇ ਭਰੋਸਾ ਕਰੀ ਬੈਠਾ ਹੋਵੇਗਾ, ਜਿਹੜਾ ਬਾਦਸ਼ਾਹ ਦੇ ਅੱਗੇ ਘਾਹ ਦੀ ਗੱਠ ਰੱਖ ਕੇ ਫਿਰ ਚੁੱਕਣ ਲੱਗਾ ਹੈ। ਸਵਾਲ ਘਾਹ ਦੀ ਗੱਠ ਦਾ ਨਹੀਂ, ਸਵਾਲ ਤਾਂ ਇਹ ਵੀ ਘਾਹ ਖੋਤਰਨ ਵਾਲੇ ਦੇ ਅੰਦਰ ਬਾਦਸ਼ਾਹ ਦੀ ਕੀਮਤ ਕੀ ਹੈ ਤੇ ਆਪਣੇ ਗੁਰੂ ਦੀ ਕੀਮਤ ਕੀ ਹੈ। ਜਦੋਂ ਘਾਹ ਦੀ ਗੱਠੜੀ ਚੁੱਕਣ ਲੱਗਾ ਤੇ ਬਾਦਸ਼ਾਹ ਨੇ ਇਹ ਕਿਹਾ ਸੀ ਕਿ ਸਿੱਖਾਂ ਤੋਂ ਮਿਲਣਾ ਗੁਰੂ ਹਰਗੋਬਿੰਦ ਸਾਹਿਬ ਨੂੰ ਚਾਹੁੰਦੇ, ਤੇ ਜੋ ਕੁਝ ਤੂੰ ਚਾਹੇ ਮੈਂ ਹੀਰੇ ਮੋਤੀ ਸੋਨਾ ਚਾਂਦੀ ਦੇ ਦੇਣਾ ਵਾਂ, ਪਰ ਆਹ ਗੱਠ ਮੇਰੇ ਅੱਗੇ ਰੱਖ ਕੇ ਟਕਾ ਰੱਖ ਕੇ ਚੁੱਕਣਾ ਬਾਦਸ਼ਾਹ ਦੀ ਤੁਹੀਨ ਹੈ। ਸਿੱਖ ਨੇ ਬੜੇ ਸੋਹਣੇ ਸ਼ਬਦ ਕਹਿ ਸਨ। ਕਹਿਣ ਲੱਗਾ ਬਾਦਸ਼ਾਹ, ਇਸ ਗੱਲ ਚੇਤੇ ਰੱਖੀ, ਇਸ ਘਾਹ ਦੀ ਇੱਕ ਇੱਕ ਤੰਦ ਦੇ ਵਿੱਚ ਮੇਰੇ ਸੀਨੇ ਦਾ ਪ੍ਰੇਮ ਸਮੋਇਆ ਹੋਇਆ, ਇਸ ਟਕੇ ਦੇ ਵਿੱਚ ਮੇਰੀ ਜਿੰਦ ਜਾਨ ਹੈ। ਤੇ ਕਹਿੰਦਾ ਜੇ ਤੂੰ ਘਾਹ ਚਾਹਨਾ ਹੈ, ਟਕਾ ਚਾਹਨਾ, ਇਹਦੇ ਬਦਲੇ ਘੋੜਿਆਂ ਲਈ, ਗੁਰੂਦਿਆਂ ਲਈ ਦਾਣਾ ਦੇ ਦੇਣਾ, ਹੀਰੇ ਮੋਤੀ ਦੇਣਾ। ਹੱਸ ਕੇ ਇੱਕੋ ਗੱਲ ਕੀਤੀ, ਬਾਦਸ਼ਾਹ ਮੁਗਲਾਂ ਦੇ ਰਾਜ ਤੋਂ ਪਹਿਲਾਂ ਲੋਧੀਆਂ ਦਾ ਰਾਜ ਸੀ, ਕੀ ਲੋਧੀਆਂ ਦੇ ਰਾਜ ਦੇ ਸਿੱਕੇ ਤੇਰੇ ਰਾਜ ਵਿੱਚ ਚੱਲਣਗੇ? ਕਹਿਣ ਲੱਗਾ ਨਹੀਂ, ਮੁਗਲਾਂ ਦੇ ਰਾਜ ਵਿੱਚ ਕੇਵਲ ਬਾਬਰ ਕਿਆਂ ਦਾ ਹੀ ਸਿੱਕਾ ਚੱਲੇਗਾ। ਤੇ ਅੱਗੋਂ ਸਿੱਖ ਨੇ ਟਕਾ ਚੁੱਕ ਕੇ ਤੇ ਘਾਹ ਚੁੱਕ ਕੇ ਕਿਹਾ, ਬਾਦਸ਼ਾਹ ਚੇਤੇ ਰੱਖੀ, ਇੱਕ ਕੂੜੇ ਬਾਦਸ਼ਾਹ ਦਾ ਸਿੱਕਾ ਦੂਜੇ ਪਾਸ ਬਾਦਸ਼ਾਹ ਦੇ ਰਾਜ ਵਿੱਚ ਨਹੀਂ ਚੱਲਦਾ। ਉਹ ਪਿਆਰਿਆ, ਜਿਸ ਪਾਤਸ਼ਾਹ ਦੇ ਦਰਬਾਰ ਵਿੱਚ ਪ੍ਰੇਮ ਦੀ ਘਾਹ ਦੀ ਗੱਠ ਤੇ ਟਕੇ ਚੱਲ ਜਾਣਾ, ਉੱਥੇ ਤੇਰੇ ਵਰਗੇ ਬੰਦੇ ਦੇ ਹੀਰੇ ਮੋਤੀਆਂ ਦੀ ਕੋਈ ਕੀਮਤ ਨਹੀਂ। ਹੁਣ ਉਸ ਸਿੱਖ ਦੀ ਨਿੱਕੀ ਜਿਹੀ ਗੱਲ ਨੇ ਜਹਾਂਗੀਰ ਦੇ ਅੰਦਰ ਨੂੰ ਖਲਾ ਕੇ ਰੱਖ ਦਿੱਤਾ ਕਿ ਸਿੱਖਾਂ ਦਾ ਅਸਲੀ ਮੁਕਾਮ ਕੀ ਹੈ, ਇਹ ਕੀ ਲੋਚਦੇ ਨੇ, ਇਹਨਾਂ ਦੀ ਇੱਛਾ ਕੀ ਹੈ। ਸਿੱਖ ਘਾਹ ਦੀ ਗੱਠ ਤੇ ਟਕਾ ਲੈ ਕੇ ਗਿਆ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮੇਰਾ ਦੇ ਦਾਤੇ ਆਪਣੇ ਤੰਬੂ ਤੋਂ ਬਾਹਰ ਲੈਣ ਵਾਸਤੇ ਆਏ ਸਨ। ਜਦੋਂ ਸਿੱਖ ਨੂੰ ਕਿਹਾ, ਲਿਆ ਮੈਨੂੰ ਘਾਹ ਦੀ ਗੱਠ, ਮੈਨੂੰ ਚੁਕਾ, ਕਹਿੰਦਾ ਨਹੀਂ, ਅੱਗੇ ਭੁਲੇਖੇ ਵਿੱਚ ਪੈ ਗਿਆ, ਹੁਣ ਮੈਂ ਆਪਣੇ ਪਾਤਸ਼ਾਹ ਤੋਂ ਬਿਨਾਂ ਕਿਸੇ ਦੇ ਸਾਹਮਣੇ ਨਹੀਂ ਜਾਣਾ। ਉਸ ਵੇਲੇ ਜਹਾਂਗੀਰ ਨੇ ਆਪਣੀਆਂ ਅੱਖਾਂ ਨਾਲ ਮਾਜਰਾ ਤੱਕਿਆ, ਕਹਿੰਦਾ ਕਿਉਂ ਲੋਕੀ ਇਹਨਾਂ ਨੂੰ ਪਾਤਸ਼ਾਹ ਕਹਿੰਦੇ ਨੇ? ਮੇਰੇ ਸਾਹਮਣੇ ਆਇਆ, ਮੈਂ ਆਪਣੇ ਸਿੰਘਾਸਨ ਤੋਂ ਹਿੱਲਿਆ ਨਹੀਂ। ਕਹਿਣ ਲੱਗੇ, ਅਸਲ ਵਿੱਚ ਗੁਰੂ ਹਰਗੋਬਿੰਦ ਸਾਹਿਬ, ਅਸੀਂ ਤਾਕਤ ਨਾਲ ਲੋਕਾਂ ਦੇ ਤਨ ਤੇ ਜ਼ੋਰ ਨਾਲ ਰਾਜ ਤਾਂ ਕਰਨੇ ਹਾਂ, ਤੇਰੇ ਕੋਲ ਪ੍ਰੇਮ ਦੀਆਂ ਰਹਿਮਤਾਂ ਨੇ, ਤੂੰ ਸਿੱਖਾਂ ਦੇ ਮਨ ਉੱਤੇ ਆਪਣੀ ਰਹਿਮਤ ਨਾਲ ਰਾਜ ਪਿਆ ਕਰਨਾ। ਹਜ਼ੂਰ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਉਹਨੇ ਪੇਸ਼ ਕੀਤਾ। ਦੂਸਰੀ ਉਦਾਹਰਨ ਮੈਂ ਇੱਕ ਹੋਰ ਅਰਜ਼ ਕਰਦੀ, ਇੱਕ ਪਵਿੱਤਰ ਹੁਕਮਨਾਮਾ ਗੁਰੂ ਤੇਗ ਬਹਾਦਰ ਜੀ ਦਾ ਤੇ ਪਟਨੇ ਦੀ ਸੰਗਤ ਨੂੰ ਉਹਨਾਂ ਨੇ ਲਿਖੇ। ਮੈਂ ਸਿਰਫ ਦੋ ਇਤਿਹਾਸਕ ਚੂਕ ਮਾਤਰ ਘਟਨਾਵਾਂ ਲਈਆਂ ਨੇ,
फिर अमृत बाणी वाल होना कि सिख दे अंदर पातशाह गुरु है जिसने सच का राज कायम किया। धन गुरु तेज बहादुर जी अपने सपुत्र गुरु गोबिंद राय जी ने तकरीबन पौनी कु पांच साल तो वध समा हुंदा जो अपने पुत्र नूं मिलदे ने। हैरान होईदा पढ़ के चोजी प्रीतम के बाल उम्र के जेड़े कौतक ने अज नवाब की असवारी तो लंघदी है ते अगे तुरदा होया अहलकार कह रहा बेटा कि बच्चो कि नवाब साहब की असवारी आ रही है कि इहदे चरणा विच झोके सिजदे करियो। मेरे बाला प्रीतम पातशाह दे पातशाह नाल दे साथियां नूं कहिंदे ने बिल्कुल नहीं कूड़े नवाब दे सामने झुकना नहीं इहदा मजाक इहदा मौजूद आके जावांगे। वड्डे वड्डे झुके पर जदों गुरु गोबिंद राय जी दे कोल नवाब की असवारी आई ते कृपालू दाता ने ओहदा मौजू उड़ाया अपना सिर नहीं ओहदे सामने चुकाया। पटने दे कुछ सिखां ने कुछ लोगों ने फिर गुरु तेग बहादुर जी नूं चिट्ठी लिखी। मैं सिर्फ दो शब्द उस चिट्ठी दे तुहाडे नाल सांझे करने चाहना कि नानक राज चलाया सच कोट सताणी नीम है। उन्होंने चिट्ठी लिखी कि गुरु गोबिंद राय जी के संबंध विच के बाला प्रीतम ने नवाब की परवाह नहीं की ओहदी असवारी के सामने झुके नहीं। जदों गुरु तेग बहादुर जी नूं चिट्ठी पाई ते मेरे नौवें सतगुरु मेरा दे दाते ने उस चिट्ठी का उत्तर ए दिता कहन लगे सरबत पंडित पटने की संगत गुरु रखेगा। शब्द सन के सरबत पटने की संगत गुरु रखेगा। गोबिंद जो किया सो भला किया के जो साडे पुत्र ने किया वह भला किया एदे विच कोई भुल नहीं। गोबिंद जो किया सो भला किया सरकारी अहलकार आए उस नूं पवांदी देनी सराबी नहीं देनी। ये शब्द कह के उन्हूं पैंद वाले पासे पैरां वाले पासे खड़े करना उन्हूं सराने वाले पासे भी खड़े करना एदा मतलब उस चिट्ठी दीआं चार आ जिहड़ीआं सतरां ने इस गल की गवाही दे रही ने कि सिख दे अंदर जिहड़ा थां सतगुरु गुरु नानक साहिब लिखा है वह किसी पूरे पातशाह ने नहीं। मैं जिहड़ी बेनती करना चाहां एक वह बादशाह ने जिन्हां दे नगारे वजदे चौर झुलदे जिन्हां दे शतर झुलदे अज उन्हां दा नामो निशान मिट गया है। प्यारे उन्हां बादशाहां दी गल करदे आ मेरे कलगी तां रोज अमृत वेले सानू एक गल समझांदे ने जीत फिरै तब देश निशान को बाजत ढोल मृदंग नगारे। पर चेते रखियो बाबे नानक दा राज ऐसा नहीं जीओ जा इन्हां दा है। इत्थे तां नानक राज चलाया सच कोट सताणी नींद है। जीत फिरै तब देश निशान को बाजत ढोल मृदंग नगारे गुंजत गोर गजान के सुंदर हिंस तय है राज आ जा रहे भूत भविख भवान के भूपत कौन गने नहीं जात बिचारे सिंपत श्री भगवान भजे बिन अंत को अंत के धाम सुधारे। एक पातशाह जेडे देशां विच अपने झंडे झुलाण वाले ने मेरे धन गुरु नानक साहिब जी की जोत गुरु कलगी तर कहिंदे ने पता नहीं पहला किन्ने को हो गए हुण किन्ने को ने अगा किन्ने को आउणगे। पर सिख का पातशाह केवल श्री पत श्री भगवान है। गुरु तो बिना ओहदा कोई पातशाह नहीं। दुनिया के बादशाह ते चवर झुलदे ने छत्र झुलदे ने समय नाल ओह समेटे जांदे ने पर जदों सिख बाणी पढ़दे दे विच इक आवाज आउंदी हे मेरे मालक वड्डा तेरा दरबार सच्चा तुझ तख नानक राज चलाया सच कोट सताणी नींद है। वड्डा तेरा दरबार सच्चा तुद तख्त सिर शाह पातशाह हे सच्चे पातशाह तू शाह दा शाह पातशाह है सिर शाह पातशाह निश्चल चौर सत। जदों सिख बाणी पढ़दे ते इहनूं शब्द आवाज दे के कहिंदा किसे बादशाह सामने नहीं ओहदे सामने चुक जाके वक्त खान सुल्तान जाके वक्त है सगल जहान जाका किया सब कुछ होए इससे बाहर ना ही कोई। सिख नु बाणी कह रही है कि वड्डी हू वड्डा अपार तेरा मर्तबा रंग परंग अनेक न जापन करतबा। सिख नु गुरु के वचन कह रहे ने प्यारिया के होवे सिवत खसम दी नूर अरसों पुरसों झटिए तुद दिखे सच्चे पातशाह तुद दिखे सच्चे पातशाह मल जन्म जन्म दी कटिए। गुरु नानक साहिब जी ने एक सच राज कायम किया ते भक्तां ने अपने सवैयां विच बड़े प्यारे वचन कहे ने
ਕਹਿਣ ਲੱਗੇ ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਬਖਿਆਤਾ ਤਾਂ ਚਰਨ ਲੈ ਹਿਰਦੈ ਵਸਾਉ ਤਾਂ ਪਰਮ ਗੁਰੂ ਨਾਨਕ ਗੁਣ ਗਾਉ। ਮੈਂ ਦੋ ਸਵਈਏ ਆਪਣੇ ਸਾਂਝੇ ਜ਼ਰੂਰ ਕਰਦਾ ਜਾਵਾਂ। ਉਹਨਾਂ ਨੇ ਫਿਰ ਬਾਬੇ ਨਾਨਕ ਦੇ ਰਾਜ ਵਿੱਚ ਕਿਹੜੇ ਕਿਹੜੇ ਝੁਕਦੇ ਨੇ, ਪਹਿਲਾ ਬਚਨ ਕੀਤਾ ਕਹਿਣ ਲੱਗੇ ਇੱਕ ਮਨ ਪੁਰਖ ਧਿਆਏ ਬਰਦਾਤਾ ਕਿ ਅਸੀਂ ਇੱਕ ਮਨ ਕੀ ਕਾਰਗਰ ਹੋ ਕੇ ਪੁਰਖ ਦਰ ਤੇ ਇੱਕ ਪਰਮਾਤਮਾ ਨੂੰ ਜਿਹੜਾ ਸਭ ਨੂੰ ਰਹਿਮਤਾਂ ਦੇਣ ਵਾਲਾ, ਵਰ ਦੇਣ ਵਾਲਾ ਹੈ, ਬਖਸ਼ਾਂ ਦੇਣ ਵਾਲਾ, ਮੈਂ ਉਹਨੂੰ ਧਿਆਉਣਾ ਪਿਆ। ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ, ਜਿਹੜਾ ਸੰਤਾਂ ਦਾ ਸਹਾਰਾ ਹੈ, ਸਦਾ ਬਖਿਆਤਾ ਤੇ ਜਿਹੜਾ ਸਾਰੇ ਸੰਸਾਰ ਵਿੱਚ ਪ੍ਰਗਟ ਹੈ। ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਬਖਿਆਤਾ ਤਾਸ ਚਰਨ ਲੈ ਰਿਵੇ ਵਸਾਉ, ਉਸ ਪਰਮਾਤਮਾ ਦੇ ਚਰਨ ਆਪਣੇ ਹਿਰਦੇ ਵਿੱਚ ਵਸਾ ਕੇ ਤਾਂ ਪਰਮ ਗੁਰੂ, ਪਰਮ ਦਾ ਅਖਰੀ ਅਰਥ ਵੱਡਾ, ਪਰਮ ਗੁਰੂ ਕੌਣ, ਤਾਂ ਪਰਮ ਗੁਰੂ ਨਾਨਕ ਗੁਣ ਗਾਵੂ, ਮੈਂ ਪਰਮ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਭੱਟ ਕੱਲ ਜੀ ਕਹਿੰਦੇ ਨੇ ਗੁਣ ਗਾਉਣ ਲੱਗਾ। ਉਸ ਤੋਂ ਅਗਲੇ ਬਚਨ ਨੇ ਕਹਿਣ ਲੱਗੇ ਗਾਵੂ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ, ਗਾਵੈ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ, ਗਾਵੈ ਇੰਦਰਾਦ ਭਗਤ ਪ੍ਰਹਲਾਦਕ ਆਤਮ ਰਾਜ ਜਾਣਿਓ ਕਬ ਕਲਸ ਜਤ ਗਾਵੋ ਗੁਰੂ ਨਾਨਕ ਰਾਜ ਜੋਗ ਜਿਨਮਾ। ਇਸ ਸਵਈਏ ਦੇ ਅਰਥਾਂ ਵੱਲ ਥੋੜੀ ਜਿਹੀ ਤਵੱਜੋ ਦੇਈਏ। ਦੇਖੋ ਉਸ ਭੱਟ ਦਾ ਅਕੀਦਾ ਕਿਵੇਂ ਤੇ ਇਹ ਭੱਟਾਂ ਨੇ ਜਦੋਂ ਆਪਣੇ ਮੁੱਖ ਤੋਂ ਬਚਨ ਉਚਾਰਨ ਕੀਤੇ ਨੇ, ਇਹ ਭੱਟ ਕੌਣ ਸਨ? ਅਸਲ ਵਿੱਚ ਇਹ ਆਤਮ ਮੁਤਲਾਸੀ ਸਨ, ਅੰਦਰ ਦੇ ਰਸ ਨੂੰ ਖੋਜਣ ਵਾਸਤੇ ਤੁਰੇ ਸਨ। ਤੇ ਜਦੋਂ ਭੱਟਾਂ ਦੇ ਸਵਈਏ ਅਸੀਂ ਪੜ੍ਹਨੇ ਹਾਂ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਕੇਵਲ ਬਾਹਰ ਦੀ ਕਿਰਿਆ ਨਹੀਂ, ਗੁਰੂ ਘਰ ਦੇ ਅੰਦਰ ਜਿਹੜੀਆਂ ਰੂਹਾਨੀਅਤ ਦੀਆਂ ਰਹਿਮਤਾਂ ਵਰਦੀਆਂ ਨੇ ਭੱਟ ਉਹਨਾਂ ਦਾ ਜ਼ਿਕਰ ਕਰਦੇ। ਕਦੇ ਦੇਖੋ ਇੱਕ ਦੋ ਸਵਈਆ ਕਹਿ ਕੇ ਫਿਰ ਆਪਣੇ ਵਿਸ਼ੇ ਵੱਲ ਆਉਣਾ ਹੈ। ਭੱਟਾਂ ਦੀ ਬਾਣੀ ਦਾ ਜੋ ਵਿਸ਼ਾ ਹੈ ਉਹ ਹੈ ਗੁਰੂ ਉਪਮਾ। ਜਿਸ ਬੰਦੇ ਦਾ ਮਨ ਅਸ਼ਰਧਕ ਹੋਵੇ, ਜਿਸ ਬੰਦੇ ਦੇ ਅੰਦਰ ਗੁਰੂ ਦੀ ਭਾਵਨਾ ਨਾ ਬਣੇ, ਮੈਂ ਕਹਿੰਦਾ ਭੱਟਾਂ ਦੇ ਸਵਈਏ ਕਿਤੇ ਪੜ੍ਹੋ ਤੇ ਉਹਦੇ ਅਰਥਾਂ ਨੂੰ ਵਾਟੋ, ਪੱਥਰ ਤੋਂ ਪੱਥਰ ਹਿਰਦਾ ਵੀ ਗੁਰੂ ਨਾਨਕ ਸਾਹਿਬ ਨੂੰ ਪਰਮਾਤਮਾ ਜਾਣ ਲੱਗ। ਉਹਨਾਂ ਨੇ ਜਦੋਂ ਹਜ਼ੂਰ ਦੀ ਸਿਫਤ ਕੀਤੀ ਤੇ ਗੁਰੂ ਅਮਰਦਾਸ ਜੀ ਦੇ ਸਾਹਮਣੇ ਖਲੋ, ਕਹਿਣ ਤੋਂ ਮੁਰਾਦ ਜਦੋਂ ਬਾਣੀ ਦਾ ਉਚਾਰਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਹਨਾਂ ਦੇ ਬਚਨ, ਜਦੋਂ ਭੱਟ ਆਪਣੀ ਰਚਨਾ ਤੋਂ ਬਚਨ ਉਚਾਰਦੇ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਉਹ ਸਿਫਤਾਂ ਤੈਅ ਕਰਦੇ। ਕਈ ਵਾਰੀ ਆਪਣੇ ਮਨ ਕੇ ਖਿਆਲ ਬਣ ਪਏਗਾ ਕਿ ਗੁਰੂ ਅਰਜਨ ਸਾਹਿਬ ਜੀ ਦੇ ਸਾਹਮਣੇ ਖਲੋਤੇ ਹੋਏ ਇਹ ਪਹਿਲੇ ਗੁਰੂ ਸਾਹਿਬਾਨਾ ਸੰਬੰਧੀ ਕਿਵੇਂ ਸਮਝਦੇ ਪਏ। ਜਿਵੇਂ ਅੱਜ ਬਾਬਾ ਬਲਵੰਤ ਜੀ ਗੁਰੂ ਨਾਨਕ ਸਾਹਿਬ ਦੀ ਸਿਫਤ ਕਰਦੇ ਨੇ, ਪਰ ਕਰਦੇ ਪਏ ਨੇ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਤੇ ਜਦੋਂ ਸਿਫਤ ਕਰਨ ਲੱਗੇ ਨੇ ਤੇ ਫੋਕੀ ਨੀ, ਅਸਲ ਵਿੱਚ ਉਹ ਤਤ ਗਿਆਨ ਦੀ ਗੱਲ ਤਾਂ ਕਰਦੇ ਨੇ। ਗੁਰੂ ਖੋ ਚੇਤੇ ਰੱਖਿਓ ਇਹ ਸਿਫਤ ਭੱਟਾਂ ਦੀ ਜਾਂ ਬਾਬਾ ਬਲਵੰਤ ਤੇ ਸੱਤਾ ਜੀ ਦੀ ਦੁਨਿਆਵੀ ਕਵੀਆਂ ਵਾਲੀ ਸਿਫਤ ਨਹੀਂ। ਇਹਨਾਂ ਦੇ ਅੰਦਰ ਉਹ ਅਮਿਓ ਝਰਨੇ ਝਰਦੇ ਨੇ ਜਿਹੜੇ ਪਰਮਾਤਮਾ ਦੇਵ ਨਾਲ ਇੱਕ ਮਿਕ ਹੋ ਕੇ ਧੁਰਕੀ ਬਾਣੀ ਉਤਰਦੀ ਹੈ। ਜਿਸ ਅੰਦਰ ਧੁਰਕੀ ਬਾਣੀ ਉਤਰਨ ਲੱਗ ਪਵੇ ਸੱਚ ਜਾਣੋ ਤ੍ਰੈ ਕਾਲ ਦਰਸ਼ੀ ਹੋ ਜਾਂਦਾ। ਉਹਦੇ ਸਾਹਮਣੇ ਗੁਰੂ ਨਾਨਕ ਸਾਹਿਬ ਵੀ ਖਲੋਤੇ ਨੇ, ਉਹਨਾਂ ਦੇ ਸਾਹਮਣੇ ਗੁਰੂ ਅੰਗਦ ਸਾਹਿਬ ਵੀ ਖਲੋਤੇ ਨੇ, ਗੁਰੂ ਅਮਰਦਾਸ ਜੀ ਦੇ ਸਾਹਮਣੇ ਖਲੋਤਿਆਂ ਉਹਨਾਂ ਨੇ ਆਪਣੇ ਅੰਦਰ ਦਾ ਜੋ ਮਕਸਦ ਸੀ ਉਹ ਸਾਨੂੰ ਸਿੱਖਾਂ ਨੂੰ ਸੁਣਾਇਆ। ਕਹਿਣ ਲੱਗੇ ਰਹਿਓ ਸੰਤ ਹੋ ਟੋਲ ਸਾਧ ਬੋ ਤੇਰੇ ਜਿੱਥੇ, ਉਹ ਰੁਪਈਏ ਲੈਣ ਵਾਸਤੇ ਨਹੀਂ, ਉਹ ਕੇਵਲ ਫੋਕੀ ਸ਼ੋਹਰਤ ਲੈਣ ਵਾਸਤੇ ਨਹੀਂ, ਉਹਨਾਂ ਦੇ ਅੰਦਰ ਦੀ ਇੱਕ ਪਿਆਸ ਸੀ। ਤੇ ਉਹਨਾਂ ਨੇ ਖੀਰ ਤੇ ਕਿਹਾ ਦੁਨੀਆਂ ਦੇ ਲੋਕੋ ਇਹ ਪਿਆਸ ਬਾਬੇ ਨਾਨਕ ਦੇ ਘਰ ਤੋਂ ਬਿਨਾਂ ਸਾਡੀ ਕੋਈ ਨਹੀਂ ਬੁਝਾ ਸਕੇ। ਫਿਰ ਉਹਨਾਂ ਆਪਣਾ ਜਾਤੀ ਤਜਰਬਾ ਦਿੱਤਾ ਤੇ ਇਹ ਭੱਟ ਤਕਰੀਬਨ ਪਹੇਵੇ ਦੇ ਇਲਾਕੇ ਦੇ, ਲਾਡਵੇ ਦੇ ਇਲਾਕੇ ਦੇ, ਪਹੇਵੇ ਦੇ ਨੇੜੇ ਇੱਕ ਨਦੀ ਵਗਦੀ ਸੀ, ਹੁਣ ਥੋੜਾ ਜਿਹਾ ਹਿੱਸਾ ਉਹਦਾ ਰਹਿ ਗਿਆ, ਉਹਨੂੰ ਸਰਸਵਤੀ ਕਹਿੰਦੇ ਸਨ। ਇਸ ਕਿਨਾਰੇ ਤੇ ਵਸੇ ਹੋਏ ਲੋਕ ਸਨ, ਅਜੇ ਵੀ ਲਾਡਵੇ ਵਾਲੇ ਪਾਸੇ ਕੁਝ ਇਹਨਾਂ ਦੀ ਸੰਤਾਨ ਮਿਲੇਗੀ। ਉਹਨਾਂ ਨੇ ਆਤਮ ਅਭਿਲਾਸ਼ੀਆਂ ਨੇ ਬਚਨ ਕਹਿ ਲੱਗੇ ਰਹਿਓ ਸੰਤ ਹੋਣ ਟੋਲ ਸਾਧ ਬੋ ਤੇਰੇ ਜਿੱਥੇ, ਸੰਨਿਆਸੀ ਤਪਸਵੀ ਮੁੱਖੋਂ ਇਹ ਪੰਡਿਤ ਮਿੱਠੇ, ਵਰਸ਼ ਏਕ ਹੋ ਫਿਰਿਓ ਕਿਨਾ ਨਾ ਪਰਚੋ ਲਾਇਓ। ਕਹਿੰਦੇ ਨੇ ਇੱਕ ਸਾਲ ਸਾਰੇ ਪੰਡਿਤ ਵਿਦਵਾਨ ਸਾਰੇ ਦੇਖੇ ਸਾਧ ਸੰਤ, ਕਹਿੰਦੇ ਨੇ ਹਕੀਕਤ ਸਾਰਿਆਂ ਨੂੰ ਸੁਣਿਆ ਜ਼ਰੂਰ ਪਰ ਮਨ ਦੀ ਤਸੱਲੀ ਕੋਈ ਨਹੀਂ ਹੋਈ।
ਉਹਨਾਂ ਦਾ ਤਜਰਬਾ ਹੈ। ਬਸ ਇਹ ਕਹੋ ਫਿਰਿਓ ਕਿ ਨਾ ਪਰਚੋ ਲਾਇਓ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ ਤਿੰਨ ਕੇ ਗੁਣ ਹੋ ਕਿਆ ਕਹੋ, ਗੁਰਦਈ ਮਿਲਾਇਓ ਸਿੱਖਿਆ ਜਿਵਤੂ ਰਾਖੈ ਤਿਵ ਰਹੂ। ਅੱਜ ਪਰਮਾਤਮਾ ਨੇ ਮੇਲ ਕੀਤੀ ਗੁਰੂ ਅਮਰਦਾਸ ਵਰਗਾ ਗੁਰੂ ਮਿਲਾ ਦਿੱਤਾ, ਜਿਹਨੂੰ ਮਿਲਣ ਦੇ ਨਾਲ ਸਾਡੇ ਅੰਦਰ ਦੀ ਤ੍ਰਿਪਤੀ ਹੋਈ। ਇੱਕ ਹੋਰ ਅਸੀਂ ਬਚਨ ਪੜ੍ਹਨੇ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਨਾ ਹਰ ਸਵੇਰੇ ਅੰਮ੍ਰਿਤ ਵੇਲੇ ਇਹ ਸਵਈਆ ਪੂਰਾ ਸਿੱਖ ਜਗਤ ਜਿਤਨੀ ਵੀ ਸੰਗਤ ਜਿਹਦੇ ਜਿਹਦੇ ਕੰਨਾਂ ਵਿੱਚ ਭਾਵੇਂ ਟੈਲੀਵਿਜ਼ਨ ਰਾਹੀਂ ਭਾਵੇਂ ਰੇਡੀਓ ਰਾਹੀਂ ਆਵਾਜ਼ ਪੈਂਦੀ ਏ, ਹਰ ਬੰਦਾ ਅਨਪੜ੍ਹ ਕੀ ਪੜ੍ਹਿਆ ਲਿਖਿਆ ਕੀ ਭੱਟਾਂ ਦੀ ਰਚਨਾ ਨਾਲ ਇੱਕ ਜ਼ਬਾਨ ਹੋ ਕੇ ਬਚਨ ਗਾਉਂਦਾ ਪਿਆ, ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਫਿਰ ਦੇਖੋ ਆਪਣੇ ਅੰਦਰ ਦੀ ਵੇਦਨਾ ਇਸ ਸਵਈਏ ਵਿੱਚ ਪ੍ਰਗਟ ਕਰਦੇ, ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾਗ ਦਿਖੈ ਦੇਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਮਾਇਆ ਮੋਹ ਭਰਮ ਪੈ ਭੂਲੇ, ਟੁੱਟ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ। ਪਹਿਲਾਂ ਕੇਵਲ ਸੁਣਿਆ ਹੈ, ਕਿਸੇ ਦੱਸਿਆ ਜੇ ਤੁਸੀਂ ਅੰਦਰ ਦਾ ਸੁੱਖ ਲੈਣਾ ਤੇ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਜਾਓ, ਇੱਕ ਉੱਤਮ ਪੰਥ ਸੁਣਿਓ, ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ, ਇੱਕ ਅਰਦਾਸ ਭਾਗ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾ। ਉਹਨਾਂ ਦੇ ਅੰਦਰ ਦੀ ਭੁੱਖ ਕੇਵਲ ਨਾਮ ਸੀ, ਉਹਨਾਂ ਦੇ ਅੰਦਰ ਦੀ ਇੱਛਾ ਕੇਵਲ ਅਮਿਓ ਰਾਤੀ, ਉਹਨਾਂ ਭੱਟਾਂ ਨੂੰ ਇਹ ਦਾਤਾਂ ਮਿਲੀਆਂ। ਮੈਂ ਜਿਹੜੀ ਬੇਨਤੀ ਕਰਨਾ ਪਿਆ, ਤੁਸੀਂ ਇਕਾਗਰਤਾ ਥੋੜੀ ਜੱਜ ਬਖਸ਼ਿਸ਼, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਢਾਂਚੇ ਵਿੱਚ ਸ਼ਬਦ ਵਿੱਚ ਰਹਿ ਕੇ ਉਸ ਦੀ ਵਿਚਾਰ ਨੂੰ ਤਾਂ ਹੀ ਸੁਣਿਆ ਜਾਏਗਾ ਵੀ ਇਕਾਗਰ ਹੋਵਾਂਗੇ। ਭੱਟਾਂ ਨੇ ਬਚਨ ਕਿਹਾ, ਕਹਿਣ ਲੱਗੇ ਕਿ ਇੱਕ ਮਨ ਪੁਰਖ ਧਿਆਏ ਵਰ ਦਾਤਾ, ਅਸੀਂ ਉਸ ਪਰਮਾਤਮਾ ਨੂੰ ਇੱਕ ਮਨ ਇਕਾਗਰ ਹੋ ਕੇ ਧਿਆਨ ਲੱਗਿਆ ਜਿਹੜਾ ਸਭ ਨੂੰ ਦਾਤਾਂ ਦੇਣ ਵਾਲਾ ਹੈ। ਸੰਤ ਸਹਾਰ ਜਿਹੜਾ ਸੰਤਾਂ ਦਾ ਸਹਾਇਕ ਹੈ, ਸਦਾ ਪਖਿਆਤਾ ਤੇ ਜਿਹੜਾ ਸਾਰੀਆਂ ਥਾਵਾਂ ਤੇ ਪ੍ਰਗਟ ਹੈ। ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਬਖਿਆਤਾ, ਤਾਸ ਚਰਨ ਲੈ ਹਿਰਦੈ ਵਸਾਵੂ। ਕਹਿੰਦੇ ਨੇ ਉਸ ਪਰਮਾਤਮਾ ਦੇ ਚਰਨ ਮੈਂ ਆਪਣੇ ਹਿਰਦੇ ਵਿੱਚ ਵਸਾ ਕੇ, ਭੱਟ ਕਾਲ ਜੀ ਕਹਿੰਦੇ ਮੇਰੀ ਗੱਲ ਤੇ ਭਰੋਸਾ ਕਰਿਓ, ਮੈਂ ਰੱਬ ਨੂੰ ਸਾਕਸ਼ੀ ਬਣਾ ਕੇ ਕਹਿੰਦਾ ਗੁਰੂ ਨਾਨਕ ਸਾਹਿਬ ਤੋਂ ਵੱਡਾ ਹੋਰ ਕੋਈ ਨਹੀਂ। ਤਾਂ ਚਰਨ ਲੈ ਹਿਰਦੈ ਵਸਾਵੂ, ਤੋ ਦਰ ਤੇ ਤਾਂ ਤੋ ਪਰਮ ਗੁਰੂ ਨਾਨਕ ਗੁਣ ਗਾਵੂ, ਮੈਂ ਸਭ ਤੋਂ ਵੱਡੇ ਗੁਰੂ ਨਾਨਕ ਸਾਹਿਬ ਦੇ ਗੁਣ ਗਾਣਾ। ਹੁਣ ਇਸ ਤੋਂ ਅਗਲਾ ਬਚਨ ਹੈ, ਗਾਵੂ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ। ਪੁੱਛਿਆ ਭੱਟ ਜੀ ਕੱਲ ਜੀ ਤੁਸੀਂ ਕੀ ਗੁਰੂ ਨਾਨਕ ਸਾਹਿਬ ਵਿੱਚੋਂ ਮਾਣਿਆ, ਤੇ ਉੱਥੇ ਭੱਟ ਜੀ ਨੇ ਕਿਹਾ ਦੁਨੀਆਂ ਦੇ ਲੋਕੋ, ਗਾਵੂ ਗੁਣ ਪਰਮ ਗੁਰੂ ਸੁਖ ਸਾਗਰ, ਸਭ ਤੋਂ ਵੱਡੇ ਗੁਰੂ ਨਾਨਕ ਸਾਹਿਬ ਦੇ ਗੁਣ ਇਸ ਕਰਕੇ ਗਾਨਾ ਵਾ, ਗੁਰੂ ਨਾਨਕ ਸਾਹਿਬ ਸੁੱਖਾਂ ਦੇ ਸਮੁੰਦਰ ਨੇ, ਉਹਦੇ ਕੋਲ ਕੇਵਲ ਹੈ ਹੀ ਸੁੱਖ, ਕੇਵਲ ਹੈ ਹੀ ਆਨੰਦ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਉਹ ਵਿਕਾਰਾਂ ਦਾ ਨਾਸ਼ ਕਰਨ ਵਾਲੇ ਨੇ, ਦੁੱਖਾਂ ਨੂੰ ਕੱਟਣ ਵਾਲੇ ਨੇ, ਸ਼ਬਦ ਸਰੇ। ਹੁਣ ਇੱਥੇ ਸਰੇ ਦਾ ਅਖਰੀ ਅਰਥ ਸਰੋਵਰ ਵੀ ਕਈ ਕਰਦੇ ਨੇ, ਵੈਸੇ ਸਰੇ ਦਾ ਅਖਰੀ ਅਰਥ ਇੱਥੇ ਵਿੱਚ ਚਸ਼ਮਾ। ਕਹਿੰਦੇ ਗੁਰੂ ਨਾਨਕ ਸਾਹਿਬ ਇਸ ਕਰਕੇ ਵੱਡੇ ਨੇ, ਜਿਹੜੇ ਚਰਨ ਉਹਨਾਂ ਦਾ ਕੋਈ ਪਰਸ ਲੈਂਦਾ ਉਹਦੇ ਦੁੱਖ ਕੱਟੇ ਜਾਂਦੇ ਨੇ, ਤੇ ਗੁਰੂ ਨਾਨਕ ਸਾਹਿਬ ਦੇ ਅੰਦਰੋਂ ਜੋ ਕੁਝ ਨਿਕਲਦਾ ਕੇਵਲ ਅੰਮ੍ਰਿਤ ਦੇ ਸਰੋਵਰ ਨੇ, ਅੰਮ੍ਰਿਤ ਦੇ ਚਸ਼ਮੇ ਨੇ, ਇਹਨਾਂ ਦੇ ਵਿੱਚੋਂ ਨਿਰੰਤਰ ਨਾਮ ਅੰਮ੍ਰਿਤ ਦਾ ਪ੍ਰਵਾਹ ਚੱਲ ਰਿਹਾ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ। ਤੇ ਪੁੱਛਿਆ ਭੱਟ ਜੀ ਤੁਸੀਂ ਤਾਂ ਘੱਟੋ ਘੱਟ ਅੰਤਰ ਆਤਮਕ ਜੀਵਨ ਪੈ ਜਿੰਦੇ ਹੋ, ਤੁਹਾਨੂੰ ਉਹ ਵੀ ਦਿਸਦੇ ਹੋਣੇ ਨੇ ਜਿਹੜੇ ਬਾਬੇ ਨਾਨਕ ਦੇ ਗੁਣ ਗਾਉਂਦੇ ਨੇ ਗੈਗਲੀ ਤਾਕਤਾਂ ਗੁਪਤ ਰੂਹਾਂ। ਕਹਿਣ ਲੱਗੇ ਖਾਂ ਗਾਵੈ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ। ਕਹਿੰਦੇ ਨੇ ਹਕੀਕਤ ਵਿੱਚ ਜਿਹੜੇ ਗੂੜ ਗਿਆਨੀ ਅੱਤ ਦੇ ਗੰਭੀਰ ਲੋਕ ਨੇ ਉਹ ਵੀ ਗੁਰੂ ਨਾਨਕ ਸਾਹਿਬ ਦੀਆਂ ਸਿਫਤਾਂ ਪੈ ਕਰਦੇ, ਜੋਗੀ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਮਿਲੇ ਉਹਨਾਂ ਦੀ ਸਿਫਤ ਪੈ ਕਰਦੇ ਨੇ, ਜੰਗਮਦਾਰ ਤੇ ਜਿਹੜੇ ਸ਼ਿਵ ਦੇ ਭਗਤ ਸਨ। ਕਹਿਣ ਲੱਗੇ ਜੰਗਮ ਸਰੇਵੜੇ ਵੀ ਗੁਰੂ ਨਾਨਕ ਸਾਹਿਬ ਦੀ ਸਿਫਤ ਕਰਦੇ ਨੇ। ਕਹਿੰਦੇ ਨੇ ਅਸਲ ਵਿੱਚ ਜਿਹੜੇ ਆਤਮਦਰਸ਼ੀ ਬੰਦੇ ਨੇ ਸਾਰੇ ਵੱਡੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜੁੜੇ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੈ, ਗਾਵੈ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੈ, ਗਾਵੈ ਇੰਦਰਾਦ ਭਗਤ ਪ੍ਰਹਿਲਾਦਕ ਆਤਮ ਰਾਜ ਦਿਨ ਜਾਣਿਓ। ਕਹਿੰਦੇ ਨੇ ਇੰਦਰ ਵਰਗੇ ਦੇਵ ਤੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਪਾਣੀ ਭਰਨ ਵਾਲੇ ਨੇ। ਕਹਿੰਦੇ ਜੇ ਸੱਚ ਜਾਣੋ ਪ੍ਰਹਿਲਾਦ ਨੇ ਰੱਬ ਨੂੰ ਜਪਿਆ, ਇਹਨੂੰ ਕੇਵਲ ਸਮੇਂ ਕਰਕੇ ਨਾ ਦੇਖੋ। ਕਹਿੰਦੇ ਆਤਮਕ ਤੌਰ ਤੇ ਪ੍ਰਹਿਲਾਦ ਵੀ ਗੁਰੂ ਨਾਨਕ ਸਾਹਿਬ ਦਾ ਜਸ ਗਾ ਰਿਹਾ।
ਗਾਵੇ ਇੰਦਰਾਦ ਪਤ ਭਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਣਿਓ ਕਹਿਣ ਲੱਗੇ ਕਬ ਕਲ ਸੁਜਸ ਗਾਵਨ ਗੁਰ ਨਾਨਕ ਕਬ ਕਬ ਦਾ ਕਈ ਅਰਥ ਹੁੰਦਾ ਕਵੀ ਕਲ ਦਾ ਅਰਥ ਭੱਜ ਕਲ ਵੀ ਕਹਿ ਰਹੇ ਨੇ ਕਬ ਕਲ ਸੁਜਸ ਸੁਜਸ ਦਾ ਅਰਥ ਹੈ ਸੋਹਣਾ ਜਸ ਚੰਗਾ ਜਸ ਗਾਵੂ ਗੁਰੂ ਨਾਨਕ ਹੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭੱਜ ਕਲ ਤੇਰੇ ਚਰਨਾਂ ਵਿੱਚ ਤੁਹਾਡੇ ਚਰਨਾਂ ਵਿੱਚ ਆਇਆ ਹੈ ਮੈਂ ਹੱਥ ਜੋੜ ਕੇ ਤੇਰੇ ਸੋਹਣੇ ਜਸ ਨੂੰ ਗਾਣ ਲੱਗਾ ਤੇ ਮੈਂ ਦੁਨੀਆਂ ਨੂੰ ਦੱਸਣਾ ਚਾਹੁੰਦਾ ਵਾਂ ਕਿ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਯੋਗ ਜਿਨ ਮਾਣਿਓ ਜਿਸ ਗੁਰੂ ਨਾਨਕ ਸਾਹਿਬ ਨੇ ਰਾਜ ਤੇ ਯੋਗ ਮਾਣਿਆ ਬਾਦਸ਼ਾਹ ਵੀ ਉਹਨਾਂ ਦੇ ਸਾਹਮਣੇ ਚੁੱਕੇ ਤੇ ਉਸ ਗੁਰੂ ਨਾਨਕ ਸਾਹਿਬ ਦਾ ਅੰਦਰ ਪਰਮਾਤਮਾ ਨਾਲ ਅਭੇਦ ਹੈ ਅਰਜ਼ ਮੈਂ ਕਰ ਰਿਹਾ ਵਾਂ ਕਿ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਰਾਜ ਚਲਾਇਆ ਇਹਦਾ ਕਿਲਾ ਸੱਚ ਹੈ ਇਹਦੀਆਂ ਨੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਮੇਰ ਕਰਕੇ ਸੱਤਿਆ ਵਾਲੀ ਬਲ ਵਾਲੀ ਤਾਕਤ ਰੱਖੀ ਹੈ ਗੁਰੂ ਕੇ ਸਿੱਖੋ ਹੁਣ ਉਸ ਸੱਚ ਰਾਜ ਨੂੰ ਅਸੀਂ ਕਿਵੇਂ ਮਾਣੀ ਗੁਰੂ ਨਾਨਕ ਸਾਹਿਬ ਨੇ ਮਾਣਿਆ ਕਮਾਈ ਵਾਲੇ ਸਿੱਖਾਂ ਨੇ ਮਾਣਿਆ ਤੇ ਜੇ ਉਸ ਰਾਜ ਨੂੰ ਕਿਸੇ ਮਾਨਣ ਦਾ ਨਜ਼ਾਰਾ ਦੇਖਣਾ ਤੇ ਕਦੀ ਕਬੀਰ ਤੇ ਬਾਬੇ ਰਵਿਦਾਸ ਦੇ ਦੋ ਸ਼ਬਦ ਨੇ ਇੱਕ ਇੱਕ ਸ਼ਬਦ ਉਹਨਾਂ ਵਿੱਚੋਂ ਸਮਝ ਪੈਗੀ ਕਿ ਕਿਹੜਾ ਰਾਜ ਤੇ ਕਿਹੜਾ ਅੰਦਰ ਦਾ ਰਸ ਮਾਣਿਆ ਕਬੀਰ ਸਾਹਿਬ ਨੇ ਇੱਕ ਰਾਜ ਦਾ ਜ਼ਿਕਰ ਕੀਤਾ ਉਸੇ ਰਾਜ ਦੇ ਮਾਲਕ ਨੇ ਗੁਰੂ ਨਾਨਕ ਸਾਹਿਬ ਜੀ ਉਹ ਰਾਜ ਕੀ ਹੈ ਪਿਆਰਿਓ ਸਰੀਰ ਇੱਕ ਕਿਲਾ ਹੈ ਇਸ ਕਿਲੇ ਦੇ ਦਰਵਾਜ਼ੇ ਅੱਗੇ ਰਖਵਾਲਾ ਕਾਮ ਹੈ ਇਹ ਦੁੱਖ ਤੇ ਸੁੱਖ ਇਹਦੇ ਦੋ ਭੇਤ ਨੇ ਪਾਪ ਤੇ ਪੁੰਨ ਇਸ ਦਰਵਾਜ਼ੇ ਦੇ ਪਹਿਰੇਦਾਰ ਨੇ ਮਨ ਜਿਹੜਾ ਉਹ ਕ੍ਰੋਧ ਦੀ ਸੰਗਤ ਕਰਦਾ ਸਵਾਦ ਤੇ ਮਮਤਾ ਇਸ ਮਨ ਦੇ ਚਾਰ ਚੁਫੇਰੇ ਖੁੱਲਤੇ ਨੇ ਯਤਨ ਕੀਤਾ ਜਾਂਦਾ ਮੈਂ ਅੰਦਰ ਦੇ ਰਾਜ ਨੂੰ ਅੰਦਰ ਦੇ ਕਿਲੇ ਨੂੰ ਫਤਿਹ ਕਰਨਾ ਕਬੀਰ ਜੀ ਕਿਵੇਂ ਆਓ ਮੈਂ ਤੁਹਾਨੂੰ ਦੱਸਾਂ ਜੇ ਅੰਦਰ ਦਾ ਰਾਜ ਮਾਨਣਾ ਜਿਵੇਂ ਬਾਹਰ ਦਾ ਰਾਜ ਲੈਣ ਲਈ ਸੰਘਰਸ਼ ਕਰਨਾ ਪੈਂਦਾ ਤੇ ਸੱਚ ਦੇ ਰਾਜ ਨੂੰ ਕਮਾਉਣ ਲਈ ਵੀ ਅੰਦਰੋਂ ਸੰਘਰਸ਼ ਕਰਨਾ ਪਏ ਉਹ ਸੱਚ ਦਾ ਰਾਜ ਹੈ ਕਬੀਰ ਸਾਹਿਬ ਦਾ ਸ਼ਬਦ ਹੈ ਰਾਗ ਹੈ ਭੈਣੂ ਕਹਿਣ ਲੱਗੇ ਕਿਉਂ ਲੀਜੈ ਗਦ ਬੰਕਾ ਭਾਈ ਦੋਵਰ ਕੋਚ ਅਰ ਤੇਵਰ ਖਾਈ ਕਹਿਣ ਲੱਗੇ ਹੇ ਭਰਾਵੋ ਦੱਸੋ ਅੰਦਰ ਦੇ ਕਿਲੇ ਨੂੰ ਕਿਵੇਂ ਫਤਿਹ ਕਰੀਏ ਕਿਉਂ ਲੀਜੈ ਗੜ ਬੰਕਾ ਭਾਈ ਦੋਵਰ ਕੋਟ ਅਰ ਤੇਵਰ ਖਾਈ ਪਾਂਚ ਪਚੀਸ ਮੋਹ ਮਦ ਮਤਸਰ ਆਦਿ ਪਰਬਲ ਮਾਇਆ ਜਨ ਗਰੀਬ ਕੋ ਜੋਰ ਨਾ ਪਹੁੰਚਾ ਕਹਾਂ ਕਰੂੰ ਰੁਗਰਾਏ ਕਹਿਣ ਲੱਗੇ ਕਿਹੜੇ ਪਾਸੇ ਜਾਵਾਂ ਮੇਰਾ ਗਰੀਬ ਦਾ ਜੋਰ ਨਹੀਂ ਪਹੁੰਚਦਾ ਉਸ ਕਿਲੇ ਨੂੰ ਫਤਿਹ ਕਰਨੇ ਉੱਥੇ ਫਿਰ ਉਹਨਾਂ ਨੇ ਸ਼ਬਦ ਵਰਤੇ ਨੇ ਅੰਦਰ ਕਿਉਂ ਨਹੀਂ ਫਤਿਹ ਹੁੰਦਾ ਸ਼ਬਦ ਵਰਤੇ ਨੇ ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜਾ ਕ੍ਰੋਧ ਪ੍ਰਧਾਨ ਮਹਾਬੜ ਸੁੰਦਰ ਤੇ ਮਨ ਮਾਵਾਸੀ ਰਾਜਾ ਪਿਆਰਿਓ ਜਿਸ ਸਰੀਰ ਦੇ ਕਿਲੇ ਦੇ ਹਰ ਦਰਵਾਜੇ ਦੇ ਉੱਤੇ ਕਾਮ ਖਲੋਤਾ ਹੋਵੇ ਉਸ ਕਿਲੇ ਨੂੰ ਅਸੀਂ ਕਿਵੇਂ ਫਤਿਹ ਕਰਨਾ ਜਿਹਦਾ ਸੁਣਨਾ ਵੀ ਕਾਮ ਪੈਦਾ ਕਰੇ ਜਿਹਦਾ ਵੇਖਣਾ ਵੀ ਕਾਮ ਦੀ ਅੱਗ ਭੜਕਾਏ ਜਿਹਦਾ ਜੀਵ ਨਾਲ ਬੋਲਣਾ ਵੀ ਕਾਮ ਨੂੰ ਅੱਗ ਲਾਏ ਜਿਹੜਾ ਸਪਰਸ਼ ਕਰਨਾ ਵੀ ਕਾਮ ਦੀ ਗੱਲ ਕਰੇ ਜਿਹੜਾ ਤੁਰਦਿਆਂ ਕਦਮ ਕਦਮ ਤੇ ਕਾਮ ਦਾ ਪੀੜਿਆ ਹੋਵੇ ਕਿਵੇਂ ਆਪਣੇ ਅੰਦਰ ਦਾ ਰਾਜ ਕਾਇਮ ਕਰ ਸਕਾਂਗੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਆਪਣੇ ਦਰਵਾਜ਼ਿਆਂ ਵੱਲ ਝਾਕੀ ਮਾਰ ਤੇਰੇ ਹਰ ਦਰਵਾਜ਼ੇ ਦਾ ਪਹਿਰੇਦਾਰ ਕਾਮ ਕਾਮ ਤਿਵਾਰੀ ਦੁੱਖ ਸੁੱਖ ਦਰਵਾਨੀ ਦੁੱਖ ਤੇ ਸੁੱਖ ਜਿਹੜੇ ਤੇਰੀ ਜ਼ਿੰਦਗੀ ਵਿੱਚ ਆਉਂਦੇ ਨੇ ਇਹ ਦਰਵਾਜ਼ੇ ਦੇ ਉੱਤੇ ਪਹਿਰੇਦਾਰ ਨੇ ਪਾਪ ਪੁੰਨ ਦਰਵਾਜ਼ਾ ਜਿਹੜੇ ਤੂੰ ਕਰਮ ਕਰਨਾ ਇਹਦੇ ਵਿੱਚ ਕੋਈ ਪਾਪ ਬਣਦਾ ਕੋਈ ਪੁੰਨ ਬਣਦਾ ਇਹ ਦਰਵਾਜ਼ੇ ਨੇ ਤੇਰੇ ਕਿਲੇ ਦੇ ਤੂੰ ਰਾਜ ਜੇ ਕਾਇਮ ਕਰਨਾ ਕਾਮ ਤਿਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜ਼ਾ ਕ੍ਰੋਧ ਪ੍ਰਧਾਨ ਪਿਆਰਿਆ ਅੰਦਰ ਦਾ ਰਾਜ ਕਾਇਮ ਕਰਨੀ ਤੇਰੇ ਅੰਦਰ ਤੇ ਪ੍ਰਧਾਨਗੀ ਕ੍ਰੋਧ ਕਰਦਾ ਪਿਆ ਉਹ ਜਿਸ ਕਿਲੇ ਦਾ ਕ੍ਰੋਧ ਪ੍ਰਧਾਨ ਹੋਵੇ ਚੇਤੇ ਰੱਖਿਓ ਤੇ ਕਦੀ ਅੰਮ੍ਰਿਤ ਦੀ ਝੜੀ ਨਹੀਂ ਲੱਗ ਸਕਦੀ ਕ੍ਰੋਧ ਜਿੱਥੇ ਹੋਵੇਗਾ ਉੱਥੇ ਕਦੀ ਅੰਮ੍ਰਿਤ ਦੀ ਝੜੀ ਲੱਗੇਗੀ ਕ੍ਰੋਧ ਪ੍ਰਧਾਨ ਮਹਾਬੜ ਸੁੰਦਰ ਜਿਹੜਾ ਹਰ ਵੇਲੇ ਕਲੇਸ਼ ਪਾਉਂਦਾ ਤੈ ਮਨ ਮਾਵਾਸੀ ਰਾਜਾ ਅੰਦਰ ਜੇ ਰਾਜ ਕਰਨੀ ਤੇ ਚੇਤੇ ਰੱਖੀ ਸਵਾਦ ਸਨਾ ਆ ਜਿਹੜੇ ਤੈਨੂੰ ਜੀਵ ਦੇ ਚਸਕੇ ਲੱਗੇ ਨੇ ਕਿ ਇਹ ਸਨਾ ਏ ਜਿਹੜਾ ਤੇਰੇ ਅੰਦਰ ਨਾਮ ਦਾ ਰਸ ਨਹੀਂ ਪੈਦਾ ਹੋਣ ਦਿੰਦਾ ਪਿਆ ਟੋਪ ਮਮਤਾ ਕੋ ਇਸ ਮਨ ਨੇ ਜਿਹੜੀਆਂ ਮੈਂ ਮੇਰੀ ਸੀ ਤੂੰ ਲਾਈ ਬੈਠਾ ਰੱਥ ਇਹ ਉੱਤੇ ਟੋਪ ਪਾਇਆ ਇਹਦੇ ਉੱਤੇ ਕੋਈ ਚੀਜ਼ ਅਸਰ ਨਹੀਂ ਕਰਦੀ ਤੇ ਸ਼ੁਭ ਗੁਣ ਅਸਰ ਨਹੀਂ ਕਰਦੇ ਸਵਾਦ ਸਨਾ ਟੋਪ ਮਮਤਾ ਕੋ ਕਬੁੱਤ ਕਮਾਨ ਚੜਾਈ ਭੈੜੀ ਮਤ ਦੀ ਕਮਾਨ ਮਨ ਨੇ ਪਾਈ ਹੈ ਤ੍ਰਿਸ਼ਨਾ ਤੀਰ ਰਹੇ ਘੱਟ ਭੀਤਰ ਕਿਉਂ ਗੱਲ ਲਿਓ ਨਾ ਜਾਈ ਤ੍ਰਿਸ਼ਨਾ ਦੇ ਤੀਰਾਂ ਨੂੰ ਭੱਖਾ ਭਰਿਆ ਪਿਆ ਤੇ ਤੂੰ ਲੋਚਨਾ ਪਿਆ ਆਤਮ ਰਸ ਨੂੰ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਉਹ ਸਿੱਖਾਂ ਉਹ ਮਨਾ
जेड़े बाबे नानक ने आत्म रथ नु मानिया जे अंदर ते राज नु मानना ही पहला इना नाल तेन मुकाबला करना पैगा क्योंकि गुरु नानक साहब ने सच का राज चलाया ते आत्म रथ का दान दिता सिखां नु क्योंकि अज अगे भाई लहना साहब जी का जीवन आना ते उन्हां दे सिर ते छत्र रखियां ते नाल क्या लै अज तो बाद तुसी भाई लहना जी जिदन दे बाबे नानक दे चरणा विच आए ते नाम दे प्याले अमृत दे प्याले पीले हुण जिस थां ते गुरु के सिखो शरीर दी इन्नी दुर्गति होवे काम क्रोध ईर्खा निंदिया चुगली द्वैष अंदर खादा होवे ओ बंदा कदी आस ना करे मेनू नाम रस आ सके हां मेनू तां जरूर पा लेगा बड़ी गुरु की मेहर की बड़ी कर दी कला की हां ठीक है लोग भरम जाएंगे पर सही अपने अंतर आत्मे नु गुरु सामने खोले पता लगेगा असल विच जो कुछ मैं कर रहा धोखा है क्योंकि मैं अपने अंदर नु अजे तक फतेह नहीं कर सकिया। हजूर ने कहा कहन के प्रबुद्ध की कमाल है पिछना दे पीर ने किवें तू अंदर नु जिते हुण जदो जिज्ञासु गुरु ग्रंथ साहिब कोल आया थां थां दी मुसाजी करके ते इस घरों एक आवाज आई जे अंदर दा राज कायम करने ते चेते रखी इन्हां नूं दुश्मनां नूं मारन दे लई तेरे कोल इक तोप चाहीदी है। देखो जुगत दसी अज भी किसे दुश्मन नूं फतेह करना होवे पहला ओहदे ते हवाई हमले मिसाइल ही हमले कीते जांदे ने ग्राउंड ते तां उतरदे ने पहला उत्तो हमले करके कहिंदे ने देख जे तू सीधा इन्हां नूं पकड़ना चाहे तू अंदर नूं जित नहीं सकेगा तेनू रब ने एक सुरत की तोप दिती है जे सुरत की तोप इथे बैठा तू करोड़ा मील अपने घर नूं चेते कर सकना है जे सुरत की तोप नाल तू हजारे माइल माइल पिछा घर जा सकना है तू सुरत की तोप दे विच गुरु दे शब्द का गोला पा सच जानी एक बारी तेनू गोला दागण की जाच आ जाए मैं तेनू लिख के देना तू अंदर दे राज का मालक बन जाए। वह किवें है कह लगे प्रेम पनीता सुरत हवाई गोला ज्ञान चलाया हुण ये शब्द गुरु ग्रंथ साहिब दे ने मैं एक बारी अगे भी अर्ज कीती सी असी केवल उपर उपर वाले ज्ञान की गल सारे करने रब मेर करे सानू अंदर डुबन की जाच आ जाए ते शायद मैं ते अर्ज कीती सी हर चीज जिहड़ी उच्ची है ओहदी उचाई तां कायम रहेगी जे ओह डूबी जाएगी रुख नू फल तां लगणगे जे जड़ा धरती भी जाणगियां ते जे रुख कहेगी मैं जड़ धरती विच नहीं जान देनी फुल ते पत्ते फल मैं देने ने जिस रुख की जड़ धरती विच नहीं ओहदी कदी छां फुल ते फल नहीं बनने जिहड़ियां इमारतां असीं 100-100 मंजिल उच्चियां देखने आ कि उन्होंने केवल इस धरती के उत्ते रख दी है नहीं ओहदी डूंगी नींह पच के ओहदियां नींहां चौखियां धरती विच गईयां ते तां ओह बहुमंजिली इमारत बनी जिहड़े समुंदर नूं असीं बाहरों देखने आ केवल लहरां ने जदों कभी अपनी मौज विच आउंदा है अपनी तह तो पट के पानी की लहर बाहर फड़दा है ते किनारे ते मोती डिगदे ने समुंदर कहिंदा मेरे बाहर नूं तकोगे तां केवल लहरां ने मेरी डूंघाई भी जाके देखो मैं कीमती मोती लैके बैठा हाँ प्यारियो जिन्नी देर तक अंदर वाले पासे नहीं आप जाते क्योंकि अंदर वाले पासे नूं असीं इक्को गल कह दित्ती है कि कर्म कांड है ये जोगियां वाला माते जी कि बाहर दियां साडियां हंकार दियां गल्लां कभी रब दे दर ते सानू थवां दवा सकणगियां नहीं परमात्मा दी गुरु ग्रंथ साहिब दी बाणी पढ़न वाले बाबा जी ने ते डंके दी चोट नाल कहा ना राग है ना तीजै रागी ना दी वेद ना तीजै सोगी कीता रोज ना तीजै दाती कीता पुन ना तीजै बाहर बैठिया सुन बाहर के क्रिया कर्मा नाल रब ने नहीं भिजना जिन्नी देर तक अपनी गिरवान विच आपां जांदे हुण जान लगे करिए कि क्योंकि आत्म अभ्यास अंदर जाना किसे बंदे नूं एकांत विच कह दिओ ना तू इन्ने दिन सिमरन करना है सच जाणे बंदा शदाई हो जाएगा जे सिमरन नहीं करेगा इकल एकांत बंदे नूं कमलियां कर दिंदी है पर जिन्हों अपने गुरु दे शब्द की संगत करन दी जाच आ जाए सच जाणो फिर कहन लग पैंदा खम तू बीच भयो नहीं कोई तू मैं सुकंत नार हमसो तेरे ते मेरे दरम्यान होर कोई नहीं। गुरमुख प्यारिया ने बड़े सोहने बचन लिखे भाई वीर सिंह होना ने गुरमुख सिक्ख्या विच बचन है कि किसे सज्जन ने प्रश्न किया कि नाम जपने ते रस नहीं आउंदा फिर जो कुछ दिन फिर की कर दे कह लगे फिर असी नाम जपना छड़ दिता
ਕਹਿਣ ਲੱਗੇ ਜਿੱਦਣ ਦਾ ਛੱਡਿਆ ਉਦਣ ਦੇ ਆਤਮ ਗਿਆਨੀ ਬਣ ਗਏ। ਅੱਗੇ ਤੁਸੀਂ ਜਪ ਰਹੇ ਸੀ, ਹੁਣ ਛੱਡ ਦਿੱਤਾ। ਮੱਝ ਵੀ ਸ਼ਿਕਾਰਤ ਕੀਤੀ ਕਿ ਉਹਨੂੰ ਛੱਡਣ ਤੋਂ ਬਾਅਦ ਆਤਮ ਗਿਆਨੀ ਬਣ ਗਏ। ਕਹਿਣ ਲੱਗੇ ਨਹੀਂ, ਫਿਰ ਕੀ ਕਰੀਏ, ਰਸਤੇ ਆਉਂਦਾ ਨਹੀਂ। ਉਹਨਾਂ ਨੇ ਬੜੀ ਸੋਹਣੀ ਉਦਾਹਰਨ ਦਿੱਤੀ ਸੀ ਕਿ ਬਿਜਲੀ ਦੇ ਲੈਂਪ ਜਗਦੇ ਨੇ, ਆ ਟਿਊਬਾਂ ਆ ਲਾਈਟ ਜਗ ਰਹੀਆਂ ਨੇ, ਪਰ ਚੇਤੇ ਰੱਖਿਓ ਜੇ ਬਿਜਲੀ ਚਲੀ ਜਾਏ ਤੇ ਇਹਦਾ ਮਤਲਬ ਇਹ ਨਹੀਂ ਕਿ ਤਾਰਾਂ ਦੇ ਕਨੈਕਸ਼ਨ ਹੀ ਕੱਟ ਦਈਏ, ਤਾਰਾਂ ਲਪੇਟ ਕੇ ਘਰ ਨੂੰ ਆ ਜਾਈਏ। ਜੇ ਤਾਰਾਂ ਲਪੇਟ ਲਈਆਂ ਤੇ ਕਦੀ ਵੀ ਲਾਈਟ ਨਹੀਂ ਜਗੇਗੀ। ਜੇ ਨਹੀਂ ਲਾਈਟ ਆਈ, ਕਨੈਕਸ਼ਨ ਨਾ ਕੱਟ, ਜੇ ਜੁੜਿਆ ਰਹਿੰਦੇ, ਹੋ ਸਕਦਾ ਕਿਸੇ ਵੇਲੇ ਵੀ ਅੰਦਰ ਬਿਜਲੀ ਆ ਜਾ। ਜੇ ਤੂੰ ਰੋਜ਼ ਅਭਿਆਸ ਕਰੇ, ਤੂੰ ਜੁੜਿਆ ਰਹਿ, ਕਿਸੇ ਵੇਲੇ ਵੀ ਤੇਰੇ ਅੰਦਰ ਘਟਨਾ ਵਾਪਰ ਸਕੇਗੀ ਜਿਹਦੇ ਨਾਲ ਤੂੰ ਅੰਦਰ ਨੂੰ ਸਿੱਖ ਸਕੇਗਾ। ਬਾਬੇ ਕਬੀਰ ਜੀ ਨੇ ਜਿਹੜਾ ਸੱਚ ਰਾਜ ਗੁਰੂ ਨਾਨਕ ਸਾਹਿਬ ਨੇ ਚਲਾਇਆ ਤੇ ਜਿਹਨੂੰ ਰਾਏ ਬਲਵੰਡ ਨੇ ਅੰਦਰੋਂ ਮਾਣਿਆ, ਉਹਦੇ ਬਾਰੇ ਕਹਿਣ ਲੱਗੇ ਜੇ ਉਸ ਸੱਚ ਰਾਜ ਦਾ ਸੁੱਖ ਮਾਣਨਾ, ਪ੍ਰੇਮ ਦੇ ਪਲੀਤੇ ਲਵੋ, ਹੰਕਾਰ ਦੇ ਪਲੀਤੇ ਨਹੀਂ। ਪਲੀਤੇ ਤੇ ਜ਼ਰੂਰ ਪਕੜੇ ਨੇ, ਖਿਮਾ ਕਰਿਓ ਪਿਆਰਿਓ, ਕੋਈ ਟਾਵਾਂ ਟਾਵਾਂ ਜਿਹੜਾ ਪ੍ਰੇਮ ਦਾ ਪਲੀਤਾ ਲੈ ਕੇ ਈਰਖਾ ਤੇ ਨਿੰਦਿਆ ਦੀ ਵਾਰ ਨੂੰ ਸਾਰਨ ਤੁਰਿਆ, ਨਹੀਂ ਤੇ ਹੰਕਾਰ ਦੇ ਪਲੀਤੇ ਲਈ ਫਿਰਿਆ, ਆਪਣਾ ਅੰਦਰ ਛੜਿਆ, ਜਿੱਧਰ ਜਾਂਦੀਆਂ ਉਧਰ ਵੀ ਪਲੀਤੇ ਲਾਈ ਜਾਂਦੇ। ਪ੍ਰੇਮ ਪਲੀਤਾ, ਸੁਰਤ ਹਵਾਈ, ਸੁਰਤ ਨੂੰ ਤੋਪ ਬਣਾ, ਗੋਲਾ ਗਿਆਨ ਚਲਾਇਆ ਤੇ ਇਹਦੇ ਵਿੱਚ ਅੱਗ ਪਤਾ ਕਾਹਦੀ ਲਾਣੀ ਹੈ, ਈਰਖਾ ਦੀ, ਹੰਕਾਰ ਦੀ, ਵਕਾਰਾਂ ਦੀ। ਬ੍ਰਹਮ ਅਗਨ ਸਹਿਜੇ ਪਰ ਜਾਲੀ ਏਕੈ ਚੋਰ ਸਜਾਇਆ। ਇੱਕ ਹੀ ਤੋਪ ਦਾ ਗੋਲਾ ਕਿਤੇ ਟਿਕਾਣੇ ਲੱਗ ਜਾਏ ਪਿਆਰਿਆ, ਇੱਕ ਚਿੱਤ ਹੀ ਤੇਰਾ ਅੰਦਰ ਟਿਕ ਜਾਏ ਤੇ ਸੱਚ ਜਾਣੀ ਤੂੰ ਅੰਦਰ ਨੂੰ ਫਤਿਹ ਕਰ ਸਕੇ। ਪ੍ਰੇਮ ਪਲੀਤਾ, ਸੁਰਤ ਹਵਾਈ, ਗੋਲਾ ਗਿਆਨ ਚਲਾਇਆ। ਬ੍ਰਹਮ ਅਗਨ ਸਹਿਜੇ ਪਰ ਜਾਲੀ ਏਕੈ ਚੋਰ ਸਜਾਇਆ। ਸੱਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜਾ, ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੱਡ ਕੋ ਰਾਜਾ। ਭਗਵਤ ਪੀਰ ਸ਼ਕਤ ਸਿਮਰਨ ਕੀ ਕੱਟੀ ਕਾਲ ਪੈ ਫਾਂਸੀ, ਅਗਲੀ ਤੋਕੇ ਦਾਸ ਕਮੀਰ ਚੜਿਓ ਗੜ ਉਪਰ, ਨਾਨਕ ਰਾਜ ਚਲਾਇਆ। ਉਹ ਰਾਜ ਬਾਣੀ ਵਿੱਚ ਹੈ। ਕਹਿਣ ਲੱਗੇ ਦਾਸ ਕਮੀਰ ਚੜਿਓ ਗੜ ਉਪਰ, ਰਾਜ ਲਿਓ ਅਬਨਾਸ਼ੀ। ਉਸ ਰਾਜ ਦੀ ਪ੍ਰਾਪਤੀ ਹੋਈ ਜਿਸ ਰਾਜ ਨੇ ਕਦੀ ਖਤਮ ਨਹੀਂ ਹੋਣੀ। ਜੇ ਕਬੀਰ ਸਾਹਿਬ ਉਸ ਰਾਜ ਦਾ ਆਨੰਦ ਤਾਂ ਮਾਣਦੇ ਨੇ, ਤੇ ਮੈਂ ਇੱਕ ਦਿਨ ਅਰਜ਼ ਕੀਤੀ ਕਿ ਬਾਬਾ ਰਵਿਦਾਸ ਉਹਨਾਂ ਨੂੰ ਬਾਹਰ ਮੁਖੀ ਦੇਖੀਏ ਤੇ ਕੰਮ ਕੀ ਏ। ਸਵੇਰੇ ਸਾਡਾ ਆਉਂਦਾ ਰਵਿਦਾਸ, ਸਾਡਾ ਪਸ਼ੂ ਮਰ ਗਿਆ ਤੇ ਕਹਿੰਦੇ ਨੇ ਵੇਟ ਕਰੋ, ਇੰਤਜ਼ਾਰ ਕਰੋ, ਮੈਂ ਖਿੱਚ ਕੇ ਉਹਨੂੰ ਹੱਡੋ ਰੋੜੇ ਵਿੱਚ ਲਿਜਾਗਾ, ਇਸ ਪਸ਼ੂ ਦੇ ਚਮੜੇ ਨੂੰ ਲਾਹ ਦਿਆਂਗਾ। ਰਹਿੰਦੇ ਕੱਖਾਂ ਦੀ ਕੁੱਲੀ ਵਿੱਚ, ਧੋਂਦੇ ਮਰੇ ਪਸ਼ੂ ਨੇ, ਗੰਢ ਦੇ ਜੁੱਤੀਆਂ ਨੇ, ਉਤਾਰ ਦੇ ਚਮੜਾ ਨੇ, ਧੋਂਦੇ ਪਸ਼ੂਆਂ ਦਾ ਪਿੰਜਰ ਨੇ, ਬਾਹਰੋਂ ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲਾ, ਪਰ ਜਦੋਂ ਅੰਦਰ ਝਾਕੀ ਮਾਰ ਕੇ ਦੇਖੋ ਸੱਚ ਦੇ ਕਿਲੇ ਵਿੱਚ ਟਿਕਿਆ ਹੋਇਆ। ਇੱਕ ਅੰਦਰ ਦਾ ਰਾਜ ਕਿਆ ਮਾਨਦਾ ਹੈ, ਤੇ ਉਸ ਮਹਾਂਪੁਰਸ਼ ਨੇ ਅੰਦਰ ਦੇ ਰਾਜ ਦੀ ਗੱਲ ਕੀਤੀ। ਕਹਿਣ ਲੱਗੇ ਬੇਗਮਪੁਰਾ ਸ਼ਹਿਰ ਕੋ ਨਾਉ, ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਮਤ ਹੈ। ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੇ ਠਾਉ, ਉੱਥੇ ਕੋਈ ਦੁੱਖ ਨਹੀਂ, ਕੋਈ ਕਲੇਖ ਨਹੀਂ। ਕਿਹੋ ਜੀ ਪਰਮ ਅਵਸਥਾ ਹੋਵੇਗੀ ਗੁਰੂ ਕੇ ਪਿਆਰਿਓ, ਜਿੱਥੇ ਅੰਦਰ ਨੂੰ ਨਾ ਦੁੱਖ, ਨਾ ਸੁੱਖ, ਨਾ ਖੁਸ਼ੀ, ਨਾ ਗਮੀ, ਕੁਝ ਵੀ ਪਾਉਂਦੀ ਨਾ ਹੋਵੇ। ਜੇ ਕਿਸੇ ਉਸ ਰਾਜ ਦੇ ਵਸਨੀਕ ਨੂੰ ਦੇਖਣਾ ਹੈ, ਉਹ ਭਾਈ ਭਿਖਾਰੀ ਨੂੰ ਦੇਖੇ। ਜੇ ਉਸ ਰਾਜ ਦੇ ਵਸਨੀਕ ਨੂੰ ਦੇਖਣਾ, ਮੇਰੇ ਚੋਜੀ ਪ੍ਰੀਤਮ ਕਲਗੀ ਵਾਲੇ ਨੂੰ ਦੇਖੇ। ਪਿਆਰਿਓ ਦੇਖੋ, ਔਰੰਗਜ਼ੇਬ ਨੂੰ ਚਿੱਠੀ ਲਿਖਦੇ ਨੇ ਤੇ ਕੈਸੇ ਕਮਾਲ ਦੇ ਅੰਦਰ ਦਾ ਰਾਜ ਮਾਨਣ ਵਾਲਾ ਮੇਰਾ ਸਤਿਗੁਰੂ ਸੱਚਾ ਪਾਤਸ਼ਾਹ ਕਹਿ ਰਿਹਾ, ਕਮਾਲ ਏ ਕਰਾਮਾਤ ਕਾਇਮ ਕਰੀਮ, ਰਾਜਾ ਬਖਸ਼ ਤੂੰ ਰੋਜੀ ਦੇਵੋ, ਦਿਲ ਪਜ਼ੀਰ ਤੂੰ ਅੰਦਰ ਦੀਆਂ ਦਾਤਾਂ ਦੇਣ ਵਾਲਾ ਹੈ। ਤੇ ਔਰੰਗਜ਼ੇਬ ਨੂੰ ਸ਼ਬਦ ਲਿਖਦੇ ਨੇ, ਕਹਿਣ ਲੱਗੇ ਨਾ ਇਮਾਨ ਪ੍ਰਸਤੀ ਨਾ ਉਹ ਜਾਏ ਦੀਨ, ਤੂੰ ਇਮਾਨ ਪ੍ਰਸਤ ਨਹੀਂ। ਲੋਕ ਤੈਨੂੰ ਕਹਿੰਦੇ ਨੇ ਪੰਜ ਵਕਤ ਦਾ ਨਮਾਜ਼ੀ, ਪਰ ਤਨ ਗੁਰੂ ਕਲਗੀਧਰ ਜੀ ਦਾ ਜ਼ਬਰਨਾਮਾ ਬੋਲ ਕੇ ਕਹਿੰਦਾ, ਨਹੀਂ ਤੂੰ ਪੰਜ ਵਕਤ ਦਾ ਨਮਾਜ਼ੀ ਨਹੀਂ, ਤੇਰੇ ਵਰਗਾ ਬੇਈਮਾਨ ਬੰਦਾ ਕੋਈ ਨਾ। ਇਮਾਨ ਪ੍ਰਸਤੀ ਨਾ ਉਹ ਜਾਏ ਦੀਨ, ਤੈਨੂੰ ਦੀਨ ਤੇ ਭਰੋਸਾ ਨਹੀਂ, ਨਾ ਸਾਹਿਬ ਸ਼ਨਾਸੀ ਤੈਨੂੰ ਰੱਬ ਦੀ ਪਹਿਚਾਣ ਨਹੀਂ, ਨਾ ਮੁਹੰਮਦ ਯਕੀਨ ਕਾਹਦੇ ਦਾਅਵੇ ਕਰਨਾ, ਤੈਨੂੰ ਤਾਂ ਆਪਣੀ ਇੱਜ਼ਤ ਉੱਤੇ ਭਰੋਸਾ ਨਹੀਂ। ਜੇ ਮੁਹੰਮਦ ਤੇ ਯਕੀਨ ਕਰ ਦੋ ਤੇ ਸੱਚ ਜਾਣੀ ਕੁਰਾਨ ਦੀ ਕਸਮ ਚੁੱਕ ਕੇ ਕਦੀ ਤੂੰ ਮੁਕਰਦਾ ਨਾ। ਹੁਣ ਉਹ ਕਿਹੜਾ ਰਾਜ ਹੈ ਦੁਨੀਆਂ ਦੇ ਵਾਸਤੇ? ਦੁਨੀਆਂ ਦੀ ਨਜ਼ਰ ਵਿੱਚ ਮੇਰੇ ਬਾਬੇ ਨੂੰ ਫਕੀਰ ਸਾਹਿਬ ਲੋਕਾਂ ਕਿਹਾ, ਆਹ ਦੇਖੋ ਮੁਕਤਸਰ 40 ਮੁਕਤਿਆਂ ਦੇ ਦਿਨ ਮਨਾਏ ਗਏ ਨੇ। ਹਜ਼ੂਰ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ, ਇੱਥੇ ਇੱਕ ਫਕੀਰ ਨੇ ਉੱਚੀ ਆਵਾਜ਼ ਵਿੱਚ ਕਿਹਾ ਕਿ ਲੋਕੋ, ਨਾ ਡੱਲਾ
ਨਾ ਮੱਲਾ ਗੁਰੂ ਗੋਬਿੰਦ ਸਿੰਘ ਇਕੱਲਾ, ਅੱਜ ਪੁੱਤਰ ਨੀ, ਅੱਜ ਸਿੱਖ ਨੀ, ਅੱਜ ਫੌਜਾਂ ਨਹੀਂ, ਗੁਰੂ ਗੋਬਿੰਦ ਸਿੰਘ ਇਕੱਲਾ। ਤੋ ਸਿੱਖਾ ਤੂੰ ਤਾਂ ਸੱਚ ਜਾਣੀ, ਉਸ ਅਸਲੇ ਨਾਲ, ਉਸ ਵਿਰਸੇ ਨਾਲ, ਉਸ ਬਜ਼ੁਰਗ ਨੇ ਤੈਨੂੰ ਰਹਿਮਤਾਂ ਦਿੱਤੀਆਂ, ਜਿਹੜਾ ਆਨੰਦਪੁਰ ਸਾਹਿਬ ਤੋਂ ਤੁਰਿਆ ਸੀ ਤੇ ਘਰ ਦੇ ਸੱਤ ਅੱਠ ਜੀ ਲੈ ਕੇ ਤੁਰੇ, ਦਮਦਮਾ ਸਾਹਿਬ ਜਾਂਦਿਆਂ ਤੱਕ ਇਕੱਲੇ ਨੇ, ਕੇਵਲ ਦੋ ਮਹਿਲ ਨੇ, ਤੇ ਲੋਕਾਂ ਵੀ ਵੇਖ ਕੇ ਕਹਿ ਦਿੱਤਾ ਨਾ ਗੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਇਕੱਲਾ, ਅੰਦਰ ਦੇ ਰਾਜ ਮਾਨਣ ਵਾਲੇ ਗੁਰੂ ਨੇ, ਰੰਚਕ ਮਾਤਰ ਵੀ ਮੱਥੇ ਤੇ ਕੋਈ ਮਲਾਲ ਨਹੀਂ, ਕੋਈ ਮੱਥੇ ਦੇ ਉੱਤੇ ਕਵਰਾਤ ਦਾ ਚਿੰਨ ਨਹੀਂ। ਕਹਿਣ ਲੱਗੇ ਫਕੀਰ ਬਾਬਾ ਸੁਣ ਕੇ ਜਾ, ਨਾ ਗੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਨਾਲ ਅੱਲਾ, ਮੇਰੇ ਨਾਲ ਪਰਮਾਤਮਾ ਹੈ। ਜਦੋਂ ਜ਼ਫਰਨਾਮਾ ਪੜ੍ਹਨੇ ਆ ਤੇ ਔਰੰਗਜ਼ੇਬ ਨੂੰ ਕਹਿੰਦੇ ਨੇ ਪਿਆਰਿਆ, ਨਾ ਸਾਦੋ ਨਾ ਬਾਚੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦਾ ਐਸ਼ ਅਰਸ਼, ਰੱਬ ਨੇ ਮੈਨੂੰ ਅੰਦਰ ਦਾ ਰਾਜ ਦਿੱਤਾ ਹੈ। ਪਿਆਰੇ ਉਹ ਸੱਚ ਰਾਜ ਹੈ, ਉਸ ਰਾਜ ਨੂੰ ਮਾਣਦੇ ਨੇ ਭਗਤ ਰਵਿਦਾਸ ਜੀ ਤੇ ਕਹਿ ਰਹੇ ਨੇ ਕਿ ਬੇਗਮਪੁਰਾ ਸ਼ਹਿਰ ਕੋ ਨਾਉ। ਤੇ ਕਦੀ ਤੁਸੀਂ ਦੇਖੋ ਰਵਿਦਾਸ ਜੀ ਦੇ ਕਿਸੇ ਸ਼ਹਿਰ ਵਿੱਚ ਮਹੱਲ ਦੇਖਿਆ ਬਨਾਰਸ? ਭਾਈ ਸਾਹਿਬ ਨੇ ਤੇ ਸ਼ਬਦ ਵਰਤੇ ਨੇ, ਉਹਨਾਂ ਦਾ ਬਚਨ ਅਸੀਂ ਪੜ੍ਹਨੇ ਆ, ਭਗਤ ਭਰਵੀ ਜਗ ਵਜਿਆ ਚੌਂ ਚੱਕਰਾਂ ਦੇ ਵਿੱਚ ਚਮਰੇਟਾ ਪਾਉਣਾ ਗੰਢਾ ਰਾਹ ਵਿੱਚ। ਉਹ ਕਹਿੰਦੇ ਰਾਹ ਵਿੱਚ ਨਿੱਕੀ ਜੀ ਝੌਂਪੜੀ ਬਣਾ ਕੇ ਲੋਕਾਂ ਦੀਆਂ ਜੁੱਤੀਆਂ ਪਿਆ ਗਾਂਦਾ, ਪਾਉਣਾ ਗੰਢਾ ਰਾਹ ਵਿੱਚ, ਕੁਲਾ ਧਰਮ ਤੋਂ ਢੋਰ ਸਮੇਟਾ, ਬਾਹਰੋਂ ਉਹਨਾਂ ਦੀ ਕੱਖਾਂ ਦੀ ਕੁੱਲੀਏ, ਬਾਹਰੋਂ ਉਹਨਾਂ ਦੀਆਂ ਰੰਬੀਆਂ ਤੇ ਉਹਨਾਂ ਦੀਆਂ ਕੱਟਣ ਵਾਲੀਆਂ ਛੁਰੀਆਂ ਨੇ, ਪਰ ਜੇ ਅੰਦਰ ਦਾ ਰਾਜ ਦੇਖੋ ਪਿਆਰਿਓ, ਉੱਥੇ ਪਹੁੰਚੇ ਨੇ ਜਿੱਥੇ ਕੋਈ ਰੁਕਾਵਟ ਨਹੀਂ। ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਸੈ ਠਾਉ, ਨਾ ਕੁਛ ਵੀ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅੱਜ ਮੈਂ ਖੂਬ ਵਤਨ ਗਹਿ ਪਾਈ, ਉਹਾਂ ਖੈਰ ਸਦਾ ਮੇਰੇ ਭਾਈ, ਕਾਇਮ ਕਾਇਮ ਸਦਾ ਪਾਤਸ਼ਾਹੀ, ਦੋਨ ਨਾ ਤੇਨ ਏਕ ਸੋ ਆਹੀ, ਆਪਾ ਦਾਨ ਸਤਾਨ ਸਦਾ ਮਸ਼ਹੂਰ, ਉਹਾਂ ਗਨੀ ਬਸੈ ਮਾਮੂਰ, ਤਿਉ ਤਿਉ ਸੈਲ ਕਰੈ ਜੂ ਭਾਵੈ, ਮਹਿਰ ਮਹਿਲ ਨਾ ਕੋਟ ਕਾਵੈ, ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸ਼ਹਿਰੀ ਸੋ ਨੀਤ ਹਮਾਰਾ, ਉਹ ਹਮ ਸ਼ਹਿਰੀ ਸਨ ਨਾਨਕ ਰਾਜ ਚਲਾਇਆ, ਸਤ ਕੋਟ ਸਤਾਣੀ ਨੀਵ ਦਹਿ। ਬਾਬਾ ਬਲਵੰਤ ਜੀ, ਰਾਏ ਬਲਵੰਤ ਜੀ ਨੇ ਪਹਿਲਾ ਬਚਨ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਰਾਜ ਕਾਇਮ ਕੀਤਾ, ਜਿਹਦੇ ਨੀਂ ਜਿਹੜੀ ਬਲ ਵਾਲੀ ਤਾਕਤ ਵਾਲੀ ਹੈ। ਅਗਲਾ ਬਚਨ ਹੈ ਲਹਿਣੇ ਤਰਿਓਨ, ਇਹਦਾ ਪਾਠ ਚੇਤੇ ਰੱਖਿਓ, ਕੂੜਾ ਹਜ਼ੂਰ ਨੇ ਖੁੱਲਾ ਦਿੱਤਾ ਹੈ। ਲਹਿਣੇ ਤਰਿਓਨ, ਤਰਿਓਨ ਇਹ ਦੋ ਸ਼ਬਦ ਨੇ, ਧਰ ਓਨ, ਓਨ ਦਰਸੇ ਉਹਨਾਂ ਨੇ, ਧਰ ਦਰਸੇ ਧਰਿਆ, ਇਹ ਸਮਾਸੀ ਸ਼ਬਦ ਹੈ, ਦੋ ਸ਼ਬਦਾਂ ਦਾ ਇੱਕ ਸ਼ਬਦ ਬਣਿਆ। ਤਰਿਓਨ ਲਹਿਣੇ, ਤਰਿਓਨ ਲਹਿਣੇ ਤੇ ਥੋੜਾ ਜਿਹਾ ਵਿਸ਼ਰਾਮ ਪਿਆਂਗੇ, ਤੇ ਜੇ ਇਸ ਤਰਿਓਨ ਨੂੰ ਲਹਿਣੇ ਨਾਲ ਲਾਵਾਂਗੇ ਤੇ ਅਰਥ ਸਹੀ ਨਹੀਂ ਬਣਨਗੇ, ਇਹ ਸ਼ਬਦ ਦੇ ਅਰਥ ਬਣ ਜਾਣਗੇ। ਲਹਿਣੇ ਤਰਿਓਨ ਸੱਤ ਸਿਰ, ਇਹਦੇ ਅਰਥ ਬਣ ਜਾਣਗੇ ਲਹਿਣਾ ਜੀ ਨੇ ਸਿਰ ਦੇ ਉੱਤੇ ਛੱਤਰ ਰੱਖਿਆ, ਪਰ ਜਦੋਂ ਇੱਥੇ ਥੋੜਾ ਜਿਹਾ ਰੋਕ ਕੇ ਲਹਿਣੇ ਤਰਿਓਨ, ਤਰਿਓਨ ਕਰਕੇ ਉਹਨਾਂ ਨੇ ਧਰਿਆ, ਪ੍ਰਨਾਉਣ ਕਿੰਨਾ ਨੇ ਧਰਿਆ, ਨਾਨਕ ਰਾਜ ਚਲਾਇਆ, ਜਿੰਨਾ ਕੁਛ ਗੁਰੂ ਨਾਨਕ ਸਾਹਿਬ ਨੇ ਰਾਜ ਚਲਾਇਆ ਉਹਨਾਂ ਨੇ ਬਾਬੇ ਲਹਿਣੇ ਦੇ ਸਿਰ ਉੱਤੇ ਆਪ ਛੱਤਰ ਰੱਖ ਦਿੱਤਾ, ਉਸ ਗੁਰੂ ਨਾਨਕ ਨੇ ਤਰਿਓਨ ਉਹਨਾਂ ਨੇ ਧਰਿਆ। ਲਹਿਣੇ ਤਰਿਓਨ ਕੀ ਜੀ? ਸੱਤ ਸਿਰ, ਉਹਨਾਂ ਦੇ ਸੀਸ ਉੱਤੇ ਛੱਤਰ ਰੱਖ ਦਿੱਤਾ ਤੇ ਨਾਲ ਫਿਰ ਬਖਸ਼ਿਸ਼ ਕੀਤੀ। ਜਦੋਂ ਸੀਸ ਉੱਤੇ ਛੱਤਰ ਰੱਖਿਆ ਹੈ, ਕਰ ਸਿਫਤੀ ਅੰਮ੍ਰਿਤ, ਅੰਮ੍ਰਿਤ ਨਹੀਂ, ਕਰ ਸਿਫਤੀ ਅੰਮ੍ਰਿਤ ਪੀਮ ਦੇ, ਜਿਹੜੇ ਬਾਬਾ ਲਹਿਣਾ ਜੀ ਕਰ ਸਿਫਤੀ ਰੱਬ ਦੀਆਂ ਸਿਫਤਾਂ ਕਰ ਕਰਕੇ ਅੰਮ੍ਰਿਤ ਨਾਮ ਅੰਮ੍ਰਿਤ ਨੂੰ ਪੀਂਦੇ ਪਏ ਸਨ, ਉਸ ਬਾਬਾ ਲਹਿਣਾ ਜੀ ਦੇ ਸਿਰ ਉੱਤੇ ਗੁਰੂ ਨਾਨਕ ਸਾਹਿਬ ਨੇ ਆਪਣੇ ਹੱਥਾਂ ਨਾਲ ਛੱਤਰ ਰੱਖ ਦਿੱਤਾ। ਇਸ ਤੁਕ ਤੋਂ ਅੱਗੇ ਬਾਬਾ ਲਹਿਣਾ ਜੀ ਦੀ ਸਿਫਤ ਸ਼ੁਰੂ ਹੋਣ ਲੱਗੀ। ਹੁਣ ਉਸ ਸੰਬੰਧੀ ਸਾਨੂੰ ਥੋੜਾ ਜਿਹਾ ਇਤਿਹਾਸ ਵਾਚਣਾ ਪਏਗਾ, ਕਿਵੇਂ ਛੱਤ ਸਿਰ ਰੱਖਿਆ, ਕਿਵੇਂ ਬਾਬਾ ਲਹਿਣਾ ਜੀ ਗਏ ਗੁਰੂ ਨਾਨਕ ਸਾਹਿਬ ਕਰਤਾਰਪੁਰ ਨੇ, ਕਿਉਂਕਿ ਪੰਜ ਪਾਤਸ਼ਾਹੀਆਂ ਦੇ ਇਤਿਹਾਸਕ ਜੀਵਨ ਵੀ ਇਸ ਵਾਰ ਵਿੱਚ ਨਿਰੂਪਣ। ਗੁਰੂ ਨਾਨਕ ਸਾਹਿਬ ਕਰਤਾਰਪੁਰ ਨੇ, ਖਹਿਰਾ ਜੱਟ ਖਡੂਰ ਦਾ ਭਾਈ ਜੋਧ ਕਰਤਾਰਪੁਰ ਗਿਆ, ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਉਹਨੇ ਮੱਥਾ ਟੇਕਿਆ, ਕੁਝ ਦਿਨ ਹਜ਼ੂਰ ਦੇ ਚਰਨਾਂ ਵਿੱਚ ਟਿਕਿਆ, ਤੇ ਅੱਜ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਕੇ ਇੰਨਾ ਕੁ ਭਿੱਜ ਗਿਆ, ਚਰਨ ਪਕੜ ਕੇ ਕਹਿੰਦਾ ਬਾਬਾ ਕੋਈ ਅੰਦਰ ਦੀ ਸੂਝ ਬਖਸ਼ੋ, ਸਿੱਖੀ ਦੀ ਦਾਤ ਦਿਓ। ਤੇ ਬਾਬੇ ਨਾਨਕ ਨੇ ਜਿਹੜੇ ਸ਼ਬਦ ਕਹੇ,
ਉਹਨੂੰ ਇਤਿਹਾਸਕਾਰਾਂ ਨੇ ਕਲਮ ਬੰਦ ਕੀਤਾ ਹੈ। ਕਹਿਣ ਲੱਗੇ ਭਾਈ ਜੋਧ ਨੂੰ, ਖਡੂਰ ਦੇ ਰਹਿਣ ਵਾਲੇ ਨੂੰ, ਕਹਿਣ ਲੱਗੇ ਸਿੱਖੀ ਉਹਨਾਂ ਨੂੰ ਮਿਲਦੀ ਹੈ ਜਿਹੜੇ ਮਨ ਨੂੰ ਨੀਵੀਆਂ ਰੱਖ ਕੇ ਚੱਲਦੇ ਨੇ। ਸ਼ਬਦ ਸਨ।

ਜਾਣਨ ਤੇ ਤੁਰ ਲੱਗਿਆ ਫਿਰ ਕਹਿ ਦਿੱਤਾ ਜੋਗ ਸਿੱਖੀ ਉਹਨਾਂ ਨੂੰ ਮਿਲਦੀ ਹੈ ਜਿਹੜੀ ਖੌਮੇ ਨੂੰ ਮਾਰ ਕੇ ਨੀਵੇਂ ਬਣ ਜਾਂਦੇ। ਭਾਈ ਜੋਤ ਨੂੰ ਇੰਨੇ ਸ਼ਬਦ ਕਹਿ ਤੇ ਇਸ ਭਾਈ ਜੋਤ ਨੇ ਚਰਨ ਪਕੜ ਕੇ ਕਿਹਾ ਸੱਚੇ ਪਾਤਸ਼ਾਹ ਅੰਦਰ ਨੂੰ ਨੀਵਿਆਂ ਕਰਨਾ ਤੁਸਾਂ ਆਪ ਹੈ, ਮੇਰਾ ਕਰੋ ਮੇਰੇ ਤੇ ਹੱਸ ਕੇ ਸ਼ਬਦ ਕਹਿ ਸਨ ਬਾਬਾ ਜੀ ਨੇ ਜੋਤ ਹੱਥੀ ਸੇਵਾ ਕਰੀ ਦੀਏ, ਰਚਨਾ ਤੋਂ ਬਾਣੀ ਪੜੀ ਦੀਏ, ਜਿਉਂ ਜਿਉਂ ਰਚਨਾ ਨਾਲ ਬਾਣੀ ਪੜੇਗਾ ਹੱਥੀ ਸੇਵਾ ਕਰੇਗਾ ਕਿਸੇ ਵੱਲ ਧਿਆਨ ਨਾ ਦੇ ਕੱਲੀ ਸੇਵਾ ਤੇ ਸਿਮਰਨ ਵੱਲ ਜੁੜੀ ਇੱਕ ਦਿਨ ਆਪਣੇ ਆਪ ਹੀ ਮਨ ਨੀਵਾ ਹੋ ਜਾਏ। ਅੱਜ ਦਾਤੇ ਨੇ ਇੰਨੀ ਮਿਹਰ ਕੀਤੀ ਸਾਰੀ ਜ਼ਿੰਦਗੀ ਸਵਾਮੀ ਵਾਹਿਗੁਰੂ ਨੂੰ ਜਾਣਿਆ ਤੇ ਆਪਣੇ ਆਪ ਨੂੰ ਸੇਵਕ ਦੱਸਿਆ ਇੰਨਾ ਮਨ ਨੀਵਾ ਹੋ ਗਿਆ। ਇੱਕ ਦਿਨ ਬਾਬਾ ਜੀ ਨੇ ਕਿਹਾ ਜਾ ਜੋਤ ਖਡੂਰ ਬੱਚਿਆਂ ਦਾ ਖਿਆਲ ਵੀ ਕਰ, ਅਸੀਂ ਗ੍ਰਿਫਤ ਵਿੱਚ ਜੋਗੀ ਬਣਾਏ ਨੇ। ਭਾਈ ਜੋਤ ਅੱਜ ਰਾਤ ਖਡੂਰ ਸਾਹਿਬ ਆਇਆ ਹੈ, ਮੈਂ ਸਾਹਿਬ ਸ਼ਬਦ ਤਾਂ ਹੀ ਲਾ ਰਿਹਾ ਕਿਉਂਕਿ ਇਸ ਤੋਂ ਅੱਗੇ ਵਾਰ ਵਿੱਚ ਬਚਨ ਆਉਣਾ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਡੂਰ। ਜਦੋਂ ਸਾਹਿਬ ਇੱਥੇ ਆਉਣਗੇ ਉਦੋਂ ਹੀ ਖਡੂਰ ਸਾਹਿਬ ਬਣੇਗਾ। ਹਜ਼ੂਰ ਨੇ ਕਿਹਾ ਜਾ ਜੋਤ ਬੱਚਿਆਂ ਵੱਲ ਪਰਿਵਾਰ ਵੱਲ ਜਾ, ਗ੍ਰਿਫਤ ਵਿੱਚ ਬੈਰਾਗੀ ਬਣਾਏ ਨੇ। ਰਾਤ ਭਾਈ ਜੋਤ ਆਏ, ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤਾ, ਕੇਸੀ ਇਸ਼ਨਾਨ ਕਰਕੇ ਤੀਸ ਦੇ ਉੱਤੇ ਬਸਤਰ ਰੱਖ ਕੇ ਪਿੰਡ ਦੀ ਗਲੀ ਵਿੱਚੋਂ ਨਿਕਲੇ ਕਿਉਂਕਿ ਸਵੇਰੇ ਸਵੇਰੇ ਖੇਤਾਂ ਨੂੰ ਜਾਂਦੇ ਪਏ ਨੇ। ਅਜੇ ਭਿੰਨੀ ਰਹਿਣੜੀ ਅਸੀਂ ਉੱਚੀ ਉੱਚੀ ਬਾਣੀ ਪੈ ਪੜਦੇ ਨੇ ਤੇ ਇੱਧਰ ਬਾਬਾ ਲਹਿਣਾ ਜੀ ਸਾਰੀ ਰਾਤ ਜਗਰਾਤਾ ਕੀਤਾ ਤੇ ਪੈਰਾਂ ਨੂੰ ਸੰਗਰੂ ਪਾਏ ਨੇ ਤੇ ਲਾਲ ਸੁਆ ਬਸਤਰ ਪਾਇਆ ਹੋਇਆ। ਦੇਖੋ ਮੈਂ ਜਿਹੜੀ ਅਰਜ ਕਰਨਾ ਕਿਵੇਂ ਛੱਤ ਧਰਿਆ ਬਾਬੇ ਨਾਨਕ ਨੇ। ਬਾਬਾ ਲਹਿਣਾ ਜੀ ਆਪਣੇ ਘਰ ਵਿੱਚ ਨੇ, ਭਾਈ ਜੋਤ ਉੱਚੀ ਉੱਚੀ ਬਾਣੀ ਪਿਆ ਪੜਦਾ ਤੇ ਜਦੋਂ ਬਾਬਾ ਲਹਿਣਾ ਜੀ ਦੇ ਭਾਈ ਲਹਿਣੇ ਦੇ ਘਰ ਅੱਗੋਂ ਨਿਕਲੇ ਤੇ ਉਹ ਸਤਿਗੁਰੂ ਦੀ ਇੱਕ ਪੌੜੀ ਤੇ ਪਹੁੰਚ ਚੁੱਕੇ ਸਨ। ਪੌੜੀ ਜਿੱਤ ਸੇਵਿਆ ਸੁੱਖ ਪਾਈ ਹੈ ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨੇ ਹਾਲੀਐ, ਜਿਉਂ ਸਾਹਿਬ ਨਾਲ ਨਾ ਹਾਰੀਐ ਤੇ ਵੇਖਾ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ। ਇੱਕ ਪੌੜੀ ਸੁਣੀ, ਹੁਣ ਇਹਦਾ ਮਤਲਬ ਸਿੱਖ ਉਸ ਵੇਲੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੀਆਂ ਪੌੜੀਆਂ ਪੜ੍ਹਦੇ ਸਨ। ਇੱਕ ਪੌੜੀ ਸੁਣੀ ਤੇ ਬਾਬੇ ਲਹਿਣੇ ਨੇ ਬੂਹਾ ਖੋਲਿਆ। ਅਸਲ ਵਿੱਚ ਗੁਰੂ ਨਾਨਕ ਸਾਹਿਬ ਨੇ

ਇਹ ਸੱਚੇ ਕੀ ਹੈ ਚੋਖੜੀ, ਸੱਚੇ ਕਾ ਵਿਸ਼ਵਾਸ। ਇੱਕ ਨਾ ਹੁਕਮ ਸਮਾਇ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼। ਇੱਕ ਨਾ ਪਾਣੀ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਇਹ ਪਿਆਖ ਨਾ ਜਾਪਈ ਜੇ ਕਿਸੇ ਆਣੇ ਰਾਸ। ਨਾਨਕ ਗੁਰਮੁਖ ਜਾਣੀਏ।

ਵੇਦ ਸਮਾਤ ਜੀਵ ਸਮਾਤ ਭੇਦ ਸਮਾਤ ਰੂਪ ਸਮਾਤ ਰੰਗ ਸਮਾਤ ਨਾਂਗੇ ਪਰੇ ਜਨ ਸਮਾਤ ਪੌਣ ਸਮਾਤ ਪਾਣੀ ਸਮਾਤ ਅਗਨੀ ਕੇ ਦੇਵ ਡਾਣੀ ਸਮਾਤ ਸਤੀ ਸਮਾਤ ਖਾਣੀ ਸਮਾਤ ਸਾਧ ਲੱਗੇ ਪ੍ਰਾਣੀ ਸਮਾਤ ਸੰਜੋਗ ਸਮਾਤ ਵਜੋਗ ਵਸਾਧ ਭੁੱਖ ਸਮਾਤ ਭੋਗ ਸਮਾਤ ਸਮਾਤ ਸਲਾਹ ਸਮਾਤ ਜੜ ਸਮਾਤ ਰਾਹ।

0: ਸਾਗਰ ਪੈਵਿਚ ਸੂਰਜ ਪੈਵਿਚ ਚੰਦ ਕੋ ਕਰੋਣੀ ਚਤਨੰਤ ਪੈਵਿਚ ਸਿੱਧ ਬੁਰਸਨਾਥ ਪੈਵਿਚ ਆਡਣ ਆਕਾਸ਼ ਪੈਵਿਚ ਜੋਤ ਮਹਾਂਬਰਸੂਰ ਪੈਵਿਚ ਆਵੇ ਜਾਵੇ ਪੂਰ ਸਗਲਿਆ ਪਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਤ ਏਕ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਪ੍ਰਵਾਲ ਕੀਤੀਆਂ ਕਣ ਕਹਾਣੀਆਂ ਕੀਤੇ ਵਿੱਚ ਵਿਚਾਰ ਕੀਤੇ ਨੱਚੇ ਮੰਗਦੇ ਗਿਣ ਮੁੜ ਪੂਰੇ ਤਾਲ ਬਾਜ਼ਾਰ ਬਾਜ਼ਾਰ ਮਾਇਆ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੁਰੇ ਅਲਪਤਾਲ ਲੱਖ ਸਕਿਆ ਕਿ

0: ਸੰਸਾਰ ਸੂਹੈ ਚਾੜ ਭਵਾਈ ਅਜੰਤ।
1: ਨਾਨਕ ਭਾਉਂਦਿਆਂ ਗਣਤ ਨਾਂਤ, ਬੰਧਨ ਮਨ ਪੁਆਏ ਸੋਏ, ਪੈ ਕਿਰਤ ਨੱਚੇ ਸਭ ਕੋਏ, ਨੱਚ ਨੱਚ ਹੱਸੇ ਚੱਲੇ ਸਿਰੋਏ।

ਤੇ ਪੁਆਂਦਾ ਕਹਿ ਚਲੀਏ ਤਾਂ ਉਤਨਾ ਵਿਕਾਈ ਕਰ ਜਲ ਤਰਜੀਆਂ ਪੁਰੀਆਂ ਲੋਹਾਂ ਆਕਾਰ ਆਇਆ ਕਰ ਕੋਈ ਜਿਹਾ ਕੇ ਸੋ ਤੂੰ ਜਾਣੇ ਇਤਨਾ ਵੀ ਤੇਰੀ ਸਾਰ ਨਾਨਕ ਭਗਤਾਂ ਮੁਕਤਾਂ।

0: ਲੋਕ ਮਹਲਾ ਪਹਿਲਾ ਪੁਰਖਾਂ ਬਿਰਖਾਂ ਤੀਸਾਂ ਤਟਾਂ ਮੇਘਾਂ ਖੇਤਾਂ ਦੀਪਾਂ ਲੋਹਾਂ ਮੰਡਣਾ ਖੰਡਾਂ ਵਰ ਭੰਡਾਂ ਅੰਡ ਜੇਲ ਸੁਖਾਂ ਖਾਣੀ ਤੇਜਾਂ ਸੋ ਮਿਤ ਜਾਣੇ ਨਾਨਕਾ ਸਰਾਂ ਮੇਰਾ ਜਨਤਾ ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਵੀ ਕਰਨੀ ਤਾਂ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤੇ ਜੁਹਾਰੀ ਸਵਤ ਤੇ ਸਰਦੀ ਬਾਣੋ ਭਗ ਨਾਨਕ ਸੱਚੇ ਨਾਮ ਜਨ ਕਿਆ ਚਿੱਤਾ ਕਿਆ ਤਗ ਮਹਲਾ ਪਹਿਲਾ
1: ਆਪਣੀ ਕੇਤ ਵਿਆਈਆਂ ਲੱਖੋਂ ਨਾ ਪ੍ਰਵਾਨ ਲੱਖਾਂ ਕੋਲ ਪਰ ਸਹਿਯੋਗ ਦੀਵਾਨ ਲੱਖ

ਸਲੋਕ ਮਹੱਲਾ ਪਹਿਲਾ। ਪੜ੍ਹ ਪੜ ਗੱਡੀ ਲੱਦੀ ਹੈ, ਪੜ੍ਹ ਪੜ ਭਰੀ ਹੈ ਸਾਥ, ਪੜ੍ਹ ਪੜ ਬੇੜੀ ਪਾਈ ਹੈ, ਪੜ੍ਹ ਪੜ ਗੱਡੀਏ ਖਾਥ, ਪੜ੍ਹੀ ਹੈ ਜਿੱਤੇ ਬਰਸ ਬਰਸ, ਪੜ੍ਹੀ ਹੈ ਜਿੱਤੇ ਮਾਸ, ਪੜ੍ਹੀ ਹੈ ਜਿੱਤੀ ਅਰਜ, ਪੜ੍ਹੀ ਹੈ ਜਿੱਤੇ ਸਾਸ, ਨਾਨਕ ਲੇਖਾ ਇੱਕ ਗੱਲ, ਹੋਰ ਹੋਮੈ ਤੱਖਣਾ ਚਾਖ ਮਹੱਲਾ ਪਹਿਲਾ।

ਸਲੋਕ ਮਹੱਲਾ ਪਹਿਲਾ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ, ਕੂੜ ਕਾਇਆ, ਕੂੜ ਕੱਪੜ, ਕੂੜ

ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਵਖਾਣ ਦੋਸਤ ਬੇਨਤੀ ਤੁਧ ਬਾਜ ਕੂੜੋ ਕੂੜ ਮਹੱਲਾ ਪਹਿਲਾ

ਵਧੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ ਸਭ ਨਿਛਾਲਾ ਮਾਰੀਆਂ ਘਰਤਾ ਕਰੇ ਸੋ ਹੋਏ ਅੱਗੇ ਜਾਤ ਨਾ ਜੋਰ ਹੈ ਅੱਗੇ ਜਿਉ ਨਵੇ ਜਿਨ ਕੀ ਲੇਖੇ ਪਤ ਪਵੈ ਕੇ ਪੌੜੀ।

0: सुख सुध बुझाया, देवी सच समाया।
1: ਔੜੀ ਤੁਰ ਕਰਮ ਜਿੰਨਾ ਕਦੋਂ ਦੁਪਾਇਆ ਤਾਂ ਨੀ ਕਦੋਂ ਤੇ ਆਇਆ ਇੰਨਾ ਜਨਤਾ ਕਿਆ ਵਸ ਕਿਸ ਨਾ ਹੀ ਤੁਸੀਂ।

ਕੁੰਭੇ ਪੱਦਾ ਚੱਲ ਰਿਹਾ ਹੈ, ਜਲ ਵਿਰ ਕੁੰਭ ਨਾ ਹੋਏ ਗਿਆਨ।

ਸ਼ਲੋਕ ਮਹੱਲਾ ਪਹਿਲਾ। ਨਾਨਕ ਮੇਰ ਸੀਰ ਕਹਿ ਕਰਾ ਚੱਕਰ ਦਵਾਹੋ, ਜੁਗ ਜੁਗ ਫਿਰ ਵਟਾਈਏ ਗਿਆਨੀ ਬੁੱਝੇ ਤਾਏ, ਸਤਜੁਗ ਰਥ ਸੰਤੋਖਾ ਧਰਮ ਅੱਗੇ ਰਥਵਾਹੋ, ਤ੍ਰੇਤਾ ਰਥ ਜਤੈ ਕਾ ਜੋਰ ਅੱਗੇ ਰਥਵਾਹੋ, ਦੁਆਪਰ ਰਥ ਪੈ ਕਾ ਸਤ ਅੱਗੇ ਰਥਵਾਹੋ, ਕਲਯੁਗ ਰਥ ਅਗਨ ਕਾ।

ਸਲੋਕ ਮਹੱਲਾ ਪਹਿਲਾ। ਸਿਮਲ ਰੁੱਖ ਚਰਾਇਰਾ ਅਤ ਦੀਰਗਤ ਮੁੱਚ ਓਏ ਜੇ ਆਵੇ ਹਾਸ ਕਰ ਜਾਹਿ ਨਿਰਸ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਭਾਇਆ ਆਪੋ ਪਰ ਕੋ ਨਿਭੇ ਨ ਕੋਏ ਧਰ ਧਰਾਜੂ ਟੋਲੀਏ ਨਿਵਿਸ।

0: ਸ਼ਲੋਕ ਮਹੱਲਾ ਪਹਿਲਾ। ਦਇਆ ਕਪਾ ਸੰਤੋਖ ਸੂਤ, ਜਤ ਗੰਢੀ ਸਤਵਟ, ਇਹ ਜਨੇਊ ਜੀ ਕਾਹੀ ਤਪੰਡ ਕਤ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ, ਧਨ ਸੁਮਾਨਸ ਨਾਨਕਾ, ਜੋ ਗੜ ਚੱਲੇ ਪਾਏ, ਚੌਂਕੜ ਮੁੱਲ ਅਣਾਇਆ, ਬਹਿ ਚੌਂਕੇ ਪਾਇਆ, ਸਿੱਖਾਂ ਕੰਨ ਚੜਾਈਆਂ, ਗੁਰ ਬ੍ਰਾਹਮਣ ਪਿਆ, ਉਹ ਮੂਆ ਉਹ ਝੜ ਪਿਆ, ਵੇ ਤੱਗਾ ਗਿਆ ਮਹੱਲਾ ਪਹਿਲਾ। ਲੱਖ ਚੋਰੀਆਂ ਲੱਖ ਜਾਰੀਆਂ, ਲੱਖ ਪੂਰੀਆਂ ਲੱਖ ਗਾਲ, ਲੱਖ ਤੱਗੀਆਂ ਪਹਿਨਾਮੀਆਂ, ਸਾਧ ਜਿਨਸ ਜੀ ਨਾਲ, ਸਗ ਕਪਾਹੋਂ ਕੱਤੀ ਹੈ, ਬਾਹਮਣ ਵੱਟ ਆਏ, ਕੋਹ ਬੱਕਰਾ ਰਿਣ ਖਾਇਆ, ਸਭ ਕੋ ਆਖੇ ਪਾਏ, ਹੋਏ ਪੁਰਾਣਾ ਸੁੱਤੀ ਹੈ, ਭੀ ਫਿਰ ਪਾਈਏ ਹੋਰ, ਨਾਨਕ ਤੱਗ ਨਾ ਤੁੱਟਈ, ਜੇ ਤੱਗ ਹੋਵੇ ਜੋਰ, ਮਹੱਲਾ ਪਹਿਲਾ।
1: ਪਹਿਲਾ ਤਗਨਾ ਇੰਦਰੀ ਤਗਨਾ ਨਾ ਆਰੀ।

ਸ਼ਲੋਕ ਮਹੱਲਾ ਪਹਿਲਾ। ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਕਰਨ ਜਾਈ, ਧੋਤੀ ਟਿੱਕਾਂ ਤੈ ਜਪ ਮਾਲੀ, ਤਾਨ ਮਲੇਛਾਂ ਖਾਈ, ਅੰਤਰ ਪੂਜਾ ਪੜ੍ਹੇ ਕਤੇਬਾ, ਸੰਜਮ ਤੁਰਕਾ ਪਾਈ, ਛੋਟੀ ਲੇ ਪਾਖੰਡਾ, ਨਾਮ ਲਾਇਆ ਜਾਏ ਤਰੰਦਾ। ਮਹੱਲਾ ਪਹਿਲਾ।

ਸਲੋਕ ਮਹੱਲਾ ਪਹਿਲਾ। ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ, ਪਹਿਲਾ ਪਾਣੀ ਦਿਓ ਹੈ ਜਿਤ ਹਰਿਆ ਸਭ ਕੋਏ। ਸੂਤਕ ਕਉ ਕਰ ਰੱਖੀਐ ਸੂਤਕ ਪਵੈ ਰਸੋਏ, ਨਾਨਕ ਸੂਤਕ ਏਵ ਨਾ ਉਤਰੈ ਗਿਆਨ ਉਤਾਰੈ ਧੋਏ ਮਹੱਲਾ ਪਹਿਲਾ। ਸਭੋ ਸੂਤ ਪਰਮ ਹੈ, ਦੂਜੇ ਲੱਗੈ ਜਾਏ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੈ ਜਾਏ, ਖਾਣਾ ਪੀਣਾ ਪਵਿੱਤਰ ਹੈ, ਦੀ ਤੋਂ ਦੇ ਜਿਸ ਸੰਭਾਹੇ, ਨਾਨਕ ਜਿਨੀ ਗੁਰਮੁਖ

ਸਲੋਕ ਮਹੱਲਾ ਪਹਿਲਾ। ਪਹਿਲਾ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖੇ ਹਨ, ਕੋਈ ਨਾ ਪਿੱਟਿਓ ਜਾਏ। ਸੁੱਚਾ ਹੋਏ ਕਹਿ ਜੇ ਵਿਆ, ਲੱਗਾ ਪੜਨ ਸਲੋਕ, ਖੁਵੱਥੀ ਜਾਏ ਸੱਟਿਆ, ਕਿਸ ਇਹ ਲੱਗਾ ਦੋਖ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਪਾਪੀ ਸਿਉ ਤਨ ਕੱਢਿਆ, ਥੁੱਕਾਂ ਪਈਆਂ ਤਿੱਤ, ਜਿਤ ਮੁੱਖ ਨਾਮ ਨਾ ਉੱਚ ਰਹੇ, ਬਿਨ ਨਾਵੈ ਰਸ ਕਾਹੇ, ਨਾਨਕ ਏ ਵੈ ਜਾਣੀਐ। ਜਿਤ ਮੁੱਖ ਥੁੱਕਾਂ ਪਾਹੇ ਮਹੱਲਾ ਪਹਿਲਾ।

ਕੀ ਦੂਜੇ ਲੱਗੇ ਜਾਏ, ਨਾਨਕ ਆਸਕ ਕਾਂਢੀਏ ਸਦੀ ਰਹਿ ਸਮਾਏ, ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ, ਆਸਕ ਇਹ ਕਰ ਆਖੀਏ ਜੇ ਲੇਖੇ ਵਰਤੈ ਸੋਏ, ਮਹੱਲਾ ਦੂਜਾ ਸਲਾਮ ਜਵਾਬ ਦੋਵੇ ਕਰੇ ਮੁੰਡੋ ਕੁੱਥਾ ਜਾਏ, ਨਾਨਕ ਦੋਵੇ ਕੂੜੀਆਂ ਥਾਏ ਨਾ ਕਾਹੀ ਪਾਏ।

ਸਲੋਕ ਮਹੱਲਾ ਦੂਜਾ ਚਾਕਰ ਲੱਗੇ ਚਾਕਰੀ ਨਾੜੇ ਗਰਬਵਾਦ ਗੱਲਾਂ ਕਰੇ ਘਨੇਰੀਆਂ ਖਸਮ ਨ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਸ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ।

ਸਲੋਕ ਮਹੱਲਾ ਪਹਿਲਾ ਆਪੇ ਭਾਂਡੇ ਸਾਜੇ ਨਾ ਆਪੇ ਪੂਰਨ ਦੇਵ ਇੱਕ ਨੀ ਦੁੱਧ ਸਮਾਈਏ ਇੱਕ ਚੁੱਲ੍ਹਾ ਰਹਿਣ ਚੜੇ ਇੱਕ ਨਿਹਾਲੀ ਪੈ ਸਵੰਨ ਇੱਕ ਉੱਪਰ ਰਹਿਣ ਖੜੇ ਤਿੰਨਾਂ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ।

ਹਫ਼ਤਾ ਵਾਰੀ ਸਮਾਗਮਾਂ ਦੇ ਵਿੱਚ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗ ਦਾ ਸਨਮਾਨ ਪ੍ਰਾਪਤ ਹੋਇਆ। ਸਤਿਗੁਰੂ ਪਾਤਸ਼ਾਹ ਜੀ ਦੀ ਰਹਿਮਤ ਸਦਕਾ ਅੰਮ੍ਰਿਤਮਈ ਬਾਣੀ ਆਸਾ ਜੀ ਵਾਰ ਦਾ ਕੀਰਤਨ ਗੁਰਬਾਣੀ ਦੇ ਸ਼ਬਦ

ਇੱਕ ਥਾਂ ਤੇ ਟਿਕਾਣਾ ਕਰਦਾ, ਦੋ ਥਾਂ ਤੇ, ਤਿੰਨ ਥਾਂ ਤੇ ਟਿਕਾਣਾ ਕਰਦਾ, ਆਖਿਰਕਾਰ ਇੱਕ ਪਿੰਡ ਹੈ ਮਾਨਸੀ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ, ਉਸ ਸਥਾਨ ਤੇ ਡੇਰਾ ਕੀਤਾ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਆਰੰਭ ਕੀਤਾ ਤੇ ਸੰਗਤਾਂ ਆਉਂਦੀਆਂ, ਗੁਰਬਾਣੀ ਪੜ੍ਹਦਾ, ਗੁਰਬਾਣੀ ਦੀ ਵਿਚਾਰ ਕਰਦਾ, ਸੰਗਤਾਂ ਆ ਕੇ ਨਿਹਾਲ ਹੁੰਦੀਆਂ।

ਵਿਚਾਰ ਸੁਣ ਕੇ ਆਪਣੇ ਜੀਵਨ ਨੂੰ ਉੱਚਾ ਉੱਚਾ ਬਣਾਉਣ ਦਾ ਯਤਨ ਕਰ। ਦੋ ਛੋਟੇ ਛੋਟੇ ਬੱਚੇ ਘੁੰਮਦੀਆਂ ਨੇ, ਘੁੰਮਦੀਆਂ ਨੇ ਕਿ ਆਪਣੇ ਪਰਿਵਾਰ ਦਾ ਵਿਚਾਰ ਕਰਦੇ ਨੇ, ਉਹ ਵੀ ਇੱਥੇ ਆ ਕੇ ਘੁੰਮਦੀਆਂ ਨੇ। ਉਹਨਾਂ ਦੇ ਮਨ ਵਿੱਚ ਸ਼ਰਧਾ ਜਾਗਦੀ ਕਿ ਸਾਧੂ ਮਹਾਤਮਾ ਪੁਰਸ਼ ਹੈ, ਗੁਰਬਾਣੀ ਦਾ ਗਿਆਨ ਦੇ

ਕਿਤੇ ਮਹਾਂਪੁਰਸ਼ ਘੁੰਗਣੀਆਂ ਲਓ ਤੇ ਛਕੋ। ਭਾਈ ਕਿਰਤੀਆ ਜੀ ਕਹਿਣ ਲੱਗੇ, ਗੁਰਮੁਖੋ ਘੁੰਗਣੀਆਂ ਖਾਣ ਦੀ ਮੇਰੀ ਇੱਛਾ ਤਾਂ ਹੈ ਪਰ ਮੇਰੇ ਕੋਲ ਪੈਸੇ ਨਹੀਂ ਹਨ। ਹੁਣ ਇਹ ਬੱਚੇ ਕਹਿਣ ਲੱਗੇ ਵੀ ਜੇ ਪੈਸੇ ਨਹੀਂ ਤਾਂ ਕੋਈ ਗੱਲ ਨਹੀਂ, ਅਸੀਂ ਕਿਹੜਾ ਮੰਗੇ ਆ, ਤੁਸੀਂ ਘੁੰਗਣੀਆਂ ਛਕੋ। ਉਹਨਾਂ ਨੇ ਲੱਪ ਭਰੀ ਘੁੰਗਣੀਆਂ ਦੀ, ਦੇਤੀ ਉਹਨਾਂ ਨੇ ਛਕਣ ਲੱਗੇ। ਜਦੋਂ ਕਹਿਣ ਲੱਗੇ ਆਮ ਕਰੋ ਜਿੰਨੀਆਂ ਘੁੰਗਣੀਆਂ ਤੁਹਾਡੇ ਕੋਲ ਹੈਗੀਆਂ ਸਾਰੀ ਸੰਗਤ ਨੂੰ ਛਕਾ ਦਿਓ, ਪਰ ਧਿਆਨ ਰੱਖਿਓ ਛਕਾਇਓ ਤਾਂ ਪੈਸੇ ਹੈਗੇ। ਇਹ ਕਹਿਣ ਲੱਗੇ ਜੀ ਠੀਕ ਹੈ। ਸਾਰੀ ਸੰਗਤ ਨੂੰ ਜਿਹੜੀ ਬੈਠੀ ਸੀ ਘੁੰਗਣੀਆਂ ਵਰਤਾਤੀਆਂ ਅਤੇ ਸੇਵਾ ਕਰਨੀ। ਫਿਰ ਉਹਨਾਂ ਨੇ ਬਚਨ ਕੀਤਾ, ਕਹਿੰਦੇ ਤੁਸੀਂ ਦਿਲ ਦੇ ਚੰਗੇ ਹੋ, ਕਿਰਤੀ ਹੋ ਅਤੇ ਤੁਹਾਡੇ ਕੋਲ ਕਿਸੇ ਨਾ ਕਿਸੇ ਦਾ ਰਾਜ ਭਾਗ ਹੋਵੇਗਾ। ਬਚਨ ਕਰਿਆ, ਸਮਾਂ ਬੀਤਿਆ, ਇਹ ਵੱਡੇ ਹੋਏ। ਵੱਡੇ ਹੋ ਕੇ ਫਿਰ ਇਹਨਾਂ ਨੂੰ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਨੌਕਰੀ ਮਿਲੀ, ਅਹੁਦੇ ਉੱਚੇ ਮਿਲ ਗਏ। ਜਦੋਂ ਪਾਵਰ ਮਿਲ ਗਈ, ਪਾਵਰ ਨੇ ਮਤ ਉਲਟਾ ਸੀ। ਪਹਿਲਾਂ ਸ਼ਰਧਾ ਸੀ, ਫਿਰ ਪਾਵਰ ਦੀ ਸ਼ਕਤੀ ਚੜ੍ਹ ਗਈ, ਆਪਣੀ ਮੈਂ ਆ ਗਈ। ਆਏ ਤਾਂ ਪ੍ਰੇਮ ਵਿੱਚ ਸੀ ਪਰ ਰਾਜਸੀ ਤਾਕਤ ਕਰਕੇ ਜਿਹੋ ਜਿਹੀ ਸੰਗਤ ਹੋਈ ਉਸੇ ਦੀ ਰੰਗਤ ਚੜ੍ਹ ਗਈ, ਫਿਰ ਵਿਰੋਧੀ ਵੀ ਹੋ ਗਏ, ਸ਼ਰਧਾ ਖਤਮ ਹੋ ਗਈ। ਉੱਧਰ ਜ਼ਕਰੀਆ ਖਾਨ ਮਰਿਆ, ਫਿਰ ਉਸ ਤੋਂ ਬਾਅਦ ਜ਼ਕਰੀਆ ਖਾਨ ਆਇਆ, ਉਹਦੇ ਦਰਬਾਰ ਵਿੱਚ ਇਹ ਨੌਕਰੀ ਕਰਨ ਲੱਗ ਪਈ। ਏਮਨਾਬਾਦ ਵਿਸਾਖੀ ਦਾ ਦਿਹਾੜਾ ਨੇੜੇ ਆ ਰਿਹਾ ਅਤੇ ਕਾਨੂੰਵਾਲ ਦੀ ਸ਼ੰਪ ਦੇ ਵਿੱਚ ਸਿੱਖਾਂ ਦਾ ਜਥਾ ਬੈਠਾ। ਉਹਨਾਂ ਨੇ ਵਿਚਾਰ ਕੀਤੀ, ਭਾਈ ਨਿਭਾਈਆ ਸਿੰਘ ਜੀ ਹੈ, ਭਾਈ ਚੜ੍ਹ ਸਿੰਘ ਜੀ ਹੈ, ਜੱਸਾ ਸਿੰਘ ਜੀ ਆਲੂਵਾਲੀਆ, ਵਿਚਾਰ ਕੀਤੀ ਵੀ ਐਤਕੀ ਆਪਾਂ ਵਿਸਾਖੀ 'ਤੇ ਗੁਰਦੁਆਰਾ ਸਾਹਿਬ ਰੋੜੀ ਸਾਹਿਬ ਜਾ ਕੇ ਆ ਕੇ ਅਤੇ ਉੱਥੇ ਵਿਸਾਖੀ ਮਨਾਈਏ, ਨਾਲੇ ਲੰਗਰ ਤਿਆਰ ਕਰਾਂਗੇ, ਨਾਲੇ ਬਾਣੀ ਪੜ੍ਹਾਂਗੇ, ਨਾਲੇ ਕੀਰਤਨ ਕਰਾਂਗੇ ਅਤੇ ਉੱਥੇ ਸ਼ਰਧਾ ਦੇ ਨਾਲੇ ਵਿਸਾਖੀ ਦਾ ਦਿਹਾੜਾ ਮਨਾਵਾਂਗੇ। ਰੋੜੀ ਸਾਹਿਬ ਗੁਰਦੁਆਰਾ ਉਹ ਸਥਾਨ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਭਾਈ ਲਾਲੋ ਨੂੰ ਮਿਲਿਆ। ਇਹ ਬਨਾਵਾਦ ਹੁਣ ਇਹ ਜਥਾ ਰਸਤ ਲੈ ਕੇ ਆਪਣੇ ਘੋੜੇ ਲੈ ਕੇ, ਆਪਣੇ ਪਰਿਵਾਰ ਜਿਹੜੇ ਨਾਲ ਸੰਗਤ ਸੀ ਉਹਨਾਂ ਨੂੰ ਲੈ ਕੇ ਅਤੇ ਗੁਰਦੁਆਰਾ ਰੋੜੀ ਸਾਹਿਬ ਦੇ ਬਾਹਰ ਜਾ ਕੇ ਇਹਨਾਂ ਨੇ ਆਪਣੇ ਟਿਕਾਣੇ ਲਾ ਲਏ। ਔਰ ਇਹ ਰਮਤੇ ਸਿੰਘ ਹੁੰਦੇ ਸੀ, ਇਹ ਟਿਕਾਣਾ ਪੱਕਾ ਨਹੀਂ ਸੀ ਕਰਦੇ ਹੁੰਦੇ। ਰਮਤਿਆਂ ਦਾ ਮਤਲਬ ਅੱਜ ਕਿਤੇ ਆ, ਕੱਲ੍ਹ ਕਿਤੇ ਆ, ਪਰਸੋਂ ਕਿਤੇ। ਉੱਥੇ ਟਿਕਾਣਾ ਕੀਤਾ, ਨਮਸਕਾਰ ਕੀਤੀ, ਇਸ਼ਨਾਨ ਪਾਣੀ ਕੀਤਾ ਸਾਰਿਆਂ ਨੇ ਅਤੇ ਭੋਜਨ ਤਿਆਰ ਕਰਨ ਲੱਗੇ। ਕਿਸੇ ਨੇ ਜਾ ਕੇ ਜਸਪਤ ਰਾਜ ਨੂੰ ਖਬਰ ਦੇ ਤੀ ਵੀ ਰੋੜੀ ਸਾਹਿਬ ਗੁਰਦੁਆਰਾ ਦੇ ਸਾਹਿਬ ਦੇ ਕੋਲੇ ਸਿੱਖਾਂ ਦਾ ਜਥਾ ਆਇਆ ਅਤੇ ਇਉਂ ਤਿਆਰੀ ਲੱਗਦੀ ਹੈ ਵੀ ਸ਼ਾਇਦ ਉਹ ਹਮਲਾ ਕਰਨ। ਇੱਕ ਇਤਿਹਾਸਕਾਰ ਇਹ ਕਹਿੰਦਾ ਵੀ ਉਹਨੇ ਇੱਕ ਚਿੱਠੀ ਲਿਖੀ ਅਤੇ ਇਹਨਾਂ ਨੂੰ ਕਿਹਾ ਵੀ ਤੁਸੀਂ ਇੱਥੋਂ ਚਲੇ ਜਾਓ। ਜਥੇਦਾਰ ਜੀ ਨੇ ਚਿੱਠੀ ਦਾ ਜਵਾਬ ਦਿੱਤਾ, ਜਸਪਤ ਰਾਏ ਅਸੀਂ ਇੱਥੇ ਰੁਕਣ ਵਾਸਤੇ ਨਹੀਂ ਆਏ, ਅਸੀਂ ਤਾਂ ਕੇਵਲ ਵਿਸਾਖੀ ਦਾ ਦਿਹਾੜਾ ਮਨਾਉਣਾ, ਮਨਾ ਕੇ ਲੰਗਰ ਪਾਣੀ ਛੱਕ ਕੇ ਅਸੀਂ ਚਲੇ ਜਾਣਾ। ਚਿੱਠੀ ਦਾ ਜਵਾਬ ਚਿੱਠੀ ਜੀ ਦਿੱਤਾ। ਉਹਨੇ ਸੋਚਿਆ ਵੀ ਸ਼ਾਇਦ ਇਹ ਡਰ ਗਏ ਅਤੇ ਉਹਨੇ ਫੌਜ ਇਕੱਠੀ ਕਰਕੇ ਚੜ੍ਹਾਈ ਕਰਤੀ। ਹੁਣ ਜਿਸ ਵੇਲੇ ਫੌਜ ਇਕੱਠੀ ਕਰਕੇ ਲੈ ਕੇ ਆਇਆ, ਨੇੜੇ ਆ ਕੇ ਉਹਨੇ ਆਪਣਾ ਘੇਰਾ ਪਾ ਲਿਆ ਅਤੇ ਸੁਨੇਹਾ ਭੇਜਿਆ ਵੀ ਜਲਦੀ ਤੋਂ ਜਲਦੀ ਇੱਥੋਂ ਚਲੋ ਜਾਓ। ਸਿੱਖਾਂ ਨੇ ਫਿਰ ਉਹਨੂੰ ਸੁਨੇਹਾ ਭੇਜਿਆ ਵੀ ਅਸੀਂ ਇੱਥੇ ਰੁਕਣਾ ਨਹੀਂ, ਅਸੀਂ ਤਾਂ ਕੇਵਲ ਵਿਸਾਖੀ ਮਨਾਉਣ ਵਾਸਤੇ ਆਏ ਹਾਂ, ਲੰਗਰ ਸਾਡਾ ਤਿਆਰ ਹੋ ਹੀ ਜਾਂਦਾ ਹੈ, ਛੱਕ ਕੇ ਅਸੀਂ ਚਲੇ ਜਾਣਾ, ਸਾਡਾ ਲੜਨ ਦਾ ਮੂਡ ਨਹੀਂ ਹੈ ਕੋਈ, ਅਸੀਂ ਲੜਨ ਵਾਸਤੇ ਨਹੀਂ ਆਏ। ਉਹ ਹੰਕਾਰ ਦੇ ਵਿੱਚ ਬੋਲਦਾ ਹੈ, ਕਹਿੰਦਾ ਲੰਗਰ ਤੁਸੀਂ ਇੱਥੇ ਨਹੀਂ ਤਿਆਰ ਕਰ ਸਕਦੇ, ਜਾ ਕੇ ਚਲੇ ਜਾਓ ਅਤੇ ਨਹੀਂ ਫਿਰ ਮੈਂ ਹਮਲਾ ਕਰੂੰਗਾ, ਤੁਹਾਡਾ ਐਸਾ ਹਾਲ ਕਰੂੰ ਤੁਸੀਂ ਯਾਦ ਰੱਖੋਗੇ, ਤੁਹਾਡੇ ਕੇਸਾਂ ਦੀਆਂ ਵੱਟੀਆਂ ਵੱਟ ਕੇ ਨੂੜੂੰਗਾ। ਜਦੋਂ ਕੇਸਾਂ ਦੀ ਗੱਲ ਕੀਤੀ ਨਾ ਤਾਂ ਗੁੱਸਾ ਚੜ੍ਹਿਆ, ਕਿਉਂਕਿ ਕੇਸ ਗੁਰੂ ਦੀ ਮੋਹਰ ਹੈ, ਸਿੱਖ ਸਭ ਕੁਝ ਬਰਦਾਸ਼ਤ ਕਰ ਸਕਦਾ
ਪਰ ਗੁਰੂ ਦੀ ਸ਼ਾਨ ਦੇ ਖਿਲਾਫ ਬੋਲਿਆ ਹੋਇਆ ਇੱਕ ਵੀ ਬਚਨ ਬਰਦਾਸ਼ਤ ਨਹੀਂ ਕਰ ਸਕਦਾ। ਜਦੋਂ ਉਹਨੇ ਕੇਸਾਂ ਦੀ ਨਿਰਾਦਰੀ ਕੀਤੀ, ਨਿਰਾਦਰੀ ਦੇ ਬੋਲ ਬੋਲੇ ਕਿ ਹਮਲਾ ਹੋ ਗਿਆ, ਸਿੰਘਾਂ ਨੇ ਹਮਲਾ ਕੀਤਾ, ਉਹਨਾਂ ਨੇ ਹਮਲਾ ਕੀਤਾ, ਲੜਾਈ ਸ਼ੁਰੂ ਹੋ ਗਈ। ਲੜਾਈ ਦੇ ਵਿੱਚ ਜਦੋਂ ਹੁਣ ਇੱਕ ਦੂਜੇ 'ਤੇ ਵਾਰ ਕਰਦੇ ਹੈ, ਕੋਈ ਜ਼ਖਮੀ ਹੁੰਦਾ ਹੈ, ਕੱਟਿਆ ਵੱਢਿਆ ਗਿਆ, ਡਿੱਗ ਪਿਆ, ਜਦੋਂ ਪੂਰੀ ਲੜਾਈ ਜ਼ੋਰ 'ਤੇ ਹੋਈ ਨਾ, ਅਤੇ ਭਾਈ ਨਿਵਾਹੂ ਸਿੰਘ ਨੇ ਦੇਖਿਆ ਵੀ ਜ਼ਾਲਮ ਆਪ ਉੱਤੇ ਬੈਠਾ ਹੈ, ਉਹਨੇ ਫੁਰਤੀ ਕੀਤੀ, ਹਾਥੀ ਦੀ ਪੂਛ ਫੜ ਕੇ ਉੱਪਰ ਚੜ੍ਹ ਗਿਆ। ਉੱਪਰ ਚੜ੍ਹ ਕੇ ਫਿਰ ਉਹਨੇ ਜਸਪਤ ਰਾਏ ਦੀ ਧੌਣ 'ਤੇ ਵਾਰ ਕੀਤਾ ਅਤੇ ਉਹਦਾ ਸਿਰ ਹਾਥੀ ਤੋਂ ਥੱਲੇ ਸੁੱਟਤਾ। ਜਦੋਂ ਉਹ ਮਰਿਆ, ਉਹਨੂੰ ਜਦੋਂ ਮੌਤ ਦੇ ਘਾਟ ਉਤਾਰਿਆ, ਸਿਰ ਥੱਲੇ ਡਿੱਗਿਆ ਅਤੇ ਉਹਦੀਆਂ ਫੌਜਾਂ ਨੂੰ ਪਤਾ ਲੱਗਿਆ ਸਾਡਾ ਜਰਨੈਲ ਮਰ ਗਿਆ, ਉਹਦੀਆਂ ਫੌਜਾਂ ਭੱਜ ਗਈਆਂ। ਉਹਦਾ ਸਰੀਰ ਲੈ ਕੇ ਆ ਗਈ, ਇਕੱਲਾ ਸਿਰ ਉੱਥੇ ਰਹਿ ਗਿਆ। ਹੁਣ ਜਿਸ ਵੇਲੇ ਲਾਹੌਰ ਵਿੱਚ ਲੈ ਕੇ ਆਉਂਦਾ ਗਿਆ, ਪਰਿਵਾਰ ਨੇ ਬਰਲਾਪ ਕੀਤਾ। ਇਹਨਾਂ ਦਾ ਜਿਹੜਾ ਪ੍ਰੋਤ ਸੀ ਨਾ, ਉਹ ਬੱਦੋਵਾਲ ਪਿੰਡ ਦਾ ਸੀ। ਪ੍ਰੋਤ ਮਤਲਬ ਪੰਡਿਤ, ਜਿਹੜਾ ਖੁਸ਼ੀ ਗਮੀ 'ਤੇ ਆ ਕੇ ਇਹਨਾਂ ਦੀਆਂ ਰਸਮਾਂ ਕਰਦਾ ਹੁੰਦਾ ਸੀ। ਹੁਣ ਜਦੋਂ ਇਹਦਾ ਧੜ ਪਿਆ ਇਕੱਲਾ, ਉਹਨੂੰ ਬੁਲਾਇਆ ਗਿਆ ਵੀ ਇਹਦਾ ਅੰਤਿਮ ਕਿਰਿਆਵਾਂ ਕਰਨੀ ਹੈ। ਉਹ ਆਇਆ, ਆ ਕੇ ਉਹਨੇ ਦੇਖਿਆ ਵੀ ਇਹਦਾ ਸਿਰ ਤਾਂ ਹੈ ਨਹੀਂ। ਫਿਰ ਉਹ ਕਹਿੰਦਾ ਵੀ ਸਾਡੀ ਸ਼ਰ੍ਹਾਂ ਮੁਤਾਬਕ, ਸਾਡੇ ਅਸੂਲਾਂ ਮੁਤਾਬਕ ਇਹਦੀ ਅੰਤਿਮ ਕਿਰਿਆ ਮੈਂ ਨਹੀਂ ਕਰ ਸਕਦਾ। ਪਰਿਵਾਰ ਨੇ ਪੁੱਛਿਆ ਕਿਉਂ, ਕਹਿੰਦੇ ਇਹਦਾ ਸਰੀਰ ਅਧੂਰਾ ਹੈ, ਇਕੱਲੀ ਧਾੜੀ ਹੈ, ਸਿਰ ਹੈ ਨਹੀਂ, ਇਸ ਕਰਕੇ ਇਹ ਕਿਰਿਆਵਾਂ ਮੈਂ ਨਹੀਂ ਕਰ ਸਕਦਾ। ਫਿਰ ਪਰਿਵਾਰ ਨੇ ਉਸੇ ਨੂੰ ਕਿਹਾ ਵੀ ਅਸੀਂ ਤਾਂ ਜਾ ਨਹੀਂ ਸਕਦੇ, ਜੇ ਅਸੀਂ ਗਏ ਅੱਗੇ ਉਹਨਾਂ ਨੇ ਸਾਡਾ ਬੰਦਾ ਮਾਰਤਾ, ਤੁਸੀਂ ਜਾ ਕੇ ਸਿਰ ਲੈ ਕੇ ਆਓ। ਉਹਨੇ ਆ ਕੇ ਸਿੱਖਾਂ ਕੋਲ ਬੇਨਤੀ ਕੀਤੀ, ਜਥੇਦਾਰ ਜੀ ਇਕੱਲਾ ਧੜ ਪਿਆ ਰੁਲਦਾ ਹੈ, ਉਹਦਾ ਸੰਸਕਾਰ ਕਰਨਾ ਅਤੇ ਸਿਰ ਦੇ ਦਿਓ ਜਿਹੜਾ ਵੱਢਿਆ ਤੁਸੀਂ। ਜਥੇਦਾਰ ਜੀ ਕਹਿੰਦੇ ਅਸੀਂ ਕੀ ਕਰਨਾ, ਲੈ ਜਾਓ ਪਿਆ। ਉਹ ਲਿਆਂਦਾ, ਜਦੋਂ ਉਹਦੀ ਅੰਤਿਮ ਕਿਰਿਆ ਕੀਤੀ, ਅੰਤਿਮ ਕਿਰਿਆਵਾਂ ਕੀਤੀਆਂ ਅਤੇ ਉਹਦੇ ਭਤੀਜੇ ਨੇ, ਉਹਦੇ ਭਰਾ ਨੇ ਕਸਮਾਂ ਖਾਧੀਆਂ ਕਿ ਅਸੀਂ ਸਿੱਖਾਂ ਦਾ ਖੁਰਾ ਖੋਜ ਮਿਟਾ ਕੇ ਸਾਹ ਲਵਾਂਗੇ। ਉਹ ਦਿਨ ਤੋਂ ਬਾਅਦ ਉਹਨਾਂ ਨੇ ਫਿਰ ਇਹ ਹੁਕਮ ਕਰਤਾ, ਸਰਕਾਰੀ ਹੁਕਮ, ਵੀ ਜਿਹੜਾ ਕੋਈ ਗੁਰੂ ਨਾਨਕ ਨੂੰ ਮੰਨਣ ਵਾਲਾ ਮਿਲਦਾ ਉਹਦਾ ਸਿਰ ਵੱਢ ਦਿਓ, ਸਿਰ ਵੱਢ ਕੇ ਸਾਡੇ ਕੋਲ ਲੈ ਕੇ ਆਓ, ਅਸੀਂ ਤੁਹਾਨੂੰ ਇਨਾਮ ਦੇਵਾਂਗੇ। ਜੋ ਇਨਾਮ ਦੀ ਗੱਲ ਚੱਲੀ ਤੇ ਲੋਕ ਸ਼ਿਕਾਰੀ ਹੋ ਕੇ ਸਿੱਖਾਂ ਦਾ ਸ਼ਿਕਾਰ ਕਰਨ ਲੱਗ ਪਏ। ਇਧਰ ਇਹ ਜੱਥਾ ਪਹੁੰਚਿਆ ਕਾਨੂੰਵਾਲ ਦੀ ਸੰਭ 'ਚ। ਹੁਣ ਉਹਨੂੰ ਪਤਾ ਲੱਗਿਆ ਵੀ ਕਾਨੂੰਵਾਲ ਦੀ ਸੰਭ 'ਚ ਬੈਠੇ ਨੇ। ਉਹਨੇ ਆ ਕੇ ਕਾਨੂੰਵਾਲ ਦੀ ਸੰਭ ਨੂੰ ਘੇਰਾ ਪਾ ਲਿਆ। ਮੈਂ ਬੇਨਤੀ ਕਰਾਂ, ਸੰਭ ਉਹ ਹੁੰਦੀ ਹੈ ਜਿੱਥੇ ਦਰੱਖਤਾਂ ਦਾ ਸੰਘਣਾ ਝੁੰਡ ਜੰਗਲ ਵਾਂਗੂ ਹੁੰਦਾ। ਜੰਗਲ ਨਹੀਂ ਹੁੰਦਾ ਵੱਡਾ, ਬੀੜ ਵੀ ਕਹਿੰਦੇ ਆ ਉਹਨੂੰ, ਸੰਭ ਵੀ ਕਹਿੰਦੇ। ਇਹ ਸੰਭ ਦੇ ਨਾਲ ਇੱਕ ਦਰਿਆ ਵਗਦਾ, ਦਰਿਆ 'ਚ ਪਾਣੀ ਚੜ੍ਹਿਆ ਹੋਇਆ, ਦਰਿਆ ਦੇ ਪਰਲੇ ਪਾਸੇ ਪਹਾੜੀਆਂ ਬਸੌਲੀ ਦੀਆਂ। ਜਦੋਂ ਉਹਨੇ ਘੇਰਾ ਪਾ ਲਿਆ ਆ ਕੇ, ਪਹਿਲਾਂ ਤਾਂ ਲੜਾਈ ਕੀਤੀ ਵੀ ਲੜਾਂਗੇ। ਲੜਾਈ ਦੇ ਵਿੱਚ ਉਹਨੇ ਆਪਣਾ ਬਹੁਤ ਨੁਕਸਾਨ ਕਰਾ ਲਿਆ। ਫਿਰ ਉਹਨੇ ਨੀਤੀ ਬਦਲ ਲਈ ਵੀ ਚਾਰੇ ਪਾਸੇ ਘੇਰਾ ਪਾ ਕੇ ਬਹਿ ਜਾਓ, ਇਹਨਾਂ ਕੋਲ ਖਾਣ ਨੂੰ ਕਿੰਨਾ ਕੁਝ, ਹੁਣ ਅੱਜ ਨਹੀਂ ਕੱਲ੍ਹ ਨਹੀਂ ਪਰਸੋਂ ਆਪੇ ਭੁੱਖੇ ਮਰਦੇ ਬਾਹਰ ਨਿਕਲਣਗੇ। ਹੁਣ ਜਦੋਂ ਇਹ ਘੇਰਾ ਪਾ ਕੇ ਬਹਿ ਗਏ, ਸਿੰਘਾਂ ਕੋਲ ਜੋ ਕੁਝ ਸੀਗਾ ਲੰਗਰ ਪਾਣੀ ਬਣਾਉਣ ਵਾਲਾ ਉਹ ਬਣਾ ਲਿਆ, ਅਤੇ ਇੱਕ ਸਿੰਘ ਦਰੱਖਤ ਦੇ ਉੱਤੇ ਚੜ੍ਹ ਕੇ ਬੈਠਦਾ ਹੁੰਦਾ ਸੀ। ਉਹਨੇ ਨਿਗ੍ਹਾ ਰੱਖਣੀ ਕਿਸੇ ਪਾਸੇ ਖਤਰਾ ਤਾਂ ਨਹੀਂ, ਜੇ ਕੋਈ ਖਤਰਾ ਲੱਗਦਾ ਤਾਂ ਉਹ ਆਗਾਜ਼ ਕਰ ਦਿੰਦਾ ਵੀ ਕੋਈ ਖਤਰਾ ਹੈ, ਹੋਣ ਵਾਲਾ ਹੈ। ਜਿਸ ਵੇਲੇ ਸਿੰਘਾਂ ਨੂੰ ਸਮਾਂ ਮਿਲਦਾ, ਰਾਤੇ ਬਰਾਤੇ ਉਹ ਸੰਭ ਦੇ ਵਿੱਚੋਂ ਨਿਕਲਦੇ, ਘੋੜਿਆਂ 'ਤੇ ਸਵਾਰ ਹੋ ਕੇ ਇਹਦੀ ਫੌਜ 'ਤੇ ਹਮਲਾ ਕਰਦੇ। ਹਮਲਾ ਕਰਕੇ ਕੋਸ਼ਿਸ਼ ਇਹ ਹੁੰਦੀ ਸੀ ਜਿੰਨਾ ਰਾਸ਼ਨ ਲੁੱਟਿਆ ਜਾਵੇ, ਚੁੱਕਿਆ ਜਾਵੇ, ਉਹ ਚੁੱਕ ਕੇ ਸੰਭ ਵਿੱਚ ਫਿਰ ਚਲੇ ਜਾਂਦੇ। ਔਰ ਇਹਨਾਂ ਦੇ ਘੋੜਿਆਂ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਸੰਭ ਦੇ ਸੰਘਣੇ ਦਰੱਖਤਾਂ ਵਿੱਚੋਂ ਉਹ ਬੜੀ ਆਰਾਮ ਨਾਲ ਲੰਘ ਜਾਂਦੇ ਸੀ। ਇੱਕ ਵਾਰੀ ਫੌਜ ਦੇ ਸਿਪਾਹੀਆਂ ਨੇ ਪਿੱਛਾ ਕਰਨ ਦਾ ਯਤਨ ਕੀਤਾ, ਸੰਭ ਦੇ ਵਿੱਚ ਵੜੇ ਪਰ ਥੋੜ੍ਹੀ ਦੂਰ ਜਾ ਕੇ ਪਿੱਛੇ ਮੁੜਿਆ ਏ, ਕਿਉਂਕਿ ਕੰਡਿਆਂ ਨੇ ਵੱਜ ਵੱਜ ਕੇ ਉਹਨਾਂ ਦੀਆਂ ਲੱਤਾਂ ਪਾੜਤੀਆਂ, ਬੁਰਾ ਹਾਲ ਕਰਤਾ। ਉਸ ਤੋਂ ਬਾਅਦ ਉਹ ਸੰਭ 'ਚ ਵੜੇ ਨਹੀਂ। ਹੁਣ ਦਿਨ ਲੰਘਦੇ ਗਏ, ਅੱਜ ਹੋਰ, ਕੱਲ੍ਹ ਹੋਰ, 10 ਦਿਨ ਲੰਘੇ, 20 ਦਿਨ ਲੰਘੇ, ਮਹੀਨਾ ਲੰਘ ਗਿਆ, ਸਮਾਂ ਲੰਬਾ ਹੁੰਦਾ ਗਿਆ। ਫਿਰ ਇਹਨਾਂ ਨੇ ਸੋਚਿਆ ਵੀ ਹੁਣ ਇਹਦਾ ਹੱਲ ਕੀ ਕਰੀਏ,
ਇਹਨਾਂ ਨੇ ਫਿਰ ਜਿਹੜੇ ਲੱਕੜ ਕੱਟਣ ਵਾਲੇ ਆ ਨਾ ਤਰਖਾਣ ਦਾ ਕੰਮ ਕਰਦੇ ਉਹ ਬੁਲਾਏ ਕਿ ਜੰਗਲ ਆ ਜਿਹੜਾ ਬੀੜ ਆ ਕਾਹਨੂੰ ਵਾਲ ਦੀ ਸਾਂਭ ਇਹਨੂੰ ਕੱਟ ਦਿਓ ਹੁਣ ਕਿੰਨੇ ਕੁ ਬੰਦੇ ਕਿੰਨਾ ਕੱਟ ਸਕਦੇ ਆ ਜਿੰਨੇ ਬੰਦੇ ਲਾਏ ਕੋਈ ਇੱਕ ਦਰਖਤ ਵੱਢਦਾ ਕੋਈ ਦੋ ਵੱਢਦਾ ਫਿਰ ਸੋਚਿਆ ਵੀ ਇੱਦਾਂ ਤਾਂ ਟਾਈਮ ਬਹੁਤ ਲੱਗ ਜਾਣਾ ਫਿਰ ਇਹਨਾਂ ਨੇ ਇੱਕ ਫੈਸਲਾ ਕੀਤਾ ਕਹਿੰਦੇ ਵੱਢਣ ਨੂੰ ਛੱਡ ਦਿਓ ਇਸ ਸਤੰਭ ਨੂੰ ਅੱਗ ਲਾ ਦਿਓ ਆਸੇ ਪਾਸੇ ਘੇਰਾ ਜੇਠ ਦਾ ਮਹੀਨਾ ਗਰਮੀ ਦੀ ਰੁੱਤ ਸਤੰਭ ਨੂੰ ਅੱਗ ਲਾਉਣ ਦੀ ਵਿਚਾਰ ਕੀਤੀ ਵੀ ਆਪੇ ਮੱਚ ਕੇ ਵਿੱਚ ਮਰ ਜਾਣਗੇ ਆਪਣਾ ਜਿਹੜਾ ਜਿੱਤ ਹੋਜੂਗੀ ਇਹ ਸੋਚ ਕੇ ਜ਼ਾਲਮਾਂ ਨੇ ਕਾਹਨੂੰ ਵਾਲ ਦੀ ਸਤੰਭ ਨੂੰ ਇੱਕ ਪਾਸਿਓਂ ਅੱਗ ਲਾ ਦਿੱਤੀ ਹੁਣ ਜਿਵੇਂ ਜਿਵੇਂ ਦਰੱਖਤਾਂ ਨੂੰ ਅੱਗ ਚੜ੍ਹਦੀ ਹੈ ਤੁਹਾਨੂੰ ਪਤਾ ਜੰਗਲ ਨੂੰ ਅੱਗ ਲੱਗਦੀ ਹੈ ਅਤੇ ਕਿੰਨੀ ਤੇਜ਼ੀ ਨਾਲ ਫੈਲਦੀ ਹੈ ਇੱਕ ਗਰਮੀ ਹੈ ਇੱਕ ਅੱਗ ਲੱਗੀ ਅੱਗ ਦਾ ਸੇਕ ਹੋ ਗਿਆ ਅਤੇ ਇੱਕ ਜਿਹੜੇ ਸਿੰਘ ਹੈ ਉਹ ਕਮਜ਼ੋਰ ਹੋ ਗਏ ਕਿਉਂਕਿ ਭੁੱਖ ਨੇ ਤ੍ਰੇਹ ਨੇ ਕਮਜ਼ੋਰੀ ਪਾਤੀ ਉਹ ਜਿਵੇਂ ਜਿਵੇਂ ਅੱਗ ਅੱਗੇ ਨੂੰ ਤੁਰੀ ਆਉਂਦੀ ਹੈ ਉਵੇਂ ਸਿੰਘ ਅੱਗੇ ਨੂੰ ਤੁਰੇ ਜਾਂਦੇ ਆ ਅੱਗ ਬੜੀ ਤੇਜ਼ੀ ਨਾਲ ਨੇੜੇ ਆ ਰਹੀ ਹੈ ਸਿੰਘ ਅੱਗੇ ਨੂੰ ਜਾਂਦੇ ਆ ਅੱਗੇ ਗਏ ਹੁਣ ਪੈਰਾਂ ਦੇ ਵਿੱਚ ਛਾਲੇ ਆ ਸਰੀਰ ਕਮਜ਼ੋਰ ਹੈ ਅੱਗੇ ਪਾਣੀ ਚੜ੍ਹਿਆ ਹੋਇਆ

ਹੁਣ ਲਕਸ਼ ਹੈ ਦੇਖੋ ਕੀ ਬਣਦਾ। ਇੱਕ ਪਾਸੇ ਅੱਗ ਹੈ, ਇੱਕ ਪਾਸੇ ਫੌਜ ਹੈ, ਇੱਕ ਪਾਸੇ ਦਰਿਆ ਦਾ ਪਾਣੀ ਹੈ, ਇੱਕ ਪਾਸੇ ਪਹਾੜੀ ਰਾਜੇ ਹੈ, ਉਹਨਾਂ ਦੀ ਫੌਜ ਹੈ। ਚਾਰੇ ਪਾਸਿਓਂ ਰਾਹ ਰੋਕ ਲਿਆ ਪੂਰਾ ਵੀ ਜਾਣਗੇ ਕਿੱਧਰ ਦੀ। ਫਿਰ ਜਿਨ੍ਹਾਂ ਤੋਂ ਪਾਣੀ 'ਚ ਖਲਿਆ ਗਿਆ, ਕਈ ਤਾਂ ਜੰਗਲ ਦੇ ਉਹ ਸ਼ੰਭ ਦੇ ਨਾਲ ਨਾਲ ਦਰਿਆ ਦੇ ਕਿਨਾਰੇ ਕਿਨਾਰੇ ਤੁਰ ਪਏ, ਬੱਚਿਆਂ ਨੂੰ ਲੈ ਕੇ ਨਾਲ, ਬਜ਼ੁਰਗ ਨਾਲ, ਨੌਜਵਾਨ ਨਾਲ। ਨੌਜਵਾਨ ਸ਼ਸਤਰਧਾਰੀ ਹੋ ਕੇ ਅੱਗੇ ਜਾਂਦੇ ਨੇ, ਰਸਤਾ ਬਣਾਉਂਦੇ ਹੈ, ਅਤੇ ਸਾਰਾ ਜਿਹੜਾ ਜੱਥਾ ਅੱਗੇ ਜਾਂਦਾ। ਕੁਝ ਪਾਣੀ ਵਿੱਚ ਰੁੜੇ, ਪਾਣੀ ਰੁੜ ਕੇ ਲੈ ਗਿਆ, ਅਤੇ ਜ਼ਾਲਮਾਂ ਨੇ ਐਸਾ ਹੱਲਾ ਕੀਤਾ ਇੱਕ ਦਿਨ ਦੇ ਵਿੱਚ, ਪਹਿਲਾਂ 7,000 ਸਿੰਘਾਂ ਸਿੰਘਣੀਆਂ ਨੂੰ ਸ਼ਹੀਦ ਕੀਤਾ, ਫਿਰ ਹੋਰ 3,000 ਸ਼ਹੀਦ ਕੀਤੇ, 10,000-11,000 ਸਿੰਘ ਸਿੰਘਣੀਆਂ ਬੱਚੇ ਇੱਕ ਦਿਨ ਦੇ ਵਿੱਚ ਸ਼ਹੀਦ ਕੀਤੇ ਗਏ, ਅਤੇ ਜਿਹਨੂੰ ਸਾਡੀ ਕੌਮ ਛੋਟੇ ਘੱਲੂਘਾਰੀ ਦੇ ਨਾਮ ਨਾਲ ਯਾਦ ਕਰਦੀ ਹੈ। 1746 ਵਿੱਚ ਘਟਨਾ ਵਾਪਰੀ ਸੀ। 3 ਘੱਲੂਘਾਰੇ ਵੱਡੇ ਸਾਡੇ ਇਤਿਹਾਸ ਦੇ ਵਿੱਚ ਬਹੁਤ ਪ੍ਰਸਿੱਧ ਹੈ ਅਤੇ ਦਰਦਨਾਕ ਨੇ। ਇਹ ਛੋਟਾ ਘੱਲੂਘਾਰ ਹੈ ਜਿਹਦੇ ਵਿੱਚ ਇੱਕ ਦਿਨ ਦੇ ਵਿੱਚ 10,000-11,000, ਕਈ 12,000 ਵੀ ਲਿਖਦੇ ਆ, ਸਿੰਘ ਸਿੰਘਣੀਆਂ ਬੱਚਿਆਂ ਬੱਚੀਆਂ ਦੀਆਂ ਸ਼ਹੀਦੀਆਂ ਹੋਈਆਂ। ਇਹ ਜਿਹੜਾ ਦੇਖਣ ਦਾ ਮਾਹੌਲ ਸੀ ਬੜਾ ਦਰਦਨਾਕ ਸੀ, ਕਿਉਂਕਿ ਪੈਰ ਤਪਦੇ ਹੈ, ਅੱਗ ਦਾ ਸੇਕ ਹੈ, ਮੂਹਰੇ ਪਾਣੀ ਹੈ, ਅੱਗੇ ਫੌਜ ਹੈ, ਅਤੇ ਹਮਲਾ ਕਰਤਾ ਫੌਜਾਂ ਨੇ। ਇੱਕ ਦਿਨ ਦੇ ਵਿੱਚ ਹਜ਼ਾਰਾਂ ਦੀ ਸ਼ਹੀਦੀ ਹੋਈ, ਕੌਮ ਦਾ ਬਹੁਤ ਵੱਡਾ ਨੁਕਸਾਨ ਹੋਇਆ। 14 ਤਰੀਕ ਦਾ ਇਹ ਦਿਨ ਛੋਟਾ ਘੱਲੂਘਾਰ ਲੰਘ ਕੇ ਗਿਆ ਜਿਹੜਾ ਆਪਾਂ ਅੱਜ ਮਨਾ ਰਹੇ ਹਾਂ। 17 ਤਰੀਕ ਤੱਕ ਇਹ ਦਿਨ ਮਨਾਏ ਜਾਂਦੇ, ਸ਼ਹੀਦੀਆਂ ਚੱਲੀਆਂ। ਸਾਡੀ ਕੌਮ ਦੇ ਉਹਨਾਂ ਮਹਾਨ ਸੂਰਬੀਰ ਯੋਧਿਆਂ ਨੂੰ ਜਿਨ੍ਹਾਂ ਨੇ ਸਿੱਖੀ ਸਿਦਕ ਨਹੀਂ ਹਾਰਿਆ, ਕੇਸਾਂ ਸਵਾਰਥਾਂ ਦੇ ਨਾਲ ਆਪਣੀ ਸਿੱਖੀ ਸਿਦਕ ਨਿਭਾ ਦਿੱਤਾ। ਰੋਜ਼ ਪੜ੍ਹਦੇ ਨੇ ਅਰਦਾਸ ਵਿੱਚ, ਹੁਣ ਵੀ ਕਰਾਂਗੇ ਅਰਦਾਸ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ। ਖੋਪਰੀਆਂ ਦਾ ਇਹ ਖੋਪਰੀਆਂ ਬਹੁਵਚਨ ਸ਼ਬਦ ਹੈ, ਆਮ ਪ੍ਰਚਲਿਤ ਆ ਵੀ ਖੋਪਰੀ ਲਾਈ ਗਈ ਹੈ ਭਾਈ ਤਾਰੂ ਸਿੰਘ ਦੀ। ਉਹ ਇੱਕ ਸਿੱਖ ਹੈ, ਉਹਦੀ ਇੱਕ ਖੋਪਰੀ ਲਈ ਹੈ, ਪਰ ਇੱਥੇ ਜ਼ਿਕਰ ਆਉਂਦਾ ਖੋਪਰੀਆਂ ਲੁਹਾਈਆਂ। ਇਹਦਾ ਮਤਲਬ ਕਿਸੇ ਦੀਆਂ ਹੋਰ ਵੀ ਖੋਪਰੀਆਂ ਲਾਈਆਂ ਗਈਆਂ, ਕਿਸੇ ਨੂੰ ਹੋਰ ਵੀ ਪੁੱਠਾ ਟੰਗਿਆ ਗਿਆ, ਕਿਸੇ ਦੇ ਤਨ ਦੀ ਚਮੜੀ ਹੋਰ ਵੀ ਲਾਈ ਗਈ ਹੈ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ। ਹੁਣ ਚਰਖੜੀਆਂ 'ਤੇ ਚੜ੍ਹਨ ਵਾਲੇ ਕੌਣ ਹੈ? ਪਿਤਾ ਅਤੇ ਪੁੱਤਰ। ਬੰਦ ਬੰਦ ਕਟਾਏ, ਆਰਿਆਂ ਨਾਲ ਚੀਰੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਸਿਦਕ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ

ਅਰਦਾਸੀਆ ਸਿੰਘ ਕਹਿੰਦਾ ਹੈ ਮਹਾਰਾਜ ਜੀ ਆਹ ਕੰਮ ਹੋਇਆ, ਬੋਲੋ ਜੀ ਵਾਹਿਗੁਰੂ, ਸਾਰੀ ਸੰਗਤ ਗਵਾਹੀ ਭਰਦੀ ਵੀ ਹਾਂ ਜੀ ਹੋਈ ਆ ਗੱਲ, ਇਹ ਠੀਕ ਆ, ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਵਾਹਿਗੁਰੂ ਸ਼ਬਦ ਗਵਾਹੀ ਭਰਦਾ ਕਿਸੇ ਵੀ ਗੱਲ ਦੀ, ਇਸ ਕਰਕੇ ਕਿਹਾ ਜਾਂਦਾ ਬੋਲੋ ਜੀ ਵਾਹਿਗੁਰੂ। ਪਰ ਦੁਖਾਂਤ ਇਸ ਗੱਲ ਦਾ ਹੈ, ਸੰਗਤ ਬਹੁਤ ਹੁੰਦੀ ਹੈ ਸਮਾਗਮਾਂ ਦੇ ਵਿੱਚ, ਵਾਹਿਗੁਰੂ ਸ਼ਬਦ ਦੀ ਆਵਾਜ਼ ਨਹੀਂ ਆਉਂਦੀ, ਬਹੁਤ ਧੀਮੀ ਆਵਾਜ਼ ਆਉਂਦੀ ਹੈ। ਜਦੋਂ ਕਿ ਕਿਸੇ ਦੀ ਗਵਾਹੀ ਭਰਨੀ ਹੋਵੇ ਨਾ, ਗਵਾਹ ਜਿਹੜਾ ਉੱਚੀ ਬੋਲਦਾ ਵੀ ਮੈਂ ਗਵਾਹ, ਇਹਦਾ ਮੈਂ ਜ਼ਿੰਮੇਵਾਰੀ ਲੈਂਦਾ, ਇਹਦਾ ਜ਼ਿੰਮੇਵਾਰ ਮੈਂ ਆ, ਇਹ ਸੱਚਾ ਬੰਦਾ ਹੈ, ਇਹਨੇ ਕੋਈ ਗਲਤੀ ਨਹੀਂ ਕੀਤੀ, ਇਹਨੇ ਚੰਗਾ ਕੰਮ ਕੀਤਾ। ਅਤੇ ਜਿਨ੍ਹਾਂ ਨੇ ਸਾਨੂੰ ਸਰਦਾਰੀਆਂ ਦੇਣ ਵਾਸਤੇ, ਸਾਡੀਆਂ ਦਸਤਾਰਾਂ ਸਜਾਉਣ ਵਾਸਤੇ, ਭੈਣਾਂ ਦੇ ਸਿਰ 'ਤੇ ਚੁੰਨੀਆਂ ਸਜਾਉਣ ਵਾਸਤੇ, 5-6 ਸਾਲ ਦੇ ਬੱਚਿਆਂ ਦੇ ਸਿਰ ਖਲਪਾੜਾ ਲੱਕੜਾਂ ਮਾਰ ਮਾਰ ਕੇ ਪਾੜ ਦਿੱਤੇ ਗਏ, ਲੱਕੜਾਂ ਠੋਕ ਠੋਕ ਕੇ ਬੱਚੇ ਸ਼ਹੀਦ ਕਰ ਦਿੱਤੇ ਗਏ, ਕੋਹ ਕੋਹ ਕੇ ਬੱਚਿਆਂ ਨੂੰ ਮਾਰਿਆ, ਉਹਨਾਂ ਨੇ ਕੁਰਬਾਨੀਆਂ ਸਾਡੀ ਖਾਤਰ ਦਿੱਤੀਆਂ ਨੇ। ਜੇ ਉਹ ਕੁਰਬਾਨ ਨਾ ਹੁੰਦੇ ਸ਼ਾਇਦ ਅਸੀਂ ਅੱਜ ਇੱਥੇ ਨਾ ਬੈਠੇ ਹੁੰਦੇ। ਉਹਨਾਂ ਨੇ ਆਪਣੇ ਜੀਵਨ 'ਚ ਸੁੱਖ ਨਹੀਂ ਪਿਆਰਾ ਕੀਤਾ, ਉਹਨਾਂ ਨੇ ਗੁਰੂ ਦਾ

ਬਜਰ ਮੰਨਿਆ ਤੇ ਸਿੱਖੀ ਸਦਕ ਨਿਭਾਇਆ। ਇਸ ਕਰਕੇ ਉਹਨਾਂ ਪਿਆਰਿਆਂ ਸਤਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਗੱਜ ਕੇ ਬੋਲੋ ਜੀ ਵਾਹਿਗੁਰੂ। ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ। ਸਤਿਗੁਰੂ ਕਿਰਪਾ ਕਰਨ, ਉਹਨਾਂ ਦੇ ਜੀਵਨ ਤੋਂ ਸਾਨੂੰ ਵੀ ਪ੍ਰੇਰਣਾ ਮਿਲੇ, ਅਸੀਂ ਆਪਣੇ ਕੇਸਾਂ ਦੇ ਨਾਲ ਪਿਆਰ ਕਰੀਏ। ਅਸੀਂ ਜਾਣੇ ਅਣਜਾਣੇ ਬੱਚੇ, ਨੌਜਵਾਨ ਵੀਰ, ਛੋਟੇ ਬੱਚੇ, ਭੈਣਾਂ ਕੇਸਾਂ ਦੀ ਨਰਾਦਰੀ ਕਰਦੇ ਜਾਣੇ ਅਣਜਾਣੇ। ਇੱਕ ਜਾਣ ਬੁੱਝ ਕੇ ਗਲਤੀ ਕੀਤੀ ਹੁੰਦੀ ਹੈ ਉਹਨੂੰ ਗਲਤੀ ਕਹਿੰਦੇ ਆ, ਇੱਕ ਵਾਰੀ ਕੀਤੀ ਹੋਈ ਗਲਤੀ ਮਾਫ਼ ਹੋ ਜਾਂਦੀ ਹੈ। ਜੇ ਮੰਨ ਜਾਈਏ ਤਾਂ ਵੀ ਗਲਤੀ ਹੋਈ, ਅਹਿਸਾਸ ਹੋ ਜੇ, ਵਾਰੀ ਵਾਰੀ ਕੀਤੀ ਹੋਈ ਉਹ ਗਲਤੀ ਨਹੀਂ ਹੁੰਦੀ, ਉਹ ਜਾਣ ਬੁੱਝ ਕੇ ਕੀਤੀ ਹੋਈ ਗਲਤੀ ਹੈ, ਜਾਣ ਬੁੱਝ ਕੇ ਕੀਤਾ ਹੋਇਆ ਕਰਮ ਹੈ। ਅਣਜਾਣੇ ਵਿੱਚ ਹੋਈ ਭੁੱਲ ਬਖਸ਼ੀ ਜਾਂਦੀ ਹੈ, ਜਾਣ ਬੁੱਝ ਕੇ ਕੀਤੀ ਹੋਈ ਗਲਤੀ ਉਹ ਕਦੇ ਬਖਸ਼ੀ ਨਹੀਂ ਜਾਂਦੀ। ਇੱਕ ਵਿਦਵਾਨ ਲਿਖਦਾ ਹੈ, ਕਹਿੰਦਾ ਜੋ ਗਲਤੀ ਨਹੀਂ ਕਰਤਾ ਉਸੇ ਭਗਵਾਨ ਕਹਤੇ ਹੈ, ਜੋ ਗਲਤੀ ਕਰਤਾ ਹੈ ਉਸੇ ਇਨਸਾਨ ਕਹਤੇ ਹੈ, ਜੋ ਗਲਤੀ ਪੇ ਗਲਤੀ ਕਰਤਾ ਹੈ ਉਸੇ ਸ਼ੈਤਾਨ ਕਹਤੇ ਹੈ। ਇਨਸਾਨ ਨੇ ਹੁਣ ਭਗਵਾਨ ਦੇ ਵੱਲ ਤੁਰਨਾ ਕਿ ਸ਼ੈਤਾਨ ਵੱਲ ਤੁਰਨਾ, ਇਹ ਮਰਜ਼ੀ ਆਪਣੀ ਹੈ, ਕਿਉਂਕਿ ਹਰ ਇੱਕ ਇਨਸਾਨ ਹੈ, ਆਪਣੇ ਵਿਚਾਰਾਂ ਪ੍ਰਤੀ ਹਰੇਕ ਸੁਤੰਤਰ ਹੈ। ਦੋ ਪੱਖ ਨੇ, ਇੱਕ ਸਾਨੂੰ ਰੱਬ ਨੇ ਸਾਬਤ ਸੂਰਤ ਦੇ ਕੇ ਭੇਜਿਆ, ਅਸੀਂ ਉਹੀ ਸਾਬਤ ਰੱਖਣੀ ਹੈ, ਜਾਂ ਅਸੀਂ ਆਪਣੀ ਮਨਮਰਜ਼ੀ ਕਰਕੇ ਰੱਬ ਜੀ ਦੀ ਵਿਚਾਰਧਾਰਾ ਤੋਂ ਰੱਬ ਜੀ ਦੀ ਵਿਚਾਰ ਨੂੰ ਠੋਕਰ ਮਾਰ ਕੇ ਦੂਜੇ ਪਾਸੇ ਤੁਰਨਾ ਹੈ, ਇਹ ਆਪਣੀ ਮਰਜ਼ੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਆ ਕਿ ਸਾਬਤ ਸੂਰਤ ਦਸਤਾਰ ਸਿਰਾ, ਕੇਸਾਂ ਨੂੰ ਦਸਤਾਰ ਨੂੰ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਬਹੁਤ ਪਿਆਰ ਕਰਦੇ, ਬਹੁਤ ਪਿਆਰ। ਇਸ ਕਰਕੇ ਕਿਹਾ ਆ ਪੁੱਤਰਾ ਆ ਧੀਏ ਤੈਨੂੰ ਰਾਜਕੁਮਾਰ ਬਣਾਵਾਂ। ਰਾਜਕੁਮਾਰ ਰਾਜੇ ਦਾ ਪੁੱਤਰ ਹੁੰਦਾ, ਇਸ ਕਰਕੇ ਰਾਜਕੁਮਾਰ ਬਣਾਉਣ ਵਾਸਤੇ ਸਿੰਘ ਸ਼ਬਦ ਦਿੱਤਾ। ਹੁਣ ਬੱਚਾ ਜਨਮ ਲੈਂਦਾ, ਉਹਦਾ ਨਾਮ ਰੱਖਿਆ ਜਾਂਦਾ, ਨਾਲ ਮਗਰ ਸਿੰਘ ਲੱਗਦਾ। ਧੀ ਦਾ ਜਨਮ ਹੁੰਦਾ ਤੇ ਨਾਲ ਮਗਰ ਕੌਰ ਸ਼ਬਦ ਲਾਇਆ ਜਾਂਦਾ। ਉਹ ਭਾਗਾਂ ਵਾਲੇ ਮਾਤਾ ਪਿਤਾ ਜਿਨ੍ਹਾਂ ਨੇ ਆਪਣੇ ਨਾਮ ਨਾਲ ਸਿੰਘ ਤੇ ਕੌਰ ਸ਼ਬਦ ਲਾਇਆ, ਆਪਣੇ ਬੱਚਿਆਂ ਨੂੰ ਸਿੰਘ ਤੇ ਕੌਰ ਬਣਾਇਆ, ਪਰ ਸਮਾਂ ਬੜੀ ਤੱਤੀ ਹਵਾ ਲੈ ਕੇ ਆਇਆ, ਅੱਜ ਸਾਡੇ ਨਾਵਾਂ ਦੇ ਮਗਰੋਂ ਸਿੰਘ ਵੀ ਅਲੋਪ ਹੁੰਦਾ ਜਾਂਦਾ ਤੇ ਕੌਰ ਵੀ ਅਲੋਪ ਹੁੰਦਾ ਜਾਂਦਾ। ਨਾ ਵੱਡਿਆਂ ਤੋਂ ਨਿੱਕੇ ਨਿੱਕੇ ਦੋ ਦੋ ਅੱਖਰਾਂ ਦੇ ਰਹਿ ਗਏ। ਅੱਗੇ ਲੋਕ ਕਹਿੰਦੇ ਹੁੰਦੇ ਸੀ ਮੇਰੇ ਸਤਿਕਾਰਯੋਗ ਪਿਤਾ ਜੀ, ਮੇਰੇ ਭਾਪਾ ਜੀ, ਮੇਰੇ ਬਾਪੂ ਜੀ। ਸਮਾਂ ਤਰੱਕੀ ਕਰ ਗਿਆ, ਪਿਤਾ ਜੀ ਦੇ ਸ਼ਬਦ ਨੇ ਬਾਪੂ ਜੀ ਦੇ ਸ਼ਬਦ ਨੇ ਥਾਂ ਲੈ ਲਿਆ, ਡੈਡੀ ਜੀ, ਮੰਮੀ ਜੀ, ਮਾਤਾ ਜੀ ਤੋਂ ਮੰਮੀ ਜੀ ਬਣ ਗਈ। ਹੁਣ ਹੋਰ ਦੋ ਸ਼ਬਦ ਕਹਿਣੇ ਵੀ ਔਖੇ ਲੱਗਦੇ ਆ। ਮਾਤਾ ਜੀ ਦੋ ਸ਼ਬਦ ਹੈ, ਮੰਮੀ ਦੋ ਸ਼ਬਦ ਹੈ, ਇਹ ਵੀ ਔਖੇ ਲੱਗਦੇ ਆ। ਹੁਣ ਮੋਮ ਹੋ ਗਿਆ, ਡੈਡ ਹੋ ਗਿਆ, ਭਰਾ ਨੂੰ ਬਰੋ, ਭਾਸ਼ਾ ਚੰਗੀ ਹੈ, ਬ੍ਰਦਰ ਕਹਿ ਲਾ, ਭਰਾ ਤਾਂ ਹੈ, ਉਹ ਬ੍ਰਦਰ ਤੋਂ ਬਰੋ ਹੋ ਗਿਆ, ਕਮਾਲ ਹੈ। ਸੋਚ ਸਾਡੀ ਕਿਹੜੀ ਹੈ? ਰਾਜ ਕਰੇਗਾ ਖਾਲਸਾ, ਸਾਡੇ ਸ਼ਬਦ ਸਾਥੋਂ ਲੋਕ ਹੁੰਦੇ ਜਾਂਦੇ ਨੇ। ਖਾਲਸਾ ਹੀ ਬੋਲੇ ਸਾਨੂੰ ਭੁੱਲ ਹੀ ਗਏ, ਪਤਾ ਹੀ ਨਹੀਂ ਕੀ ਹੁੰਦੇ ਖਾਲਸਾ ਹੀ ਬੋਲੇ। ਸਤਿਗੁਰੂ ਕਿਰਪਾ ਕਰੇ ਸਾਨੂੰ ਸਮਤ ਬਖਸ਼ੇ, ਅਸੀਂ ਖਾਲਸਾ ਹੀ ਬੋਲਿਆਂ ਦੇ ਨਾਲ ਪ੍ਰੇਮ ਕਰੀਏ, ਅਤੇ ਜਿਵੇਂ ਜਿਵੇਂ ਖਾਲਸਾ ਹੀ ਬੋਲਿਆਂ ਦੇ ਨਾਲ ਪ੍ਰੇਮ ਕਰਾਂਗੇ ਸਾਡੀ ਸੁਰਤ ਚੜ੍ਹਦੀ ਕਲਾ ਵਿੱਚ ਰਹੇਗੀ, ਸਾਡਾ ਆਪਣੇ ਆਪ ਨਾਲ ਪਿਆਰ ਪਵੇਗਾ। ਜਦੋਂ ਆਪਣੇ ਆਪ ਨਾਲ ਪਿਆਰ ਕਰਾਂਗੇ ਫਿਰ ਗੁਰੂ ਨਾਲ ਪਿਆਰ ਬਣ ਜਾਣਾ, ਗੁਰੂ ਦੇ ਨਾਲ ਪਿਆਰ ਬਣ ਗਿਆ ਅਤੇ ਗੁਰੂ ਦੇ ਬਚਨਾਂ ਨਾਲ ਬਾਣੀ ਨਾਲ ਪਿਆਰ ਬਣ ਜਾਣਾ, ਕਿਉਂਕਿ ਗੁਰੂ ਅਤੇ ਗੁਰੂ ਦੇ ਬਚਨ ਇਹਨਾਂ ਵਿੱਚ ਅੰਮ੍ਰਿਤ ਹੈ, ਅੰਮ੍ਰਿਤਮਈ ਬਾਣੀ ਦਾ ਬਚਨ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਅਗਲਾ ਸ਼ਬਦ ਧਿਆਨ ਨਾਲ ਪੜ੍ਹਿਓ, ਚਾਰ ਅੱਖਰ ਹੈ ਗੁਰਬਾਣੀ। ਹੁਣ ਉਚਾਰਨ ਕੀਤਾ ਜਾਂਦਾ ਗੁਰਬਾਣੀ ਕਹੇ ਸੇਵਕ ਜਨ ਮੰਨ, ਨਹੀਂ ਗੁਰਬਾਣੀ ਨਹੀਂ ਕਹਿੰਦੀ, ਅੱਡੋ ਅੱਡੀ ਹੈ ਗੌਰ ਤੇ ਬਾਣੀ, ਅੱਡੋ ਅੱਡੀ ਪੜ੍ਹਨਾ ਇਹਨੂੰ। ਗੁਰ ਬਾਣੀ ਕਹੇ ਸੇਵਕ ਜਨ ਮੰਨ, ਪ੍ਰਤੱਖ ਗੁਰੂ ਨਿਸਤਾਰ। ਗੁਰੂ ਜੀ ਰਹਿਮਤ ਕਰਨ, ਉਹਨਾਂ ਕੌਮ ਦੇ ਮਹਾਨ ਸ਼ਹੀਦਾਂ ਨੂੰ ਸਾਡੀ ਕੋਟਾਨ ਕੋਟ ਪ੍ਰਣਾਮ ਹੈ।
ਲੱਖ ਲੱਖ ਸਿਜਦਾ ਹੈ, ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਹੈ। ਆਓ ਸਾਰੀਆਂ ਸੰਗਤਾਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨ ਲਈ ਆਨੰਦ ਸਾਹਿਬ ਦਾ ਪਾਠ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਵਿੱਚ ਸ਼ਾਮਲ ਹੋਈਏ ਜੀ। ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ,

ਕਹੋ ਨਾਨਕ ਸਭ ਦਿਨ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ, ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ। ਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਈ, ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਜਿਠਾਂ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੇ ਧਾਈ। ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਅਰਦਾ ਚੰਦਰ ਤੇ ਖਾਲਸਾ ਜੀ ਸਾਹਿਬ ਬੋਲੋ ਜੀ ਵਾ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਆਣ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਜਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮ ਹੇਤ ਦੀ ਸਿਰ ਤੇ ਬੰਨ ਬੰਨ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਜੜੇ ਤਾਂ ਨਾਰੇ ਨਾਲ ਚੜਵਾਏ ਗਏ, ਗੁਰਦੁਆਰਾ ਨੀਸੇ ਵਾਲੀ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾ ਸੰਗ ਨਿਭਾਈ, ਤਿੰਨਾਂ ਪਿਆਰਿਆਂ ਸਜਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ

ਸਿੱਖਾਂ ਸੱਚੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਾਲੋ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਾਤੋ ਜੀ ਮਤ ਕਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੀ ਬੜੀ ਮਹਾਨ ਕਿਰਪਾ ਹੋਈ, ਮਹਾਨ ਕਿਰਪਾ ਸਦਕਾ ਹਫ਼ਤਾਵਾਰੀ ਸਮਾਗਮ ਦੇ ਅੰਦਰ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਪਾਤਸ਼ਾਹ ਜੀਓ, ਆਪ ਜੀ ਦੀ ਮਿਹਰ ਸਦਕਾ ਹਫ਼ਤਾਵਾਰੀ ਸਮਾਗਮਾਂ ਦੀ ਆਰੰਭਤਾ ਹੋਈ। ਆਰੰਭਤਾ ਦੇ ਵਿੱਚ ਆਪ ਜੀ ਦੀ ਪਾਵਨ ਪਵਿੱਤਰ ਬਾਣੀ ਆਸਾ ਕੀ ਵਾਰ ਦਾ ਕੀਰਤਨ, ਗੁਰਬਾਣੀ ਦੇ ਸ਼ਬਦ, ਗੁਰਮਤਿ ਦੀਆਂ ਵਿਚਾਰਾਂ ਹੋਈਆਂ, ਸੰਗਤਾਂ ਨੇ ਹਾਜ਼ਰੀ ਭਰੀ ਹੈ ਜੀ। ਆਪ ਜੀ ਦੀ ਪਾਵਨ ਪਵਿੱਤਰ ਬਾਣੀ ਪੜ੍ਹਦਿਆਂ, ਸੁਣਦਿਆਂ, ਵਿਚਾਰਦਿਆਂ, ਆਨੰਦ ਸਾਹਿਬ ਦਾ ਪਾਠ ਕਰਦਿਆਂ ਹੋਈਆਂ, ਬੇਅੰਤ ਭੁੱਲਾਂ ਦੀ ਖਿਮਾ ਕਰਦੀਆਂ, ਅੱਗੇ ਤੋਂ ਸਮਰਥ ਬਖਸ਼ਣੀ, ਸ਼ੁੱਧ ਬਾਣੀ ਪੜ੍ਹਨ ਦਾ ਸੇਵਾ ਕਰਨ ਦਾ ਵੱਲ ਰੱਖਣਾ, ਦਾਰਾ ਹੀ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ, ਸਭਨਾਂ ਦੇ ਮਨ ਦੀਆਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਦਰ ਘਰ ਤੋਂ ਗੁਰ ਸਿੱਖੀ ਦੀ ਬਖਸ਼ਿਸ਼ ਕਰਨਾ ਜੀ। ਉਹ ਦਾਤਾ ਜੀ, ਅੱਜ ਦੇ ਸਮਾਗਮਾਂ ਦੇ ਅੰਦਰ ਸਿੱਖ ਕੌਮ ਦੇ ਅੰਦਰ ਵਰਤਿਆ ਹੋਇਆ ਛੋਟਾ ਘੱਲੂ ਘਾਲਾ ਦਿਵਸ ਮਨਾਇਆ ਗਿਆ ਪਾਤਸ਼ਾਹ ਜੀ। ਉਹ ਆਪ ਜੀ ਦੇ ਪਿਆਰੇ ਗੁਰਸਿੱਖਾਂ ਨੇ, ਸਿੰਘਾਂ ਸਿੰਘਣੀਆਂ ਨੇ ਸਿੱਖੀ ਸਿਦਕ ਨਿਭਾਉਂਦਿਆਂ ਹੋਇਆਂ ਪਾਤਸ਼ਾਹ ਜੀ ਉਹ ਆਪਣੇ ਸਵਾਸਾਂ ਤੱਕ ਸਿੱਖੀ ਨੂੰ ਨਿਭਾਉਂਦਿਆਂ ਹੋਇਆਂ ਆਪਣਾ ਆਪ ਕੁਰਬਾਨ ਕਰ ਦਿੱਤਾ। ਉਹਨਾਂ ਕੌਮ ਦੇ ਮਰਜ਼ੀ ਉੜੇ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਨਤਮਸਤਕ ਹੁੰਦਿਆਂ ਹੋਇਆਂ ਸਮੂਹ ਸੰਗਤਾਂ ਵੱਲੋਂ ਅੱਜ ਦੀਆਂ ਹਾਜ਼ਰੀਆਂ ਭਰੀਆਂ ਗਈਆਂ, ਪਾਤਸ਼ਾਹ ਜੀ ਕਿਰਪਾ ਕਰਿਓ। ਉਹਨਾਂ ਕੌਮ ਦੇ ਮਹਾਨ ਸ਼ਹੀਦਾਂ ਵਾਂਗੂ ਸਾਡੇ ਵੀ ਮਨਾਂ ਦੇ ਵਿੱਚ ਵਿਚਾਰਧਾਰਾ, ਸਿੱਖੀ ਦੀ ਵਿਚਾਰਧਾਰਾ ਪ੍ਰਪਟ ਕਰਨੀ, ਸੇਵਾ ਸਿਮਰਨ, ਬਾਣੀ ਸ਼ੁੱਧ ਪੜ੍ਹਨ ਦਾ, ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਜੀ। ਉਹ ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ਿਸ਼ ਕਰਕੇ ਆਪ ਜੀ ਦੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ ਜੀ। ਆਪ ਜੀ ਦੀਆਂ ਸੰਗਤਾਂ ਵੱਲੋਂ ਆਪ ਜੀ ਦੇ ਲੰਗਰਾਂ ਦੇ ਵਿੱਚ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਗਈ ਹੈ। ਸੇਵ ਸੰਗਤਾਂ ਦੀ ਕੀਤੀ ਹੋਈ ਸੇਵਾ ਥਾਂ ਪਾਉਣੀ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਪਿਆਰ ਸਵਾ ਕੇ ਪਿਤਾ ਚੜ੍ਹਦੀ ਕਲਾ ਦੀ ਦਾਤ ਬਖਸ਼ ਕੇ, ਇਸੇ ਤਰ੍ਹਾਂ ਹੀ ਪ੍ਰੇਮ ਭਾਵਨਾ ਦੇ ਨਾਲ ਆਪ ਜੀ ਦੀ, ਆਪ ਜੀ ਦੇ ਪਾਵਨ ਦਰਬਾਰ ਦੀ, ਸੰਗਤਾਂ ਦੀ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਜੀ। ਉਹ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਭਾਈ ਗੁਰਵਿੰਦਰ ਸਿੰਘ, ਸਪੁੱਤਰ ਭਾਈ ਰਣਜੀਤ ਸਿੰਘ ਜੀ ਮੱਲੀ ਪਰਿਵਾਰ ਵੱਲੋਂ ਸ਼ੁਕਰਾਨੇ ਦੀ ਅਰਦਾਸ ਬੇਨਤੀ ਆ। ਕਿਰਪਾ ਕੀਤੀ ਆਪ ਜੀ ਨੇ ਸੇਵਕਾਂ ਦੀਆਂ ਸ਼ਰਧਾਵਾਂ ਭਾਵਨਾ ਪੂਰੀਆਂ ਕੀਤੀਆਂ। ਕੋਟਾਨ ਕੋਟ ਸ਼ੁਕਰ ਹੈ, ਧੰਨਵਾਦ ਹੈ ਪਾਤਸ਼ਾਹ ਜੀ। ਉਹ ਸੇਵਕਾਂ ਵੱਲੋਂ ਕੜਾ ਪ੍ਰਸ਼ਾਦ ਦੇਣ ਦੀ ਸੇਵਾ ਕੀਤੀ ਗਈ ਹੈ, ਸੇਵਾ ਥਾਂ ਹੀ ਪਾਉਣੀ ਜੀ। ਦਰ ਘਰ ਦੇ ਪ੍ਰੀਤਵਾਨ ਭਾਈ ਰਜਿੰਦਰ ਸਿੰਘ ਜੀ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸੱਚੇ ਪਾਤਸ਼ਾਹ ਜੀ। ਉਹ ਰਵੀ ਜੀ ਅਤੇ ਰੌਚਕਾ ਸਤਿਦੇਵਾ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ, ਇਸੇ ਤਰ੍ਹਾਂ ਹੀ ਪ੍ਰੇਮ ਭਾਵਨਾ ਦੇ ਨਾਲ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਜੀ। ਉਹ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਹਾਵਲ ਕੜਾ ਪ੍ਰਸ਼ਾਦ ਦੇਣ ਸਾਈ ਕੇ ਹਾਜ਼ਰਾ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਕਰੀ ਸੰਗਤ ਵਿੱਚ ਵਰਤੇ, ਜੋ ਜੀ ਛਕੇ ਆਪ ਜੀ ਦਾ ਪਾਵਨ ਪਵਿੱਤਰ ਨਾਮ ਜਪੇ, ਹੁਕਮ ਦੀ ਰਾਤ ਬਖਸ਼ ਕੇ ਨਿਹਾਲ ਕਰੋ, ਸਹੀ ਪਿਆਰੇ ਮੇਲ ਕਰਾਉਣੇ ਜਿਹਨਾਂ ਮਿਲਿਆ ਪਵਿੱਤਰ ਨਾਮ ਚੇਤਾ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਦੁਹਰਾ ਗਿਆ ਪਈ ਅਕਾਲ ਕੀ।

ਤੁਹਾਨੂੰ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਟੀ ਜੋੜੇ ਸਾਹ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਭਾਗ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਮੇਹਰ ਸਾਡਾ ਭਾਗ ਪ੍ਰਾਪਤ ਹੋਇਆ ਜੀ। ਸੁਭਾਗ ਕੀਤਾ ਜਾਂਦਾ ਹੈ ਗਿਆਨੀ ਜੇ ਲੈ ਕੇ ਕੀ ਸੀ ਅਜਿਹਾ, ਜਿਨ੍ਹਾਂ ਨੇ ਕੀਰਤਨ ਦੁਆਰਾ ਸੰਗੀ ਸੰਗਤਾਂ ਨੂੰ ਹਾਜ਼ਰ ਹੋਣਾ ਜੋੜਿਆ ਹੈ ਜੀ। ਆਈਆਂ ਹੋਈਆਂ ਸੰਗੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਰ ਸਾਲ ਜਵਾਨਾਂ ਨੂੰ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਬਦਲੇ ਕੀਤੇ।

ਸਭ ਤੋਂ ਪਹਿਲਾਂ ਗੁਰਪਤੀ ਦੀ ਸਾਂਝ ਕਰੀਏ। ਗਜਪਤ ਕੇ ਪਤੀ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰਾਂ ਨੇ ਜ਼ਮੀਨ ਵੱਲੇ ਵੇਖਿਆ, ਅਸਮਾਨ ਵੱਲੇ ਵੇਖਿਆ, ਲਹਿੰਦਾ ਚੜ੍ਹਦਾ ਵੇਖਿਆ, ਦੱਖਣ ਪਹਾੜ ਵੇਖਿਆ ਤੇ ਬੋਲ ਉੱਠੇ, ਕਹਿਣ ਲੱਗੇ ਜਿਸ ਖਿੱਤੇ ਮੈਂ ਕਹਿਤੇ ਤੇ ਜਾਣਾ ਜੇ ਜਗ੍ਹਾ ਵਹੀ ਹੈ, ਜਿੱਥੇ ਮੈਂ ਕਿਤੇ ਕਹਿਣਾ ਨਾ ਆਪਣੇ ਸਿੱਖਾਂ ਨੂੰ ਮੈਨੂੰ ਜਾਣਾ ਪੈਣਾ, ਇਹ ਜਗ੍ਹਾ ਉਹ ਆ ਗਈ ਆ। ਜਿਸ ਖਿੱਤੇ ਮੈਂ ਕਹਿਤੇ ਤੇ ਜਾਣਾ ਜੇ ਜਗ੍ਹਾ ਵਹੀ ਹੈ, ਜਿਸ ਜਗ੍ਹਾ ਤੇ ਬੱਚੋਂ ਕੋ ਕੁਟਾਣਾ ਸਿਖਾਣਾ ਯੇ ਵਹੀ ਹੈ, ਆਸਮਾਨ ਕਹਿ ਰਹਾ ਹੈ ਕਿ ਟਿਖਾਣਾ ਯੇ ਯਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਦਇਆ ਸਿੰਘ ਨੇ ਪੁੱਛਿਆ, ਮਹਾਰਾਜ ਇਸ ਧਰਤੀ ਨਾਲ ਕੋਈ ਜ਼ਿਆਦਾ ਪਿਆਰ ਹੈ? ਉਸ ਵੇਲੇ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਆਉਣ ਵਾਲੇ ਸਮੇਂ ਦੀ ਲਗਤਾ ਭਾਈ ਦਇਆ ਸਿੰਘ ਸਿੱਖਾਂ ਨੂੰ ਇਉਂ ਕਰਾਰੇ, ਜਰਾ ਸ਼੍ਰਵਣ ਕਰੀਏ। ਸਰਸਾ ਨੂੰ

ਆਖੇ ਅਜੀਤ ਮੇਰੇ ਨੇ ਬੌਣੀ ਤਲਵਾਰ ਹੈ, ਇਧਰ ਹੈ ਬਾਗੀ ਸਤਗੁਰ ਉਧਰ ਸਰਕਾਰ ਹੈ, ਵਰਦੀ ਨੀ ਘਾਟ ਕਾਲੀ ਬਹੁਤ ਜੋ ਗਰਕੂਗੀ, ਰਣਦੇਵ ਚੰਡੀ ਸਿੰਘ ਮਰਦ।

0: ਗੁਰੂ ਗੋਬਿੰਦ ਸਿੰਘ ਜੀ ਦੇ ਮੁਤਲਕ ਸੰਸਾਰ ਭਰ ਦੇ ਵਿਦਵਾਨਾਂ ਦੀ ਰਾਇ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਕਲਮ ਜੋ ਵੀ ਲਿਖਦੀ ਸੀ ਉਹ 100% ਸੱਚ ਲਿਖਦੀ ਸੀ। ਇਸ ਕਰਕੇ ਹਜ਼ੂਰ ਨੇ ਇੱਥੇ ਜ਼ਫਰਨਾਮੇ ਵਿੱਚ ਆਪ ਲਿਖਿਆ, ਗੁਰਸ਼ਨੇ ਚੇ ਕਾਰੇ ਕੁਨੰਦ ਚੇਲ ਨਾਰਾ ਕਿ ਦਹਿਲਕ ਬਰਾ ਆਇਦ ਬਰੋ ਬੇਖਬਰ। ਇੱਕ ਪਾਸੇ 10 ਲੱਖ, ਇੱਕ ਪਾਸੇ 40 ਭੁੱਖੀਆਂ ਜਾਨਾਂ, ਉਹ ਜਿਨ੍ਹਾਂ ਦੇ ਬੰਦੂਕਾਂ 'ਚ ਬਰੂਦ ਨਹੀਂ, ਪੈਰਾਂ ਵਿੱਚ ਜੋੜਾ ਨਹੀਂ, ਤੇ ਮਹਾਰਾਜ ਨੇ ਰੰਗੇ ਨੂੰ ਲਾਂਟ ਪਾਈ, ਰੰਗਿਆ ਤੈਨੂੰ ਸ਼ਰਮ ਦੇ ਨਾਲ ਮਰ ਜਾਣਾ ਚਾਹੀਦਾ ਸੀ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਇੱਧਰ 10 ਲੱਖ ਤੇ ਇੱਧਰ 40 ਭੁੱਖੀਆਂ ਜਾਨਾਂ। ਇੱਕ ਵਾਰ ਵਜ਼ੀਰ ਖਾਨ ਨੇ ਆਖਿਆ, ਮੁਗਲੀਆ ਸਰਕਾਰ ਨੇ ਆਖਿਆ ਵੀ ਜੇ ਕੋਈ ਗੁਰੂ ਨੂੰ ਸਿੰਘ ਛੱਡ ਕੇ ਜਾਣਾ ਚਾਹੁੰਦਾ ਤੇ ਉਹ ਜਾ ਸਕਦਾ, ਅਸੀਂ ਬੇਗਮਾਂ ਦੇ ਡੋਲੇ ਦੇਵਾਂਗੇ, ਜਗੀਰਾਂ ਦੇਵਾਂਗੇ, ਪਰ ਇੱਕ ਵੀ ਸਿੱਖ ਗੁਰੂ ਨੂੰ ਛੱਡ ਕੇ ਨਹੀਂ ਗਿਆ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸੂਰਮਿਆਂ ਨੇ ਇੱਥੇ ਡਟ ਕੇ ਮੁਕਾਬਲਾ ਤੁਰਕ ਫੌਜ ਦੇ ਨਾਲ ਕੀਤਾ। ਵਜ਼ੀਰ ਖਾਨ ਨੇ ਆਖਿਆ ਇਹ ਵਾਸ ਦੀਆਂ ਪੌੜੀਆਂ ਲਾ ਕੇ ਕਿਲੇ ਦੀ ਕੰਧ ਤੇ ਚੜ ਜਾਓ। ਜਦੋਂ ਇਹ ਗੱਲ ਸਾਹਮਣੇ ਆਈ ਉਸ ਵੇਲੇ ਕਲਗੀਧਰ ਆਪਣੇ ਸਿੱਖਾਂ ਕੀ ਕਹਿ ਰਿਹਾ ਜਰਾ ਸੁਣੀਏ ਭਾਈ।
1: ਕਹਿੰਦੇ ਗੁਰਜਤ ਮੇਲ ਜੀ, ਹੱਥ ਫੜ ਕੇ ਚੰਡੀ, ਤੁਸੀਂ ਸੋ ਸੋ ਕਰਦੇ ਹੋ ਤੂਰਿਓ ਮੁਗਲਾਣੀ ਡੰਡੀ, ਮੇਰੇ ਬਾਜੋ ਵੈਰੀ ਮੋਰ ਦੀ ਫੜ ਤੋੜੋ ਕੰਡੀ, ਤੁਸੀਂ ਲਾਜੋ ਵਿੱਚ ਮੈਦਾਨ ਦੇ ਮੁਰਦਿਆਂ ਦੀ ਮੰਡੀ, ਤੁਸੀਂ ਮੁੱਛ ਮੁੱਛ ਸਿੱਟੋ ਸਿਰਾਂ ਨੂੰ ਜੋ ਜੰਡੀ ਕੰਡੀ, ਆ ਸੋਹਣੇ ਹੋਣਾ ਸੁਰਖਰੂ ਲੈ ਫਤਿਹ ਦੀ ਝੰਡੀ, ਬਸ ਜਗ ਚੋ ਭੱਜਿਆ ਦੁਸ਼ਮਣਾ ਨਾ ਧਿਆਵੇ ਡੰਡੀ, ਉਹ ਤੁਸੀਂ ਇੱਕ ਇੱਕ ਪਾਲੋ ਪੰਛੀਆ 1.25 ਲੱਖ ਦੀ ਵੰਡੀ, ਤੁਸੀਂ ਇੱਕ ਇੱਕ ਪਾਲੋ ਪੰਛੀਆ 1.25 ਲੱਖ ਦੀ ਵੰਡੀ।
0: ਹਜ਼ੂਰ ਦੀ ਗੱਲ ਸੁਣ ਕੇ ਸਿੱਖ ਕਹਿ ਰਹੇ, ਮਹਾਰਾਜ ਅਸੀਂ ਤੇ ਅੱਗੇ ਡੀਕ ਰਹੇ ਸਾਂ ਤੁਹਾਡੇ ਹੁਕਮ ਨੂੰ ਕਿ ਮਹਾਰਾਜ ਕਦੋਂ ਤੁਸੀਂ ਹੁਕਮ ਦਿਓ ਤੇ ਅਸੀਂ ਵੈਰੀ ਨੂੰ ਇੱਕ ਤਰ੍ਹਾਂ ਦੋ ਦੋ ਹੱਥ ਕਰਕੇ ਵਿਖਾਈਏ। ਸਿੰਘਾਂ ਨੇ ਜਿਸ ਤਰ੍ਹਾਂ ਚੜ੍ਹਦੀ ਕਲਾ ਦਾ ਉੱਤਰ ਦਿੱਤਾ ਉਹਨਾਂ ਲੈਣਾ ਨੂੰ ਤੁਹਾਡੇ ਸਾਹਮਣੇ ਜੁਗਰਾਜ ਸਿੰਘ ਸਾਕੇ ਵਿੱਚ ਇਉਂ ਬਿਆਨ ਕਰ ਰਿਹਾ ਜੀ।
1: ਸਿੰਘ ਸੁਣ ਕੇ ਗੱਲ ਹਜ਼ੂਰ ਦੀ, ਤੀਰਾਂ ਨੂੰ ਚੁੱਕਦੇ ਜੋ ਮਰਨ ਦੇਣ ਲਈ ਸ਼ਮਾ ਦੇ, ਪਰਵਾਨੇ ਝੁੱਕਦੇ ਜੋ ਅਸ ਮੁਲਕ ਮੋੜਦੇ, ਨਾ ਰੋਕਿਆਂ ਰੁਕਦੇ ਉਹ ਬੱਬਰ ਬਣੀ ਫੇਰ ਸਿੱਖ ਬੇਲਿਆਂ ਵਿੱਚ ਬੁੱਕਦੇ, ਉਹ ਅੱਖੀ ਵੇਖ ਕਰ ਨੂੰ ਅਨੇਰੇ ਢੁੱਕਦੇ, ਬਸ ਇੱਕ ਮਹੀ ਦੇ ਹੁਕਮ ਦੇ ਸੂਰੇ ਮਰ ਮੁੱਕਦੇ, ਉਹ ਰੋਹ ਵਿੱਚ ਆ ਕੇ ਪੰਛੀਆਂ ਬੁੱਲਾਂ ਨੂੰ ਟੁੱਕਦੇ, ਉਹ ਰੋਹ ਵਿੱਚ ਆ ਕੇ ਪੰਛੀਆਂ ਬੁੱਲਾਂ ਨੂੰ ਟੁੱਕਦੇ।
0: ਵਜ਼ੀਰ ਖਾਨ ਨੇ ਆਖਿਆ ਓਏ ਜਰਨੈਲੋ, ਕਿਲੇ ਦੀ ਕੰਧ ਨੂੰ ਪੌੜੀਆਂ ਲਾ ਲੋ ਤੇ ਮੱਲੋ ਮੱਲੀ ਹਵੇਲੀ ਵਿੱਚ ਵੜ ਕੇ ਸਿੰਘਾਂ ਨੂੰ ਸ਼ਹੀਦ ਕਰ ਦਿਓ ਤੇ ਗੁਰੂ ਨੂੰ ਜਿੰਦਾ ਗ੍ਰਿਫਤਾਰ ਕਰ ਲੋ। ਜਿਸ ਵੇਲੇ ਹੰਕਾਰਿਆ ਜਰਨੈਲ ਲਾ ਕੇ ਕਿਲੇ ਦੀ ਕੰਧ ਨੂੰ ਪੌੜੀ ਤਾਂ ਚੜ ਲੱਗਾ ਹਜ਼ੂਰ ਦੀ ਪੈ ਗਿਆ ਨਜ਼ਰ, ਜਿਸ ਤਰ੍ਹਾਂ ਬਾਜਾਂ ਵਾਲੀ ਸੱਚੀ ਸਰਕਾਰ ਨੇ ਉਲਟਾ ਉਲਟਾ ਕੇ ਇਹਨਾਂ ਨਾਲ ਖਾਂ ਤੇ ਗਣੀ ਖਾਂ ਨੂੰ ਪੌੜੀ ਤੋਂ ਥੱਲੇ ਸੁੱਟਿਆ, ਉਸ ਦਾ ਵੇਰਵਾ ਤੁਹਾਡੇ ਸਾਹਮਣੇ ਹੈ, ਇਉਂ ਬਿਆਨ ਕੀਤਾ ਜਾ ਰਿਹਾ ਜੀ।
1: ਦੂਰੋਂ ਦੌੜ ਕੇ ਬਨੇ ਉੱਤੇ ਚੜ ਗਿਆ, ਲਾ ਕੇ ਐਲੀ ਐਲੀ ਨਾਰਾ ਨਾਰੇ ਖਾਨ, ਅੱਗੇ ਵੱਧਦਾ ਪਠਾਨ ਤਾਈ ਵੇਖ ਕੇ ਗੁਰਾ ਤੰਦੀ ਉੱਤੇ ਚਾੜ ਲੈ ਆਪਾਣ। ਦੂਰੋਂ ਦੌੜ ਕੇ ਬਨੇਰੇ ਉੱਤੇ ਚੜ ਗਿਆ, ਲਾ ਕੇ ਐਲੀ ਐਲੀ ਨਾਰਾ ਨਾਰੇ ਖਾਨ, ਅੱਗੇ ਵੱਧਦਾ ਪਠਾਨ।

ਦੂਜਾ ਗਣੀ ਖਾਂ ਦੀ ਗਿੱਚੀ ਵਿੱਚ ਛੱਡਿਆ ਏਡਾ ਹੋ ਗਿਆ ਗਿਰਦਣੀ ਪਠਾਣ ਤੀਜਾ ਸਿੰਜਿਆ ਜ ਮੱਥੇ ਮਰ ਦੂਦ ਦੇ ਤੀਜਾ ਸਿੰਜਿਆ ਜ ਮੱਥੇ ਮਰ ਦੂਦ ਦੇ ਥੱਲੇ ਲੋਕ ਕੇ ਬਚਾ ਲਈ ਉਹਨੇ ਜਾਨ ਪੰਛੀ ਬਾਜ ਉਡਾਇਆ

ਜਦੋਂ ਦੋ ਦਾ ਕੀਰਤਨ ਸੋਲਾ ਪੜਿਆ ਗਿਆ ਫਿਰ ਕੋਈ ਪੌੜੀ ਦੇ ਲਾਗੇ ਨਾ ਆਵੇ। ਇੱਕ ਬੜਾ ਹੰਕਾਰਿਆ ਜਰਨੈਲ ਸੀ ਖਵਾਜਾ ਮਰਦੂਦ ਅਲੀ, ਆਂਦੇ ਵੀ ਇਹ ਕੰਧ ਦੇ ਓਹਲੇ ਲੁਕਿਆ ਰਿਹਾ, ਇਹਦੀ ਹਿੰਮਤ ਨਾ ਪਈ ਪੌੜੀ ਤੇ ਚੜ੍ਹਨ ਦੀ। ਦਸਮ ਪਾਤਸ਼ਾਹ ਮਹਾਰਾਜ ਜਫਰਨਾਮੇ ਚ ਲਿਖਦੇ ਹਨ, ਡਰੇਗਾ ਅਗਰ ਉਹ ਰੂਏ ਦੀਦ ਮੈਂ ਬੈ ਯਕ ਤੀਰ ਲਾਚਾਰ ਬਖਸ਼ੀਦ ਮੈਂ, ਜੇ ਕਿਤੇ ਇਹ ਤੇਰਾ ਜਰਨੈਲ ਜਰਾ ਕ ਪੌੜੀ ਚੜ ਜਾਂਦਾ ਮੇਰੇ ਨਜ਼ਰੀ ਪੈ ਜਾਂਦਾ, ਮੈਂ ਇੱਕ ਤੀਰ ਇਹਨੂੰ ਬਖਸ਼ ਕੇ ਇਹਦਾ ਵੀ ਅੰਤ ਕਰ ਦਿੰਦਾ। ਜਦੋਂ ਇਹ ਚਾਲ ਫੇਲ ਹੋ ਗਈ ਉਸ ਵੇਲੇ ਵਜ਼ੀਰ ਖਾਨ ਨੇ ਆਖਿਆ, ਉਹ ਗਾਜੀਓ ਤੋਪਾਂ ਇਕੱਠੀਆਂ ਕਰੋ, ਨਿਸ਼ਾਨਾ ਦਰਵਾਜੇ ਦਾ ਬਣਾ ਕੇ ਦਰਵਾਜਾ ਤੋੜ ਕੇ ਸਾਰਾ ਲੋ ਲਸ਼ਕਰ ਅੰਦਰ ਵੜ ਜਾਓ ਤੇ ਸਿੱਖਾਂ ਨੂੰ ਸ਼ਹੀਦ ਕਰਕੇ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰ ਲਓ। ਜਦੋਂ ਇਹ ਗੱਲ ਸਾਹਮਣੇ ਆਈ ਉਸ ਵੇਲੇ ਭਾਈ ਹਿੰਮਤ ਸਿੰਘ ਦੀ ਛਾਲ ਮਾਰ ਕੇ ਆਇਆ, ਮਹਾਰਾਜ ਸਾਨੂੰ ਜੰਗ ਵਿੱਚ ਜਾਣ ਦੀ ਆਗਿਆ ਦਿਓ। ਗੁਰੂ ਪਾਤਸ਼ਾਹ ਮਹਾਰਾਜ ਨੇ ਅਸ਼ੀਰਵਾਦ ਦਿੱਤੀ, ਇਹ ਆਪਣਾ ਜਥਾ ਲੈ ਕੇ ਮੈਦਾਨੇ ਜੰਗ ਵਿੱਚ ਗਿਆ, ਖੂਬ ਲੜੇ, ਜਾਮੇ ਸ਼ਹਾਦਤ ਪੀ ਗਏ। ਜਦੋਂ ਇਸ ਤਰ੍ਹਾਂ ਜਥੇ ਸ਼ਹੀਦ ਹੁੰਦੇ ਗਏ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਪਿਤਾ ਦੇ ਕੋਲੋਂ ਆਗਿਆ ਮੰਗ ਰਿਹਾ, ਕਹਿੰਦਾ ਉਹ ਮੈਨੂੰ ਆਗਿਆ ਦਿਓ ਸਤਿਗੁਰੂ, ਮੈਂ ਰਣ ਨੂੰ ਜਾਵਾਂ, ਉਹ ਮੈਂ ਜਿਉਂਦੇ ਝੋਲੀ ਮੌਤ ਦੀ ਗਿਣ ਗਿਣ ਕੇ ਪਾਵਾਂ, ਉਹ ਜੋ ਉੱਠੀਆਂ ਆਣ ਹਜ਼ੂਰ ਤੇ ਮੈਂ ਭੰਨਾ ਬਾਹਾਂ, ਉਹ ਮੈਂ ਤਰਸੋਂ ਛੱਡਾਂ ਅਗਨ ਬਾਣ ਅੱਗ ਝੱਲੀ ਲਾਵਾਂ, ਉਹ ਮੈਂ ਪਾਲਾਂਗਾ ਲੱਜ ਨਾਮ ਦੀ ਜਿੱਤਿਆ ਨਾ ਜਾਵਾਂ, ਮੈਂ ਉਜਲਾ ਕਰਨਾ ਜੱਗ ਤੇ ਦਾਦੇ ਦਾ ਨਾਮ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੇ ਪੁੱਤਰ ਨੂੰ ਜਿਸ ਤਰ੍ਹਾਂ ਘੁੱਟ ਕੇ ਛਾਤੀ ਨਾਲ ਲਾ ਕੇ ਕਹਿੰਦੇ, ਉਹ ਬੇਟਾ ਮੈਂ ਤੈਨੂੰ ਇਸੇ ਕਰਕੇ ਪਾਲਿਆ ਸੀ। ਗੁਰੂ ਗੋਬਿੰਦ ਸਿੰਘ ਆਪਣੇ ਲਾਡਲੇ ਪੁੱਤਰ ਨੂੰ ਜਿਸ ਤਰ੍ਹਾਂ ਕੋਲ ਖਿਲਾਰ ਕੇ ਦੋ ਗੱਲਾਂ ਕਹਿ ਰਹੇ ਉਹਨਾਂ ਲੈਣਾ ਨੂੰ ਤੁਹਾਡੇ ਸਾਹਮਣੇ ਇਉਂ ਬਿਆਨ ਕੀਤਾ ਜਾ ਰਿਹਾ ਜੀ। ਇੱਕ

ਬਾਲ ਜਾ ਤੇਜ ਦੀ ਥਕੜ ਕੁੰਡੀ ਓਏ ਖੇਡਣਾ ਬਾਲ ਜੋ ਤੇਜ ਦੀ ਫਕੜ ਖੁੰਡੀ ਓਏ ਸਿਰੀਆਂ ਇੰਜ ਉਛਾਲ ਅਜੀਤ ਸਿੰਘ।

0: ਇਤਿਹਾਸ ਇੱਕ ਉਹ ਮਿਸਾਲ ਹੈ ਜਿਸ ਵਿੱਚ ਗਹਿ ਕਰਮੀ ਲਿਖੇ ਜਾਂਦੇ ਜਿਹੜੇ ਅਸੀਂ ਆਪਣੇ ਬਦਲੇ ਕਰਦੇ ਹਾਂ। ਇੱਕ ਬੰਦੇ ਨੇ ਦਿਨ ਵਿੱਚ ਕਿੰਨੀ ਵਾਰ ਰੋਟੀ ਖਾਧੀ, ਇਤਿਹਾਸ ਇਸ ਦਾ ਚਰਚਾ ਨਹੀਂ ਕਰੇਗਾ। ਇੱਕ ਬੰਦੇ ਨੇ ਕਿੰਨੇ ਵਰੇ ਨੌਕਰੀ ਕੀਤੀ, ਇਹ ਇਤਿਹਾਸ ਵਿੱਚ ਕਿਤੇ ਨਹੀਂ ਲਿਖਿਆ ਮਿਲਦਾ। ਇੱਕ ਬੰਦੇ ਨੇ ਰਹਿਣ ਵਾਸਤੇ ਕਿੰਨੇ ਮਕਾਨ ਬਣਾਏ ਔਰ ਆਪਣੀ ਜ਼ਿੰਦਗੀ ਵਿੱਚ ਉਹਨੇ ਕਿੰਨੀਆਂ ਕਾਰਾਂ ਹਟਾਈਆਂ, ਇਹ ਇਤਿਹਾਸ ਵਿੱਚ ਕਿਤੇ ਨਹੀਂ ਲਿਖਿਆ ਮਿਲਦਾ। ਇਤਿਹਾਸ ਵਿੱਚ ਕੀ ਮਿਲਦਾ ਕਿ ਕਿਸੇ ਮਰਦ ਸਤਿਗੁਰੂ ਨੇ ਤੱਤੀ ਤਵੀ ਉੱਤੇ ਕਿਸ ਤਰ੍ਹਾਂ ਚੌਂਕੜਾ ਲਾਇਆ। ਇਤਿਹਾਸ ਵਿੱਚ ਮਿਲਦਾ ਕਿ ਕਿਸੇ ਨੇ ਚਾਨਣੀ ਚੌਂਕ ਨੂੰ ਆਪਣੇ ਖੂਨ ਦੇ ਨਾਲ ਕਿਸ ਤਰ੍ਹਾਂ ਸਿੰਗਿਆ, ਤਿਲਕ ਔਰ ਜੰਜੂ ਦੀ ਰਾਖੀ ਕਿਸ ਤਰ੍ਹਾਂ ਕੀਤੀ ਆ। ਇਤਿਹਾਸ ਵਿੱਚ ਲਿਖਿਆ ਮਿਲਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਪੁੱਤਰ ਸਨ, ਉਹਨਾਂ ਨੇ ਕਿਸ ਤਰ੍ਹਾਂ ਦੇਸ਼ ਕੌਮ ਤੋਂ ਹੱਸ ਹੱਸ ਕੇ ਨਿਸ਼ਾਵਰ ਕਰ ਦਿੱਤੇ। ਉਹ ਇਤਿਹਾਸ ਦੇ ਪੰਨਿਆਂ ਤੇ ਆਪਣੀ ਇਹੋ ਜਿਹੀ ਜ਼ਿੰਦਗੀ ਛੱਡ ਜਾਣੀ, ਉਹ ਜਿਹਨੂੰ ਕੌਮ ਪੜ੍ਹੇ ਤੇ ਖੇੜੇ ਵਿੱਚ ਆ ਜਾਏ, ਜਿਸ ਦੀ ਦਾਸਤਾਨ ਨੂੰ ਸੁਣਿਆ ਮੁਰਝਾਏ ਬੂਟੇ ਟਹਿਕ ਪੈਣ, ਤੇ ਜਿਸ ਕਹਾਣੀ ਨੂੰ ਸੁਣਦਿਆਂ ਗੁਲਾਮੀ ਦਾ ਅਹਿਸਾਸ ਕਰਕੇ ਕੌਮਾਂ ਹਜੋਕਾ ਮਾਰ ਕੇ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਬਾਹਰ ਹੋ ਜਾਣਾ, ਜਿਹੋ ਜਿਹਾ ਚਰਚਾ ਇਤਿਹਾਸ ਵਿੱਚ ਮਿਲਦਾ ਹੈ। ਅੱਠ ਹੋਰ ਸਿੱਖ ਮਹਾਰਾਜ ਜੀ ਨੇ ਆਪਣੇ ਪੁੱਤਰ ਨੂੰ ਦੇ ਕੇ ਤੋਰੇ। ਬਾਬਾ ਅਜੀਤ ਸਿੰਘ ਤੇਗ ਦੇ ਇੰਨੇ ਧਨੀ ਸੀ ਕਿ ਉਹ ਜਿੱਧਰ ਨੂੰ ਜਾਂਦੇ ਸੀ ਦੁਸ਼ਮਣ ਇੱਕ ਦੂਜੇ ਉੱਤੇ ਡਿੱਗ ਡਿੱਗ ਕੇ ਆਪਣੇ ਪ੍ਰਾਣਾਂ ਦੀ ਪਿੱਛਾ ਮੰਗ ਰਹੇ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਵੀਰ ਸਪੁੱਤਰ ਆਪਣੇ ਪਿਤਾ ਨੂੰ ਫਤਿਹ ਬੁਲਾ ਕੇ ਜਿਸ ਤਰ੍ਹਾਂ ਜੰਕਾਰੇ ਗਜਾ ਕੇ ਰਣ ਤੱਤਾਂ ਵਿੱਚ ਜਾ ਕੇ ਦੁਸ਼ਮਣਾਂ ਦੇ ਆਹੂ ਲਾਉਂਦਾ, ਬਾਬਾ ਅਜੀਤ ਸਿੰਘ ਨੇ ਕਿਸ ਤਰ੍ਹਾਂ ਜਾ ਕੇ ਰਣ ਤੱਤੇ ਦੀ ਤਰਥੱਲੀ ਮਚਾਈ, ਉਹਨਾਂ ਲੈਣਾ ਤੁਹਾਡੇ ਸਾਹਮਣੇ ਹੈ। ਇਉਂ ਬਿਆਨ ਕੀਤਾ ਜਾ ਰਿਹਾ ਜੀ,
1: ਫਤਿਹ ਪਿਤਾ ਨੂੰ ਬੁਲਾ ਕੇ ਆਖਰੀ ਚੜੇ ਜੰਗ ਨੂੰ ਜੀਤ ਸਿੰਘ ਵੀਰ, ਉਹਦੇ ਮੋਢੇ ਪੁੱਤਰੀ ਕਾਲ ਦੀ, ਉਹਦੇ ਮੋਢੇ ਪੁੱਤਰੀ ਕਾਲ ਦੀ, ਅਤੇ ਲਗ ਲੜਕੇ ਸ਼ਮਸ਼ੀਰ ਉਹਦੀ, ਦਲਦਲ ਪੈਂਦੀ ਵੀਰਤਾ। ਫਤਿਹ ਪਿਤਾ ਨੂੰ ਬੁਲਾ ਕੇ ਆਖਰੀ ਚੜੇ ਜੰਗ ਨੂੰ ਜੀਤ ਸਿੰਘ ਵੀਰ, ਉਹਦੇ ਮੋਢੇ ਪੁੱਤਰੀ ਕਾਲ ਦੀ, ਉਹਦੇ ਮੋਢੇ ਪੁੱਤਰੀ ਕਾਲ ਦੀ, ਅਤੇ ਲਗ ਲੜਕੇ ਸ਼ਮਸ਼ੀਰ ਉਹਦੀ, ਦਲ ਪੈਂਦੀ ਵੀਰਤਾ, ਉਹਦੀ ਡੁੱਲ ਡੁੱਲ ਪੈਂਦੀ ਵੀਰਤਾ, ਪੈ ਪੱਥੇ ਚ ਤੜਫਣ ਤੀਰ, ਉਹਦੀ ਡੁੱਲ ਡੁੱਲ ਪੈਂਦੀ ਵੀਰਤਾ, ਪੈ ਪੱਥੇ ਚ ਤੜਫਣ ਤੀਰ, ਉਹਦਾ ਰਣ ਤੱਤੇ ਵਿੱਚ ਆ ਗਿਆ, ਉਹਦਾ ਰਣ ਤੱਤੇ ਵਿੱਚ ਆ ਗਿਆ, ਅੱਗੇ ਵੱਧ

0: ਬਾਬਾ ਅਜੀਤ ਸਿੰਘ ਜੀ ਗੁਰਦੇਵ ਨਾਲੋਂ ਉੱਚੇ ਸੀ। ਬਾਬਾ ਜੁਝਾਰ ਸਿੰਘ ਜੀ ਗੁਰਦੇਵ ਦੇ ਮੋਢਿਆਂ ਤੇ ਆਉਂਦੇ ਸੀ। ਅਜੇ ਚਿਹਰੇ ਉੱਤੇ ਲੂੰਗ ਨਹੀਂ ਆਏ, ਅਜੇ ਦਾੜਾ ਵੀ ਨਹੀਂ ਉਤਰਨਾ ਸ਼ੁਰੂ ਹੋਇਆ। ਅੱਖਾਂ ਵਿੱਚ ਉਹ ਜੋਤੀ ਹੈ ਜਿਸ ਨੂੰ ਵੇਖ ਕੇ ਦੇਵਤੇ ਵੀ ਸੀਸ ਝੁਕਾ ਜਾਣ। ਉਹ ਛਾਤੀ ਵਿੱਚ ਉਹ ਮਰਦਾਂ ਵਾਲਾ ਦਿਲ ਹੈ ਕਿ ਦੁਨੀਆਂ ਦੇ ਵੱਡੇ ਵੱਡੇ ਯੋਧੇ ਵੀ ਨਮਸਕਾਰ ਕਰ ਜਾਣ। ਡੌਲਿਆਂ ਵਿੱਚ ਇੰਨੀ ਜਾਨ ਹੈ ਕਿ ਅਰਜਨ ਵੀ ਸ਼ਰਮਿੰਦਾ ਹੋ ਜਾਵੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਵੀਰ ਸਪੁੱਤਰ ਨੂੰ ਜਿਸ ਤਰ੍ਹਾਂ ਥਾਪੜਾ ਦੇ ਕੇ ਮੈਦਾਨੇ ਜੰਗ ਨੂੰ ਤੋਰ ਰਹੇ ਹਨ, ਉਸ ਪਿਆਰੀ ਨੁਹਾਰ ਨੂੰ ਤੁਹਾਡੇ ਸਾਹਮਣੇ ਕਿਉਂ ਬਿਆਨ ਕੀਤਾ ਜਾ ਰਿਹਾ ਜੀ?
1: ਦਸਮ ਪਿਤਾ ਦਾ ਛੋਟਾ ਪੁੱਤਰ ਗੁਰ ਤੋਂ ਆਗਿਆ ਪਾ ਕੇ ਫਤਿਹ ਗਜਾ ਕੇ ਜੰਗ ਪਿਆਰ ਨਾਲ ਪੰਜਾਬੀ ਲੈ ਕੇ ਜਿੱਤ ਦੇ ਸੇਰੇ ਲਾ ਕੇ ਚੜਪੇ ਢਾ ਕੇ ਜੰਗ ਥਲ ਮਚਾਈ ਜਿੱਧਰ ਨੂੰ ਮੂੰਹ ਕਰਦੇ ਜਾਂਦੇ ਵਰਦੇ ਜੂਜਰੀ ਅੱਜ ਜਾਰ ਗੁਰਾਂ ਦਾ ਵੈਰੀ ਦਮਣੀ ਭਰਦੇ ਤੋਬਾ ਕਰਦੇ ਸੱਪਾਂ ਵਾਂਗੂ ਤੀਰ ਛੂਕਦੇ ਜਦ ਸੂਰਾ ਛੱਡਦਾ ਵੇ ਸੀਨੇ ਗੜਦਾ ਵੱਡੇ ਵੱਡੇ ਹੰਕਾਰੀ ਜਰਨੈਲਾਂ ਦੇ ਕੰਡੇ ਘੜਦਾ ਵੇ ਅੱਗੇ ਵੜਦਾ ਹੜ ਚੜੇ ਜੋ ਬੁਰਜਰ ਰੇਤ ਦੇ ਪਲ ਪਲ ਜਾਂਦੇ ਖੜਦੇ ਨਦੀਆਂ ਤਰਦੇ ਜੂਜਰੀ ਅੱਜ ਜਾਰ ਗੁਰਾਂ ਦਾ ਵੈਰੀ ਦਾਮਣੀ ਭਰਦੇ ਤੋਬਾ ਕਰਦੇ ਦੁਸ਼ਮਣ ਦੀ ਛਾਤੀ ਚ ਸੁੱਕਾ ਤੀਰ ਵੀਰ ਦਾ ਲੰਘੇ ਕੋਈ ਨਾ ਖੰਗੇ ਖਾ ਕੇ ਵਾਰ ਸ਼ੇਰ ਦਾ ਕਿਹੜਾ ਡਿੱਗਦਾ ਪਾਣੀ ਮੰਗੇ ਵੇ ਜਿਸ ਨੂੰ ਡੰਗੇ ਜਵਾਨ ਇਸ ਤਰ੍ਹਾਂ ਮਿੰਟਾਂ ਦੇ ਵਿੱਚ ਠਰਦੇ ਉਹ ਜਾਂਦੇ ਗਰਦੇ ਜੂਜਰੀ ਅੱਜ ਜਾਰ ਗੁਰਾਂ ਦਾ ਵੈਰੀ ਦਾਮਣੀ ਭਰਦੇ ਤੋਬਾ ਕਰਦੇ ਲੱਖਾਂ ਨਾਲ ਲੜਦੇ ਆ ਆਖਰ ਤੀਰ ਬਲੀ ਦੇ ਮੁੱਕੇ ਸੂਰਾ ਨਾ ਰੁਕੇ ਇਕਦਮ ਸੂਤ ਮਿਆਨੋ ਚੰਡੀ ਫਿਰ ਵੈਰੀ ਤੇ ਚੁੱਕੇ ਉਹ ਸੂਰਾ ਬੁੱਕੇ ਵਾਂਗੂ ਦਸ ਦੁਸ਼ਮਣ ਨੂੰ ਕੱਟ ਕੱਟ ਕੇ ਧਰਦੇ ਵੈਰੀ ਮਰਦੇ ਜੂਜਰੀ ਅੱਜ ਜਾਰ ਗੁਰਾਂ ਦਾ ਵੈਰੀ ਦਾਮਣੀ ਭਰਦੇ ਤੋਬਾ ਕਰਦੇ ਫਰੇਸ਼ਤੇ ਅੰਬਰੋਂ ਕੀਤਾ ਯੁੱਧ ਕਮਾਲ ਦਾ ਗੁਰਦਿਆਂ ਲਾਲਾ ਨਿੱਕੇ ਵੀਰ ਦੀ ਨਿੱਕੀ ਤੇਗ ਨੇ ਬਹੁਤ ਕਾਲੀਆਂ ਕਾਲਾਂ ਵੇ ਖੇਡੀਆਂ ਚਾਲਾਂ ਬਾਪੂ ਤੱਕ ਵੈਰੀ ਜਾਵੇ ਜਿਹਦੇ ਪੁੱਤ ਨੇ ਲੜਦੇ ਉਹ ਜਿੱਤਾਂ ਵਰਦੇ ਜੂਜਰੀ ਅੱਜ ਜਾਰ ਗੁਰਾਂ ਦਾ ਵੈਰੀ ਦਾਮਣੀ ਭਰਦੇ ਉਹ ਤੋਬਾ ਕਰ।

0: ਜਾਮਸ਼ੀਦੀ ਘੁੱਟ ਇਸ ਤਰ੍ਹਾਂ ਭਰਦੇ ਸੱਚੇ ਦਰਦੇ ਜੂਰੀ ਆਜ ਜਾਲ ਗੁਰਾਂ ਦਾ ਵੈਰੀ ਦਾਮਣੀ ਭਰਦੇ ਤੋਬਾ ਕਰਦੇ
1: ਆਖਿਰ 14 ਸਾਲ ਦਾ ਲਾਡਲਾ ਪੁੱਤਰ ਜਗਾਰ ਸਿੰਘ ਸਾਥੀਆਂ ਲੜਕੇ ਜਾਮੇ ਸ਼ਾਤ ਪੀ ਗਿਆ। ਕਲਗੀਧਰ ਪਾਤਸ਼ਾਹ ਨੇ ਚਮਕੌਰ ਦੀ ਗੜੀ ਦੇ ਵਿੱਚੋਂ 5 ਜਕਾਰੇ ਲਾਏ 5। ਦਇਆ ਸਿੰਘ ਨੇ ਪੁੱਛਿਆ, ਮਹਾਰਾਜ ਪੁੱਤਰ ਸ਼ਹੀਦ ਹੋਇਆ ਖੁਸ਼ੀ ਕਿਹੜੀ ਗੱਲ ਦੀ? ਉਹਨੇ ਆਖਿਆ, ਓਏ ਦਇਆ ਸਿੰਘਾ, ਇਹ ਤੋਂ ਵੱਧ ਖੁਸ਼ੀ ਹੋਰ ਕੀ ਹੋ ਸਕਦੀ ਆ? ਜਿਸ ਵਾਹਿਗੁਰੂ ਦੀ ਅਮਾਨ ਸੀ ਉਹਦੇ ਕੋਲ ਚਲੇਗੀ ਤੇ ਉਸ ਅਕਾਲ ਪੁਰਖ ਦਾ ਧੰਨਵਾਦ ਕੀਤਾ। ਆਖਿਆ ਵੀ ਕੱਲ ਨੂੰ ਜੰਗ ਵਿੱਚ ਅਸੀਂ ਆਵਾਂਗੇ। ਜਿਸ ਵੇਲੇ ਇਹ ਸਿੱਖਾਂ ਨੇ ਸਤਿਗੁਰਾਂ ਦੇ ਮੁਖਾਰ ਬਿੰਦ ਚੋਂ ਸੁਣਿਆ ਤੇ ਬੇਨਤੀ ਕੀਤੀ ਹੱਥ ਜੋੜ ਕੇ, ਮਹਾਰਾਜ ਤੁਸੀਂ ਪੰਥ ਦਾ ਮੂਲ ਹੋ, ਤੁਸੀਂ ਪੰਥ ਦੀਆਂ ਜੜ੍ਹਾਂ ਹੋ, ਮਹਾਰਾਜ ਤੁਸੀਂ ਇਸ ਗੜੀ ਦੇ ਵਿੱਚੋਂ ਸੁਰੱਖਿਅਤ ਨਿਕਲ ਜਾਓ, ਇਹਦੇ ਵਿੱਚ ਸਾਡੀ ਜਿੱਤ ਹੈ। ਮਹਾਰਾਜ ਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਕਲਗੀ ਤੋੜਾ ਭਾਈ ਸੰਗਤ ਸਿੰਘ ਨੂੰ ਦੇਖ ਕੇ ਇਸ ਤਰ੍ਹਾਂ ਮਹਾਰਾਜ ਦੁਸ਼ਮਣ ਦੇ ਘੇਰੇ ਨੂੰ ਚੀਰਦੇ ਹੋਏ ਮਾਛੀਵਾੜੇ ਦੇ ਜੰਗਲਾਂ ਨੂੰ ਤੁਰ ਗਏ। ਭਾਈ ਮਾਨ ਸਿੰਘ, ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਇਹ ਸਾਹਿਬ ਜੀ ਦੇ ਨਾਲ ਗਏ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਬਾਕੀ ਸਿੰਘ ਸੀ 9 ਪੋਹ ਨੂੰ ਸ਼ਹੀਦ ਹੋਏ। ਆਓ ਤੁਹਾਡੇ ਸਾਹਮਣੇ ਉਹਨਾਂ ਸਾਰਿਆਂ ਸਿੰਘਾਂ ਦੇ ਨਾਮ ਗੁਰਲਾਲ ਸਿੰਘ ਪੇਸ਼ ਕਰ ਰਿਹਾ, ਜਰਾ ਸਰਵਣ ਕਰੀਏ ਭਾਈ।
2: ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਸਹਿਜ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਸਰਦੂਰ ਸਿੰਘ ਜੀ, ਭਾਈ ਸੁਜਾਨ ਸਿੰਘ ਜੀ, ਭਾਈ ਸ਼ੇਰ ਸਿੰਘ ਜੀ, ਭਾਈ ਸੇਵਾ ਸਿੰਘ ਜੀ, ਭਾਈ ਸੰਗੋ ਸਿੰਘ ਜੀ, ਭਾਈ ਸੰਤ ਸਿੰਘ ਜੀ, ਭਾਈ ਹਰਦਾਸ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਕਰਮ ਸਿੰਘ ਜੀ, ਭਾਈ ਕਿਰਪਾਲ ਸਿੰਘ ਜੀ, ਭਾਈ ਖੜਕ ਸਿੰਘ ਜੀ, ਭਾਈ ਗੁਰਜੀਤ ਸਿੰਘ ਜੀ, ਭਾਈ ਗੁਲਾਬ ਸਿੰਘ ਜੀ, ਭਾਈ ਗੰਗਾ ਸਿੰਘ ਜੀ, ਭਾਈ ਗੰਡਾ ਸਿੰਘ ਜੀ, ਭਾਈ ਚਰਤ ਸਿੰਘ ਜੀ, ਭਾਈ ਜਵਾਰ ਸਿੰਘ ਜੀ, ਭਾਈ ਜੈਨਤ ਸਿੰਘ ਜੀ, ਭਾਈ ਜਵਾਲਾ ਸਿੰਘ ਜੀ, ਭਾਈ ਝੰਡਾ ਸਿੰਘ ਜੀ, ਭਾਈ ਤੇਜ ਸਿੰਘ ਜੀ, ਭਾਈ ਠਾਕੁਰ ਸਿੰਘ ਜੀ, ਭਾਈ ਦਿਆਲ ਸਿੰਘ ਜੀ, ਭਾਈ ਦਮੋਦਰ ਸਿੰਘ ਜੀ, ਭਾਈ ਨਿਆਲ ਸਿੰਘ ਜੀ, ਭਾਈ ਨਰਾਇਣ ਸਿੰਘ ਜੀ, ਭਾਈ ਪੰਜਾਬ ਸਿੰਘ ਜੀ, ਭਾਈ ਪ੍ਰੇਮ ਸਿੰਘ ਜੀ, ਭਾਈ ਬਸਾਵਾ ਸਿੰਘ ਜੀ, ਭਾਈ ਬਿਸ਼ਨ ਸਿੰਘ ਜੀ, ਭਾਈ ਭਲਵਾਨ ਸਿੰਘ ਜੀ, ਭਾਈ ਮਹਤਾਬ ਸਿੰਘ ਜੀ, ਭਾਈ ਰਣਜੀਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਰਤਨ ਸਿੰਘ ਜੀ, ਭਾਈ ਗੁਰਦਾਸ ਸਿੰਘ ਜੀ।
1: ਇਹ ਸੀ ਉਹ ਗੁਰੂ ਕੇ ਸਿੰਘ ਜਿਨ੍ਹਾਂ ਨੇ ਸੱਚ ਦੇ ਹੱਕ ਵਿੱਚ ਖਲੋ ਕੇ ਜਾਨ ਦਿੱਤੀ, ਦੁਨੀਆਂ ਉੱਤੇ ਆਪਣਾ ਜਿਉਣ ਜੋਗਾ ਨਾ ਛੱਡ ਗਏ। ਇੱਕ ਅੰਮ੍ਰਿਤ ਦੀ ਸ਼ਕਤੀ ਹੈ ਗੁਰਸਿੱਖੋ, ਜਿਨ੍ਹਾਂ ਅੰਮ੍ਰਿਤ ਛਕ ਲਿਆ ਉਹਨਾਂ ਫਿਰ ਮੌਤ ਨੂੰ ਮਜ਼ਾਕਾਂ ਕੀਤੀਆਂ। ਸਤਿਗੁਰੂ ਪਾਤਸ਼ਾਹ ਕਹਿੰਦੇ ਹਨ, ਪ੍ਰਥਮ ਰਹਿਤ ਖੰਡੇ ਕੀ ਪੌਲ ਲੈ। ਸਭ ਤੋਂ ਪਹਿਲੀ ਸਿੱਖ ਦੀ ਰਹਿਤ ਹੈ ਕਿ ਉਹ ਖੰਡੇ ਬਾਟੇ ਦਾ ਅਮਰ ਸਕੇ। ਉਸ ਤੋਂ ਬਾਅਦ ਜਿਹੜਾ ਰਹਿਣੀ ਵਿੱਚ ਰਹੇਗਾ, ਰਹਿਤ ਵਿੱਚ ਰਹੇਗਾ, ਸਤਿਗੁਰੂ ਉਹਦੇ ਸਦਾ ਅੰਗ ਸੰਗ ਰਹਿਣਗੇ। ਸੁਣੀਏ ਤੁਹਾਡੇ ਸਾਹਮਣੇ ਅਮਰ ਦੀ ਸ਼ਕਤੀ, ਜਿਨ੍ਹਾਂ 5 ਘੁੱਟ ਪੀ ਲਏ ਉਹਨਾਂ ਫਿਰ ਕਿਸ ਤਰ੍ਹਾਂ ਮੌਤ ਨੂੰ ਮਜ਼ਾਕਾਂ ਕੀਤੀਆਂ। ਚਿੜੀਆਂ ਨੇ 5 ਘੁੱਟ ਪੀ ਲਏ ਉਹਨਾਂ ਨੇ ਬਾਜਾਂ ਨੂੰ ਕਿਸ ਤਰ੍ਹਾਂ ਮਰੋੜ ਕੇ ਰੱਖਿਆ, ਤੁਹਾਡੇ ਸਾਹਮਣੇ ਜੋੜੀ ਹੈ ਇਉਂ ਬਿਆਨ ਕਰ ਰਹੀ ਹੈ ਜੀ।

ਤਕਵੀਸ਼ਰ ਜਸ ਗੁਰਾਂ ਦੇ ਗਾਏ ਨੇ ਐਸੀ ਸਗਤੀ ਅੰਮ੍ਰਿਤ ਦੇ ਵਿੱਚ ਗਿੱਦੜੋ ਸ਼ੇਰ ਬਣਾਏ ਨੇ ਐਸੀ ਸਗਤੀ

ਸਿੱਖੋ ਅਮਰ ਸਕੋ ਗੁਰੂ ਵਾਲੇ ਬਣੋ ਰਹਿਣੀ ਵਾਲਾ ਜੀਵਨ ਗੁਜ਼ਾਰੋ ਸਿੱਖਾ ਜਦੋਂ ਤੂੰ ਸਵੇਰੇ ਉੱਠ ਕੇ ਮੂੰਹ ਵੇਖੇ ਆਪਣਾ ਸੀਸੇ ਵਿੱਚ ਤੇਰੇ ਮੂੰਹ ਉੱਤੇ ਗੁਰੂ ਗੋਬਿੰਦ ਸਿੰਘ ਦਾ ਬਖਸ਼ਿਆ ਦਾੜਾ ਹੋਵੇ ਤੇਰੇ ਸਿਰ ਉੱਤੇ ਕੇਸ ਹੋਣ ਤੇਰੇ ਕੇਸਾਂ ਵਿੱਚ ਕੰਘਾ ਹੋਵੇ ਤੇਰੇ ਸਿਰ ਉੱਤੇ ਸੁੰਦਰ ਦਸਤਾਰ ਹੋਵੇ ਤੇਰੇ ਹੱਥ ਵਿੱਚ ਸਰਬਲੋਹ ਦਾ ਗੁਰੂ ਗੋਬਿੰਦ ਸਿੰਘ ਦਾ ਬਖਸ਼ਿਆ ਕੜਾ ਹੋਵੇ ਤੇਰੀ ਢਾਕ ਉੱਤੇ ਤਲਵਾਰ ਹੋਵੇ ਤੇਰੇ ਤੇੜ ਜਥਾ ਦੀ ਨਿਸ਼ਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਆ ਕਛਹਿਰਾ ਹੋਵੇ ਤੇ ਸਵਾਸ ਸਵਾਸ ਕਲਗੀਆਂ ਵਾਲਾ ਬੈਠਾ ਸਾਡੇ ਹਿਰਦੇ ਵਿੱਚ ਨਜ਼ਰ ਆਵੇ ਫਿਰ ਖਾਲਸੇ ਦੀ ਤਸਵੀਰ ਮੁਕੰਮਲ ਹੁੰਦੀ ਹੈ। ਇਹ ਦਾਤ ਸਾਨੂੰ ਇਸ ਦਰਬਾਰ ਦੇ ਵਿੱਚੋਂ ਮਿਲੇ ਖੋਈਆਂ ਫੁੱਲਾਂ ਦੀ ਮਾਫ਼ੀ। ਅੰਤ ਵਿੱਚ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਪ੍ਰੇਰਨਾ ਦਾ ਸਦਕਾ ਇਹ ਕੈਸ ਰਿਕਾਰਡ ਹੋਈ। ਕਵੀਸ਼ਰੀ ਜਥੇ ਦਾ ਫੋਨ ਨੰਬਰ ਨੋਟ ਕਰੋ 98-766-15-140 ਤੇ ਸੰਪਰਕ ਕਰਕੇ ਸਿੱਖੀ ਦੀ ਸੇਵਾ ਲਾ ਸਕਦੇ ਜੇ। ਆਓ ਇੱਕ ਚੜ੍ਹਦੀ ਕਲਾ ਦਾ ਜੈਕਾਰਾ, ਗੁਰੂ ਬਾਜਾਂ ਵਾਲੇ ਦਾ ਜੈਕਾਰਾ, ਪੁਰਾਤਨ ਸਿੰਘਾਂ ਵਾਲਾ ਜੈਕਾਰਾ ਤੇ ਸਾਡੀ ਆਵਾਜ਼ ਅਨੰਦਪੁਰ ਸਾਹਿਬ ਤੱਕ ਜਾਏਗੀ।

ਸਤਿਗੁਰੂ ਜੀ, ਹਮ ਅੰਧਲੇ ਅੰਧ ਬਿਖੈ ਬਿਖ ਰਾਤੇ ਕਿਉਂ ਚਾਲਣਗੇ ਚਾਲੀ। ਸਤਿਗੁਰੂ ਜੀ, ਅਸੀਂ ਤਾਂ ਅੰਨੇ ਹੋਏ ਤੇ ਸਾਨੂੰ ਪਤਾ ਹੀ ਨਹੀਂ ਤੇਰੇ ਰਾਹ 'ਤੇ ਕਿਵੇਂ ਚੱਲਣਾ, ਸਾਨੂੰ ਇੰਨੀ ਸੋਝ ਨਹੀਂ। ਜਿਸ ਤਰ੍ਹਾਂ ਸਾਡਾ ਮਨ ਕਹਿੰਦਾ ਜਿਹੜੇ ਪਾਸੇ ਲੈ ਕੇ ਜਾਂਦਾ ਅਸੀਂ ਤੁਰ ਪੈਂਦੇ, ਸਾਨੂੰ ਤਾਂ ਪਤਾ ਹੀ ਨਹੀਂ ਕਿ ਤੇਰੇ ਦੱਸੇ ਰਾਹ 'ਤੇ ਤੁਰਨਾ ਕਿਵੇਂ। ਤੁਸੀਂ ਆਪ ਹੀ ਕਿਰਪਾ ਕਰੋ ਸਤਿਗੁਰੂ ਜੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹੇ ਸੁੱਖਾਂ ਦੇ ਦਾਤੇ ਸਤਿਗੁਰੂ ਜੀ, ਤੁਸੀਂ ਆਪ ਹੀ ਦਇਆ ਕਰੋ। ਹਮਲਾ ਵੈ ਆਪਣੇ ਪਾਣੀ ਤੇ ਸਾਨੂੰ ਆਪਣੇ ਪੱਲੇ ਨਾਲ ਜੋੜ, ਸਾਨੂੰ ਆਪਣੇ ਪੱਲੇ ਨਾਲ ਲਾ ਲਓ। ਕਿਰਪਾ ਕਰੋ, ਕਿਸ ਤਰ੍ਹਾਂ ਤੁਹਾਡੇ ਮਾਰਗ 'ਤੇ ਚੱਲਣਾ ਹੈ ਇਹ ਸੋਝੀ ਤੁਸੀਂ ਆਪ ਬਖਸ਼ੋ। ਅਸੀਂ ਤਾਂ ਆ ਇਕੱਠੇ ਹਾਂ ਤੁਹਾਡੇ ਦੁਆਰੇ, ਅਸੀਂ ਤਾਂ ਆ ਡਿੱਗੇ ਹਾਂ ਤੁਹਾਡੇ ਦੁਆਰੇ, ਅਤੇ ਤੁਸੀਂ ਆਪ ਹੀ ਕਿਰਪਾ ਕਰੋ।

Bye.

ਦਰਾਂ ਨੂੰ ਗਾਹ ਕੇ ਤੇਰੇ ਦਰ ਤੇ ਆ ਸਕਦਾ। ਸਤਿਗੁਰੂ ਸਾਰੇ ਦਰਾਂ ਤੇ ਫਿਰ ਫਿਰ ਕੇ ਅੱਜ ਤੂੰ ਕਿਰਪਾ ਕੀਤੀ ਹੈ, ਤੇਰੀ ਸ਼ਰਨ ਵਿੱਚ ਆਇਆ, ਤੇਰੇ ਚਰਨਾਂ ਚ ਆ ਕੇ ਆ ਡਿੱਗਾ ਹਾਂ। ਤੁਸੀਂ ਕਿਰਪਾ ਕਰੋ ਸਤਿਗੁਰੂ।

ਸਤਿਗੁਰੂ ਤੇਰੇ ਇੰਨੇ ਗੁਣ ਨੇ, ਇੰਨੇ ਗੁਣ ਨੇ, ਤੁਸੀਂ ਦੁੱਖਾਂ ਦਾ ਭੰਜਨ, ਦੁੱਖਾਂ ਦਾ ਨਾਸ਼ ਕਰਨ ਵਾਲੇ, ਤੁਸੀਂ ਸਰਬ ਸੁੱਖਾਂ ਕੇ ਦਾਤੇ ਹੋ। ਸਤਿਗੁਰੂ ਜੀ ਤੇਰੇ ਇੰਨੇ ਗੁਣ ਹੁੰਦੇ ਆ, ਮੈਂ ਮੂਰਖ ਜਿਹਨੂੰ ਸਮਝ ਨਹੀਂ ਆਈ ਅੱਜ ਕਿ ਤੇਰੇ ਦਰ ਤੋਂ ਮੈਨੂੰ ਸਭ ਕੁਝ ਮਿਲਣਾ, ਤੇਰੇ ਦਰ ਤੇ ਮੇਰੇ ਸਾਰੇ ਪਾਪ ਬਖਸ਼ੇ।

ਕਿਸੇ ਖੇਡ ਵਰਤਾਈ ਕਪੂਰਾਂ ਨੇ, ਇੱਕ ਪਾਪੀ ਇੱਕ ਨਿਰਗੁਣ ਚਰਨਾਂ ਤੇ ਆ ਟਿਕਾ। ਤੇ ਜਦ ਪੂਰਨ ਸਤਿਗੁਰੂ ਜੀ ਨੂੰ ਆ ਕੇ ਮਿਲਿਆ, ਅਰਦਾਸ ਕੀਤੀ, ਬੇਨਤੀ ਕੀਤੀ, ਦੋਦੜੀ ਕੀਤੀ, ਤੇ ਹੁਣ ਸਤਿਗੁਰ ਭੇਟ ਰਾਮ ਰਖ ਪਾਇਆ। ਰਾਮ ਦੇ ਨਾਮ ਦਾ ਰਖ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤਾ। ਕਿਰਪਾ ਆਪਾਂ ਨੂੰ ਪੜੀਏ, ਬਲੇ ਹਾਰੇ ਜਾਈਏ ਇੱਥੇ ਸਤਿਗੁਰਾਂ ਤੋਂ।

ਨਾਨਕ ਕਾ ਗੁਰ ਬਖਸ਼ਿਆ ਗੁਰ ਬਖਸ਼ਿਆ ਗੁਰ ਬਖਸ਼ਿਆ ਗੁਰ ਬਖਸ਼ਿਆ ਨਾਮੇ ਸੰਗ ਜੋਤੇ।

ठाकुर भेट राम रस पाया।

கிருபா கருக்கிரு.

0: तो गुरु प्यारे की सेवा प्रवान करना जी। गुरु जब कायम कर दिया पता नहीं कितनिया को भुला गलतियां होगी होनगियां आप जी प्रतख गुरु रूप को बख्शन योग हो अनजान जी बच्चे समझ के बख्श लेना अगों वास्ते अपने ना बच्चों की झोली असीस रूप पा के बेचना गुरु पाठ इस तरह आप मेहरमत करके अपने ना बच्चों सुमत गुरमत बख्श के संपूर्ण देह अरूपता के दान बख्श के सदा अनुसंत सहाई देखे हौमै तो बचा के अपनी सेवा सतगुरु जी इसी तरह आप ही लेंदे रहने से असीस आप जी अपने ना बच्चों जरूर बख्शना गुरफते प्रवान करो जियो वाहेगुरु जी का खालसा वाहेगुरु जी की फतेह।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਹਰੀ ਪਰਮਾਤਮਾ ਦਾ ਨਾਮ ਸੰਚਨਾ ਇਕੱਠਾ ਕਰਨਾ ਤੇ ਜਿਨ੍ਹਾਂ ਨੇ ਜਿਨੀ ਗੁਰਮੁਖ ਨਾਮ ਧਿਆਇਆ ਇਹਨਾਂ ਫਿਰ ਵਿਘਨ ਨਾ ਹੋਈ ਰਾਮ ਰਾਜੇ। ਨਾਮ ਇੰਨੇ ਕੰਮ ਕਰਦਾ ਜਿੰਨੀ ਗੁਰਮੁਖ ਨਾਮ ਧਿਆਇਆ ਤਿੰਨਾ ਫਿਰ ਵਿਘਨ ਨਾ ਹੋਈ ਰਾਮ ਰਾਜ। ਜੀਵਨ ਦੇ ਅੰਦਰ ਵਿਘਨ ਨਹੀਂ ਆਉਂਦਾ ਤੇ ਜਿਨ੍ਹਾਂ ਨੇ ਨਾਮ ਜਪ ਕੇ ਸਤਿਗੁਰ ਪੁਰਖ ਪਰਮਾਤਮਾ ਨੂੰ ਮਨਾ ਲਿਆ, ਜਿਨ ਸਤਿਗੁਰ ਪੁਰਖ ਮਨਾਇਆ ਤਿੰਨ ਪੂਜੇ ਸਭ ਕੋਈ। ਜਿਨ੍ਹਾਂ ਨੇ ਨਾਮ ਜਪ ਕੇ ਸਤਿਗੁਰ ਪੁਰਖ ਨੂੰ ਮਨਾਇਆ ਮਨਾਉਣਾ ਪੈਂਦਾ ਤੇ ਮਨਾਉਣਾ ਕਿਸ ਤਰ੍ਹਾਂ ਪੈਂਦਾ? ਸ਼ੁਭ ਗੁਣਾਂ ਦੇ ਨਾਲ, ਚੰਗੇ ਗੁਣਾਂ ਦੇ ਨਾਲ ਪਰਮਾਤਮਾ ਦੀ ਭਗਤੀ ਕਰਕੇ ਰੱਬ ਨੂੰ ਮਨਾਇਆ ਜਾਂਦਾ। ਜਿਨ ਸਤਿਗੁਰ ਪੁਰਖ ਮਨਾਇਆ ਤਿੰਨ ਪੂਜੇ ਸਭ ਕੋਈ। ਜਿੰਨੀ ਸਤਿਗੁਰ ਪਿਆਰਾ ਸੇਵਿਆ, ਜਿਨ੍ਹਾਂ ਨੇ ਪਿਆਰੇ ਸਤਿਗੁਰ ਨੂੰ ਸੇਵਿਆ ਪੂਜਿਆ। ਗਰੀਬ ਨਵਾਜ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਆਸਾ ਜੀ ਦੀ ਵਾਰ ਦਾ 23ਵਾਂ ਸੰਤ ਹੈ। ਜਿੰਨੀ ਸਤਿਗੁਰ ਪੁਰਖ ਮਨਾਇਆ ਤਿੰਨ ਪੂਜੇ ਸਭ ਕੋਈ। ਜਿੰਨੀ ਸਤਿਗੁਰ ਪਿਆਰਾ ਸੇਵਿਆ ਤਿੰਨਾ ਫਿਰ ਵਿਘਨ ਨਾ ਹੋਈ। ਜਿਨ ਨਾਨਕ ਸਤਿਗੁਰ ਪੂਜਿਆ ਤਿੰਨਾ ਮਿਲਿਆ ਹਰ ਸੋਈ। ਹਰੀ ਪਰਮਾਤਮਾ ਮਿਲ ਜਾਂਦਾ ਨਾਮ ਦੀ ਬਖਸ਼ਿਸ਼ ਦੇ ਨਾਲ, ਨਾਮ ਦੀ ਕਮਾਈ ਦੇ ਨਾਲ ਮਿਲ ਜਾਂਦਾ ਹੈ। ਸਾਹਿਬ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਆਪਣਾ ਪਾਵਨ ਸਵਈਆ ਸਵਈਏ ਮਹੱਲੇ ਚੌਥੇ ਕੇ ਦਾ ਸ਼ਬਦ ਹੈ। ਆਪ ਜੀ ਪਹੁੰਚੋ, ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋਡਿਓ ਪਾਸ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਹੈ ਪਰਮ ਪਦਵੀ ਹਾਸਲ ਕੀਤੀ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋਡਿਓ ਪਾਸ, ਤਾਤੇ ਗਹੁਰ ਗਿਆਨ ਪ੍ਰਗਟ ਉਜਿਆਰੋ, ਦੁੱਖ ਦਰਿਦਰ ਅੰਧਿਹਾਰ ਕੋ ਨਾਸ, ਕਬ ਕੀਰਤ ਸੰਤ ਚਰਨ ਮੂੜ ਜੋ ਲਾਗੇ, ਤਿੰਨ ਜਨਮ ਮਰਨ ਨਹੀਂ ਜਮ ਕੋ ਤਰਾਸ, ਜਿਵ ਅੰਗਦ ਅੰਗ ਸੰਗ ਨਾਨਕ ਗੁਰ, ਤਿਵ ਗੁਰ ਅਮਰਦਾਸ ਕੈ ਗੁਰੂ ਰਾਮਦਾਸ। ਸਵਈਏ ਮਹੱਲੇ ਚੌਥੇ। ਸਹਿਬ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਸਵਈਆ ਕਹਿੰਦੇ, ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਹੈ, ਜਿਨ ਸ਼ਬਦ ਕਮਾਏ ਪਰਮ ਪਦ ਪਾਇਓ। ਜੀਵਨ ਸ਼ਬਦ ਦੀ ਕਮਾਈ ਦਾ, ਜੀਵਨ ਨਾਮ ਦੀ ਕਮਾਈ ਦਾ ਹੈ। ਧਨ ਦੌਲਤ ਦੀ ਕਮਾਈ ਤਾਂ ਹੈ, ਦੁਨੀਆਂ ਦੇ ਅੰਦਰ ਕਮਾਈ ਕਰਦੇ ਹਾਂ, ਇੱਕ ਤੋਂ ਅਨੇਕ ਘਰ ਬਣਦੇ ਨੇ, ਇੱਕ ਤੋਂ ਅਨੇਕ ਬਿਜ਼ਨਸ ਦੇ ਅੰਦਰ ਅਗਾਂਹ ਵਧਨੇ ਆ, ਡਿਗਰੀਆਂ ਹਾਸਲ ਕਰਦੇ ਹਾਂ। ਮਨੁੱਖਤਾ ਦਾ ਚੱਲਣ ਦਾ ਪੰਧ ਜਿਹੜਾ ਹੈ ਸਾਡੇ ਵਾਸਤੇ ਸੌਖਾ ਹੋ ਜਾਂਦਾ। ਸੰਸਾਰ ਦੀ ਜ਼ਿੰਦਗੀ ਜਿਉਣੀ ਸਾਡੇ ਵਾਸਤੇ ਸੌਖੀ ਹੋ ਜਾਂਦੀ ਕੇਵਲ ਧਨ ਨਾਲ, ਨਾਮ ਦੇ ਨਾਲ ਸੰਸਾਰ ਦਾ ਪੈਂਡਾ ਤੈਅ ਕਰਨਾ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਇੱਥੇ ਬ੍ਰਹਮ ਦੀ ਬਾਤ ਕਹੀ ਹੈ। ਜਿਸ ਮਾਰਗ ਉੱਤੇ ਆਪਾਂ ਜਾ ਰਹੇ ਹਾਂ ਉਸ ਮਾਰਗ ਦੀ ਗੱਲ ਕੀਤੀ ਹੈ। ਦੁਨੀਆਂ ਦੇ ਕਮਾਈ ਧੰਦੇ ਤਾਂ ਹਰ ਇੱਕ ਕਰਦਾ ਮਨੁੱਖ, ਕੇਵਲ ਤਾਂ ਕੇਵਲ ਸ਼ਬਦ ਦੀ ਕਮਾਈ ਕਰਨ ਵਾਲੇ ਮਹਾਂਪੁਰਖਾਂ ਦੀ ਬਾਤ ਇੱਥੇ ਕਹੀ ਹੈ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਇਹਨਾਂ ਨੇ ਪਰਮ ਪਦਵੀ ਹਾਸਲ ਕਰ ਲਈ। ਸੇਵਾ ਕਰ

0: ना छोड़ो पास सेवा करते रहे पासा ना छड़े भाई चूहड़ गुरु अर्जन देव महाराज जी दे दरबार दे अंदर सेवा करते बहुत घालना कमाई आप जी ने जो गुरु दर से आए ना भाई चूहड़ महाराज मन नहीं टिकता मन नहीं टिकता सतगुरु कहंदे मन की कहंदे कहंदे मन संसार दे विषय पदार्थां दे विच खटत है मन संसार दी धन दौलत वल भजदा है ਮਹਾਰਾਜ ਕਹਿੰਦੇ ਅਜੇ ਮਿੱਟੀ ਨਾਲ ਮੋਹ ਹੈ ਮਿੱਟੀ ਨਾਲ ਜਿੰਨਾ ਚਿਰ ਸਾਡਾ ਮਿੱਟੀ ਨਾਲ ਮੋਹ ਹੁੰਦਾ ਨਾ ਮਨ ਮਿੱਟੀ ਨਾਲ ਪਿਆਰ ਕਰਦਾ ਕਿਉਂਕਿ ਪ੍ਰਕਿਰਤੀ ਮਿੱਟੀ ਤੋਂ ਬਣੀ ਸਾਡਾ ਸਰੀਰ ਮਿੱਟੀ ਤੋਂ ਬਣਿਆ ਪਦਾਰਥ ਖਾਣ ਵਾਲੇ ਸਾਨੂੰ ਮਿੱਟੀ ਤੋਂ ਮਿਲਦੇ ਨੇ ਕਾਗਜ਼ ਕਲਮ ਧਨ ਦੌਲਤ ਇਹ ਵੀ ਮਿੱਟੀ ਦਾ ਰੂਪ ਹੈ ਇਹ ਵੀ ਮਿੱਟੀ ਚੋਂ ਮਿਲਦੇ ਨੇ ਸੋਨਾ ਚਾਂਦੀ ਹੀਰੇ ਮੋਤੀ ਜਵਾਹਰਾਤ ਇਹ ਪ੍ਰਕਿਰਤੀ ਚੋਂ ਮਿਲਦੇ ਨੇ ਮੈਟਲ ਜਿੰਨੇ ਹਨ ਇਹ ਸਾਰੇ ਦੀ ਸਾਰੀ ਇਹ ਪ੍ਰਕਿਰਤੀ ਹੈ ਧਰਤੀ ਹੈ ਸਾਡਾ ਮਿੱਟੀ ਨਾਲ ਮੋਹ ਹੈ ਤਾਂ ਇਹ ਮਿੱਟੀ ਦੀਆਂ ਚੀਜ਼ਾਂ ਬਣੀਆਂ ਹੋਈਆਂ ਸਾਨੂੰ ਮੋਹਦੀਆਂ ਨੇ ਕਦੇ ਭਜਦੇ ਹਾਂ ਹੀਰੇ ਜਵਾਹਰਾਤ ਵੱਲ ਕਦੇ ਧਨ ਦੌਲਤ ਵੱਲ ਕਦੀ ਦੁਨੀਆਂ ਦੇ ਬਣਾਏ ਚੰਗੇ ਚੰਗੇ ਪਦਾਰਥਾਂ ਵੱਲ ਕਦੇ ਖਾਣ ਦੀ ਰੁਚੀ ਹੈ ਕਦੇ ਪਹਿਣ ਦੀ ਰੁਚੀ ਜ਼ਿਆਦਾ ਹੈ ਕਦੇ ਧਨ ਕਮਾਉਣ ਦੀ ਰੁਚੀ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿਣ ਲੱਗੇ ਭਾਈ ਚੂੜ ਮਹਾਰਾਜ ਮਨ ਅਜੇ ਸੰਸਾਰ ਵੱਲ ਭਜਦਾ ਤਾਂ ਸਤਿਗੁਰੂ ਕਹਿੰਦੇ ਮਿੱਟੀ ਨਾਲ ਪਿਆਰ ਹੈ ਅਜੇ ਇਹਦਾ ਮਿੱਟੀ ਤੋਂ ਉੱਚਾ ਨਹੀਂ ਉੱਠਿਆ ਇਹ ਸ਼ਬਦ ਦੀ ਕਮਾਈ ਕਰਕੇ ਅਸੀਂ ਮਿੱਟੀ ਤੋਂ ਥੋੜਾ ਜਿਹਾ ਉੱਚੇ ਉੱਠਨੇ ਹਨ ਥੋੜਾ ਸਮਾਂ ਤਾਂ ਉੱਪਰ ਚਲੇ ਜਾਂਦੇ ਹਾਂ ਜਿੰਨਾ ਚਿਰ ਨਾਮ ਜਪਦੇ ਹਾਂ ਜਦੋਂ ਨਾਮ ਛੱਡਦੇ ਹਾਂ ਮੁੜ ਕੇ ਫਿਰ ਆ ਕੇ ਧਰਤੀ 'ਤੇ ਡਿੱਗ ਜਾਂਦੇ ਹਾਂ ਮਿੱਟੀ ਦੇ ਵਿੱਚ ਫਿਰ ਆ ਕੇ ਮਿਲ ਜਾਂਦੇ ਹਾਂ ਮਨ ਜਿਹੜਾ ਹੈ ਇਹ ਮਿੱਟੀ ਤੋਂ ਹੀ ਬਣਿਆ ਤੇ ਮਿੱਟੀ ਨਾਲ ਹੀ ਇਸ ਦੀ ਰੁਚੀ ਹਟਦੀ ਨਹੀਂ ਸਤਿਗੁਰੂ ਕਹਿੰਦੇ ਮਨ ਨੂੰ ਤਾਂ ਸ਼ਬਦ ਦਾ ਭੌਰਾ ਬਣਾਉਣਾ ਮਨ ਜਦੋਂ ਨਾਮ ਦਾ ਭੌਰਾ ਬਣ ਗਿਆ ਸ਼ਬਦ ਦਾ ਭੌਰਾ ਬਣ ਗਿਆ ਤਾਂ ਇਹ ਫਿਰ ਸ਼ਬਦ ਦੇ ਦੁਆਲੇ ਦੁਆਲੇ ਘੁੰਮੇਗਾ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਬੜੀ ਸੁੰਦਰ ਬਾਤ ਕਹੀ ਹੈ ਕਹਿੰਦੇ ਮੱਖੀ ਨੂੰ ਕਦੇ ਵੇਖਿਆ ਹੋਵੇਗਾ ਫੁੱਲ ਖਿੜਦੇ ਨੇ ਖਿੜਦੇ ਹੋਏ ਫੁੱਲ ਦੇ ਦੁਆਲੇ ਮੱਕੀ ਜਿਹੜੀ ਹੈ ਭੌਂਦੀ ਫਿਰਦੀ ਹੈ ਬੜੀ ਆਵਾਜ਼ ਕਰਦੀ ਹੈ ਬਹੁਤ ਆਵਾਜ਼ ਆਉਂਦੀ ਹੈ ਉਸ ਸਮੇਂ ਮੱਕੀ ਦੀ ਬਹੁਤ ਆਵਾਜ਼ ਕਰਦੀ ਦੁਆਲੇ ਦੁਆਲੇ ਫੁੱਲ ਦੇ ਘੁੰਮਦੀ ਹੈ ਆਵਾਜ਼ ਬੜੀ ਕਰਦੀ ਤੇ ਜਦੋਂ ਫੁੱਲ ਦੇ ਉੱਪਰ ਆ ਕੇ ਬਹਿੰਦੀ ਹੈ ਉਦੋਂ ਆਵਾਜ਼ ਗੁੰਮ ਹੋ ਜਾਂਦੀ ਆਵਾਜ਼ ਨਹੀਂ ਕਰਦੀ ਮਹਾਰਾਜ ਫਿਰ ਉਦੋਂ ਕੀ ਕਰਦੀ ਭਾਈ ਵੀਰ ਸਿੰਘ ਜੀ ਨੂੰ ਪੁੱਛਿਆ ਫਿਰ ਉਦੋਂ ਕੀ ਕਰਦੀ ਕਹਿੰਦੇ ਉਦੋਂ ਫਿਰ ਆਵਾਜ਼ ਨਹੀਂ ਕਰਦੀ ਫੁੱਲ ਦੇ ਵਿੱਚ ਛੁਪੇ ਹੋਏ ਰਸ ਨੂੰ ਚੂਸਦੀ ਫੁੱਲ ਵਿੱਚ ਛੁਪੇ ਹੋਏ ਰਸ ਨੂੰ ਚੂਸਦੀ ਜਗਿਆਸੂ ਜਦੋਂ ਗੁਰੂ ਕੇ ਨੇੜੇ ਆਉਂਦਾ ਹੈ ਨਜ਼ਦੀਕ ਤਾਂ ਸ਼ਬਦ ਦੀ ਪੁਕਾਰ ਹਿਰਦੇ ਚੋਂ ਨਿਕਲਦੀ ਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦਾ ਹੈ ਸ਼ਬਦ ਜਪਦਾ ਚਲਾ ਜਾਂਦਾ ਹੈ ਕੀਰਤਨ ਕਰਦਾ ਹੈ ਕਹਾਣੀਆਂ ਕਰਦਾ ਹੈ ਗਾਉਂਦਾ ਗੁਰਬਾਣੀ ਦੇ ਨਿਤਨੇਮ ਦੇ ਜਾਪ ਦੇ ਪਾਠ ਕਰਦਾ ਹੈ ਪਰ ਜਦੋਂ ਸ਼ਬਦ ਦੇ ਵਿੱਚ ਖੁੱਭ ਜਾਂਦਾ ਆਵਾਜ਼ ਬੰਦ ਹੋ ਜਾਂਦੀ ਆਵਾਜ਼ ਬੰਦ ਹੋ ਜਾਂਦੀ ਉਦੋਂ ਮਨ ਸ਼ਬਦ ਦੇ ਵਿੱਚ ਗਹਿਰਾ ਖੁੱਭ ਜਾਂਦਾ ਧਿਆਨ ਦਿਓ ਜੇ ਸਾਡਾ ਮਾਰਗ ਰਸ ਚੂਸਣ ਦਾ ਹੈ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਆ ਗੁਰੂ ਦਰ ਦੇ ਉੱਪਰ ਭਾਈ ਵੀਰ ਸਿੰਘ ਨੂੰ ਚਿੱਠੀ ਲਿਖੀ ਕਿਸੇ ਨੇ ਕਹਿਣ ਲੱਗੇ ਨਾਮ ਬੜਾ ਜਪਦੇ ਹਾਂ ਪਰ ਰਸ ਨਹੀਂ ਆਉਂਦਾ ਇਹ ਅਧਿਆਤਮਕ ਮਾਰਗ ਤੇ ਪਾਂਧੀ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਚਿੱਠੀ ਲਿਖੀ ਜਗਿਆਸੂ ਨੇ ਭਾਈ ਸਾਹਿਬ ਜੀ ਨਾਮ ਤਾਂ ਜਪਦੇ ਹਾਂ ਸ਼ਬਦ ਤਾਂ ਪੜ੍ਹਦੇ ਹਾਂ ਪਰ ਰਸ ਨਹੀਂ ਆਉਂਦਾ ਤੇ ਭਾਈ ਵੀਰ ਸਿੰਘ ਨੇ ਅੱਗੋਂ ਜਵਾਬ ਦਿੱਤਾ ਕਹਿੰਦੇ ਅਜੇ ਰਸ ਲੈਣ ਦੇ ਅਧਿਕਾਰੀ ਬਣੇ ਕਿੱਥੋਂ ਅਜੇ ਰਸ ਲੈਣ ਦੇ ਅਧਿਕਾਰੀ ਨਹੀਂ ਹੋ ਅਜੇ ਤਾਂ ਸ਼ਬਦ ਜਪੀ ਜਾਓ ਰਸ ਦੇਣ ਵਾਲੇ ਨੂੰ ਪਤਾ ਹੈ ਕਦੋਂ ਰਸ ਦੇਣਾ ਤੁਹਾਨੂੰ ਇਹ ਉਦੋਂ ਦੇਵੇਗਾ ਜਦੋਂ ਪੂਰਨ ਤੌਰ ਤੇ ਭਾਂਡਾ ਜਿਹੜਾ ਹੈ ਸਾਡੇ ਹਿਰਦੇ ਰੂਪੀ ਪੱਕ ਗਿਆ ਇਹ ਭਰਪੂਰ ਹੋ ਗਿਆ ਨਾਮ ਦੇ ਨਾਲ ਟੁੱਟਣ ਭੱਜਣ ਤੋਂ ਰਹਿਤ ਹੋ ਗਿਆ ਉਦੋਂ ਫਿਰ ਉਹ ਰਸ ਇਸ ਦੇ ਵਿੱਚ ਪਾਏਗਾ ਤੇ ਜਦੋਂ ਰਸ ਆ ਗਿਆ ਇਸ ਦੇ ਵਿੱਚ ਫਿਰ ਇਹ ਪੂਰਨ ਤੌਰ ਤੇ ਖਿੜ ਜਾਏਗਾ ਇਹ ਭਾਈ ਚੂੜ ਨਾਮ ਜਪੀਆ ਬਹੁਤ ਨਾਮ ਜਪੀਆ ਸੇਵਾ ਬੜੀ ਕਮਾਉਂਦਾ ਸਤਿਗੁਰਾਂ ਨੇ ਭੇਜਿਆ ਕਹਿੰਦੇ ਜਾਓ ਪ੍ਰਚਾਰ ਦੀ ਫੇਰੀ ਤੇ ਪਹੁੰਚੋ ਪ੍ਰਚਾਰ ਕਰਦਿਆਂ ਕਰਦਿਆਂ ਲਖਨਊ ਸ਼ਹਿਰ ਵਿੱਚ ਆ ਗਏ ਲਖਨਊ ਸ਼ਹਿਰ ਦੇ ਅੰਦਰ ਆ ਕੇ ਅੰਮ੍ਰਿਤ ਰੂਪੀ ਨਾਮ ਦਾ ਪ੍ਰਚਾਰ ਕੀਤਾ। ਇੱਕ ਪਰਮਾਤਮਾ ਅਕਾਲ ਪੁਰਖ ਅਦੁੱਤੀ ਬ੍ਰਹਮ ਜਿਹੜਾ ਸਾਰਿਆਂ ਦਾ ਪ੍ਰਕਾਸ਼ਮਾਨ ਹੈ, ਇੱਕ ਓਅੰਕਾਰ ਸਤਨਾਮ ਦੀ ਕਥਾ ਆਪ ਜੀ ਨੇ ਕੀਤੀ। ਸਾਰੇ ਦਾ ਸਾਰਾ ਆਲਮ ਢੁੱਕ ਗਿਆ, ਸਾਰਾ ਸ਼ਹਿਰ ਇਕੱਠਾ ਹੋ ਗਿਆ। ਇੱਥੋਂ ਦੀ ਰਾਣੀ ਵੀ ਹੈ, ਇੱਕ ਰਾਜਾ ਵੀ ਹੈ। ਰਾਜ ਮਹਿਲਾਂ ਤੱਕ ਖਬਰ ਪਹੁੰਚੀ, ਰਾਣੀ ਵੀ ਆਈ ਦਰਬਾਰ ਦੇ ਅੰਦਰ ਆ ਕੇ ਕਥਾ ਸੁਣੀ। ਬੜਾ ਮਨ ਪ੍ਰਸੰਨ ਹੋਇਆ, ਨਾਮ ਬਾਣੀ ਦਾ ਪ੍ਰਵਾਹ ਚੱਲਦਾ, ਬੜਾ ਮਨ ਪ੍ਰਸੰਨ ਹੋਇਆ। ਇਹ ਆਖਿਰਕਾਰ ਗੁਰੂ ਕੇ ਸ਼ਬਦ ਦੇ ਨਾਲ ਇਸ ਦਾ ਮਨ ਜੁੜ ਗਿਆ, ਇਸ ਦਾ ਜੀਵਨ ਕੁਝ ਐਸੇ ਤਰੀਕੇ ਦੇ ਨਾਲ ਢੜਿਆ ਕਿ ਇਸ ਰਾਣੀ ਨੇ, ਰਾਜੇ ਦੇ ਨਾਲ ਤਾਂ ਮੋਹ ਹੈ, ਰਾਜੇ ਨਾਲ ਬਹੁਤ ਪਿਆਰ ਹੈ, ਪਰ ਇਸ ਦੇ ਪਾਸ ਰਾਜੇ ਦੇ ਕੋਲੋਂ 9 ਲੱਖਾਂ ਹਾਰ ਲੈਣ ਵਾਸਤੇ ਰਾਣੀ ਨੇ ਬੜੇ ਉਦਮ ਉਪਰਾਲੇ ਕੀਤੇ। ਆਖਿਰਕਾਰ ਦਾਸੀਆਂ ਤੇ ਗੋਲੀਆਂ ਤੱਕ ਪੁਕਾਰ ਕਰਕੇ ਰਾਜੇ ਪਾਸੋਂ 9 ਲੱਖਾਂ ਹਾਰ ਲੈ ਲਿਆ। ਇੱਕ ਕਹਿਣ ਦਾ ਸਤਿਗੁਰਾਂ ਨੇ ਤਰੀਕਾ ਜੀਵਨ ਦੇ ਅੰਦਰ ਸਮਝਾਇਆ, ਬੜੀ ਕਮਾਲ ਦੀ ਬਾਤ ਹੈ। ਜਦੋਂ ਮਨ ਦੀ ਰੁਚੀ ਪਦਾਰਥਾਂ ਵਿੱਚ ਹੁੰਦੀ ਹੈ, ਰਾਜਾ ਕਹਿਣ ਲੱਗਾ ਇਹ ਕੁਝ ਮੰਗਿਆ, ਰਾਣੀ ਨੇ ਕਹਿਣ ਲੱਗੇ ਜੀ ਹਾਂ ਇਹ ਕੁਝ ਮੰਗਿਆ। ਕਹਿੰਦੇ ਦੇ ਦਿਓ, ਖਜ਼ਾਨਾ ਖਾਲੀ ਕਰ ਦਿਓ, 9 ਲੱਖਾਂ ਹਾਰ ਨਹੀਂ ਬਲਕਿ ਸਾਰੇ ਹੀਰੇ ਮੋਤੀ ਹੀ ਦੇ ਦਿਓ, ਜਵਾਹਰਾਤਾਂ ਦੇ ਥਾਲ ਭਰ ਕੇ ਦੇ ਦਿਓ। ਰਾਣੀ ਦੇ ਅੱਗੇ ਢੇਰ ਲਾ ਦਿੱਤੇ, ਰਾਣੀ ਨੂੰ 9 ਲੱਖਾਂ ਹਾਰ ਮਿਲ ਗਿਆ। 9 ਲੱਖ ਉਸ ਸਮੇਂ ਦੀ ਕੀਮਤ ਇਸ ਦੀ, ਜਿਸ ਦੇ ਵਿੱਚ ਮੋਤੀ ਤੇ ਪੁਖਰਾਜ ਜੜਤਾ ਕੀਤੇ ਹੋਏ ਨੇ, ਸੋਨੇ ਦੀਆਂ ਕਿੰਗਾਰੀਆਂ ਜਿਹੜੀਆਂ ਹਨ ਜੜੀਆਂ ਹੋਈਆਂ ਨੇ, ਰਾਣੀ ਦੇ ਪਾਸ ਆ ਗਈਆਂ। ਨਾਲ ਨਾਲ ਇੱਕ ਚਿੱਠੀ ਨਿਕਲੀ, ਚਿੱਠੀ ਵਿੱਚ ਰਾਜੇ ਨੇ ਇੱਕ ਸੰਦੇਸ਼ਾ ਹੋਰ ਦੇ ਦਿੱਤਾ, ਆ ਲੈ ਤੂੰ ਇੱਕ ਮੰਗਿਆ ਸੀ, ਮੈਂ ਤੈਨੂੰ ਕਈ ਕੁਝ ਦੇ ਦਿੱਤੇ ਨੇ, ਪਰ ਅੱਜ ਤੋਂ ਬਾਅਦ ਤੇਰਾ ਮਹਿਲ ਵਿੱਚ ਵੜਨਾ, ਪ੍ਰਵੇਸ਼ ਕਰਨਾ, 9 ਐਂਟਰੀ ਹੈ ਤੇਰੇ ਜੀਵਨ ਦੀ। ਅੱਜ ਤੋਂ ਬਾਅਦ ਤੂੰ ਰਾਜ ਮਹਿਲ ਵਿੱਚ ਨਹੀਂ ਆ ਸਕਦੀ, ਤੂੰ ਆਪਣੇ ਹੀ ਮਹਿਲ ਵਿੱਚ ਰਹਿ, ਆਪਣੇ ਹੀ ਕਮਰੇ ਵਿੱਚ ਰਹਿ, ਆਪਣੀ ਦੁਨੀਆ ਵਿੱਚ ਜੀ, ਕਿਉਂਕਿ ਮੇਰੇ ਨਾਲ ਤੈਨੂੰ ਪਿਆਰ ਨਹੀਂ, ਤੈਨੂੰ ਪਦਾਰਥਾਂ ਨਾਲ ਪਿਆਰ। ਜਦੋਂ ਫਿਰ ਇੰਨੀ ਗੱਲ ਪੜ੍ਹੀ, ਰਾਣੀ ਨੇ ਜੀਵਨ ਦੇ ਅੰਦਰ ਪਛਤਾਵਾ ਆ ਗਿਆ। ਭਾਈ ਝੂੜ ਇਹ ਬੜੇ ਵਿਦਵਾਨ ਹਨ, ਨਾਮ ਜਪੀਏ ਨੇ, ਸਤਿਗੁਰ ਦੇ ਦਰਬਾਰ ਦੇ ਵਿੱਚੋਂ ਬਖਸ਼ਿਸ਼ਾਂ ਲੈ ਕੇ ਗਏ। ਜਦੋਂ ਰਾਣੀ ਨੇ ਇਹ ਗੱਲ ਸੁਣਾਈ ਤਾਂ ਰਾਣੀ ਦੇ ਮਨ ਦੇ ਉੱਪਰ ਭਾਈ ਝੂੜ ਦਾ ਬੜਾ ਪ੍ਰਭਾਵ ਪਿਆ। ਇਹ ਰਾਣੀ ਨੇ ਸਾਰੇ ਦਾ ਸਾਰਾ ਹਾਰ ਤੋੜ ਦਿੱਤਾ, ਹਾਰ ਤੋੜ ਕੇ ਤੇ ਪੈਰਾਂ ਵਿੱਚ ਮਿੱਥਣ ਲੱਗ ਪਈ, ਮੋਤੀਆਂ ਨੂੰ ਪੈਰਾਂ ਥੱਲੇ ਮਸਣ ਲੱਗ ਪਈ, ਮਿੱਥ ਦਿੱਤੇ ਸਾਰੇ ਦੇ ਸਾਰੇ ਮੋਤੀ। ਤੇ ਭਾਈ ਝੂੜ ਕਹਿਣ ਲੱਗੇ ਇਹ ਕੀ ਕਰਦੀ ਪਈ ਹੈ ਰਾਣੀ, ਆ ਕੀਮਤੀ ਹਾਰ, ਹੀਰੇ ਮੋਤੀ ਜਵਾਹਰਾਤ ਪੈਰਾਂ ਥੱਲੇ ਮਿੱਧ ਤੇ। ਕਹਿਣ ਲੱਗੀ ਇਹ ਹੀਰੇ ਮੋਤੀ ਨਹੀਂ ਹਨ, ਇਹ ਮੇਰੇ ਵਾਸਤੇ ਕੰਕਰ ਨੇ। ਕਹਿਣ ਲੱਗੇ ਕਿਉਂ? ਤੇ ਰਾਣੀ ਦੱਸਣ ਲੱਗੀ ਇਸ ਰਾਜੇ ਇਸ ਹਾਰ ਨੇ ਮੇਰੇ ਪਤੀ ਰਾਜੇ ਨਾਲੋਂ ਵਖੇੜ ਕੇ ਰੱਖ ਦਿੱਤਾ, ਨਖੇੜ ਕੇ ਰੱਖ ਦਿੱਤਾ, ਮੈਨੂੰ ਇਸ ਨਾਲ ਮੋਹ ਸੀ, ਮੈਂ ਆਪਣੇ ਮਾਲਕ ਪਤੀ ਪਰਮੇਸ਼ਰ ਨਾਲੋਂ ਮੋਹ ਤੋੜ ਲਿਆ ਤੇ ਇਸ ਹਾਰ ਦੇ ਨਾਲ ਮੋਹ ਪਾ ਲਿਆ, ਪਰ ਇਹ ਹਾਰ ਜਿਹੜਾ ਹੈ ਸਾਡੇ ਜੀਵਨ ਦੇ ਵਿਚਕਾਰ ਆ ਗਿਆ, ਉਹਨਾਂ ਦਾ ਜੀਵਨ ਅਲੱਗ ਹੋ ਗਿਆ, ਮੇਰਾ ਅਲੱਗ ਹੋ ਗਿਆ, ਇਸ ਕਰਕੇ ਇਹਨਾਂ ਹਾਰਾਂ ਨੂੰ ਤੋੜ ਕੇ ਮੈਂ ਪੈਰਾਂ ਥੱਲੇ ਮਸਲ ਰਹੀ ਹਾਂ। ਲਿਖੀ ਕਵਿਤਾ ਭਾਈ ਸਾਹਿਬ ਭਾਈ ਵੀਰ ਸਿੰਘ ਨੇ, ਛਾਲਾ ਹਾਰ ਟੁੱਟੇ ਅੱਧ ਵਿੱਚੋਂ, ਤੇਰੇ ਥੀਵਨ ਲਾਲ ਅਜਾਈ, ਜੇ ਜਾਣਾ ਹਾਰੀ ਨੂੰ ਹਾਰ ਹਰਿੰਦਾ ਤਾਂ ਹਾਰੇ ਹੱਥ ਨਾ ਲਾਈ। ਕਹਿੰਦੀ ਜੇ ਜਾਣਦੀ ਮੈਨੂੰ ਹਾਰ ਨੇ ਹਾਰ ਕਰਵਾ ਦੇਣੀ, ਮੈਂ ਇਹੋ ਜਿਹੇ ਹਾਰ ਨੂੰ ਹੱਥ ਨਾ ਲਾਂਦੀ। ਛਾਲਾ ਹਾਰ ਟੁੱਟੇ ਅੱਧ ਵਿੱਚੋਂ, ਤੇਰੇ ਥੀਵਨ ਲਾਲ ਅਜਾਈ, ਤੇਰੇ ਲਾਲ ਜਿਹੜੇ ਨੇ ਨਾ ਅਜਾਈ ਚਲੇ ਜਾਣ, ਪਾਣੀ ਚ ਰੁੜ ਜਾਣ, ਇਹੋ ਜਿਹੇ ਲਾਲ ਜਿਹਨਾਂ ਲਾਲਾਂ ਦੇ ਕਰਕੇ ਮੈਨੂੰ ਮਾਲਕ ਦਾ ਪਿਆਰ ਛੁੱਟ ਗਿਆ। ਜੇ ਜਾਣਾ ਹਾਰੀ ਨੂੰ ਹਾਰ ਹਰਿੰਦਾ ਤਾਂ ਹਾਰੇ ਹੱਥ ਨਾ ਲਾਈ। ਇੱਕ ਤੂੰ ਗੱਬੇ ਮਸਲਤ ਜਗਦੀ, ਔਰ ਕਿਸ ਨੂੰ ਆਖ ਚਲਾਈ, ਝੂੜਾ ਮਨ ਵਧੇ ਦੀਆਂ ਮਾਰਾਂ ਮੈਂ ਲੁੱਟੀ ਬੇਪਰਵਾਹੀ। ਭਾਈ ਝੂੜ ਜੀ, ਇਹ ਮਨ ਵਧ ਗਿਆ ਸੀ, ਮਨ ਵਧ ਗਿਆ ਸੀ। ਜਦੋਂ ਮਨ ਵਧ ਜਾਂਦਾ ਨਾ ਕਿਸੇ ਪਾਸੇ ਨੂੰ, ਮਨ ਕਿਸੇ ਪਾਸੇ ਵਧ ਜਾਂਦਾ, ਸਾਡੇ ਮਨ ਵੀ ਵਧ ਜਾਂਦੇ ਨੇ, ਸਾਡੇ ਸਰੀਰ ਦਾ ਬੈਲੈਂਸ ਵਧ ਜਾਏ ਨਾ, ਅਨਬੈਲੈਂਸ ਹੋ ਜਾਏ, ਸਾਡੀਆਂ ਵਿਚਾਰਾਂ ਵਧ ਜਾਣ, ਸਾਡਾ ਮਨ ਕਿਸੇ ਪਦਾਰਥ ਵਾਲੇ ਪਾਸੇ ਨੂੰ ਜ਼ਿਆਦਾ ਰੁਚੀ ਰੱਖ ਕੇ ਉਸ ਪਾਸੇ ਨੂੰ ਵੱਧਦਾ ਚਲਾ ਜਾਵੇ ਜਿਸ ਪਾਸੇ ਨਹੀਂ ਜਾਣਾ, ਫਿਰ ਲੁੱਟਿਆ ਜਾਂਦਾ ਮਨ। ਭਾਈ ਸਾਹਿਬ ਨੂੰ ਕਹਿਣ ਲੱਗੀ, ਚੂਹੜਾ ਮਨ ਵਧੇ ਦੀਆਂ ਮਾਰਾਂ ਹੋ ਲੁੱਟੀ ਬੇਪਰਵਾਹੀ, ਮੇਰਾ ਮਨ ਵੱਧ ਗਿਆ ਕਿਸੇ ਪਾਸੇ ਨੂੰ, ਵਧਣਾ ਤਾਂ ਰੱਬ ਵਾਲੇ ਪਾਸੇ ਚਾਹੀਦਾ ਸੀ, ਇਹ ਸੰਸਾਰ ਦੇ ਪਦਾਰਥਾਂ ਵਾਲੇ ਪਾਸੇ ਵੱਧ ਗਿਆ। ਜਦੋਂ ਕੋਈ ਚੀਜ਼ ਵੱਧ ਜਾਵੇ ਆਪੇ ਤੋਂ ਬਾਹਰ ਹੋ ਜਾਵੇ, ਨਦੀਆਂ ਆਪੇ ਤੋਂ ਬਾਹਰ ਹੋ ਜਾਣ ਵੱਧ ਜਾਣ ਤਾਂ ਫਲੱਡ ਆ ਜਾਂਦਾ ਹੈ, ਕਿਨਾਰੇ ਟੁੱਟ ਜਾਂਦੇ ਨੇ, ਦੁਨੀਆਂ ਉੱਜੜ ਜਾਂਦੀ ਏ, ਖੂਨ ਦਾ ਦੌਰਾ ਵੱਧ ਜਾਵੇ ਮਨੁੱਖ ਦੀ ਮੌਤ ਤੱਕ ਦਾ ਸਾਧਨ ਬਣ ਜਾਂਦਾ, ਸ਼ੂਗਰ ਵੱਧ ਜਾਏ, ਲੂਣ ਵੱਧ ਜਾਏ, ਸਾਡੇ ਸਰੀਰ ਦੇ ਵਿੱਚ ਕੋਈ ਵੀ ਚੀਜ਼ ਵੱਧ ਜਾਏ ਤਾਂ ਮਾੜੀ ਹੈ। ਤੇ ਇਹ ਰਾਣੀ ਝਾਲਾਂ ਕਹਿਣ ਲੱਗੀ, ਮਨ ਵੱਧ ਗਿਆ, ਮਨ ਜਦੋਂ ਵਧਿਆ ਸੰਸਾਰ ਵਾਲੇ ਪਾਸੇ ਤੇ ਰੱਬ ਵਾਲੇ ਪਾਸੇ ਟੁੱਟ ਗਿਆ। ਇਹ ਧਿਆਨ ਰੱਖਿਓ, ਜਦੋਂ ਮਨ ਸਾਡਾ ਸੰਸਾਰ ਵਾਲੇ ਪਾਸੇ ਵੱਧਦਾ ਨਾ, ਉਹ ਫਿਰ ਰੱਬ ਵਾਲੇ ਪਾਸੇ ਟੁੱਟ ਜਾਂਦਾ। ਸੰਸਾਰ ਦੇ ਪਦਾਰਥ ਤਾਂ ਮਿਲ ਜਾਂਦੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਜਿਨ੍ਹਾਂ ਨੇ ਇੱਕ ਓਂਕਾਰ ਦੇ ਬਦਲੇ ਸੰਸਾਰ ਦਾ ਸੌਦਾ ਕਰ ਲਿਆ, ਇੱਕ ਓਂਕਾਰ ਦਾ ਜਾਪ ਜਪਿਆ ਪਰ ਸੰਸਾਰ ਦਾ ਸੌਦਾ ਕਰ ਲਿਆ, ਉਹ ਤਾਂ ਲੁੱਟੇ ਗਏ ਨੇ, ਲੁੱਟੇ ਗਏ ਨੇ। ਇੱਕ ਓਂਕਾਰ ਤਾਂ ਜਪ ਲਿਆ, ਜਦੋਂ ਜਾਪ ਹੱਥ ਵਿੱਚ ਆ ਗਿਆ ਤੇ ਰੱਬ ਰਾਜੇ ਨੇ ਪੁੱਛਿਆ ਕੀ ਚਾਹੀਦਾ, ਅਸੀਂ ਕਿਹਾ ਸਾਨੂੰ ਹਾਰ ਚਾਹੀਦਾ, ਸਾਨੂੰ 9 ਲੱਖਾਂ ਹਾਰ ਚਾਹੀਦਾ, ਸਾਨੂੰ ਪਦਾਰਥ ਚਾਹੀਦੇ ਨੇ ਦੁਨੀਆਂ ਦੇ। ਤੇ ਰਾਜਾ ਕਹਿਣ ਲੱਗਾ, ਲੈ ਜਾਓ ਜਿੰਨੇ ਲਿਜਾਣੇ ਨੇ, ਪਰ ਮੇਰੀ ਆਸ ਨਾ ਕਰਿਓ। ਰੱਬ ਕਹਿਣ ਲੱਗਾ, ਮੇਰੀ ਆਸ ਨਾ ਕਰਿਓ, ਜਿੰਨਾ ਚਿਰ ਸਿੱਖ ਇੱਕ ਓਂਕਾਰ ਦੇ ਬਦਲੇ ਸੰਸਾਰ ਦੇ ਪਦਾਰਥਾਂ ਨੂੰ ਲੁੱਟਦਾ ਉਦੋਂ ਫਿਰ ਇੱਕ ਓਂਕਾਰ ਦਾ ਸੌਦਾ ਕਰ ਦਿੰਦਾ, ਵਾਹਿਗੁਰੂ ਗੁਰਮੰਤਰ ਦਾ ਸੌਦਾ ਕਰ ਦਿੰਦਾ। ਐਸੇ ਸੰਸਾਰ ਵਿੱਚ ਤਮਾਮ ਪੁਰਖ ਤੁਰੇ ਫਿਰਦੇ ਨੇ, ਜਾਪ ਤਾਂ ਜਪ ਲੈਂਦੇ ਨੇ, ਭਗਤੀ ਹਾਸਲ ਹੋ ਜਾਂਦੀ, ਪ੍ਰਸਿੱਧੀ ਵੀ ਮਿਲ ਜਾਂਦੀ ਏ, ਦੁਨੀਆਂ ਦੇ ਅੰਦਰ ਉਹਨਾਂ ਦਾ ਨਾਮ ਹੋ ਜਾਂਦਾ, ਪਰ ਫਿਰ ਉਹ ਇੱਕ ਓਂਕਾਰ ਨੂੰ ਵੇਚਦੇ ਫਿਰਦੇ ਨੇ, ਇੱਕ ਓਂਕਾਰ ਨੂੰ ਵੇਚਦੇ ਫਿਰਦੇ। ਆਮ ਤੁਹਾਡੇ ਪਾਸ ਸੰਸਾਰ ਦੇ ਹਰ ਕੋਨੇ ਵਿੱਚ ਆਉਂਦੇ ਨੇ ਜਿਹੜੇ ਇੱਕ ਓਂਕਾਰ ਦਾ ਸੌਦਾ ਕਰਦੇ ਫਿਰਦੇ ਨੇ, ਸੌਦਾ ਕਰਕੇ ਤੇ ਲੈ ਜਾਂਦੇ ਨੇ ਲੱਖਾਂ ਹੀ, ਬੜਾ ਕੁਛ ਲੈ ਜਾਂਦੇ ਨੇ, ਪਰ ਬਾਕੀ ਦਾ ਬਾਕੀ ਰੱਬ ਜਿਹੜਾ ਹੈ ਉੱਥੇ ਰਹਿ ਜਾਂਦਾ, ਉਹ ਸਾਡੀ ਝੋਲੀ 'ਚ ਪੈ ਜਾਂਦਾ ਤੇ ਸੰਸਾਰ ਦੀ ਛਾਛ ਲੱਸੀ ਉਹ ਲੈ ਕੇ ਚਲੇ ਜਾਂਦੇ। ਜਦੋਂ ਅਸੀਂ ਸੰਸਾਰ ਦੇ ਵਿੱਚ ਆ ਕੇ ਰੱਬ ਦੇ ਨਾਮ ਦਾ ਸੌਦਾ ਕਰਦੇ ਹਾਂ, ਉਦੋਂ ਸੰਸਾਰ ਸਾਡਾ ਫਿਰ ਅਧੂਰਾ ਰਹਿ ਜਾਂਦਾ। ਤੇ ਰੱਬ ਰੂਪੀ ਰਾਜਾ ਕਹਿੰਦਾ, ਜਾਓ ਚਲੇ ਜਾਓ, ਪਦਾਰਥ ਤਾਂ ਲੈ ਲਓ, ਹੁਣ ਮੇਰੇ ਪਾਸੇ ਨਾ ਆਇਓ, ਮੇਰੇ ਪਾਸੇ ਨਾ ਆਇਓ। ਤੇ ਫਿਰ ਕਰੀਏ ਕੀ ਹੁਣ? ਸਤਿਗੁਰੂ ਗੁਰਦੇਵ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ, ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋਡਿਓ ਪਾਸ, ਤਾਤੇ ਗਾਹਰ ਗਿਆਨ ਪ੍ਰਗਟ ਉਜਿਆਰੋ, ਦੁੱਖ ਦਰਿਦਰ ਅੰਧਿਆਰ ਕੋ ਨਾਸ, ਕਵ ਕੀਰਤ ਸੰਤ ਚਰਨ ਮੂੜ ਜੋ ਲਾਗੇ, ਤੇ ਜਨਮ ਮਰਨ ਜਮ ਕੋ ਨਹੀਂ ਤ੍ਰਾਸ, ਜਿਵ ਅੰਗਦ ਅੰਗ ਸੰਗ ਨਾਨਕ ਗੁਰ। ਪੰਕਤੀਆਂ ਦਾ ਧਿਆਨ ਵੇਖੋ, ਕੈਸਾ ਕਮਾਲ ਦੀ ਪੰਕਤੀਆਂ ਰੱਖੀਆਂ ਸਤਿਗੁਰਾਂ ਨੇ ਸਾਹਮਣੇ ਆਪ ਜੀ ਦੇ। ਜਿਵ ਅੰਗਦ ਅੰਗ ਸੰਗ ਨਾਨਕ ਗੁਰ, ਗੁਰੂ ਅੰਗਦ ਦੇਵ ਮਹਾਰਾਜ ਗੁਰਿਆਈ ਤੇ ਬਿਠਾ ਦਿੱਤੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੰਗਤ ਵਿੱਚ ਬਹਿ ਗਏ, ਬਾਬੇ ਲਹਿਣੇ ਨੇ ਹੱਥ ਜੋੜਤੇ, ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਮੇਰੇ ਪਾਤਸ਼ਾਹ ਸਨ, ਪਾਤਸ਼ਾਹ ਤੂੰ ਹੀ ਬਣੇ ਰਹਿਣਾ, ਤੁਸੀਂ ਭਾਵੇਂ ਸੰਗਤ ਵਿੱਚ ਬਹੋ ਭਾਵੇਂ ਸੰਗਤ ਵਿੱਚ ਨਾ ਹੋਵੋ, ਮੈਨੂੰ ਥਾਪ ਦਿੱਤਾ ਆਪ ਜੀ ਨੇ ਤਖ਼ਤ ਦੇ ਉੱਪਰ, ਪਰ ਕਿਰਪਾ ਕਰਿਓ ਮੇਰੇ ਪਾਤਸ਼ਾਹ ਤੇ ਤੁਸੀਂ ਹੋ, ਮੈਨੂੰ ਤੁਸੀਂ ਦੁਨੀਆਂ ਦਾ ਪਾਤਸ਼ਾਹ ਬਣਾ ਦਿੱਤਾ, ਪਰ ਮੇਰਾ ਤਾਂ ਕੋਈ ਪਾਤਸ਼ਾਹ ਹੋਏਗਾ? ਪਾਤਸ਼ਾਹ ਜੀ ਆਪ ਮੇਰੇ ਸੇਵਕ ਨਾ ਬਣੋ, ਆਪ ਮੇਰੇ ਪਾਤਸ਼ਾਹ ਹੀ ਰਹੋ, ਕਿਉਂਕਿ ਮੈਨੂੰ ਪਾਤਸ਼ਾਹ ਦੀ ਲੋੜ ਹੈ, ਮੈਨੂੰ ਮਾਲਕ ਦੀ ਲੋੜ ਹੈ, ਦੁਨੀਆਂ ਦੇ ਪਦਾਰਥਾਂ ਦੀ ਨਹੀਂ ਲੋੜ। ਤੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਲਹਿਣਿਆ ਜਦੋਂ ਤੂੰ ਯਾਦ ਕਰੇਂਗਾ ਤੇਰੇ ਅੰਗ ਸੰਗ ਰਹਾਂਗੇ। ਤੇ ਗੁਰੂ ਰਾਮਦਾਸ ਮਹਾਰਾਜ ਨੇ ਮੋਹਰ ਲਾ ਦਿੱਤੀ, ਜਿਵ ਅੰਗਦ ਅੰਗ ਸੰਗ ਨਾਨਕ ਗੁਰ। ਗੁਰੂ ਨਾਨਕ ਸਾਹਿਬ ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਦੇ ਅੰਗ ਸੰਗ, ਗੁਰੂ ਅਮਰਦਾਸ ਗੁਰਿਆਈ ਤੇ ਬੈਠੇ, ਬਾਬੇ ਲਹਿਣੇ ਦੇ ਚਰਨਾਂ ਤੇ ਮੱਥਾ ਟੇਕਿਆ, ਕਹਿ ਲੱਗੇ 12 ਸਾਲ ਦਾ ਤਪ ਹੈ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ, ਮੇਰੀ ਝੋਲੀ ਚ ਇੱਕ ਮੁਰਾਦ ਪਾ ਦਿਓ। ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਦੱਸੋ ਪੁਰਖਾ ਅਮਰਦਾਸ ਕੀ ਮੰਗਦੇ ਹੋ? ਕਹਿੰਦੇ 12 ਸਾਲਾਂ ਦੇ ਤਪ ਵਿੱਚੋਂ ਕੇਵਲ ਤੁਹਾਡੇ ਹੀ ਦਰਸ਼ਨ ਮੰਗਣਾ, ਮੇਰੇ ਅੰਗ ਸੰਗ ਰਹੇ। ਤਾਂ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਠੀਕ ਹੈ, ਤੁਸੀਂ ਇਹ ਮੰਗਿਆ, ਸਦਾ ਅਸੀਂ ਤੁਹਾਡੇ ਅੰਗ ਸੰਗ ਆ। ਗੁਰੂ ਰਾਮਦਾਸ ਮਹਾਰਾਜ ਦੀ ਵਾਰੀ ਆਈ ਤਾਂ ਗੁਰੂ ਰਾਮਦਾਸ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਪਾਸੋਂ ਇਹੀ ਦਾਤ ਮੰਗੀ, ਜਿਵ ਅੰਗਦ ਅੰਗ ਸੰਗ ਨਾਨਕ ਗੁਰ, ਤਿਵ ਗੁਰ ਅਮਰਦਾਸ ਕਹਿ ਗੁਰੂ ਰਾਮਦਾਸ। ਗੁਰੂ ਰਾਮਦਾਸ ਮਹਾਰਾਜ ਸਿੰਘਾਸਨ ਤੇ ਬਿਠਾ ਦਿੱਤੇ ਗਏ, ਤਿਲਕ ਲੱਗ ਗਿਆ। ਸਤਿਗੁਰੂ ਗਰੀਬ ਨਿਵਾਜ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਕੁਝ ਬੋਲੋ, ਤਾਂ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਪਾਤਸ਼ਾਹ ਤੁਸੀਂ ਦੁਨੀਆਂ ਦਾ ਮੈਨੂੰ ਬਣਾਇਆ, ਤਖ਼ਤ ਤੁਹਾਡਾ ਹੈ, ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਉੱਪਰ ਮੈਨੂੰ ਬਿਠਾ ਦਿੱਤਾ, ਪਰ ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ, ਸਾਬਿਤ ਤੁਮ ਹਰ ਜਾਣੋ ਆਪੇ, ਹਮਰਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧਨ ਧਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਪਾਤਸ਼ਾਹ ਤੁਸੀਂ ਬਣਾਇਆ ਦੁਨੀਆ ਦਾ, ਮੇਰੇ ਮਾਲਕ ਤੁਸੀਂ ਹੋ। ਮਤਲਬ ਇਹ ਨੀ ਜੇ ਪਤੀ ਪਰਮੇਸ਼ਵਰ ਪਤਨੀ ਨੂੰ ਸਾਰਾ ਕੁਝ ਦੇ ਦੇਵੇ, ਚਾਬੀਆਂ ਘਰ ਦੀਆਂ ਦੇ ਦੇਵੇ, ਲੈ ਤੂੰ ਸਾਂਭ ਲੈ, ਤੇ ਇਹਦਾ ਮਤਲਬ ਇਹ ਤੇ ਨੀ ਨਾ ਪਤਨੀ ਪਤੀ ਦੀ ਵੀ ਮਾਲਕ ਬਣ ਗਈ, ਪਤਨੀ ਪਤੀ ਦੀ ਵੀ ਮਾਲਕ ਬਣ ਗਈ, ਇਹ ਤਾਂ ਗੱਲ ਨੀ। ਪਤਨੀ ਨੂੰ ਚਾਬੀਆਂ ਦੇ ਅਧਿਕਾਰ ਦੇ ਦਿੱਤੇ, ਕਿਉਂਕਿ ਪਤੀ ਪ੍ਰਸੰਨ ਹੋ ਗਿਆ, ਚਾਬੀਆਂ ਫੜਾ ਦਿੱਤੀਆਂ, ਸਾਰੇ ਘਰ ਦੀ ਮਾਲਕ ਤੂੰ ਹੈ, ਹਰ ਕੋਨੇ ਦਾ ਤੈਨੂੰ ਪਤਾ ਹੋਵੇਗਾ, ਮੈਨੂੰ ਨੀ ਪਤਾ। ਪਰ ਹੁਣ ਪਤਨੀ ਆਪਣਾ ਅਧਿਕਾਰ ਨਿਭਾਉਂਦੀ ਏ, ਜਿੱਥੇ ਸਾਰੇ ਸੰਸਾਰ ਦੇ ਅੰਦਰ ਪਰਿਵਾਰ ਦੀ ਮਾਲਕ ਬਣਦੀ ਏ, ਪਰ ਉੱਥੇ ਪਤੀ ਦੇਵ ਦੇ ਵਿੱਚ ਚਰਨਾਂ ਨੂੰ ਹੱਥ ਲਾ ਕੇ ਕਹਿੰਦੀ, ਪਤੀ ਦੇਵ ਜੇ ਮੈਨੂੰ ਤੁਸੀਂ ਦੁਨੀਆਂ ਦਾ ਮਾਲਕ ਬਣਾਇਆ, ਮੇਰੇ ਮਾਲਕ ਤੁਸੀਂ। ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਪਾਤਸ਼ਾਹ ਮੇਰੇ ਮਾਲਕ ਗੁਰੂ ਅਮਰਦਾਸ ਮਹਾਰਾਜ ਆਪ ਜੀ ਹੋ। ਤਾਂ ਸਾਹਿਬ ਗੁਰੂ ਰਾਮਦਾਸ ਮਹਾਰਾਜ ਨੂੰ ਬਖਸ਼ਿਸ਼ ਕੀਤੀ ਗੁਰੂ ਅਮਰਦਾਸ ਮਹਾਰਾਜ ਨੇ, ਜਦੋਂ ਯਾਦ ਕਰੋਗੇ ਅਸੀਂ ਅੰਗ ਸੰਗਾ, ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਨੇ ਇਹ ਵਾਕ ਕਹਿ ਦਿੱਤੇ, ਮੇਰਾ ਸਿੱਖ ਜਿੱਥੇ ਮੈਨੂੰ ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿਤ ਸਹਾਇ, ਜਿੱਥੇ ਅਰਾਧੋਗੇ ਮੈਂ ਉੱਥੇ ਹੀ, ਮੈਂ ਤੇ ਦੂਰ ਗਿਆ ਹੀ ਨਹੀਂ। ਵੇਖਣ ਵਾਲੀ ਅੱਖ ਤੁਹਾਡੀ ਹੋਣੀ ਚਾਹੀਦੀ, ਮੈਂ ਤੇ ਤੁਹਾਡੇ ਆਸੇ ਪਾਸੇ ਹੀ, ਮੈਂ ਤੇ ਤੁਹਾਡੇ ਅੱਗੇ ਪਿੱਛੇ ਹੀ, ਮੈਂ ਤੇ ਤੁਹਾਡੇ ਸਿਰ ਦੇ ਉੱਪਰ ਹੀ ਹਾਂ, ਪਰ ਤੁਸੀਂ ਮੈਨੂੰ ਯਾਦ ਰੱਖਿਓ। ਜਦੋਂ ਯਾਦ ਰੱਖੋ ਕਿ ਦੁਨੀਆਂ ਦੀ ਹਰ ਮੁਸ਼ਕਲਾਤ, ਦੁਨੀਆਂ ਦੀ ਹਰ ਔਖੀ ਘੜੀ ਤੁਹਾਡੀ ਜਿਹੜੀ ਹੈ ਸੌਖੀ ਹੋ ਜਾਏਗੀ, ਕਿਉਂਕਿ ਗੁਰੂ ਤੁਹਾਡੇ ਅੰਗ ਸੰਗ ਰਹੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੀਆਂ ਮਿਹਰਾਂ, ਜੀਵਨ ਗੁਰੂ ਵਾਲਾ ਜਦੋਂ ਬਣਦਾ, ਜੀਵਨ ਦੇ ਅੰਦਰ ਰੰਗ ਆ ਜਾਂਦਾ ਹੈ ਪਰਮਾਤਮਾ ਦੀ ਭਗਤੀ ਦਾ, ਜਦੋਂ ਭਗਤੀ ਦਾ ਰੰਗ ਚੜ੍ਹਦਾ ਤੇ ਫਿਰ ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਦੀ ਬਖਸ਼ਿਸ਼ ਹੋ ਜਾਂਦੀ, ਉਹ ਆਪ ਸਿੱਖ ਦੇ ਵਿੱਚ ਵਸਦਾ। ਗੁਰਸਿੱਖਾਂ ਅੰਦਰ ਸਤਿਗੁਰ ਵਰਤਾ, ਗੁਰਸਿੱਖਾਂ ਦੇ ਅੰਦਰ ਸਤਿਗੁਰ ਦਾ ਨਿਵਾਸ ਹੁੰਦਾ। ਜਿਹੜੇ ਸਿੱਖ ਇੱਕ ਓੰਕਾਰ ਦਾ ਸੌਦਾ ਨਹੀਂ ਕਰਦੇ, ਜਿਹੜੇ ਸਿੱਖ ਨਾਮ ਦਾ ਸੌਦਾ ਨਹੀਂ ਕਰਦੇ, ਜਿਹੜੇ ਸਿੱਖ ਗੁਰੂ ਦਾ ਸੌਦਾ ਨਹੀਂ ਕਰਦੇ, ਜਿਹੜੇ ਸਿੱਖ ਗੁਰੂ ਦੇ ਚਰਨਾਂ ਦੇ ਉੱਪਰ ਮੱਥਾ ਟੇਕਦੇ ਨੇ, ਚਰਨ ਪਕੜ ਲੈਂਦੇ ਨੇ ਘੁੱਟ ਕੇ, ਤੇਰੇ ਨਾਲ ਉਹ ਸੰਸਾਰ ਪਿਆਰਾ ਨਹੀਂ। ਪਾਤਸ਼ਾਹ ਕਿਰਪਾ ਕਰੋ। ਤੇ ਨਾਮ ਜਪੀਆਂ ਨੇ ਪੁੱਛਿਆ, ਸਾਡੀ ਵੀ ਇਹ ਮੁਰਾਦ ਹੁੰਦੀ ਹੈ, ਨਾਮ ਚੌਂਕੜਾ ਮਾਰ ਕੇ ਬਹਿ ਕੇ ਜਪੀਏ? ਚੌਂਕੜਾ ਸੁੱਤਿਆਂ, ਨਾਮ ਸੁੱਤਿਆਂ ਵੀ ਜਪ ਸਕਦੇ, ਨਾਮ ਜਿਹੜਾ ਹੈ ਚਲਦਿਆਂ ਫਿਰਦਿਆਂ ਜਪ ਸਕਦੇ। ਨਾਮ ਦੀ ਕੋਈ ਵਿਧੀ, ਕੋਈ ਆਸਨ, ਕੋਈ ਸਿੰਘਾਸਨ, ਕਿਸ ਤਰ੍ਹਾਂ ਨਾਮ ਜਪੀ? ਤਾਂ ਗੋਸਵਾਮੀ ਤੁਲਸੀ ਦਾਸ ਹਿੰਦੂ ਮਤ ਦੇ ਬੜੇ ਵੱਡੇ ਇੱਕ ਕਵੀ ਹੋਏ ਨੇ, ਉਹਨਾਂ ਬੜੀ ਸੁੰਦਰ ਬਾਤ ਲਿਖੀ। ਉਹ ਕਹਿਣ ਲੱਗੇ, ਤੁਹਾਡਾ ਕੰਮ ਕੇਵਲ ਹਰ ਹਰ ਕਰਨਾ, ਵਾਹਿਗੁਰੂ ਵਾਹਿਗੁਰੂ ਕਰਨਾ, ਵਿਧੀ ਤੋਂ ਬਗੈਰ ਕਰੋ ਜਾਂ ਵਿਧੀ ਸਹਿਤ ਕਰੋ। ਕਹਿਣ ਲੱਗੇ, ਕਿਸਾਨ ਜਦੋਂ ਬੀਜ ਬੀਜਦਾ ਨਾ, ਹੱਥ ਵਿੱਚ ਇਉਂ ਲੈ ਲੈਂਦਾ ਬੀਜ ਦੇ ਦਾਣੇ, ਦੂਰ ਦੂਰ ਇਉਂ ਖਿਲਾਰਦਾ ਚਲਾ ਜਾਂਦਾ, ਛੱਟੇ ਮਾਰਦਾ। ਜਦੋਂ ਛੱਟੇ ਮਾਰਦਾ, ਬੀਜ ਜਿਹੜਾ ਹੈ ਪੁੱਠਾ ਡਿੱਗਦਾ, ਬੀਜ ਜਿਹੜਾ ਹੈ ਮੂਧਾ ਡਿੱਗਦਾ ਹੈ, ਬੀਜ ਟੇਢੇ ਪ੍ਰਕਾਰ ਦਾ ਡਿੱਗਦਾ, ਬੀਜ ਕੋਈ ਵੀ ਸਿੱਧਾ ਨਹੀਂ ਡਿੱਗਦਾ, ਪਰ ਉੱਗਦਾ ਬੀਜ ਜ਼ਰੂਰ ਹੈ। ਗੋਸਵਾਮੀ ਤੁਲਸੀ ਦਾਸ ਕਹਿੰਦੇ, ਤੁਲਸੀ ਹਰ ਹਰ ਕੀਜੀਏ, ਭਾਵੇਂ ਰੀਝ ਕੇ ਚੀਜ, ਜਿਉਂ ਧਰਤੀ ਮੈਂ ਹਰਾ ਹੋਤ ਉਲਟਾ ਪੁਲਟਾ ਬੀਜ। ਬੀਜ ਪਾਉਣ ਵਾਲੇ ਨੇ ਸਿੱਟ ਦਿੱਤਾ, ਇਹ ਨਹੀਂ ਵੇਖਿਆ ਬੀਜ ਸਿੱਧਾ ਜਾਂ ਡਿੰਗਾ, ਪਰ ਬੀਜ ਜਦੋਂ ਧਰਤੀ ਚ ਚਲਾ ਗਿਆ, ਪੁੱਠਾ ਬੀਜ ਵੀ ਜੰਮ ਪਿਆ। ਵਾਹਿਗੁਰੂ ਵਾਹਿਗੁਰੂ ਜਪਦੇ ਚਲੇ ਜਾਈਏ, ਬੇਮਰਿਆਦੀ ਜਪਾਂਗੇ ਤਦ ਵੀ ਲਾਭ ਹੈ, ਮਰਿਆਦਾ ਵਿੱਚ ਜਪਦੇ ਚਲੇ ਜਾਵਾਂਗੇ ਤਦ ਵੀ ਲਾਭ ਹੈ। ਇਸ ਨੇ ਤਾਂ ਫਲ ਦੇਣਾ ਹੀ ਦੇਣਾ, ਜੇ ਪੁੱਠਾ ਵੀ ਜਪਾਂਗੇ ਤਦ ਵੀ। ਵਾਹਿਗੋਰਾ ਗੁਰੂ ਵਾਹ, ਨਾਨਕ ਦਾਸ ਕਹੋ ਗੁਰ ਵਾਹ। ਗੁਰੂ ਗ੍ਰੰਥ ਸਾਹਿਬ ਵਿੱਚ ਪੁੱਠਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਹ ਮੰਤਰ ਮਿੱਠਾ ਪੁੱਠਾ ਹੈ। ਅਗਮ ਅਗਾ ਬੇਪਰਵਾਹ ਨਾਨਕ ਦਾਸ ਕਰੋ ਗੁਰ ਕਹੋ ਗੁਰ ਵਾਹ ਕਹੋ ਗੁਰ ਵਾਹ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਕਹੋ ਗੁਰ ਵਾਹ ਤੇ ਇਹ ਵਾਹਿਗੁਰੂ ਬਣ ਗਏ। ਹੁਣ ਵਾਹਿਗੁਰੂ ਵਾਹਿਗੁਰੂ ਕਰਾਂਗੇ ਤੇ ਪੁੱਠਾ ਹੀ ਹੋ ਜਾਏਗਾ, ਗੁਰੂ ਵਾਹ ਹੋ ਜਾਏਗਾ। ਹੈ ਵੈਸੇ ਗੁਰਵਾਹ ਹੀ ਹੈ ਤੇ ਇਸ ਨੂੰ ਤੇ ਜਪਦਿਆਂ ਜਪਦਿਆਂ ਕਹਿ ਰਹੇ ਹਾਂ ਵਾਹ ਗੁਰ ਵਾਹ ਗੁਰ ਹੇ ਗੁਰੂ ਤੂੰ ਵਾਹ ਹੈ ਤੂੰ ਵਾਹ ਹੈ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਤੂੰ ਵਾਹ। ਗੁਰੂ ਨੂੰ ਹੀ ਵਾਹ ਕਹਿਣਾ ਵਾਹਿਗੁਰੂ ਵਾਹਿਗੁਰੂ। ਬਸ ਗੱਲ ਇੱਕੋ ਹੀ ਹੈ ਅੱਖਰ ਅੱਗੇ ਜਾਂ ਪਿੱਛੇ ਇਹ ਜਪਦਿਆਂ ਜਪਦਿਆਂ ਸਿੱਧੀ ਹਾਸਲ ਹੋ ਜਾਂਦੀ ਹੈ ਪ੍ਰਸਿੱਧੀ ਹਾਸਲ ਹੋ ਜਾਂਦੀ ਹੈ। ਸਤਿਗੁਰੂ ਕਹਿੰਦੇ 24 ਘੰਟਿਆਂ 'ਚ ਇੱਕ ਘੜੀ ਹੈ 24 ਮਿੰਟ ਦੀ, 24 ਮਿੰਟ ਸਮਾਧੀ ਲਾ ਕੇ ਜ਼ਰੂਰ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦਾ ਜਾਪ। ਇੱਕ ਘੜੀ ਆਧੀ ਘੜੀ ਆਧੀ ਹੂੰ ਤੇ ਆਧ 24 ਮਿੰਟ ਦੀ ਇੱਕ ਘੜੀ ਹੈ। ਜੇ 24 ਮਿੰਟ ਨਹੀਂ ਜਪਿਆ ਜਾਂਦਾ ਚੌਥਾ ਹਿੱਸਾ ਤਾਂ ਜਪ ਸਕਦੇ, 1/4 ਤਾਂ ਜਪ ਸਕਦੇ। ਇੱਕ ਘੜੀ ਆਧੀ ਹੂੰ ਤੇ ਆਧ 1/4 ਹੋ ਗਿਆ, ਚੌਥਾ ਹਿੱਸਾ ਹੋ ਗਿਆ। ਚੌਥਾ ਹਿੱਸਾ ਕਿੰਨਾ ਹੋਇਆ? 6 ਮਿੰਟ। 6 ਮਿੰਟ ਚੌਂਕੜੀ ਮਾਰ ਕੇ ਵਾਹਿਗੁਰੂ ਵਾਹਿਗੁਰੂ ਕਰਨਾ ਕਿਸ ਨੂੰ ਔਖਾ? ਕੋਈ ਔਖਾ ਨਹੀਂ, 6 ਮਿੰਟ ਤਾਂ ਕੋਈ ਔਖਾ ਨਹੀਂ। ਜਦੋਂ 6 ਮਿੰਟ ਚ ਫਿਰ ਸਵਾਦ ਆਉਂਦਾ ਫਿਰ ਅਗਾਂਹ ਵੱਧਦਾ ਹੀ ਚਲਾ ਜਾਣਾ ਵੱਧਦਾ ਹੀ ਚਲਾ ਜਾਣਾ। ਤੇ ਭਾਈ ਸਾਹਿਬ ਕਹਿੰਦੇ ਵੀਰ ਸਿੰਘ ਕਹਿੰਦੇ ਇੱਕ ਵਾਰੀ ਵਾਹਿਗੁਰੂ ਕਹੋ ਨਜ਼ਾਰਾ ਆ ਜੇ, ਦੂਜੀ ਵਾਰੀ ਕਹਿਣ ਦਾ ਚਿੱਤ ਭਰੇ। ਕਹਿੰਦੇ ਆ ਨਾ ਬਣਿਆ ਹੋਇਆ ਸਵਾਦ ਪਦਾਰਥ ਇੱਕ ਵਾਰੀ ਖਾਈ ਜਾ ਕੇ ਹੋਰ ਪਾ ਦੇ ਬੜਾ ਸਵਾਦ ਬਣਿਆ। ਵਾਹਿਗੁਰੂ ਇੱਕ ਵਾਰੀ ਕਹੋ ਸਵਾਦ ਨਾਲ, ਕਹੋ ਰਸ ਨਾਲ, ਕਹੋ ਰਸ ਨਾਲ ਕਹੋ। ਜਦੋਂ ਕਹੋਗੇ ਸਵਾਦ ਆਵੇ ਅੰਦਰੋਂ ਵਾਹਿਗੁਰੂ ਆਪ ਨਿਕਲੇ। ਆਹਦਾ ਜੀਵਨ ਦਾ ਰਸ ਹੈ, ਆਨੰਦ ਹੈ। ਗਰੀਬ ਨਵਾਜ ਮਿਹਰਾ ਕਰਨ, ਐਸਾ ਸਾਡਾ ਜੀਵਨ ਬਣ ਜਾਏ। ਸਤਿਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਹੋ ਜਾਣ, ਜੀਵਨ ਦੇ ਅੰਦਰ ਰੰਗ ਆ ਜਾਏਗਾ, ਕਿਸੇ ਚੀਜ਼ ਦਾ ਘਾਟਾ ਨਹੀਂ ਪਏਗਾ। ਸਤਿਗੁਰਾਂ ਨੇ ਇੱਕੋ ਬਾਤ ਸਮਝਾਈ ਭਾਈ ਝੂੜ ਤਰ੍ਹਾਂ, ਰਾਣੀ ਝਾਲਾ ਸਤਿਗੁਰ ਦੇ ਦਰਬਾਰ ਵਿੱਚ ਆ ਕੇ ਫਿਰ ਸੇਵਕਾ ਬਣ ਗਈ, ਸੇਵਾ ਕਮਾਉਣ ਲੱਗੀ, ਸੇਵਾ ਕਮਾ ਕੇ ਸਤਿਗੁਰ ਦੇ ਸ਼ਬਦ ਨੂੰ ਜੀਵਨ ਮੁਕਤ ਹੋ ਗਏ। ਜਿਹਨੇ ਮਾਲਾ ਤੋੜ ਦਿੱਤੀ, ਸਤਿਗੁਰੂ ਕਹਿੰਦੇ ਤੋੜ ਦੇ ਮਾਲਾ, ਜਿਹੜੀਆਂ ਤੈਨੂੰ ਰੱਬ ਨਾਲੋਂ ਤੋੜਦੀਆਂ ਨੇ ਨਾ ਮਰਿਆਦਾ, ਤੋੜ ਦੇ, ਛੱਡ ਦੇ ਸੰਸਾਰ ਦੀਆਂ ਰਸਮਾਂ ਰੀਤਾਂ ਰਿਵਾਜ਼ਾਂ ਜਿਹੜੀਆਂ ਤੈਨੂੰ ਰੱਬ ਤੋਂ ਦੂਰ ਕਰਦੀਆਂ, ਜਿਹੜੀਆਂ ਚੀਜ਼ਾਂ ਪਤੀ ਪਰਮੇਸ਼ਰ ਨੂੰ ਨਹੀਂ ਚੰਗੀਆਂ ਲੱਗਦੀਆਂ, ਤੋੜ ਦੇ, ਛੱਡ ਦੇ, ਮਾਲਕ ਤੱਕ ਪਹੁੰਚਣ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਭਗਤੀ ਕਰ। ਐਸਾ ਸਤਿਗੁਰੂ ਗਰੀਬ ਨਿਵਾਜ ਹੈ ਜਿਸ ਨੇ ਨਾਮ ਦੀ ਮਹਿਮਾ ਦਿੱਤੀ ਹੈ। ਨਾਮ ਜਪੀਏ, ਰਸ ਨਾਲ ਜਪੀਏ, ਸਹਿਜੇ ਸਹਿਜੇ ਜਪੀਏ, ਜਿਵੇਂ ਸਤਿਗੁਰ ਨੇ ਜਪਣ ਦਾ ਤਰੀਕਾ ਬਖਸ਼ਿਆ। ਸਹਿਜ ਬਲੋਵੋ ਜੈਸੇ ਸਤ ਨਾ ਜਾਈ, ਸਤ ਨਾ ਜਾਵੇ ਜਪਦਿਆਂ ਜਪਦਿਆਂ। ਮੌਸਮ ਦਾ ਕੁਛ ਪਤਾ ਨਹੀਂ ਪ੍ਰਭਾਵ ਹੈ ਸਰ, ਕਿੰਨੇ ਦਿਨ ਦਾ ਗਲਾ ਠੀਕ ਨਹੀਂ ਹੋ, ਅੱਜ ਕੋਈ ਜ਼ਿਆਦਾ ਹੀ। ਮੈਂ ਤਾਂ ਕਿਹਾ ਸਗੋਂ ਅੱਜ ਆਰਾਮ ਹੋਏਗਾ ਤੇ ਠੀਕ ਹੋ ਜਾਏਗਾ, ਪਰ ਕੱਲ੍ਹ ਅਸੀਂ ਲਗਾਤਾਰ 10 ਵਜੇ ਦੇ ਨਿਕਲੇ, 7 ਵਜੇ ਵਾਪਸ ਮੁੜੇ ਹਾਂ। ਧੰਨ ਹੈ ਭਾਈ ਕਰਨੈਲ ਸਿੰਘ ਜੀ ਜਿਹੜੇ ਸਾਰਾ ਤਕਰੀਬਨ 8 ਘੰਟੇ ਜਿਹਨਾਂ ਨੇ ਡਰਾਈਵਿੰਗ ਕੀਤੀ, ਗੱਡੀ ਚਲਾਈ। ਥੱਕ ਤਾਂ ਇਹ ਵੀ ਗਏ, ਥੱਕ ਅਸੀਂ ਵੀ ਗਏ, ਪਰ ਥਕਾਵਟ ਵਿੱਚ ਸਰੀਰ ਠੀਕ ਸੀ। ਅੱਜ ਵਿਹਲੇ ਸਨ, ਅੱਜ ਸਰੀਰ ਚਿੱਲਾ ਹੋ ਗਿਆ, ਕਿਉਂਕਿ ਅੱਜ ਇਹ ਵੀ ਕੋਲ ਨਹੀਂ ਸੀ, ਕੱਲ੍ਹ ਤੇ ਬੋਲਦੇ ਗਏ। ਕੋਈ ਚੀਜ਼ ਨੂੰ ਜਿਸ ਨੂੰ ਆਰਾਮ ਦੇ ਦਈਏ ਇਹੋ ਜਿਹਾ ਕੰਮ ਕਰਦੀ, ਫਿਰ ਸਰੀਰ ਨੂੰ ਆਰਾਮ ਦਿਆਂਗੇ ਨਾ ਤੇ ਇਹੋ ਜਿਹੇ ਕੰਮ ਕਰੇਗੀ। ਇਸ ਕਰਕੇ ਆਰਾਮ ਨਾ ਦਿਓ, ਜਪੀਏ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ, ਗਰੀਬ ਨਵਾਜ ਮਿਹਰਾਂ ਕਰਨ। ਆਓ ਰਸਨਾ ਨਾਲ ਜਪੀਏ ਤੇ ਅਨੰਤਤਾ ਪੜੀਏ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

चरण कमल में रहिए रह बसे, तेरी भगत न छोड़ो पाम लोक हसे, पाम लोक हसे।

ਜਿਉਂਦੀ ਜਾਗਦੀ ਐਗਜ਼ੈਂਪਲ ਹੈ, ਦਲੀਲ ਹੈ। ਕਹਿੰਦੇ ਦੁਨੀਆਂ ਇੱਧਰ ਦੀ ਇੱਧਰ ਹੋ ਜਾ, ਪਰ ਹੇ ਪਰਮਾਤਮਾ ਤੇਰਾ ਨਾਮ ਇੰਨਾ ਪਿਆਰਾ, ਤੇਰੇ ਨਾਮ ਨਾਲ ਇੰਨਾ ਮੈਂ ਪਿਆਰ ਕੀਤਾ, ਕਦੇ ਨੀ ਛੱਡਾਂਗਾ, ਕਦੇ ਨੀ ਛੱਡਾਂਗਾ। ਸ਼ਬਦ ਬਸੰਤ ਰਾਗ ਦਾ ਭਗਤ ਨਾਮਦੇਵ ਜੀ ਕਹਿੰਦੇ, ਜੇ ਸਾਹਿਬ ਤੇ ਸੰਕਟ ਆ ਜਾਵੇ। ਸ਼ਬਦ ਦੇਖਿਓ, ਸ਼ਬਦ ਦੇ ਸ਼ਬਦਾਰਥ ਆਪ ਜੀ ਦੇ ਸਾਹਮਣੇ ਨੇ ਅਰਥ, ਪਰ ਇਹਨਾਂ ਦੇ ਗਹਿਰੇ ਭਾਵ ਵੀ ਆਪ ਜੀ ਦੇ ਸਾਹਮਣੇ ਰੱਖੇ ਜਾਣਗੇ। ਸਾਹਿਬ ਸੰਕਟ ਵੇ ਸੇਵਕ ਭਜੈ, ਇੱਥੇ ਭਜੈ ਨੀ ਕਹਿਣਾ, ਭਜੈ ਕਹੇਗਾ ਤਾਂ ਸਿਮਰਨ ਹੋ ਜਾਏਗੀ, ਭਜਣਾ ਸਿਮਰਨ ਕਰਨਾ, ਭਜੈ ਤੋਂ ਭਾਵ ਹੈ ਦੌੜ ਜਾਣਾ। ਜੇ ਕਿਤੇ ਮਾਲਕ ਤੇ ਸੰਕਟ ਪੈ ਜਾ, ਮਾਲਕ ਮੁਸੀਬਤ ਵਿੱਚ ਆ ਜਾਏ ਤਾਂ ਸੇਵਕ ਭੱਜ ਜਾ, ਤੇ ਕਹਿੰਦੇ ਕਿੰਨਾ ਚਿਰ ਜੀਵੇਗਾ। ਪਹਿਲੇ ਨੰਬਰ ਤੇ ਅੱਜ ਦੇ ਸਮਿਆਂ ਦੇ ਵਿੱਚ ਵੀ ਤੇ ਪੁਰਾਣੇ ਸਮਿਆਂ ਦੇ ਵਿੱਚ ਉਹਨਾਂ ਸਮਿਆਂ ਦੀ ਗੱਲ ਵੀ ਹੈ, ਅੱਜ ਸਮੇਂ ਦੀ ਗੱਲ ਵੀ ਹੈ। ਇੱਕ ਦਲ ਛੱਡ ਕੇ ਦੂਜੇ ਦਲ ਚ ਜਾਓ ਨਾ ਤੇ ਦੁਸ਼ਮਣ ਹੋ ਜਾਂਦਾ ਦੂਜਾ ਦਲ, ਜਿਹੜਾ ਦਲ ਛੱਡਿਆ ਜਾਂਦਾ ਫਿਰ ਲੱਭਦੇ ਫਿਰਦੇ ਨੇ ਕਦੋਂ ਇਹ ਮਿਲੇ ਤੇ ਮਾਰਿਆ ਜਾਵੇ। ਗੈਂਗਵਾਰ ਇਸ ਤਰ੍ਹਾਂ ਹੀ ਹੁੰਦੇ ਤੇ ਦੁਨੀਆਂ ਦੇ ਅੰਦਰ ਖੂਨ ਦੀਆਂ ਨਦੀਆਂ ਵਗ ਜਾਂਦੀਆਂ। ਭਗਤ ਨਾਮਦੇਵ ਕਹਿੰਦੇ ਇਹ ਤਾਂ ਕੋਈ ਸਵਾਦ ਨਾ ਹੋਇਆ ਕਿ ਸਾਹਿਬ ਤੇ ਸੰਕਟ ਆ ਜਾਵੇ, ਸੇਵਕ ਦਰ ਛੱਡ ਕੇ ਦੌੜ ਜਾ। ਸੇਵਕ ਦੀ ਪਰਖ ਤਾਂ ਉਦੋਂ ਹੀ ਹੁੰਦੀ ਹੈ ਜਦੋਂ ਮਾਲਕ ਤੇ ਆ ਕੇ ਸੰਕਟ ਪਵੇ, ਤੇ ਸੇਵਕ ਕਹੇ ਪਹਿਲਾਂ ਮੈਂ ਪੀੜਿਆ ਜਾਵਾਂ ਮਾਲਕ, ਤੇਰੇ ਉੱਪਰ ਬਾਤ ਨਾ ਆਵੇ। ਸਾਡੀ ਮੌਤ ਅੱਖਾਂ ਨਾਲ ਵੇਖ ਲਈ, ਪਰ ਤੇਰੇ ਉੱਪਰ ਸੰਕਟ ਆਉਣਾ ਅਸੀਂ ਪਸੰਦ ਨਹੀਂ ਕਰਦੇ। ਅਸੀਂ ਤੇਰੇ ਉੱਪਰ ਆਏ ਹੋਏ ਸੰਕਟ ਨੂੰ, ਹਰ ਅਸੰਭਵ ਬਾਤ ਨੂੰ ਸੰਭਵ ਕਰ ਦੇਵਾਂਗੇ। ਤੇ ਭਗਤ ਨਾਮਦੇਵ ਕਹਿੰਦੇ ਜੇ ਛੱਡ ਕੇ ਦੌੜ ਵੀ ਜਾਵੇ ਕਿੰਨਾ ਚਿਰ ਜੀਵੇਗਾ, ਚਿਰੰਕਾਲ ਨਾ ਜੀਵੇ, ਬਹੁਤਾ ਸਮਾਂ ਨਹੀਂ ਜੀਵੇਗਾ, ਮਾਰਿਆ ਜਾਏਗਾ। ਬਲਕਿ ਦੋਵਾਂ ਕੁੱਲਾਂ ਨੂੰ ਲੱਜਿਆ ਆਏਗੀ, ਫਲਾਣੇ ਦਾ ਪੁੱਤਰ ਫਲਾਣੇ ਦਾ ਪੋਤਰਾ, ਦੋ ਕੁੱਲਾਂ ਨੂੰ ਫਲਾਣੇ ਦਾ ਪੋਤਰਾ ਫਲਾਣੇ ਦਾ ਦੋਤਰਾ, ਨਾਨਕੇ ਤੇ ਦਾਦਕੇ ਸ਼ਰਮਿੰਦੇ ਹੋਣਗੇ, ਚਿਰੰਕਾਲ ਨਾ ਜੀਵੇ, ਦੋ ਕੁੱਲ ਲੱਜੇ। ਤੇ ਭਗਤ ਨਾਮਦੇਵ ਕਹਿੰਦੇ ਮੈਂ ਇਸ ਤਰੀਕੇ ਨਾਲ ਰੱਬ ਤੇਰਾ ਨਾਮ ਨਹੀਂ ਛੱਡਣਾ ਹੈ ਪ੍ਰਭੂ ਜੀ। ਅਗਲਾ ਪ੍ਰਮਾਣ ਵੇਖਿਓ, ਦੂਜੇ ਸ਼ਬਦ ਦਾ ਸਟੈਪ ਹੈ, ਪੈਰਾਗ੍ਰਾਫ ਸੈਕੰਡ, ਜਿਸ ਦੇ ਵਿੱਚ ਕਹਿੰਦੇ ਜੈਸੇ ਆਪਣੇ ਧਨੇ ਪ੍ਰਾਣੀ ਮਰਨ ਮਾਂਡੇ। ਧਨ ਬਹੁਤਾ ਹੋਵੇ ਨਾ, ਆਦਮੀ ਮਰ ਜਾਏਗਾ ਪਰ ਧਨ ਨਹੀਂ ਛੱਡੇਗਾ। ਆਪਣੇ ਧਨ ਦੀ ਰਖਵਾਲੀ ਕਰਦਾ ਰਹੇਗਾ, ਛੱਡੇਗਾ ਨਹੀਂ ਕਦੇ ਵੀ, ਫਰਮਾਨ ਕਰਦੇ ਕਹਿ ਰਹੇ। ਜੈਸੇ ਆਪਣੇ ਧਨੇ ਪ੍ਰਾਣੀ ਮਰਨ ਮਾਂਡੇ, ਜੈਸੇ ਆਪਣੇ

ਹੁਣ ਧਨ ਨੂੰ ਪਿਆਰ ਕਰਨ ਵਾਲਾ ਪ੍ਰਾਣੀ ਜਿਹੜਾ ਬਹੁਤਾ ਧਨੀ ਪੁਰਸ਼ ਹੁੰਦਾ ਨਾ ਕਮਜ਼ੋਰ ਹੁੰਦਾ ਅੰਦਰੋਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਫਰਮਾਨ ਕਰਦੇ ਨੇ ਕਿ ਸੂਮੇ ਧਨ ਰਾਖਣ ਕੋ ਦੀਆ ਮੁਗਧ ਕਹਿ ਧਨ ਮੇਰਾ। ਸੂਮੇ ਧਨ ਰਾਖਣ ਕੋ ਦੀਆ, ਕੰਗਾਲ ਆਦਮੀ ਦੇ ਪਾਸ ਬਹੁਤ ਜ਼ਿਆਦਾ ਧਨ ਆ ਗਏ, ਹੁਣ ਉਸ ਧਨ ਨੂੰ ਛੱਡੇ ਹੀ ਨਾ। ਮੂਰਖ ਇਨਸਾਨ ਕਹੇ ਮੇਰਾ ਧਨ ਹੈ ਮੇਰਾ ਹੈ, ਤੇ ਕਹਿੰਦੇ ਸਮਾਂ ਆ ਗਿਆ, ਸਰੀਰ ਛੱਡਿਆ ਗਿਆ, ਧਨ ਇੱਥੇ ਰਹਿ ਗਿਆ। ਜਮਾਂ ਦੀ ਮਾਰ ਪਈ ਨਾ, ਜਦੋਂ ਜਮ ਕਾ ਡੰਡ ਮੂੰਡ ਮੈਂ ਲਾਗੇ ਖਿਨ ਮੈਂ ਕਰੇ ਨਬੇਰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇੱਕ ਇੱਕ ਪ੍ਰਮਾਣ ਦੇ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਕਹਿੰਦੇ ਇਸੇ ਤਰ੍ਹਾਂ ਹੀ ਸੂਮੇ ਧਨ ਰੱਖਣ ਕੋ ਦੀਆ ਮੁਗਤ ਕਹਿ ਧਨ ਮੇਰਾ। ਸਾਡੀ ਹਾਲਤ ਬਸ ਇਹੋ ਹੀ ਹੈ, ਜਿਹੜੀ ਚੀਜ਼ ਛੱਡਣੀ ਹੈ ਉਹ ਤਾਂ ਫੜੀ ਬੈਠੇ ਹਾਂ, ਤੇ ਜਿਹੜੀ ਪਕੜਨੀ ਹੈ ਉਹ ਛੱਡ ਦਿੱਤੀ। ਵੈਸੇ ਸਿਆਣਾ ਮਨੁੱਖ ਹੈ, ਅੰਦਰੋਂ ਹਰ ਬਾਤ ਨੂੰ

ਕਹਿੰਦਾ ਕਿਉਂਕਿ ਪਿਓ ਦਾ ਵੇਖ ਲਿਆ, ਦਾਦੇ ਦਾ ਵੇਖ ਲਿਆ, ਪੜਦਾਦੇ ਦਾ ਕਰਮ ਵੇਖ ਲਿਆ, ਧਨ ਆਉਂਦਾ ਜਾਂਦਾ ਵੇਖ ਲਿਆ, ਸੰਸਾਰ ਦੇ ਅੰਦਰ ਬੜੇ ਧਨੀ ਅਮੀਰ ਦੇ ਪੁਰਸ਼ ਵੇਖੇ, ਸਾਰੀ ਉਮਰ ਧਨ ਕਮਾਉਂਦੇ ਲੰਘ ਗਏ, ਰਾਤ ਨੂੰ ਸੁੱਤੇ ਹੀ ਰਹਿ ਗਏ, ਜਿਹਨੇ ਖਬਰਾਂ ਆ ਗਈਆਂ ਵੱਡੇ ਵੱਡੇ ਨਿਊਜ਼ ਦੇ ਵਿੱਚ ਛਪ ਗਈਆਂ, ਪੜੀ ਸਾਰੀ ਉਮਰ ਧਨ ਕਮਾਉਣ ਵਾਲਾ ਵਿਅਕਤੀ ਐਵੇਂ ਚਲਾ ਗਿਆ, ਧਨ ਤੇਥੀ ਰਹਿ ਗਏ, ਕੀ ਹੁਣ ਫਿਰ ਧਨ ਕਮਾਉਣਾ ਛੱਡ ਦਈ, ਕੀ ਦੌਲਤ ਕਮਾਉਣੀ ਛੱਡ ਦਈ, ਜੇ ਇਹ ਕੰਮ ਹੈ ਤਾਂ ਫਿਰ ਛੱਡ ਹੀ ਦਿੰਦੇ, ਕੰਮ ਧੰਦੇ ਵੀ ਛੱਡ ਦਿੰਦੇ। ਸਤਿਗੁਰੂ ਜੀ ਫਿਰ ਆਪ ਜੀ ਦਾ ਹੁਕਮ ਕੀ ਹੈ, ਮਤਲਬ ਇਹ ਹੈ ਕਿ ਵਿਹਲੇ ਹੋ ਕੇ ਬਹਿ ਜਾਈਏ, ਧਨ ਦੌਲਤ ਕਮਾਉਣੀ ਛੱਡ ਦਈਏ। ਸਤਿਗੁਰੂ ਕਹਿੰਦੇ ਮੈਂ ਤੇ ਆਪ ਧਨ ਕਮਾਇਆ, ਮੈਂ ਤੇ ਆਪ ਦੌਲਤ ਕਮਾਈ, ਮੈਂ ਤੇ ਆਪ ਹੱਟੀ ਕੀਤੀ, ਮੈਂ ਤੇ ਆਪ ਕਿਰਸਾਣੀ ਕੀਤੀ ਹੈ, ਕਿਹੜਾ ਕੰਮ ਮੈਂ ਨਹੀਂ ਕੀਤਾ ਜਿਹੜਾ ਮੈਂ ਤੁਹਾਨੂੰ ਕੰਮ ਤੁਸੀਂ ਛੱਡ ਦਿਓ ਨਹੀਂ। ਤੇ ਆਓ ਫਿਰ ਮੈਂ ਪ੍ਰਮਾਣ ਦੇ ਕੇ ਸਮਝਾਨਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੋਰਠ ਮਹੱਲਾ ਪਹਿਲਾ ਸ਼ਬਦ ਬਹੁਤ ਵਾਰ ਸੁਣਿਆ ਆਪ ਜੀ ਦੇ ਸਾਹਮਣੇ, ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ, ਚਾਰ ਸਟੈਪ ਨੇ ਇਸ ਸ਼ਬਦ ਦੇ, ਚਾਰ ਪਹਿਰਿਆਂ ਦੇ ਅੰਦਰ ਚਾਰੇ ਹੀ ਧੰਦੇ ਨੇ, ਚਾਰੇ ਧੰਦਾਂ ਨੂੰ ਧੰਦਿਆਂ ਨੂੰ ਸਤਿਗੁਰ ਨੇ ਬੜੇ ਬਾਖੂਬੀ ਨਾਲ ਸਮਝਾਇਆ। ਕਹਿੰਦੇ ਜੇ ਹਾਲੀ ਤੇ ਕਿਰਸਾਣੀ ਕਰਨੀ ਇਹੋ ਜਿਹੀ ਕਿਰਸਾਣੀ ਹੋਵੇ, ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਤੇ ਫਿਰ ਜੰਮੇਗੀ ਪਤਾ ਬਹੁਤ ਜ਼ਿਆਦਾ ਜੰਮੇਗੀ, ਭਾਉ ਕਰਮ ਕਰ ਜਮਸੀ ਛੇ ਘਰ ਪਾਖਡ ਦੇਖ, ਬਾਬਾ ਮਾਇਆ ਸਾਥ ਨਾ ਹੋਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਮਹਿਤਾ ਕਾਲੂ ਜੀ ਨੂੰ ਕਹਿਣ ਲੱਗੇ, ਮਹਾਰਾਜ ਇਹ ਧਨ ਤੇ ਠਹਿਰਦਾ ਹੀ ਨਹੀਂ। ਤਲਵੰਡੀ ਦੇ ਅੰਦਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਦੁਕਾਨਦਾਰੀ ਕੀਤੀ ਨਾ, ਮਹਿਤਾ ਕਾਲੂ ਆ ਗਏ, ਪਿਤਾ ਆ ਗਏ, ਪਟਵਾਰੀ ਆ ਗਏ, ਹਿਸਾਬ ਕਿਤਾਬ ਦੇ ਬੜੇ ਪੱਕੇ ਨੇ। ਕਹਿਣ ਲੱਗੇ ਦੱਸੋ ਕਿੰਨਾ ਕੁ ਕਮਾਇਆ, ਕਿੰਨਾ ਕੁ ਜੋੜਿਆ? ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਮਹਾਰਾਜ ਦੋ ਹੱਥ ਨਿਰੰਕਾਰ ਨੇ ਦਿੱਤੇ ਨੇ, ਇੱਕ ਹੱਥ ਚੋਂ ਮਾਇਆ ਆਉਂਦੀ ਹੈ, ਦੂਜੇ ਚੋਂ ਨਿਕਲ ਜਾਂਦੀ। ਇਹ ਤਾਂ ਬ੍ਰਿਜ ਹੈ, ਇਹ ਤਾਂ ਧਰਤੀ ਦਾ ਬ੍ਰਿਜ ਬਣਿਆ, ਇਹ ਮਾਇਆ ਦਾ ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਚੀਨੀ, ਇੱਕ ਹੱਥ ਆਉਂਦੀ ਦੂਜੇ ਹੱਥ ਨਿਕਲ ਜਾਂਦੀ। ਇਹ ਤਾਂ ਜੁੜਦੀ ਹੈ ਹੀ ਨਹੀਂ, ਇਹ ਤੇ ਤੇਲ ਨਾਲੋਂ ਬਾਰੀਕ ਸਲਿਪ ਹੋ ਕੇ ਨਿਕਲ ਜਾਂਦੀ, ਰੇਤੇ ਤਰ੍ਹਾਂ ਚਿਰ ਜਾਂਦੀ। ਤੇਲ ਨੂੰ ਹੱਥ ਵਿੱਚ ਪਾ ਲਈਏ, ਜਿੰਨਾ ਮਰਜ਼ੀ ਘੁੱਟੀਏ, ਫਿਰ ਵੀ ਉਹ ਵਿਰਲਾਂ ਰਾਹ ਨਿਕਲ ਜਾਂਦਾ। ਮਾਇਆ ਖੰਧਿਆਈ ਹੈ, ਕਿੰਨੀ ਕੁ ਜੋੜਨ ਦੀ ਕੋਸ਼ਿਸ਼ ਕਰਾਂਗੇ, ਨਹੀਂ ਜੁੜਦੀ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਧੰਨ ਗੁਰੂ ਨਾਨਕ ਦੇਵ ਮਹਾਰਾਜ, ਬਾਬਾ ਗੁਰੂ ਨਾਨਕ ਦੇਵ ਮਹਾਰਾਜ ਮਹਿਤਾ ਕਾਲੂ ਨੂੰ ਜਿੰਨੇ ਸ਼ਬਦ ਸ੍ਰੀ ਰਾਗ ਚ ਆਏ ਨੇ, ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਮਹਿਤਾ ਕਾਲੂ ਪਿਤਾ ਪਟਵਾਰੀ ਜੀ ਦੀ ਬਾਬਤ ਹੀ ਆਏ ਹਨ। ਬਾਬਾ ਮਾਇਆ ਸਾਥ ਨਾ ਹੋਏ, ਕਹਿੰਦ ਮਾਇਆ ਜਗ ਮੋਹਿਆ ਵਿਰਲਾ ਗੁਜੇ ਸੋਏ, ਜਗ ਨੇ ਮੋਹ ਲਿਆ, ਮਾਇਆ ਨੇ ਜਗ ਨੂੰ ਮੋਹ ਲਿਆ। ਮੈਂ ਤੇ ਹਾਲੀ ਕਿਰਸਾਣੀ ਕੀਤੀ ਏ, ਮੈਂ ਤੇ ਦੁਕਾਨਦਾਰੀ ਕੀਤੀ ਏ, ਮੈਂ ਤੇ ਵਪਾਰ ਕੀਤਾ, ਸੁਣ ਸਾਤ ਸੌਦਾਗਰੀ ਸੱਤ ਘੋੜੇ ਲੈ ਚੱਲ, ਘੋੜਿਆਂ ਤੇ ਵਪਾਰ ਕਰਨ ਵਾਸਤੇ ਵੀ ਗਿਆ, ਸੁਣ ਸਾਤ ਸੌਦਾਗਰੀ ਸੱਤ ਘੋੜੇ ਲੈ ਚੱਲ, ਖਰਚ ਬਨ ਚੰਗਿਆਈਆਂ ਮਤ ਮਨ ਜਾਣੇ ਕੱਲ, ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲਹੇ ਮਹਲ, ਲਾਏ ਚਿੱਤ ਕਰ ਚਾਕਰੀ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਬੜਾ ਸੁੰਦਰ ਫੈਸਲਾ ਦਿੱਤਾ ਹੈ। ਕਹਿਣ ਲੱਗੇ ਕੰਮ ਧੰਦਾ ਕਰੋ, ਧਨ ਦੌਲਤ ਕਮਾਓ, ਟਾਈਮ ਵੇਸਟ ਨਾ ਜਾਵੇ, ਖੇਤੀ ਵਣਜ ਸਭ ਹੁਕਮ ਹੈ, ਹੁਕਮ ਹੈ ਮਨ ਵਡਿਆਈ ਰਾਮ ਮਾਰੂ। ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਨ ਕਰਦੇ ਆ, ਕਹਿੰਦੇ ਹਨ ਖੇਤੀ ਵਣਜ ਸਭ ਹੁਕਮ ਹੈ, ਖੇਤੀ ਕਰਨੀ, ਵਣਜ ਕਰਨਾ, ਵਪਾਰ ਕਰਨਾ, ਇਹ ਤਾਂ ਹੁਕਮ ਹੈ ਨਿਰੰਕਾਰ ਦਾ, ਤੇ ਹੁਕਮ ਹੈ ਮਨ ਵਡਿਆਈ ਰਾਮ। ਵਪਾਰ ਤਾਂ ਕਰੋ ਪਰ ਚੰਗਾ ਵਪਾਰ ਕਰੋ ਨਾ, ਖੇਤੀ ਵੀ ਕਰੋ, ਖੇਤੀ ਐਸੀ ਬੀਜੋ ਬਈ ਬੀਜੀਏ ਖੇਤੀ ਤਾਂ ਜੰਮਦੀ ਚਲੀ ਜਾਵੇ,
ਕਿਸੇ ਕਿਸਾਨ ਨਾਲ ਧੋਖਾ ਨਾ ਹੋਵੇ, ਵਣਜ ਵਪਾਰ ਕਰੀਏ ਤੇ ਕਿਸੇ ਨਾਲ ਧੋਖਾ ਨਾ ਹੋਵੇ, ਵਪਾਰ ਦੇ ਅੰਦਰ ਛਲ ਨਾ ਹੋਵੇ, ਕਪਟ ਨਾ ਹੋਵੇ। ਸਿਰ ਤੇ ਖੇਤੀ ਜੰਮੀ ਅਗਲੀ, ਬਹੁਤ ਜ਼ਿਆਦਾ ਬੋਲ ਲੱਗ ਜਾਣਗੇ, ਢੇਰ ਲੱਗ ਜਾਣਗੇ। ਆਓ ਸ਼ਬਦ ਦੇ ਭਾਵ ਨੂੰ ਸਮਝੀਏ। ਭਗਤ ਨਾਮਦੇਵ ਜੀ ਫਰਮਾਨ ਕਰਦੇ ਆ, ਕਹਿੰਦੇ ਮੇਰੇ ਉੱਪਰ ਤਾਂ ਤਲਵਾਰ ਲਟਕ ਗਈ, ਮੇਰੀ ਮਾਂ ਵੀ ਡੋਲ ਗਈ। ਕਹਿਣ ਲੱਗੀ ਛੱਡ ਦੇ ਰਾਮ ਨਾਮ ਪਰਮਾਤਮਾ ਦਾ। ਮੈਂ ਕਿਹਾ ਕਿਉਂ ਛੱਡਾਂ ਨਾਮ ਪਰਮਾਤਮਾ ਦਾ? ਹਾਥੀ ਦੇ ਅੱਗੇ ਬੰਨ ਕੇ ਪੋਟਲੀ ਸਿੱਟ ਦਿੱਤਾ ਗਿਆ ਭਗਤ ਨਾਮਦੇਵ ਜੀ ਨੂੰ। ਕਹਿਣ ਤੋਂ ਭਾਵ ਇਹ ਹੈ ਕਿ ਨਾਮ ਇਤਨਾ ਪਿਆਰਾ ਹੈ ਕਿ ਭਗਤਾਂ ਨੇ ਆਪਣੀ ਜਿੰਦ ਵਾਰ ਕੇ ਨਾਮ ਨੂੰ ਖਰੀਦਿਆ, ਤੇ ਨਾਮ ਇਤਨਾ ਪਿਆਰਾ ਹੈ ਸਿੱਖਾਂ ਨੇ ਆਪਣੀ ਜਿੰਦ ਗੁਰੂ ਦੇ ਸਾਹਮਣੇ ਵਾਰ ਦਿੱਤੀ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਈਆਂ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਨਮੁਖ ਬੰਨ ਦਿੱਤੇ ਗਏ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ, ਸਿੱਖੋ, ਮਤੀ ਦਾਸ ਜੀ, ਸਤੀ ਦਾਸ ਜੀ, ਦਿਆਲ ਦਾਸ ਜੀ, ਛੱਡ ਦਿਓ, ਜਾਓ, ਇਹ ਜੋ ਕਹਿੰਦੇ ਨੇ ਮੰਨ ਜਾਓ। ਸਤੀ ਦਾਸ ਤੇ ਮਤੀ ਦਾਸ, ਭਾਈ ਦਿਆਲ ਦਾਸ, ਇਹ ਕਹਿਣ ਲੱਗੇ ਮਹਾਰਾਜ ਤੇਰੇ ਨਾਲੋਂ ਦੁਨੀਆਂ ਹੋਰ ਕਿਹੜੀ ਪਿਆਰੀ? ਜੇ ਤੇਰੇ ਨਾਮ ਤੇ ਇਹ ਤਨ ਦਾ ਬੰਦ ਬੰਦ ਕੱਟਿਆ ਜਾਵੇ ਤਾਂ ਹੋਰ ਕੀ ਚਾਹੀਦਾ? ਜੇ ਤੇਰੇ ਨਾਮ ਤੇ ਤਨ ਉੱਪਲ ਜਾਵੇ ਤਾਂ ਹੋਰ ਕੀ ਚਾਹੀਦਾ? ਮੌਤ ਤਾਂ ਹੋਣੀ ਹੈ, ਅੱਜ ਨਹੀਂ ਤਾਂ ਕੱਲ ਨੂੰ ਹੋ ਜਾਣੀ। ਜੇ ਨਾਮ ਵਿੱਚ ਮੌਤ ਹੋ ਜਾਏ, ਗੁਰੂ ਦੀ ਖੁਸ਼ੀ ਵਿੱਚ ਮੌਤ ਹੋ ਜਾਏ, ਤਾਂ ਫਿਰ ਹੋਰ ਕੀ ਚਾਹੀਦਾ? ਭਗਤ ਨਾਮਦੇਵ ਕਹਿੰਦੇ ਬਸ ਮੇਰੀ ਵੀ ਇਹੀ ਹਾਲਤ ਹੈ, ਜੈਸੇ ਆਪਣੇ ਧਨੇ ਪ੍ਰਾਣੀ ਮਰਨ ਮੰਨਦੇ, ਜਿਵੇਂ ਆਪਣੇ ਧਨ ਤੋਂ ਮਨੁੱਖ ਲੜਾਈ ਝਗੜਾ ਕਰਕੇ ਮਰਨ ਤੱਕ ਚਲਾ ਜਾਂਦਾ ਪਰ ਆਪਣਾ ਧਨ ਨਹੀਂ ਛੱਡਦਾ। ਐਸੇ ਸੰਤ ਜਨਾ ਰਾਮ ਨਾਮ ਨਾ ਛੱਡ, ਐਸੇ ਸੰਤ ਜਨ ਕਿਵੇਂ ਹੀ ਸੰਤ ਜਨ ਰਾਮ ਨਾਮ ਨੂੰ ਨਹੀਂ ਛੱਡਦੇ? ਪਰ ਅੱਜ ਤੇ ਤਲਵਾਰ ਲਟਕੀ ਨਹੀਂ ਸੰਸਾਰ ਦੇ ਅੰਦਰ। ਅੱਜ ਤੇ ਨਾਮ ਬੜਾ ਸੁਖਲ, ਬੜਾ ਪਿਆਰਾ ਨਾਮ, ਅੱਜ ਤੇ ਨਾਮ ਜਪਣ ਦੇ ਵਸੀਲੇ ਬੜੇ ਨੇ, ਅੱਜ ਤੇ ਧਨ ਦੌਲਤ ਕਮਾਈ ਵੀ ਬਹੁਤ ਜ਼ਿਆਦਾ ਸਾਧਨ ਬੜੇ ਨੇ। ਨਾਮ ਸੁਣਨ ਦੇ, ਨਾਮ ਜਪਣ ਦੇ, ਬੈਠਣ ਦੇ, ਚੱਲਣ ਦੇ, ਤੇ ਅੱਜ ਤੋਂ ਪਿੱਛਾ ਜਾਈਏ ਨਾ 500 ਸਾਲ, 400 ਸਾਲ, ਜਿਸ ਸਮੇਂ ਦਾ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰਿਹਾ, ਉਸ ਸਮੇਂ ਤਾਂ ਕਮਾਈ ਬੜੀ ਔਖੀ, ਉਸ ਸਮੇਂ ਸਾਧਨਾ ਬੜੀ ਔਖੀ, ਉਸ ਸਮੇਂ ਗੁਰੂ ਧਾਰਨ ਕਰਨਾ ਬੜਾ ਔਖਾ, ਗੁਰੂ ਮਿਲਣਾ ਬੜਾ ਔਖਾ, ਗੁਰੂ ਮਿਲਦਾ ਹੀ ਨਹੀਂ ਸੀ, ਗੁਰੂ ਦੀਕਸ਼ਿਤ ਮੰਤਰ ਨਹੀਂ ਸੀ ਦਿੰਦਾ, ਗੁਰੂ ਮੰਤਰ ਦਿੰਦਾ ਹੀ ਨਹੀਂ ਸੀ ਹੁੰਦਾ। ਅਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਆਏ, ਨਦਰੇ ਕਰਮ ਕਰ ਦਿੱਤਾ ਦੁਨੀਆਂ ਦੇ ਉੱਪਰ ਸਾਰੀ ਲੁਕਾਈ ਤੇ, ਕਹਿਣ ਲੱਗੇ ਲਾਓ ਨਾਮ ਦਾ ਛੱਟਾ ਦੇਣ ਵਾਸਤੇ ਆਏ ਆ, ਲੈ ਲਓ ਨਾਮ। ਮਹਾਰਾਜ ਦਰ ਦਰ ਭਟਕ ਭਟਕ ਕੇ ਵਾਪਸ ਮੁੜ ਆਏ ਆ, ਕਿਸੇ ਨੇ ਨਾਮ ਦੀ ਗੱਲ ਨੀ ਦਿੱਤੀ। ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦੀ ਹਜ਼ੂਰੀ ਚ ਭੱਟ ਆਏ, ਬ੍ਰਾਹਮਣ ਜਾਤੀ ਦੇ ਭੱਟ, ਬੜੇ ਵਿਦਵਾਨ, ਸਵਈਏ ਮਹੱਲੇ ਤੀਜੇ ਕੇ ਭੱਟ ਆ ਗਏ, ਰਹੇ ਹੋ ਸੰਤ ਹੋ ਟੋਲ, ਆਪ ਜੀ ਦੇ ਸਾਹਮਣੇ ਸਵਈਆ ਆਏਗਾ। ਇਹ ਭੱਟ ਜਿਹੜੇ ਨੇ ਬ੍ਰਾਹਮਣ ਸਨ, ਇਹ ਜੈ ਵਿਜੇ ਦਰਗਾਹ ਦੇ ਅੰਦਰ ਇਹ ਚੋਬਦਾਰ ਸਨ, ਵਿਸ਼ਨੂੰ ਦੇ ਦਰਬਾਰ ਦੇ ਅੰਦਰ ਚੋਬਦਾਰ ਸਨ। ਇਹ ਬ੍ਰਹਮਾ ਦਾ ਪੁੱਤਰ ਨਾਰਦ ਮੁਨ ਐਵੇਂ ਹੀ ਆ ਜਾਂਦਾ ਤੇ ਇਹ ਉਸ ਨੂੰ ਰੋਕਦੇ ਕਿ ਅੰਦਰ ਸਭਾ ਚੱਲ ਰਹੀ ਹੈ, ਸਤਸੰਗ ਚੱਲ ਰਹੇ ਹੈ, ਤੁਸੀਂ ਅੰਦਰ ਨਹੀਂ ਜਾ ਸਕਦੇ। ਇਹ ਫਿਰ ਲੜ ਝਗੜ ਪਏ, ਦਰਬਾਰ ਸਨ ਜੈ ਤੇ ਵਿਜੇ, ਭਾਈ ਗੁਰਦਾਸ ਸਾਹਿਬ ਕਹਿੰਦੇ, ਲੜ ਪਏ ਝਗੜ ਪਏ। ਇਹ ਚੋਬਦਾਰ ਹੋਣ ਕਾਰਨ ਅੰਦਰ ਨਾ ਜਾਣ ਦੇਣ, ਉਹ ਕਹੇ ਮੈਂ ਬ੍ਰਹਮਾ ਦਾ ਪੁੱਤਰ ਹਾਂ, ਮੈਂ ਤੇ ਅੰਦਰ ਜਾਵਾਂਗਾ। ਝਗੜਾ ਬੜਾ ਹੋਇਆ, ਤੇ ਝਗੜਾ ਹੋਣ ਤੋਂ ਬਾਅਦ ਕਿਉਂਕਿ ਬ੍ਰਹਮਾ ਦੇ ਪੁੱਤਰ ਦੇ ਪਾਸ ਵੀ ਸ਼ਕਤੀ ਸੀ, ਉਹਨੇ ਕਿਹਾ ਜਾਓ ਜੜ ਬਣ ਜਾਓ, ਡਿੱਗ ਜਾਓ ਧਰਤੀ ਦੇ ਉੱਪਰ। ਇਹ ਵਿਚਾਰੇ ਨਮਾਣੇ ਜੇ ਸਨ, ਸਾਧੂ ਪੁਰਖ ਧਰਤੀ ਤੇ ਡਿੱਗ ਗਏ ਪੁਰਾਣਕ ਮਤ ਅਨੁਸਾਰ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਨੇ ਵੀ ਇਸ ਬਾਤ ਦਾ ਹਵਾਲਾ ਦਿੱਤਾ, ਧਰਤੀ ਤੇ ਗਿਰ ਗਏ ਤੇ ਗਿਰਨ ਤੋਂ ਪਹਿਲਾਂ ਵਿਸ਼ਨੂੰ ਦੇ ਚਰਨਾਂ ਚ ਅਰਦਾਸ ਕਰਨ ਲੱਗੇ। ਕਹਿਣ ਲੱਗੇ ਮਹਾਰਾਜ ਗੁਨਾਹ ਕੀ ਕੀਤਾ, ਤੇਰੇ ਦਰ ਤੇ ਰਹੇ ਹਾਂ ਤੇ ਅੱਜ ਤੁਸੀਂ ਸਾਨੂੰ ਜੜ ਬਣਾ ਕੇ ਧਰਤੀ ਤੇ ਗੇਰ ਰਹੇ ਹੋ। ਕਹਿਣ ਲੱਗੇ ਧਰਤੀ ਤੇ ਜਾਣ ਦਾ
ਸਾਧਨ ਹੀ ਇੱਕੋ ਹੈ, ਕਿਉਂਕਿ ਤੁਸੀਂ ਸਾਡਾ ਦਰ ਛੱਡਣਾ ਹੀ ਨਹੀਂ। ਪਰ ਹੁਣ ਧਰਤੀ ਤੇ ਜਾਓਗੇ ਨਾ, ਕੁਝ ਸਮਾਂ ਤੇ ਭਟਕੋਗੇ, ਭਟਕਣ ਤੋਂ ਬਾਅਦ ਪਹਿਲੇ ਜਾਮੇ ਤੋਂ ਅਗਲਾ ਤੀਜਾ ਜਾਮਾ ਜਦੋਂ ਆਏਗਾ, ਭਟਕਦਿਆਂ ਭਟਕਦਿਆਂ ਗੋਇੰਦਵਾਲ ਸਾਹਿਬ ਜੀ ਦੀ ਨਗਰੀ ਵਿੱਚ ਪਹੁੰਚੋਗੇ ਤੁਸੀਂ, ਤੁਹਾਨੂੰ ਗਿਆਨ ਉੱਥੇ ਮਿਲੇਗਾ, ਸਦੀਵ ਕਾਲ ਵਾਸਤੇ ਮੁਕਤ ਹੋ ਜਾਓਗੇ, ਸਦੀਵ ਕਾਲ ਵਾਸਤੇ ਦੁਨੀਆਂ ਤੁਹਾਨੂੰ ਮੰਨਦੀ ਰਹੇਗੀ। ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਫਰਮਾਨ ਕਰਦੇ, ਸਵਈਏ ਮਹੱਲੇ ਤੀਜੇ।

0: ਗੁਰ ਤਾਇਉ ਮਲਾਏ ਤਿੱਖਿਆ ਜਿਵ ਤੂੰ ਰੱਖੇ ਤਿਵਰੋ।
1: ਇਹਨਾਂ ਸਾਰਿਆਂ ਦਾ ਆਗੂ ਭਿੱਖਾ ਪੱਟ ਸੀ, ਆਇਆ ਹੱਥ ਵਿਚ ਕਿੰਘ ਪਕੜੀ ਹੋਈ ਏ, ਗੋਇੰਦਵਾਲ ਸਾਹਿਬ ਜੀ ਦੀ ਨਗਰੀ ਵਿਚ ਪ੍ਰਵੇਸ਼ ਕਰ ਗਿਆ। ਬਜ਼ੁਰਗ ਬਾਬਾ ਗੁਰੂ ਅਮਰਦਾਸ ਮਹਾਰਾਜ ਚਿੱਟਾ ਸਫੇਦ ਦਾੜਾ, ਚਿੱਟੇ ਕੱਪੜੇ, ਚਿੱਟਾ ਦਸਤਾਰਾ ਪਾ ਕੇ ਸਿੰਘਾਸਨ ਤੇ ਬੈਠੇ ਸਤਿਗੁਰਾਂ ਦੇ ਦਰਬਾਰ ਵੱਲ ਵਧਣ ਲੱਗੇ। ਨਾਲ ਪਿੱਛੇ ਹੋਰ ਬ੍ਰਾਹਮਣ ਹਨ, ਭੱਟ ਹਨ ਤੇ ਭਿੱਖਾ ਇਹਨਾਂ ਦਾ ਆਗੂ ਕਿੰਗ ਪਕੜ ਕੇ ਕੁਝ ਗਾਉਂਦਾ ਆਉਂਦਾ ਹੈ। ਸਾਹਿਬ ਗਰੀਬ ਨਵਾਜ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ, ਚਰਨ ਸਪਰਸ਼ ਹੋਏ, ਮੱਥੇ ਦੇ ਨਾਲ ਸ਼ਾਂਤੀ ਮਿਲ ਗਈ, ਭਟਕਣਾ ਮੁੱਕ ਗਈ, ਸ਼ਾਂਤੀ ਮਿਲ ਗਈ, ਮਨ ਟਿਕ ਗਿਆ, ਮਨ ਟਿਕਿਆ। ਕੁਝ ਸਮੇਂ ਵਾਸਤੇ ਗੜੂੰਦ ਹੋ ਗਏ, ਚੁੱਪ ਹੋ ਗਏ। ਵਿਸ਼ੁੱਧ ਹੋਇਆਂ ਹੋਇਆਂ ਨੂੰ ਸਾਹਿਬ ਗੁਰੂ ਅਮਰਦਾਸ ਮਹਾਰਾਜ ਨੇ ਹਿਲਾਇਆ, ਉੱਠੋ ਪੁਰਖੋ, ਖੜੇ ਹੋਵੋ। ਸਾਹਮਣੇ ਹਾਜ਼ਰ ਹੋਏ ਤਾਂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਾਰੀ ਦਾਸਤਾਨ ਤੇ ਸਵਈਏ ਦੇ ਅੰਦਰ ਸਮਝਾ ਦਿੱਤੀ। ਮਹਾਰਾਜ ਬੜਾ ਸਮਾਂ ਹੋ ਗਿਆ, ਬਰਸ ਏਕ ਹੋਂ ਫਿਰਿਓ, ਇੱਕ ਸਾਲ ਹੋ ਗਿਆ ਭਟਕਦਿਆਂ, ਇੱਕ ਸਾਲ, ਪਰ ਦੇਵਤਿਆਂ ਦਾ ਇੱਕ ਸਾਲ ਸਾਡੇ 12 ਸਾਲਾਂ ਦੇ ਬਰਾਬਰ ਹੈ। ਸਾਡੇ 12 ਸਾਲ ਤੇ ਦੇਵਤਿਆਂ ਦਾ ਇੱਕ ਸਾਲ, ਇੰਨਾ ਵੱਡਾ ਇਹਨਾਂ ਦਾ ਸਾਲ, ਮਤਲਬ 12 ਸਾਲ ਭਟਕਦੇ ਰਹੇ ਆ। 12 ਸਾਲਾਂ ਦੇ ਅੰਦਰ ਕੋਈ ਵੀ ਨਹੀਂ ਮਿਲਿਆ ਜਿਸ ਨੇ ਸਾਨੂੰ ਸੱਚੇ ਨਾਮ ਦਾ ਉਪਦੇਸ਼ ਦਿੱਤਾ ਹੋਇਆ ਹੋਵੇ। ਰਹੋ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਸਾਧੂ ਸੰਤ ਮਹਾਤਮਾ ਸੰਨਿਆਸੀ ਤਪਸੀਏ ਪੰਡਿਤ ਸਾਰੇ ਦੇ ਸਾਰੇ ਵੇਖ ਲੈ, ਬਸ ਕਹਿੰਦੀਆਂ ਕਹਿੰਦੀਆਂ ਗੱਲਾਂ ਕਹੀ ਗਏ, ਕਹਿਤੀਆਂ ਕਹਿਤੀ ਸੁਣੀ ਕਹੀ ਗਏ, ਕਥਨੀ ਦੇ ਪੂਰੇ ਸਨ, ਕਰਨੀ ਦੇ ਪੂਰੇ ਨਹੀਂ ਸਨ। ਕਥਨੀ ਦੇ ਤਾਂ ਪੂਰੇ ਸਨ, ਕਰਨੀ ਦੇ ਪੂਰੇ ਨਹੀਂ ਸਨ, ਕਹਿਤੀਆਂ ਕਹਿਤੀ ਸੁਣੀ, ਬਸ ਸੁਣਦੇ ਰਹੇ ਅਸੀਂ ਵੀ। ਰਹਿਤ ਕੋ ਖੁਸ਼ੀ ਨਾ ਆਇਓ, ਅੰਦਰਲੀ ਰਹਿਤ ਉਹਨਾਂ ਦੀ ਨਹੀਂ ਸੀ, ਪ੍ਰਾਈਵੇਟ ਪ੍ਰੈਕਟੀਕਲ ਜੀਵਨ ਉਹਨਾਂ ਦਾ ਅੰਦਰਲਾ ਆਪਣਾ ਨਹੀਂ ਸੀ, ਬੜਾ ਉਹਨਾਂ ਦਾ ਜੀਵਨ ਢਿੱਲਾ ਸੀ। ਮਹਾਰਾਜ ਹਰ ਨਾਮ ਛੋੜ ਦੂਜੇ ਲੱਗੇ, ਤੇਰੇ ਨਾਮ ਨੂੰ ਛੱਡ ਕੇ ਦੂਜੀਆਂ ਗੱਲਾਂ ਵੱਲ ਪਾਸੇ ਲੱਗੇ ਹੋਏ ਸੀ। ਉਹਨਾਂ ਦੇ ਗੁਣ ਮੈਂ ਕੀ ਕਹਾਂ, ਕੀ ਕਹਾਂ ਉਹਨਾਂ ਨੂੰ। ਫਿਰ ਗੁਰੂ ਅਮਰਦਾਸ ਮਹਾਰਾਜ ਭਿੱਖਾ ਭੱਟ ਬੇਨਤੀ ਕਰਦਾ, ਹੁਣ ਤੇਰੇ ਦਰ ਤੇ ਆ ਗਏ ਹਾਂ, ਕਿਰਪਾ ਕਰੋ ਜਿਵ ਤੂੰ ਰੱਖੇ ਤਿਵ ਰਹੋ। ਸਤਿਗੁਰੂ ਗਰੀਬ ਨਵਾਜ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਨੇ ਪਾਸ ਰੱਖਿਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਇਹਨਾਂ ਨੂੰ ਚੜਾਇਆ। ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਤੱਕ ਰਹੇ। ਸਾਹਿਬ ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ, ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਗਾਇਨ ਕਰਕੇ ਦੱਸੀ। ਜਿਵੇਂ ਅਗਲਾ ਸਮਾਂ ਆਏਗਾ ਉਸ ਦੇ ਵਿੱਚ ਭੱਟਾਂ ਦੀ ਜ਼ਬਾਨੀ, ਸਤਿਗੁਰਾਂ ਦੀ ਉਪਮਾ ਗਾਇਨ ਕੀਤੀ ਜਾਏਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਨੇ ਤਿੰਨ ਫਾਰਮੂਲੇ ਦਿੱਤੇ ਨੇ, ਕਹਿੰਦੇ ਨਾਮ ਜਪਣ ਵਾਲਾ, ਯਾਦ ਰੱਖੋ ਬੜੀ ਸੂਖਮ ਜੀ ਗੱਲ ਹੈ, ਬੜੀ ਕੀਮਤੀ ਗੱਲ ਹੈ, ਨਾਮ ਜਪਣ ਵਾਲਾ ਸਾਧੂ ਸੰਤ ਗੁਰਸਿੱਖ ਮਹਾਤਮਾ ਸੂਈ ਵਰਗਾ ਹੈ। ਨਾਮ ਜਪਣ ਵਾਲਾ ਮਹਾਤਮਾ, ਨਾਮ ਜਪੀਆ ਗੁਰਸਿੱਖ ਨਦੀ ਵਰਗਾ ਹੈ, ਨਾਮ ਜਪੀਆ ਜਗਿਆਸੂ ਫਲ ਵਰਗਾ ਹੈ, ਦਰਖਤ ਦੇ ਫਲ ਵਰਗਾ ਹੈ। ਮਹਾਰਾਜ ਇੰਨੀਆਂ ਵੱਡੀਆਂ ਗੱਲਾਂ ਕਹੀਆਂ ਨੇ ਆਪ ਜੀ ਨੇ, ਸੂਈ ਦਾ ਮਤਲਬ ਕੀ ਹੈ, ਨਦੀ ਦਾ ਮਤਲਬ ਕੀ ਹੈ ਤੇ ਫਲ ਦਾ ਮਤਲਬ ਕੀ ਹੈ, ਤਿੰਨਾਂ ਦੀ ਗੱਲ ਸੁਣੋ। ਸਭ ਸੱਚੇ ਪਾਤਸ਼ਾਹ ਕਹਿਣ ਲੱਗੇ ਸੂਈ ਤੇ ਸੰਤ ਇਹਨਾਂ ਦਾ ਇੱਕੋ ਕਰਮ ਹੈ, ਗੁਰੂ ਦਾ ਤੇ ਸੂਈ ਦਾ ਇੱਕੋ ਕਰਮ ਹੈ। ਸੂਈ ਸੀਮ ਦੀ ਚਲੀ ਜਾਂਦੀ ਹੈ, ਗੁਰੂ ਸੀਮ ਦਾ ਚਲਾ ਜਾਂਦਾ, ਨਾਮ ਜਪੀਆ ਜੋੜਦਾ ਚਲਾ ਜਾਂਦਾ, ਸੀਮ ਦਾ ਚਲਾ ਜਾਂਦਾ ਹੈ ਗੁਰੂ ਦੇ ਨਾਲ। ਸੂਈ ਦਾ ਤੇ ਨਾਮ ਜਪੀਏ ਦਾ ਕਰਮ ਇੱਕੋ ਹੀ। ਫਿਰ ਇੱਕ ਦੂਜੀ ਗੱਲ ਵੇਖੋ, ਸੂਈ ਪਰ ਉਪਕਾਰੀ ਹੈ, ਸਾਰੀ ਉਮਰ ਨੰਗੀ ਰਹਿੰਦੀ ਹੈ ਸੂਈ, ਪਰ ਦੂਜਿਆਂ ਦੇ ਤਨ ਨੂੰ ਖਿੱਚ ਦਿੰਦੀ ਹੈ। ਸੂਈ ਸਾਰੀ ਉਮਰ ਨੰਗੀ ਰਹਿੰਦੀ, ਆਪਣਾ ਤਨ ਉਹਦਾ ਪੜਦਾ ਬੇਪੜਦਾ ਹੈ, ਪਰ ਸਾਡੇ ਤਨ ਨੂੰ ਕੱਜਦੀ ਚਲੀ ਜਾਂਦੀ ਹੈ, ਸਾਡੇ ਅਵਗਣਾਂ ਨੂੰ ਢੱਕਦੀ ਚਲੀ ਜਾਂਦੀ ਹੈ। ਗੁਰੂ ਸਾਰੀ ਉਮਰ ਦੂਜਿਆਂ ਦੀ ਚਾਦਰ ਬਣ ਕੇ ਦੂਜਿਆਂ ਦੇ ਜੀਵਨ ਨੂੰ, ਦੂਜਿਆਂ ਦੇ ਅਵਗਣਾਂ ਨੂੰ ਢੱਕਦਾ ਰਹਿੰਦਾ, ਤੇ ਕਹਿੰਦਾ ਆਓ ਤੁਹਾਡੇ ਅਵਗਣ ਮੈਂ ਆਪਣੇ ਨਾਲ ਲੈ ਲਵਾਂ, ਤੁਹਾਨੂੰ ਗੁਣਾਂ ਦਾ ਖਜ਼ਾਨਾ ਬਖਸ਼ ਦੇ। ਗੁਰੂ ਸੂਈ ਵਰਗੇ ਦੂਜਾ ਪ੍ਰਮਾਣ ਨਾਮ ਜਪੀਆਂ ਨਦੀ ਵਰਗ। ਨਦੀ ਵਰਗਾ ਕਿਵੇਂ? ਕਹਿੰਦੇ ਨਦੀ ਆਪਣਾ ਪਾਣੀ ਆਪ ਨਹੀਂ ਪੀਂਦੀ, ਨਦੀ ਭਰ ਕੇ ਆਉਂਦੀ ਏ, ਪਰ ਨਦੀ ਨੂੰ ਕਦੀ ਵੇਖਿਆ ਵੀ ਨਦੀ ਆਪਣਾ ਪਾਣੀ ਆਪ ਪੀਂਦੀ ਹੋਵੇ? ਉਛਲ ਜਾਂਦੀ ਏ, ਸਾਰੀ ਬਨਸਪਤੀ ਨੂੰ ਸਬਸਰ ਕਰ ਦਿੰਦੀ ਏ, ਹਰਾ ਭਰਾ ਕਰ ਦਿੰਦੀ ਏ, ਮਨੁੱਖਾਂ ਵਾਸਤੇ, ਪਸ਼ੂਆਂ ਵਾਸਤੇ, ਪੰਛੀਆਂ ਵਾਸਤੇ ਚੰਗੀਆਂ ਚੰਗੀਆਂ ਸੁਗਾਤਾਂ ਦਿੰਦੀ ਏ। ਨਦੀ ਪਾਣੀ ਦੁਆਰਾ ਸਾਰੀ ਦੀ ਸਾਰੀ ਫਸਲ ਨੂੰ ਸਿੰਜ ਕੇ ਸਾਡੇ ਵਾਸਤੇ ਚੰਗੇ ਤੋਂ ਚੰਗੇ ਖਜ਼ਾਨੇ ਬਣਾ ਦਿੰਦੀ। ਨਾਮ ਜਪੀਆ ਨਦੀ ਦੀ ਤਰ੍ਹਾਂ ਜਿੱਧਰ ਜਾਂਦਾ ਸ਼ੀਤਲ ਕਰਦਾ ਜਾਂਦਾ, ਪਾਣੀ ਸਿੰਜਦਾ ਚਰਾ ਜਾਂਦਾ, ਤੇ ਹਰ ਇੱਕ ਹਿਰਦੇ ਦੇ ਵਿੱਚੋਂ ਚੰਗੇ ਚੰਗੇ ਖੁਸ਼ਬੂਦਾਰ ਫੁੱਲ, ਚੰਗੇ ਚੰਗੇ ਮਹਿਕਦਾਰ ਵਚਨ ਹਿਰਦੇ ਦੇ ਵਿੱਚੋਂ ਫਿਰ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਸਤਿਗੁਰ ਦੇ ਨਾਮ ਦੀ ਬਖਸ਼ਿਸ਼। ਨਾਮ ਜਪੀਆ ਦਰਖਤ ਦੀ ਤਰ੍ਹਾਂ, ਬਾਬਾ ਫਰੀਦ ਸਾਹਿਬ ਕਹਿੰਦੇ ਦਰਵੇਸ਼ਾਂ ਨੂੰ ਲੋੜੀ ਏ ਰੁੱਖਾਂ ਦੀ ਜੀਰਾ, ਰੁੱਖਾਂ ਵਰਗਾ ਹੋਵੇ। ਨਾਮ ਜਪੀਆ ਰੁੱਖਾਂ ਵਰਗਾ, ਫਲ ਤਿਆਰ ਕਰਦਾ, ਆਪ ਨਹੀਂ ਖਾਂਦਾ, ਦੂਜਿਆਂ ਨੂੰ ਦੇ ਦਿੰਦਾ, ਭਗਤੀ ਕਰਦਾ, ਭਗਤੀ ਕਰਕੇ ਭਗਤੀ ਦਾ ਫਲ ਆਪ ਨਹੀਂ ਲੈਂਦਾ, ਦੂਜਾ ਆ ਕੇ ਕਹਿੰਦਾ ਮਹਾਰਾਜ ਬੜਾ ਦੁਖੀ ਆ ਕਿਰਪਾ ਕਰੋ, ਤੇ ਫਿਰ ਅਰਦਾਸ ਕਰਦਾ ਮਹਾਰਾਜ ਇਹਦੇ ਦੁੱਖ ਹਰ ਦਿਓ, ਮੇਰੀ ਭਗਤੀ ਦੇ ਬਦਲੇ ਅਰਦਾਸ ਕਰਦਾ ਦੁੱਖ ਹਰ ਦਿਓ। ਜੈਸੀ ਕਮਾਲ ਦੀ ਗੱਲ, ਪਖੰਡਬਾਜ਼ੀ ਨਹੀਂ ਹੈ। ਆਪਣੀ ਭਗਤੀ ਦੇ ਬਦਲੇ ਜਿਹੜਾ ਭਗਤੀ ਨਹੀਂ ਦੇ ਸਕਦਾ, ਜਿਹੜਾ ਅਰਦਾਸ ਨਹੀਂ ਕਰ ਸਕਦਾ, ਜਿਹੜਾ ਕਿਸੇ ਦਾ ਦੁੱਖ ਨਹੀਂ ਹਰ ਸਕਦਾ, ਉਹ ਗੁਰਸਿੱਖ ਨਹੀਂ ਹੋ ਸਕਦਾ, ਨਾਮ ਜਪੀਆਂ ਨਹੀਂ ਹੋ ਸਕਦਾ। ਪਰ ਤਿੰਨ ਹੀ ਫਾਰਮੂਲੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਮਝਾਏ, ਬੜੇ ਕਮਾਲ ਦੇ ਨੇ। ਸੂਈ ਵਰਗਾ ਹੈ ਨਾਮ ਜਪੀਆ, ਨਾਮ ਜਪੀਆ ਨਦੀ ਵਰਗਾ ਹੈ, ਆਪਣੀ ਬਣਾਈ ਚੀਜ਼ ਨੂੰ ਆਪ ਨਹੀਂ ਛਕਦਾ, ਆਪਣੇ ਪਾਣੀ ਨੂੰ ਆਪ ਨਹੀਂ ਪੀਂਦਾ, ਆਪਣੇ ਨਾਮ ਨੂੰ ਆਪ ਨਹੀਂ ਛਕਦਾ, ਦੂਜਿਆਂ ਤੱਕ ਵਰਤਾਉਂਦਾ। ਨਾਮ ਜਪੀਆ ਦਰਖਤ ਵਰਗਾ ਹੈ, ਫਲ ਤਿਆਰ ਕਰਦਾ, ਲੋਕ ਮੱਟੇ ਮਾਰਦੇ ਨੇ, ਵੱਟੇ ਮਾਰਨ ਵਾਲਿਆਂ ਨੂੰ ਫਿਰ ਫਲ ਦੇ ਦਿੰਦਾ। ਕਦੀ ਉਸਨੇ ਇਹ ਨਹੀਂ ਕਿਹਾ ਫਲ ਨਾ ਤੋੜੋ। ਤੇ ਨਾਮ ਜਪੀਆ ਦਰਖਤ ਵਰਗਾ ਇਹੋ ਜਿਹਾ ਵੀ ਗੁਣਾਗਾਰ ਵੀ ਆ ਜਾਏ, ਅਵਗਣਿਆਰਾ ਵੀ ਆ ਜਾਏ, ਲੱਖਾਂ ਗੁਣਾ ਵੀ ਕਰਨ ਵਾਲਾ ਆ ਜਾਏ, ਉਸ ਨੂੰ ਕਹਿੰਦਾ ਲੈ ਲੈ ਜਾ ਫਲ ਤੋੜ ਲੈ। ਇਹ ਨਹੀਂ ਕੇਵਲ ਸੰਤ ਨੂੰ ਹੀ ਦਿੰਦਾ, ਫਲ ਹਰੇਕ ਵਾਸਤੇ ਹੈ। ਗੁਨਾਹਗਾਰਾਂ ਨੂੰ ਉਸਦੀ ਨਿਗਾਹ ਦੇ ਵਿੱਚ ਇੱਕ ਸਮਾਨ ਹੈ, ਇੱਕ ਸਮਾਨ ਹੈ ਦੁਨੀਆ। ਐਸਾ ਜੀਵਨ ਹੈ ਨਾਮ ਜਪਣ ਵਾਲੇ ਮਹਾਂਪੁਰਖਾਂ ਦਾ, ਜਿਨ੍ਹਾਂ ਨਾਮ ਜਪਿਆ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਹੁਣ ਨਾਮ ਜਪਣ ਦੀ ਵਿਧੀ ਕੇਵਲ 2 ਮਿੰਟ ਦੀ, ਉਸ ਤੋਂ ਬਾਅਦ ਆਪਾਂ ਕੀਰਤਨ ਦੀ ਸਮਾਪਤੀ। ਦੇਖੋ ਸਿੰਪਲ ਜਿਹਾ ਫਾਰਮੂਲਾ ਨਾਮ ਜਪਣ ਵਾਲੇ ਮਹਾਂਪੁਰਖ ਕਹਿੰਦੇ, ਸਾਹ ਸਾਡਾ ਨਾ ਜਿਹੜਾ 1 ਘੰਟੇ ਦੇ ਅੰਦਰ 1000 ਵਾਰ ਸਾਹ ਲੈਂਦੇ ਹਾਂ, ਸਾਡੀ ਹਾਰਟ ਬੀਟਿੰਗ 24,000 ਸਵਾਸ ਲੈਂਦੇ ਹਾਂ 24 ਘੰਟੇ ਚ, 1000 ਸਵਾਸ 1 ਘੰਟੇ ਵਿੱਚ ਲੈਂਦੇ ਹਾਂ। ਮਹਾਂਪੁਰਖ ਕਹਿੰਦੇ ਨਾਮ ਜਪਦੇ ਹੋ ਨਾ ਵਾਹਿਗੁਰੂ ਨੂੰ 4 ਵਾਰੀ ਕਹੋ 1 ਸਾਹ ਦੇ ਵਿੱਚ, ਕਿੰਨੀ ਵਾਰੀ ਹੋ ਗਿਆ 4000 ਵਾਰੀ। ਸਹਿਜੇ ਸਹਿਜ ਬਿਲੋਵੋ ਜੈਸੇ ਪਤਨਾ, ਜਿਵੇਂ 1 ਸਾਹ ਪਹਿਲਾ ਸਾਹ, ਚੌਥੇ ਸਾਹ ਤੇ ਆ ਕੇ ਆਪੇ ਸਾਹ ਟੁੱਟ ਜਾਂਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇੱਥੇ ਆ ਕੇ ਸਾਹ ਲੈ ਲਓ, ਫਿਰ ਇੱਥੋਂ ਅੱਗੇ ਸ਼ੁਰੂ ਕਰੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। 1 ਸਾਹ ਦੇ ਵਿੱਚ 4 ਵਾਰੀ ਇਹ ਚੌਂਕੜੀ ਬਣਦੀ ਹੈ 4 ਅੱਖਰਾਂ ਦੀ। 1 ਸਾਹ ਦੇ ਵਿੱਚ 4 ਵਾਰੀ ਵਾਹਿਗੁਰੂ ਕਹਾਂਗੇ ਤੇ 1 ਘੰਟੇ ਦੇ ਅੰਦਰ 4000 ਵਾਰੀ ਸਾਹ ਵਾਹਿਗੁਰੂ ਹੋ ਜਾਂਦਾ। ਤੇ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਸਵਾਸ ਸਫਲੇ ਹੋ ਜਾਂਦੇ ਨੇ। ਇਦੋਂ ਫਿਰ ਤੇਜ਼ੀ ਕਰੋਗੇ, ਜਦੋਂ ਨਾਮ ਤੇ 1 ਦੂਜੀ ਤੋਂ 1 ਲੱਖ ਹੋਏ, 1 ਲੱਖ ਹੋਵੇ 1 ਲੱਖ 20, ਪਰ ਪਹਿਲੇ ਸਹਿਜੇ ਸਹਿਜ ਜਪਣਾ। ਸਹਿਜੇ ਸਹਿਜ ਜਪਣ ਦੇ ਨਾਲ ਹਿਰਦੇ ਦੇ ਅੰਦਰ ਟਿਕੇਗਾ, ਹਿਰਦੇ ਅੰਦਰ ਟਿਕੇਗਾ। ਤੇਜੀ ਨਹੀਂ ਕਰਨੀ, ਕਾਲੀ ਨਹੀਂ ਕਰਨੀ। ਸਹਿਜੇ ਸਹਿਜ ਸਹਿਜ ਵੱਲੋਂ ਉਹ ਜੈਸੇ ਤੱਤ ਨਾ ਜਾਈ, ਇਹ ਸਹਿਜ ਦਾ ਮਾਰਗ ਹੈ। ਬੜੇ ਪਿਆਰ ਨਾਲ ਇਹ ਮਿਲਣਾ, ਤੇਜੀ ਤੇ ਕਾਹਲੀ ਨਾਲ ਨਹੀਂ ਮਿਲਣਾ। ਕਹਿੰਦੇ ਪਿੱਛੇ ਦਰਬਾਰ ਸਾਹਿਬ ਗਿਆ, ਹਰਿਮੰਦਰ ਸਾਹਿਬ, ਬੜੇ ਬੜੇ ਮਹਾਂਪੁਰਖ ਮਿਲ ਜਾਂਦੇ, ਕੀਰਤਨ ਦੀ ਹਾਜ਼ਰੀ ਸੀ ਅੰਦਰ ਭਰਨੀ ਸੀ, ਤੇਜ ਤੇ ਤੁਰਿਆ ਜਾਵਾਂ ਮੇਰੀ ਬਾਂਹ ਫੜਨੀ। ਅੰਦਰੋਂ ਆ ਰਿਹਾ ਕੋਈ ਬਜ਼ੁਰਗ ਮਹਾਂਪੁਰਖ, ਮੇਰੀ ਬਾਂਹ ਫੜ ਕੇ ਕਹਿਣ ਲੱਗੀ, ਬੇਟਾ ਬੜੇ ਕਾਹਲੇ ਜਾ ਰਹੇ ਹੋ। ਮੈਂ ਕਿਹਾ ਜੀ ਟਾਈਮ ਹੋ ਗਿਆ, ਕਿੰਨੇ ਵਜੇ ਬਹਿਣਾ? ਸਾਡੇ ਜੀ ਪੌਣੇ ਪੰਜ। ਕਹਿੰਦੇ ਅਜੇ ਤੇ ਸਵਾ ਚਾਰ ਹੋਏ ਨੇ, ਤੁਸੀਂ ਬੜੀ ਕਾਹਲੀ ਜਾ ਰਹੇ ਹੋ। ਮੈਂ ਕਿਹਾ ਜੀ ਮੱਥਾ ਟੇਕ ਕੇ ਆਰਾਮ ਨਾਲ ਬਹਿ ਜਾਂਗੇ। ਕਹਿੰਦੇ ਨਾ, ਸਹਿਜੇ ਸਹਿਜੇ ਹਰ ਕਦਮ ਦੇ ਉੱਪਰ ਵਾਹਿਗੁਰੂ ਵਾਹਿਗੁਰੂ ਕਹਿ ਕੇ ਆਨੰਦ ਨਾਲ ਜਾਓ। ਬੇਟਾ ਕੀਮਤੀ ਸਮਾਂ ਹੈ, ਕਿਉਂ ਗਵਾਉਂਦੇ ਹੋ ਇੰਨੀ ਕਾਹਲੀ? ਬੜੀ ਕਮਾਲ ਦੀ ਬਾਤ ਕੇ। ਮੈਂ ਕਿਹਾ ਮਹਾਂਪੁਰਖੋ, ਬੜਾ ਆਪ ਜੀ ਨੇ ਜੀਵਨ ਦਾ ਰਾਜ ਦੇ ਦਿੱਤਾ। ਕਹਿ ਲੱਗੇ ਹੈ ਤੇ ਹੈ, ਬਖਸ਼ਿਸ਼ ਹੈ ਗੁਰੂ ਦੀ, ਪਰ ਇਸ ਬਖਸ਼ਿਸ਼ ਨੂੰ ਹੋਰ ਵਧਾਓ। ਸਹਿਜੇ ਸਹਿਜੇ ਜਾਓ ਗੁਰੂ ਕੇ ਚਰਨਾਂ ਵੱਲ, ਗੁਰੂ ਕੇ ਮਾਰਗ ਵੱਲ, ਗੁਰੂ ਕੇ ਦਰਸ਼ਨ ਕਰਨ ਵਾਸਤੇ। ਕਾਹਲੀ ਨਾਲ ਜਾਓਗੇ, ਉਤੇਜਨਾ ਚ ਮਨ ਆ ਜਾਏਗਾ, ਅੰਦਰ ਜਾ ਕੇ ਬਹੋਗੇ, ਇਕਾਗਰਤਾ ਨਹੀਂ ਰਹੇਗੀ, ਇਕਾਗਰਤਾ ਨਹੀਂ ਰਹੇਗੀ, ਸ਼ਬਦ ਦਾ ਰਸ ਨਹੀਂ ਆਏਗਾ। ਬੜੀ ਕਮਾਲ ਦੀ ਗੱਲ ਕਹੀ। ਮੈਂ ਕਿਹਾ ਬੜਾ ਗਹਿਰਾ ਭਾਵ ਦੇ ਤਾ ਮਹਾਰਾਜ, ਬੜੀ ਬਖਸ਼ਿਸ਼ ਕਰ ਦਿੱਤੀ। ਤੇ 2 ਸਾਲ ਪਹਿਲਾਂ ਦੀ ਗੱਲ, ਮਤਲਬ ਕੋਈ ਨਾ ਕੋਈ ਸੰਤ ਮਹਾਤਮਾ ਮਹਾਂਪੁਰਖ ਨਾਮ ਜਪੀ ਆ ਕੋਈ ਮਿਲੀ, ਇਹਦਾ ਮਤਲਬ ਇਹ ਤਾਂ ਨਹੀਂ ਮਨੁੱਖ ਮੁਕੰਮਲ। ਅਤੇ ਹਰ ਸਮੇਂ ਇੰਤਜ਼ਾਰ ਕਰਦਾ ਰਹਿੰਦਾ ਕੋਈ ਆਵੇ ਕੋਈ ਉਪਦੇਸ਼ ਦੇਵੇ। ਤੇ ਫਿਰ ਉਦੋਂ ਬਾਅਦ ਜਿਹੜਾ ਭਾਣਾ ਵਰਤਿਆ, ਉਹ ਤੇ ਰੱਬ ਹੀ ਜਾਣੇ ਕੀ ਸੀ। ਮੈਂ 7 ਵਜੇ ਕਹਿ ਕੇ ਚੱਲ ਤੇ ਪਿਆ, ਪਰ ਜਦੋਂ ਫਿਰ ਵੇਖਿਆ ਪਿੱਛਾ ਨੂੰ ਘੁੰਮ ਕੇ, ਕੋਈ ਨਹੀਂ ਸੀ। ਕੌਣ ਹੋਏਗਾ ਗੁਰੂ ਰਾਮਦਾਸ ਕੁਮਾਰ, ਕੌਣ ਹੋਏਗਾ ਕੋਈ ਸ਼ਹੀਦ ਸਿੰਘ, ਕੋਈ ਸੰਤ ਮਹਾਤਮਾ, ਕੌਣ ਹੋਏ ਕੀ? ਰੱਬ ਜਾਣੇ ਹੋ। ਜੀਵਨ ਦੇ ਅੰਦਰ ਸਤਿਗੁਰੂ ਸਾਡੇ ਅੱਠੇ ਪੈਰ ਨਾਲ ਹੈ, ਪ੍ਰਤੀਤ ਕਰਿਓ, ਵਿਸ਼ਵਾਸ ਰੱਖਿਓ। ਜੇ ਇਹ ਨਾ ਗੱਲ ਕਿਹੋ ਵੀ ਇਹ ਪਖੰਡ ਬਾਜੀ ਹੈ, ਵਿਸ਼ਵਾਸ ਰੱਖਿਓ, ਅੱਠੇ ਪੈਰ ਗੁਰੂ ਆਪ ਜੀ ਦੇ ਨਾਲ ਹੈ। ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ, ਸਿਰ ਉੱਪਰ ਗੁਰੂ ਹੈ, ਅੱਠੇ ਪਹਿਰ ਗੁਰੂ ਹੈ। ਸੱਚ ਜਾਣਿਓ, ਇਸ ਗੱਲ ਨੂੰ ਪ੍ਰਤੀਤ ਅੰਦਰ ਲੈ ਆਓ। ਪ੍ਰਤੀਤ ਭਈ ਜਿਸ ਜਨ ਕੋ ਤਿਨ ਕੋ ਪਦਵੀ ਊਚ ਪਈ, ਉਹਨਾਂ ਨੂੰ ਉੱਚੀ ਪਦਵੀ ਮਿਲ ਜਾਂਦੀ ਹੈ, ਜਿਨ੍ਹਾਂ ਨੂੰ ਪ੍ਰਤੀਤੀ ਆ ਜਾਂਦੀ ਹੈ। ਸਵਈਏ ਮਹੱਲੇ ਚੌਥੇ ਕੇ, ਸੰਸਾਰ ਅਗਮ ਸਾਗਰ ਤੁਲਹਾ। ਕੱਢੋ ਜਸਜੀਤ ਸਿੰਘ ਜੀ ਇਸ ਦੇ ਸ਼ਬਦ ਦੇ ਅਰਥ ਕਰਕੇ ਤੇ ਸਮਾਪਤੀ ਕਰਾਂਗੇ। ਇਸ ਦੀਆਂ ਹੀ ਪੰਕਤੀਆਂ ਹਨ ਵਿਚਕਾਰਲੀਆਂ, ਸੰਸਾਰ ਅਗਮ ਸਾਗਰ ਤੁਲਹਾ, ਹਰ ਨਾਮ ਗੁਰੂ ਮੁਖ ਪਾਇਆ। ਪਰਮਾਤਮਾ ਨੇ ਨਾਮ ਦਿੱਤਾ, ਹਿਰਦੇ ਦੇ ਅੰਦਰ ਨਾਮ ਆ ਗਿਆ। ਗੁਰੂ ਰਾਮਦਾਸ ਮਹਾਰਾਜ ਫੁਰਮਾਨ ਕਰਦੇ ਨੇ, ਜਗ ਜਨਮ ਮਰਨ ਭਗਾ, ਇਹ ਆਈ ਹੀ ਹੈ ਪ੍ਰਤੀਤ। ਪ੍ਰਤੀਤ ਇਹ ਆ ਗਈ ਵੀ ਜਗ ਜਨਮ ਮਰਨ ਦੇ ਵਿੱਚ। ਤੇ ਫਿਰ ਕੀ ਹੋਇਆ? ਪ੍ਰਤੀਤ ਭਾਈ ਜਿਨ ਜਨ ਕਹੋ ਤਿਨ ਕਹੋ ਪਦਵੀ ਊਚ ਪਈ, ਜਿਨ੍ਹਾਂ ਨੂੰ ਪ੍ਰਤੀਤ ਆ ਗਈ। ਪ੍ਰਤੀਤ ਭਾਈ ਪ੍ਰਤੀਤ ਹੀ ਇਹ ਆਈ ਜਿਨ ਜਨਕ ਹੈ ਤਿਨ ਕੋ ਪਦਵੀ ਊਚ ਭਈ। ਤਜ ਮਾਇਆ ਮੋਹ ਲੋਭ ਅਰ ਲਾਲਚ, ਕਾਮ ਕ੍ਰੋਧ ਕੀ ਵਿਰਥਾ ਗਈ। ਐਸਾ ਕਮਾਲ ਦਾ ਅੰਤਰੀਵ ਅਰਥ ਹੈ ਸਤਿਗੁਰ ਦਾ। ਜਿਨ੍ਹਾਂ ਨੂੰ ਵਿਸ਼ਵਾਸ ਆ ਗਿਆ, ਉਹਨਾਂ ਨੂੰ ਉੱਚੀ ਪਦਵੀ ਮਿਲ ਜਾਂਦੀ ਹੈ। ਤੇ ਉੱਚੀ ਪਦਵੀ ਵਿਸ਼ਵਾਸ ਨਾਲ ਆਉਣੀ। ਵਿਸ਼ਵਾਸ ਇਹ ਰੱਖਣਾ ਕਿ ਸਤਿਗੁਰੂ ਅੰਗ ਸੰਗ ਹੈ, ਗੁਰੂ ਸਾਡੇ ਹਮੇਸ਼ਾ ਨਾਲ ਹੈ, ਕਦੇ ਇਕੱਲੇ ਨਾ ਜਾਣਨਾ। ਤਿੰਨ ਕੋ ਪਦਵੀ ਊਚ ਭਈ, ਤਜ ਮਾਇਆ ਮੋਹ ਲੋਭ ਅਰ ਲਾਲਚ, ਕਾਮ ਕ੍ਰੋਧ ਕੀ ਵਿਰਥਾ ਗਈ। ਅਵਲੋਕਿਆ ਬ੍ਰਹਮ, ਅੱਖਾਂ ਨਾਲ ਬ੍ਰਹਮ ਨੂੰ ਵੇਖ ਲਿਆ, ਭਰਮ ਸਭ ਛੁੱਟ ਗਿਆ, ਸਾਰੇ ਦਾ ਸਾਰਾ ਭਰਮ ਛੁੱਟ ਗਿਆ, ਦੂਰ ਹੋ ਗਿਆ। ਦਿਵ ਦ੍ਰਿਸ਼ਟ ਕਾਰਨ ਕਰਨ ਦਿਵਯ, ਅੱਧਾ ਆੜਾ ਪੈਰ ਦੇ ਥੱਲੇ ਹੈ, ਦਿਵ ਦ੍ਰਿਸ਼ਟੀ ਦੇ ਮਾਲਕ ਬਣ ਜਾਂਦੇ ਹਨ। ਤੇ ਜਿਨ੍ਹਾਂ ਨੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਨੂੰ ਸੇਵਿਆ, ਸਤਿਗੁਰ ਗੁਰ ਸੇਵ ਅਲਖ ਗਤ ਜਾ ਕੇ ਸ੍ਰੀ ਰਾਮਦਾਸ ਤਾਰਨ ਤਰਨੰਗ, ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਕੇ ਤਾਰ ਲੈਂਦਾ। ਇਸ ਕਰਕੇ ਪਿਆਰਿਓ, ਸਭ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਨੂੰ ਪ੍ਰਤੀਤ ਨਾਲ ਜਪੋ, ਪਿਆਰ ਨਾਲ ਜਪੋ, ਸਹਿਜੇ ਸਹਿਜੇ ਜਪੋ, ਟੁਕੜੇ ਕਰਕੇ ਇੱਕ ਸਾਹ ਦੇ ਅੰਦਰ 4 ਵਾਰੀ ਜਪੋ। ਇਸ ਤੋਂ ਅਗਾਂਹ ਹੋਰ ਵਿਧੀਆਂ ਬੜੀਆਂ ਨੇ, ਰਸ ਬਣਾਉਣ ਵਾਸਤੇ ਵਿਧੀਆਂ ਬੜੀਆਂ ਨੇ। 4 ਵਾਰੀ ਕਹਿ ਕੇ ਨਾ रस ना आवे। ते महापुरुष कहंदे सन, कहंदे जिस गुरु नाल तुहाडा प्यार होवे, दस गुरुआं नाल किसे दा गुरु नानक साहब नाल प्यार हुंदा, बहुत ज्यादा धन गुरु नानक देव, गुरु रामदास महाराज, गुरु गोबिंद सिंह महाराज, जिस गुरु की रसना दे उपर आप जी दे टिका है, चार वारी वाहगुरु कह के वाहगुरु वाहगुरु वाहगुरु वाहगुरु धन गुरु रामदास जी, क्योंकि गुरु रामदास ही वाहगुरु है, वाहगुरु ही गुरु रामदास महाराज, चार वारी वाहगुरु कह के धन गुरु नानक देव जी, क्योंकि गुरु नानक साहब ही वाहगुरु है, वाहिगुरु ही गुरु नानक, नाम जपन वाले महापुरुषां दी इहदी रस वधदा चलिया जाएगा, रस टुटेगा नहीं, ते हिरदे दे अंदर प्रतीती आएगी। नाम जपन वाले महापुरखो आउंदे हो सतसंगीओ, इत्थे बह के नाम जपी ते बड़े प्यार नाल अदब दे नाल, ते फिर इह सतगुरु मेहर करनगे, आओ जपीए।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ

ਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਇਮਾਨ ਸਤ ਸੰਗੀ ਜਨੋ ਆਪ ਜੀ ਨੇ ਇਲਾਹੀ ਗੁਰਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ। ਪਿਛਲੇ ਸਾਲ ਜੋ ਇਸ ਅਸਥਾਨ ਤੋਂ ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਆਪਾਂ ਪ੍ਰਾਰੰਭ ਕੀਤੀ ਸੀ, ਕੁਝ ਸ਼ਬਦ ਪਿਛਲੇ ਸਾਲ ਇਸ ਅਸਥਾਨ ਤੇ ਔਰ ਇਸੇ ਲੜੀ ਨੂੰ ਅੱਗੇ ਗੁਰਦੁਆਰਾ ਫ੍ਰੀ ਮਾਊਂਟ ਵਿਖੇ ਵੀ ਆਪਾਂ ਵਿਚਾਰਿਆ ਸੀ। ਘੱਟ ਅਵਕਟ ਡੂਗਰ ਘਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਚੋਂ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ, ਇਸ ਸ਼ਬਦ ਤੱਕ ਆਪਾਂ ਵਿਚਾਰ ਕਰ ਚੁੱਕੇ ਹਾਂ। ਆਓ ਇਸ ਤੋਂ ਅਗਲੇਰਾ ਸ਼ਬਦ ਜਿਸ ਦਾ ਪਾਠ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਇਸ ਸ਼ਬਦ ਨੂੰ ਯਤਨ ਕਰਾਂਗੇ ਕਿ ਦੋ ਦਿਨਾਂ ਵਿੱਚ ਇਸ ਦੀ ਵਿਚਾਰ ਮੁਕੰਮਲ ਹੋ ਸਕੇ। ਆਪ ਜੀ ਕਿਰਪਾ ਕਰੋ, ਭਗਤ ਸਾਹਿਬ ਜੀ ਦਾ ਇਹ ਪਵਿੱਤਰ ਸ਼ਬਦ ਪਾਰ ਬ੍ਰਹਮ ਪਰਮੇਸ਼ਵਰ ਦੇ ਸਨਮੁਖ ਇੱਕ ਅਰਦਾਸ ਹੈ। ਉਹ ਅਰਦਾਸ ਅਸਲ ਵਿੱਚ ਸਾਡੇ ਵਰਗੇ ਮਨੁੱਖਾਂ ਨੂੰ ਸਮਝਾਉਣ ਲਈ ਹੈ ਕਿ ਕਿਸੇ ਢੰਗ ਤਰੀਕੇ ਨਾਲ ਅੰਦਰ ਦੀ ਇਸ ਸਿਰੜ ਖੌਮੇ ਤੋਂ ਖਹਿੜਾ ਛੁੱਟ ਜਾਏ, ਆਪਣੇ ਗਿਆਨ ਨਾਲ ਸਿਰਜੇ ਹੋਏ ਅਗਿਆਨ ਨੂੰ, ਮੈਂ ਸ਼ਬਦ ਜੋ ਕਹਿਣ ਲੱਗਾ, ਆਪਣੇ ਗਿਆਨ ਨਾਲ ਸਿਰਜੇ ਹੋਏ ਅਗਿਆਨ ਤੋਂ ਸਾਡੀ ਬੰਧ ਖਲਾਸੀ ਹੋ ਸਕੇ। ਆਓ ਇਸ ਅੰਮ੍ਰਿਤ ਬਚਨ ਨੂੰ ਵਿਚਾਰਨ ਤੋਂ ਪਹਿਲਾਂ ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰੋ। ਠੀਕ ਹੈ ਕਿ ਅਸੀਂ ਸੰਗਤ ਵਿੱਚ ਕੀਰਤਨ ਕਥਾ ਕਰਨ ਵਾਲੇ ਉੱਚੇ ਬੈਠਨੇ ਹਾਂ, ਪਰ ਸੱਚਾਈ ਇਹ ਵੇ ਕਿ ਸੰਗਤ ਦੇ ਹਿਰਦੇ ਵਿੱਚ ਪ੍ਰਭੂ ਦਾ ਨਿਵਾਸ ਹੈ, ਆਪੇ ਬੈਠ ਕੇ ਉਹ ਸੁਣਦਾ ਹੈ ਤੇ ਆਪੇ ਹੀ ਸੁਣਵਾ ਲੈਂਦਾ ਹੈ। ਬਖਸ਼ੋ ਆਸੀਸ ਸਾਨੂੰ ਅੰਦਰ ਦਾ ਟਿਕਾ ਗੁਰਦੇਵ ਬਖਸ਼ੇ। ਪਿਆਰ ਅਦਬ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾ